ਹੌਲੀ ਹੌਲੀ ਉਹ ਆਪਣੇ ਕੰਮ ਦੇ ਵਿੱਚ ਆਪਣੀ ਪੜ੍ਹਾਈ ਦੇ ਵਿੱਚ ਕਾਫੀ ਮੁਹਾਰਤ ਹਾਸਲ ਕਰ ਚੁੱਕੇ। ਫਿਰ ਇੱਕ ਸਮਾਂ ਆਇਆ ਜਦੋਂ ਉਹਨੂੰ ਇਹ ਅਹਿਸਾਸ ਹੋਇਆ ਕਿ ਚੀਨ ਦੇ ਵਿੱਚ ਉਹਨੂੰ ਹੋਰ ਪੜ੍ਹਨ ਦੇ ਲਈ ਸ਼ਾਇਦ ਬਹੁਤਾ ਕੁਛ ਨਾ ਮਿਲੇ, ਜਾਂ ਫਿਰ ਉਹਦੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਕੁਛ ਹੋਰ ਚੱਲ ਰਿਹਾ ਹੈ। ਇਸ ਵਜ੍ਹਾ ਕਰਕੇ ਉਹਨੇ ਫੈਸਲਾ ਕੀਤਾ ਕਿ ਉਹ ਅਮਰੀਕਾ ਜਾ ਕੇ ਪੜ੍ਹੂਗੀ। ਇਹ ਕੋਈ ਨਿੱਕੀ ਗੱਲ ਨਹੀਂ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ। ਇੱਕ ਚੀਨੀ ਕੁੜੀ ਸੱਤ ਸਮੁੰਦਰੋਂ ਪਾਰ, ਇੰਨੀਆਂ ਮੁਸ਼ਕਲਾਂ ਅਤੇ ਪੜ੍ਹਾਈ, ਉਹ ਵੀ ਵਿਗਿਆਨ ਦੀ। ਬੜਿਆਂ ਨੇ ਆਸ ਪਾਸ ਤੋਂ ਕਹਿੰਦੇ ਨੇ ਕਿ ਟੀਚਰਾਂ ਕੀਤੀਆਂ, ਕੀ ਫਾਇਦਾ। ਬਿਲਕੁਲ ਉਸੇ ਤਰ੍ਹਾਂ ਦਾ ਹੀ ਸਮਾਜ ਜਿੱਦਾਂ ਦਾ ਆਪਾਂ ਇੰਡੀਆ ਦੇ ਵਿੱਚ ਵੇਖਦੇ ਹਾਂ। ਉਹ ਕੀ ਕਹਿ ਸਕਦਾ, ਕਿੱਦਾਂ ਦੀਆਂ ਗੱਲਾਂ ਕਰ ਸਕਦਾ, ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਅੰਦਾਜ਼ਾ ਵੀ ਜੇ ਲਾਉਣਾ ਤਾਂ ਪਹਿਲਾਂ ਥੋੜ੍ਹਾ ਪਿੱਛੇ ਚੱਲ ਜਾਓ, ਲਗਭਗ 1940-50 ਦੇ ਦੌਰ ਦੇ ਵਿੱਚ। 1945 ਤੋਂ ਬਾਅਦ ਜਦੋਂ ਜੰਗਾਂ ਯੁੱਧਾਂ ਦੇ ਵਿੱਚੋਂ ਇਹ ਦੁਨੀਆ ਨਿਕਲੀ ਅਤੇ ਉਸ ਸਮੇਂ ਹਾਲਾਤ ਅੱਜ ਵਰਗੇ ਨਹੀਂ, ਪਰ ਫਿਰ ਵੀ ਇਸ ਕੁੜੀ ਨੇ ਮੁੱਕ ਦੀ ਗੱਲ ਹਿੰਮਤ ਨਹੀਂ ਹਾਰੀ। ਅਮਰੀਕਾ ਦੇ ਵਿੱਚ ਜਾ ਕੇ ਉਹਨੇ ਸੈਮੀ ਕੰਡਕਟਰ ਦੀ ਪੜ੍ਹਾਈ ਕੀਤੀ। ਸੈਮੀ ਕੰਡਕਟਰ ਮਟੀਰੀਅਲਸ ਦੀ ਉਹਨੇ ਇੰਨੀ ਕੁ ਡੂੰਘੀ ਪੜ੍ਹਾਈ ਕੀਤੀ ਕਿ ਹੁਣ ਉਹ ਬਾਕੀਆਂ ਦੇ ਨਾਲੋਂ ਚਾਰ ਕਦਮ ਅੱਗੇ ਸੋਚਣ ਲੱਗ ਪਈ। ਜਿੱਥੇ ਬਾਕੀ ਦਿਨੇ ਪੜ੍ਹ ਕੇ ਚਲੇ ਜਾਂਦੇ, ਕਈ ਵਾਰੀ ਉਹ ਕਹਿੰਦੇ ਨੇ ਕਿ ਰਾਤ ਵੀ ਲੈਬਾਂ ਦੇ ਵਿੱਚ ਬੈਠੀ ਰਹਿੰਦੀ, ਗਿਆਨ ਦੀਆਂ ਪਰਤਾਂ ਫੋਲਦੀ, ਹੋਰ ਡੂੰਘਾ ਚਲੇ ਜਾਂਦੀ। ਹੌਲੀ ਹੌਲੀ ਉਹ ਆਪਣੇ ਖੇਤਰ ਦੇ ਵਿੱਚ ਇੰਨੀ ਕੁ ਵੱਡੀ ਮਾਹਰ ਬਣ ਗਈ ਕਿ ਉਹਨੂੰ ਇੱਦਾਂ ਲੱਗਣ ਲੱਗ ਪਿਆ ਕਿ ਉਹਦੇ ਸਾਹਮਣੇ ਜਿੱਦਾਂ ਸਾਰਾ ਸੰਸਾਰ ਖੁੱਲ੍ਹਾ ਪਿਆ ਹੋਵੇ, ਜਿੱਦਾਂ ਉਹਦੇ ਸਾਹਮਣੇ ਸ਼ਾਨਦਾਰ ਚਮਕਦਾ ਭਵਿੱਖ ਹੋਵੇ, ਵੱਡੀਆਂ ਵੱਡੀਆਂ ਲੈਬਾਂ, ਵੱਡੀਆਂ ਵੱਡੀਆਂ ਤਨਖਾਹਾਂ ਔਫਰ ਹੋਣ ਲੱਗੀਆਂ, ਆਲੀਸ਼ਾਨ ਜ਼ਿੰਦਗੀ। ਕਿਉਂਕਿ ਉਹ ਪੜ੍ਹਾਈ ਜਾਣਗੀ ਸੀ, ਉਹ ਗੁਰ ਜਾਣਗੀ ਸੀ ਜਿਹੜਾ ਉਸ ਸਮੇਂ ਦੇ ਹਿਸਾਬ ਦੇ ਨਾਲ ਦੁਨੀਆ ਨੂੰ ਬਦਲਣ ਵਾਲਾ ਸੀ। ਅੱਜ ਦੇ ਸਮੇਂ ਦੇ ਵਿੱਚ ਜੋ ਆਪਾਂ ਵੇਖਦੇ, ਉਹ ਉਸ ਸਮੇਂ ਦੇ ਵਿੱਚ ਬੀਜੇ ਇਹਨਾਂ ਬੀਜਾਂ ਤੋਂ ਅੱਗੇ ਪੁੰਗ ਰਿਹਾ। ਇਹ ਸੀ ਦੁਨੀਆ ਦੀ ਸਭ ਤੋਂ ਵਿਕਸਿਤ ਟੈਕਨੋਲੋਜੀ, ਅਤੇ ਇਹਦੇ ਵਿੱਚ ਕੰਮ ਕਰਨ ਦਾ ਉਹਨੂੰ ਵਾਰ ਵਾਰ ਮੌਕਾ ਮਿਲਣ ਲੱਗਾ। ਹਰ ਰਾਤ ਜਦੋਂ ਲੈਬ ਦੀਆਂ ਲਾਈਟਾਂ ਬੁੱਝਦੀਆਂ ਤਾਂ ਉਹਦੇ ਮਨ ਦੇ ਵਿੱਚ ਇੱਕ ਸਵਾਲ ਗੂੰਜਦਾ, ਅਮਰੀਕਾ ਤਾਂ ਠੀਕ, ਮੇਰੀ ਪੜ੍ਹਾਈ ਤਾਂ ਠੀਕ, ਪਰ ਚੀਨ ਕਿੱਥੇ ਖੜ੍ਹਾ, ਮੇਰਾ ਦੇਸ਼ ਕਿੱਥੇ ਖੜ੍ਹਾ। ਕਿਉਂਕਿ ਉਸ ਵੇਲੇ ਚੀਨ ਉਹ ਨਹੀਂ ਸੀ ਜੋ ਆਪਾਂ ਅੱਜ ਜਾਣਦੇ ਹਾਂ। ਨਾ ਉਹਨਾਂ ਕੋਲ ਕੋਈ ਸੈਮੀ ਕੰਡਕਟਰ ਸੀ, ਨਾ ਉਹਨਾਂ ਕੋਲ ਕੋਈ ਕਾਰਖਾਨਾ, ਨਾ ਉਹਨਾਂ ਕੋਲ ਕੋਈ ਤਜਰਬੇਕਾਰ ਵਿਗਿਆਨੀ, ਨਾ ਕੋਈ ਬੁਨਿਆਦੀ ਢਾਂਚਾ, ਅਤੇ ਨਾ ਹੀ ਇਸ ਪਾਸੇ ਨੂੰ ਕੋਈ ਸ਼ਾਇਦ ਸੋਚ ਵਿਚਾਰ ਉਸ ਲੈਵਲ ਦੇ ਉੱਤੇ। ਹੁਣ ਇੱਕ ਕੁੜੀ ਦੇ ਲਈ ਵੇਖਿਆ ਜਾਵੇ ਤਾਂ ਇੱਕ ਪਾਸੇ ਆਰਾਮ ਦੀ ਜ਼ਿੰਦਗੀ ਸੀ, ਜਿੱਥੇ ਇੱਜ਼ਤ ਮਾਣ ਵੀ ਬੜਾ ਮਿਲ ਰਿਹਾ ਸੀ ਕਿਉਂਕਿ ਕੰਮ ਬੜਾ ਸੋਹਣਾ ਸਿੱਖ ਗਈ, ਇੱਜ਼ਤ ਮਾਣ ਸਨਮਾਨ ਭਰੀ ਜ਼ਿੰਦਗੀ, ਪੈਸਾ, ਡਾਲਰ। ਅਤੇ ਦੂਸਰੇ ਪਾਸੇ ਜਿਹੜੇ ਉਹ ਸੁਪਨੇ ਵੇਖ ਰਹੀ ਸੀ, ਉਸ ਪਾਸੇ ਸਾਰੇ ਹੀ ਅਣਜਾਣ, ਇੱਕ ਖਤਰਨਾਕ ਰਾਹ, ਔਖੇ ਉਬੜ ਖਾਬੜ ਪੈਂਡੇ। ਹੈਰਾਨੀ ਦੀ ਗੱਲ ਕਿ ਇਹਨੇ ਕੁੜੀ ਨੇ ਉਬੜ ਖਾਬੜ ਪੈਂਡੇ ਚੁਣ ਲਏ। ਸਾਰੇ ਇੱਕ ਵਾਰੀ ਫਿਰ ਇਹਦੇ 'ਤੇ ਹੈਰਾਨ ਹੋਏ, ਇਹਨੂੰ ਕੀ ਹੋਇਆ, ਇਹ ਫਿਰ ਬੋਰੀ ਬਿਸਤਰਾ ਚੁੱਕ ਕੇ ਵਾਪਸ ਆਪਣੇ ਵਤਨ ਤੁਰ ਰਹੀ ਹੈ। ਅੱਜ ਦੇ ਸਮੇਂ ਦੇ ਵਿੱਚ ਕੋਈ ਆ ਜਾਵੇ ਤਾਂ ਕੋਈ ਵੱਡੀ ਹੈਰਾਨੀ ਨਾ ਹੋਵੇ, ਪਰ ਇਹ ਗੱਲ ਸੀ 1950 ਦੀ। 1950 ਦਾ ਦੌਰ ਜਦੋਂ ਕਿ ਸ਼ਹੀਦ ਯੁੱਧ ਆਪਣੇ ਸਿਖਰਾਂ ਦੇ ਉੱਤੇ ਸੀ, ਯਾਨੀ ਕਿ ਕੋਲਡ ਵਾਰ। ਅਮਰੀਕਾ ਅਤੇ ਚੀਨ ਦੇ ਰਿਸ਼ਤੇ ਕੋ ਬਹੁਤੇ ਵਧੀਆ ਨਹੀਂ ਸੀ, ਦਿਨੋਂ ਦਿਨ ਕਿਸੇ ਨਾ ਕਿਸੇ ਚੀਜ਼ ਦੇ ਕਰਕੇ ਰਿਸ਼ਤੇ ਹੋਰ ਠੰਡੇ ਬਸਤੇ ਪੈ ਰਹੇ। ਅਮਰੀਕੀ ਸਰਕਾਰ ਨਹੀਂ ਸੀ ਚਾਹੁੰਦੀ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਸਿਖਲਾਈ ਦਿੱਤੀ ਜਾਵੇ, ਉਹਨਾਂ ਨੂੰ ਵਿਗਿਆਨ ਦੇ ਵਿੱਚ ਕਿਸੇ ਕਿਸਮ ਦਾ ਕੁਛ ਹਾਸਲ ਹੋਵੇ। ਉਲਟਾ ਕਈ ਇੱਦਾਂ ਦੇ ਹਵਾਲੇ ਵੀ ਮਿਲਦੇ ਨੇ ਕਿ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਕੁਛ ਅਮਰੀਕੀਆਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ ਆਉਂਦੇ 300 ਸਾਲ ਤੱਕ ਵੀ ਇਹ ਇਸ ਟੈਕਨੋਲੋਜੀ ਨੂੰ
ਹੱਥ ਨਹੀਂ ਲਾ ਪਾਉਣਗੇ ਬਣਾਉਣਾ ਤਾਂ ਦੂਰ ਦੀ ਗੱਲ। ਖਾਸ ਕਰਕੇ ਇਹ ਉਸ ਟੈਕਨੋਲੋਜੀ ਦੀ ਗੱਲਬਾਤ ਕੀਤੀ ਜਾ ਰਹੀ ਜਿਹਦੇ ਤੋਂ ਇਹ ਦੇਸ਼ ਬੜੀ ਦੂਰ ਸੀ। ਪਰ ਇਸ ਕੁੜੀ ਨੇ ਵਾਪਸ ਚੀਨ ਜਾਣ ਦਾ ਫੈਸਲਾ ਕਰ ਲਿਆ। ਹਰ ਪਾਸੇ ਨਿਗਰਾਨੀ, ਪੁੱਛ ਪੜਤਾਲ, ਰੁਕਾਵਟਾਂ, ਕਈ ਵਿਗਿਆਨੀਆਂ ਨੂੰ ਸਾਲਾਂ ਤੱਕ ਰੋਕ ਕੇ ਰੱਖਿਆ ਗਿਆ ਸੀ। ਕੁਛ ਨੂੰ ਤਾਂ ਸੁਣਨ ਦੇ ਵਿੱਚ ਆਉਂਦਾ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਜਾਂ ਫਿਰ ਨਜ਼ਰਬੰਦ ਰੱਖਿਆ ਗਿਆ, ਉਹਨਾਂ ਦੇ ਉੱਤੇ ਸਖ਼ਤ ਨਿਗਰਾਨੀ ਕੀਤੀ ਗਈ। ਪਰ ਇਹ ਚੀਨੀ ਕੁੜੀ ਜਾਣਦੀ ਸੀ ਕਿ ਰਾਹ ਇੰਨਾ ਸੌਖਾ ਨਹੀਂ, ਜੇ ਮੈਂ ਕੁਛ ਕਰਨਾ ਤਾਂ ਔਕੜਾਂ ਤਾਂ ਆਉਣੀਆਂ ਆ। ਮਨ ਦੇ ਵਿੱਚ ਇਰਾਦਾ ਦ੍ਰਿੜ ਹੋਵੇ ਤਾਂ ਫਿਰ ਕੋਈ ਨਾ ਕੋਈ ਰਾਹ ਕਹਿੰਦੇ ਨਿਕਲ ਆਉਂਦਾ, ਕਿਉਂਕਿ ਉਹ ਆਪਣੇ ਨਾਲ ਕੋਈ ਸਮਾਨ ਨਹੀਂ, ਆਪਣੇ ਨਾਲ ਗਿਆਨ ਲੈ ਕੇ ਵਾਪਸ ਆ ਰਹੇ ਸੀ। ਉਹ ਸਾਰੀ ਖੋਜ ਸਮੱਗਰੀ ਲੈ ਕੇ ਜਾਣੀ ਜਿਹਦੇ ਨਾਲ ਵਤਨ ਦੇ ਵਿੱਚ ਇੱਕ ਨੀਂਹ ਪੱਥਰ ਧਰਿਆ ਜਾਵੇ ਇਸ ਟੈਕਨੋਲੋਜੀ ਦਾ। ਬੜੀ ਹਿੰਮਤ ਅਤੇ ਹੁਸ਼ਿਆਰੀ ਦੇ ਨਾਲ ਕਹਿੰਦੇ ਨੇ ਕਿ ਉਹਨੇ ਆਪਣਾ ਸਮਾਨ ਸਾਰਾ ਇਕੱਠਾ ਕੀਤਾ ਅਤੇ ਸਮਾਨ ਇਸ ਢੰਗ ਦੇ ਨਾਲ ਲਗਾਇਆ ਸੀ ਕਿ ਉਹ ਪਹੁੰਚ ਜਾਵੇ ਕਿਸੇ ਤਰ੍ਹਾਂ ਦੇ ਨਾਲ, ਕਿਉਂਕਿ ਬਹੁਤ ਸਾਰਾ ਕੁਛ ਉਹਨੂੰ ਚਾਹੀਦਾ ਸੀ ਵਾਪਸ ਜਾ ਕੇ ਇਸ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਦੇ ਲਈ। ਆਖਿਰਕਾਰ ਚ ਇਹਦਾ ਡਰ ਸੀ ਹਵਾਈ ਅੱਡੇ ਦੇ ਉੱਤੇ ਉਹੀ ਹੋਇਆ। ਵੈਸੇ ਇਹਦਾ ਵੀ ਅਹਿਸਾਸ ਉਹਨੂੰ ਸੀ ਕਿ ਇੱਦਾਂ ਦਾ ਕੁਛ ਹੋ ਸਕਦਾ। ਏਅਰਪੋਰਟ ਦੇ ਉੱਤੇ ਕਹਿੰਦੇ ਨੇ ਕਿ ਅਮਰੀਕੀ ਅਧਿਕਾਰੀਆਂ ਨੇ ਘੇਰ ਲਿਆ, ਜਿੱਥੇ ਬਹੁਤ ਸਾਰਿਆਂ ਦੇ ਉੱਤੇ ਸ਼ੱਕ ਸੀ ਉੱਥੇ ਇਹਦੇ ਉੱਤੇ ਵੀ ਸ਼ੱਕ ਸੀ ਕਿ ਇਹ ਅਮਰੀਕਾ ਦੇ ਵਿੱਚੋਂ ਕੀ ਲੈ ਕੇ ਬਾਹਰ ਜਾ ਰਹੀ ਆ। ਕਹਿੰਦੇ ਕਿ ਪੁੱਛ ਪੜਤਾਲ ਹੋਈ ਤਾਂ ਇਹਨੇ ਕਿਹਾ ਕਿ ਮੇਰੀ ਮਾਂ ਦੀਆਂ ਦਵਾਈਆਂ ਨੇ, ਮੇਰੀ ਮਾਂ ਬਿਮਾਰ ਹੈ, ਅਮਰੀਕਾ ਤੋਂ ਮੈਂ ਦਵਾਈਆਂ ਲੈ ਕੇ ਜਾ ਰਹੀ ਹਾਂ। ਕਿਸਮਤ ਚੰਗੀ ਸੀ ਜਾਂ ਫਿਰ ਭਵਿੱਖ ਨੂੰ ਕੁਛ ਹੋਰ ਮਨਜ਼ੂਰ ਸੀ ਜਿਹਦੀ ਵਜ੍ਹਾ ਕਰਕੇ ਇਹ ਸਾਰਾ ਸਮਾਨ ਉੱਥੋਂ ਲੈ ਕੇ ਨਿਕਲ ਆਏ। ਖੈਰ, ਅਮਰੀਕੀਆਂ ਦੇ ਲਈ ਇਹ ਇੱਕ ਵੱਡੀ ਚੋਰੀ ਸੀ। ਇਸ ਤਰੀਕੇ ਦੇ ਨਾਲ ਉਹਨਾਂ ਦਾ ਸਮਾਨ ਉੱਥੋਂ ਲੈ ਕੇ ਨਿਕਲਣਾ, ਉਹ ਰਾਸ ਤਾਂ ਨਹੀਂ ਆਇਆ ਪਰ ਚਾਈਨਾ ਨੂੰ ਜ਼ਰੂਰ ਰਾਸ ਆ ਗਿਆ। ਇੱਕ ਪਲ ਦੇ ਵਿੱਚ ਜਿੱਦਾਂ ਉਹਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਏ। ਪਰ ਇਹ ਸਫ਼ਰ ਇੰਨਾ ਸੌਖਾ ਨਹੀਂ ਸੀ ਹੋਣ ਵਾਲਾ। ਅਸਲ ਸੰਘਰਸ਼ ਉਹਦਾ ਉਦੋਂ ਸ਼ੁਰੂ ਹੋਇਆ ਜਦੋਂ ਕਹਿੰਦੇ ਨੇ ਚੀਨ ਦੇ ਵਿੱਚ ਉਹ ਵਾਪਸ ਪਰਤ ਆਏ। ਵਾਪਸ ਪਰਤ ਕੇ ਜੋ ਉਹਨੇ ਨਜ਼ਾਰਾ ਵੇਖਿਆ ਉਹਨੇ ਕਦੀ ਸੋਚਿਆ ਵੀ ਨਹੀਂ ਸੀ। ਕੋਈ ਲੈਬ ਨਹੀਂ ਲੱਭੀ, ਕੋਈ ਉਹਨੂੰ ਮਸ਼ੀਨਰੀ ਨਹੀਂ ਲੱਭੀ, ਕੋਈ ਤਜਰਬੇਕਾਰ ਉਹਨੂੰ ਟੀਮ ਨਾ ਲੱਭੀ। ਹੋਰ ਤੇ ਹੋਰ ਕਹਿੰਦੇ ਨੇ ਕਿ ਬਿਜਲੀ ਦੀ ਵੀ ਘਾਟ ਸੀ, ਬਾਕੀ ਸਾਧਨ ਤਾਂ ਬੜੀ ਦੂਰ ਦੀ ਗੱਲ। ਸਰਕਾਰ ਦੇ ਨਾਲ, ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤੇ ਉਹ ਇਧਰਲੇ ਪਾਸੇ ਪੈਸਾ ਚਾਹੇ ਕਈ ਲਾਉਣਾ ਚਾਹੁੰਦੇ ਸੀ ਪਰ ਹੈ ਹੀ ਨਹੀਂ, ਹਰ ਪਾਸੇ ਸਿਰਫ ਘਾਟਾ ਹੀ ਘਾਟਾ। ਸ਼ਾਇਦ ਇੱਕ ਸਮੇਂ ਕਿਤੇ ਮਨ ਦੇ ਵਿੱਚ ਆਇਆ ਵੀ ਹੋਵੇ ਕਿ ਮੈਂ ਐਵੇਂ ਛੱਡ ਕੇ ਆ ਗਈ, ਅਮਰੀਕਾ ਦੇ ਵਿੱਚ ਸਾਰਾ ਕੁਛ ਸੀ, ਚੰਗੀ ਆਰਾਮ ਦੇ ਨਾਲ ਜ਼ਿੰਦਗੀ ਮੇਰੀ ਬੀਤ ਜਾਣੀ ਸੀ। ਪਰ ਹੁਣ ਉਹ ਫੈਸਲਾ ਲੈ ਚੁੱਕੀ ਸੀ, ਇਸ ਕਰਕੇ ਉਹਨੇ ਸਾਰਾ ਕੁਛ ਆਪਣੇ ਹੱਥੀਂ ਬਣਾਉਣ ਦਾ ਫੈਸਲਾ ਕੀਤਾ। ਉਹਨੇ ਹੌਸਲਾ ਨਹੀਂ ਹਾਰਿਆ, ਕੁਛ ਨੌਜਵਾਨ ਆਪਣੇ ਨਾਲ ਲਏ ਜਿਹੜੇ ਆਪਣੇ ਸੀਨੇ ਦੇ ਵਿੱਚ ਉਹਦੇ ਵਰਗੀ ਅੱਗ ਰੱਖਦੇ ਸੀ। ਉਹ ਵਿਗਿਆਨੀਆਂ ਦੀ ਟੀਮ ਇੱਕ ਇਕੱਠੀ ਕੀਤੀ, ਕੋਈ ਢੰਗ ਦੇ ਸੰਦ ਨਹੀਂ ਮਿਲੇ ਤਾਂ ਉਹਨੇ ਅਲਟਰਨੇਟਿਵ ਯਾਨੀ ਕਿ ਕੋਈ ਬਦਲਵੇਂ ਕਿਸੇ ਨਾ ਕਿਸੇ ਤਰੀਕੇ ਦੇ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ। ਦਿਨ ਰਾਤ ਮਿਹਨਤ ਕੀਤੀ, ਨਾ ਆਪ ਸੌਂਦੀ ਅਤੇ ਨਾ ਕਿਸੇ ਨੂੰ ਚੱਜ ਨਾਲ ਸੌਣ ਦਿੰਦੀ। ਕਈ ਵਾਰ ਕਈ ਤਰੀਕਿਆਂ ਦੇ ਪ੍ਰਯੋਗ ਉਹਦੇ ਅਸਫਲ ਹੋਏ, ਕਈ ਮਹੀਨੇ ਲੱਗੇ, ਕਈ ਸਾਲ ਲੱਗੇ। ਪਰ ਫਿਰ ਵਾਰ ਵਾਰ ਜਦੋਂ ਬੰਦਾ ਹਿੰਮਤ ਨਹੀਂ ਹਾਰਦਾ ਤਾਂ ਫਿਰ ਕਾਮਯਾਬੀ ਗੋਡੇ ਟੇਕ ਜਾਂਦੀ ਹੈ। ਇੱਕ ਤਜਰਬਾ ਅਸਫਲ ਹੁੰਦਾ ਤਾਂ ਉਹ ਫਿਰ ਦੁਬਾਰਾ ਤੋਂ ਦੂਸਰੇ ਤਰੀਕੇ ਦੇ ਨਾਲ ਸੋਚਣਾ ਸ਼ੁਰੂ ਕਰ ਦਿੰਦੇ। ਇਹ ਸਭ ਕੁਛ ਦੇ ਦਰਮਿਆਨ ਉਹਦੀ ਕਹਿੰਦੇ ਨੇ ਅੱਖਾਂ ਦੀ ਰੋਸ਼ਨੀ ਦੇ ਉੱਤੇ ਵੀ ਅਸਰ ਪਿਆ। ਇਹ ਸਭ ਕੁਛ ਦੇ ਦਰਮਿਆਨ ਉਹਦੀ ਗਰਦਨ ਦੇ ਵਿੱਚ, ਉਹਦੀ ਧੌਣ 'ਚ ਸਰਵਾਈਕਲ ਜਾਂ ਫਿਰ ਕੁਛ ਹੋਰ ਇੰਨਾ ਕੁ ਕਹਿੰਦੇ ਦਰਦ ਹੋਣ ਲੱਗ ਪਿਆ
ਕਿ ਉਹ ਦਵਾਈਆਂ ਖਾ ਖਾ ਕੇ ਵੀ ਕੰਮ ਦੇ ਉੱਤੇ ਲੱਗੇ ਰਹੇ। ਆਖਿਰਕਾਰ ਫਿਰ ਸਾਲ ਆਇਆ 1958, ਉਹਦੀ ਸਾਲਾਂ ਦੀ ਮਿਹਨਤ ਹੁਣ ਰੰਗ ਲਿਆਉਣ ਲੱਗੀ। ਬਹੁਤ ਸਾਰੇ ਪ੍ਰਯੋਗ ਉਹਦੇ ਅਸਫਲ ਰਹੇ, ਬਹੁਤ ਸਾਰੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ। ਆਖਿਰਕਾਰ 1958 ਨੂੰ ਉਹਦੀ ਟੀਮ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਹੁਣ ਹੋਣ ਕੀ ਲੱਗਾ। ਹੋਇਆ ਇਹ ਕਿ ਚੀਨ ਨੇ ਆਪਣਾ ਪਹਿਲਾ ਸਿਲੀਕੋਨ ਸਿੰਗਲ ਕ੍ਰਿਸਟਲ ਤਿਆਰ ਕਰ ਲਿਆ। ਇਹ ਸਿਰਫ ਇੱਕ ਵਿਗਿਆਨਿਕ ਪ੍ਰਾਪਤੀ ਨਹੀਂ ਸੀ, ਇਹਨੇ ਦੁਨੀਆ ਦਾ ਭਵਿੱਖ ਬਦਲ ਕੇ ਰੱਖ ਦਿੱਤਾ। ਇਕੱਲੇ ਚਾਈਨਾ ਦਾ ਨਹੀਂ, ਇਹ ਪੂਰੇ ਦੇਸ਼ ਦੇ ਭਵਿੱਖ ਦੀ ਬੁਨਿਆਦ ਸੀ। ਇਹ ਉਹ ਬੁਨਿਆਦ ਸੀ ਜਿਹਦੇ ਉੱਤੇ ਹੁਣ ਅੱਜ ਦੇ ਦਿਨ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਚੀਨ ਰਾਜ ਕਰ ਰਿਹਾ ਚਿੱਪਾਂ ਦੇ ਵਿੱਚ, ਪ੍ਰੋਸੈਸਰਸ ਦੇ ਵਿੱਚ। ਪੂਰਾ ਸੈਮੀ ਕੰਡਕਟਰ, ਪੂਰਾ ਢਾਂਚਾ ਇਹਦੇ ਇਸ ਬਲਿਦਾਨ ਦੇ ਕਰਕੇ ਕਹਿੰਦੇ ਨੇ ਖੜ੍ਹਾ ਹੋ ਗਿਆ। ਪਰ ਇਹ ਇੱਥੇ ਵੀ ਨਹੀਂ ਰੁਕੀ, ਇਸ ਤੋਂ ਬਾਅਦ ਵੀ ਇਹਨੇ ਅੱਗੇ ਆਪਣੀਆਂ ਹੋਰ ਖੋਜਾਂ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖੀਆਂ। ਜੋ ਸਿੱਖ ਕੇ ਆਏ ਸੀ ਉੱਥੋਂ ਤੱਕ ਸੀਮਤ ਨਾ ਰਹਿ ਕੇ ਉਹਨੇ ਉਸ ਤੋਂ ਅੱਗੇ ਵੀ ਆਪਣੀਆਂ ਖੋਜਾਂ ਜਾਰੀ ਰੱਖੀਆਂ, ਕਿਉਂਕਿ ਉਹਨੂੰ ਦਿਖ ਪਈ ਸੀ ਰੋਸ਼ਨੀ ਦੀ ਇੱਕ ਕਿਰਨ, ਉਹਨੂੰ ਪਤਾ ਸੀ ਕਿ ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ। ਉਸਦੇ ਨਾਲ ਨਾਲ ਉਹਨੇ ਉਹ ਸਾਰਾ ਕੁਛ ਆਪਣੇ ਤੱਕ ਸੀਮਤ ਨਾ ਰੱਖ ਕੇ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿੱਚੋਂ, ਅਲੱਗ ਅਲੱਗ ਅਦਾਰਿਆਂ ਦੇ ਵਿੱਚੋਂ ਉਹ ਜਿੰਨੇ ਵੀ ਨੌਜਵਾਨ ਜਿਨ੍ਹਾਂ ਨੂੰ ਕੁਛ ਆਉਂਦਾ ਸੀ ਜਾਂ ਥੋੜ੍ਹਾ ਜਾਂ ਵੱਧ, ਪਰ ਉਹਨਾਂ ਦੇ ਵਿੱਚ ਚਿੰਗਾਰੀ ਸੀ ਸਿੱਖਣ ਦੀ, ਉਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਅਤੇ ਉਹ ਆਪਣਾ ਸਾਰਾ ਗਿਆਨ ਅੱਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਿੱਤਾ। ਇੱਕ ਇੱਕ ਵਿਦਿਆਰਥੀ ਉਹਨੇ ਕਹਿੰਦੇ ਨੇ ਕਿ ਆਪਣੇ ਕੋਲ ਆਪਣੇ ਹੱਥੀਂ ਫੜ ਫੜ ਕੇ ਆਪ ਦੱਸ ਦੱਸ ਕੇ ਤਿਆਰ ਕੀਤਾ। ਅਤੇ ਬਾਅਦ ਵਿੱਚ ਉਹ ਇਕੱਲੀ ਨਹੀਂ ਸੀ, ਉਹ ਲੈਬ ਦੇ ਵਿੱਚ ਜਿੰਨੇ ਵੀ ਸੌਵਾਂ ਹਜ਼ਾਰਾਂ ਖੜ੍ਹੇ ਹੁੰਦੇ ਸਾਰੇ ਉਹਨੂੰ ਆਪਣੇ ਵਰਗੇ ਲੱਗਦੇ, ਕਿਉਂਕਿ ਉਹਨੇ ਆਪਣੇ ਤਰੀਕੇ ਦੇ ਨਾਲ ਸਾਰਿਆਂ ਨੂੰ ਹੁਣ ਟ੍ਰੇਨ ਕਰ ਦਿੱਤਾ ਹੈ। ਉਹ ਜਾਣਦੀ ਸੀ ਕਿ ਮੇਰੀ ਇਕੱਲੀ ਦੀ ਮਿਹਨਤ ਨਹੀਂ ਹੋ ਸਕਦੀ, ਉਹ ਜਾਣਦੀ ਸੀ ਕਿ ਮੇਰੇ ਇਕੱਲੀ ਨੂੰ ਇੱਦਾਂ ਦੀ ਸਫਲਤਾ ਨਹੀਂ ਮਿਲ ਸਕਦੀ। ਉਹ ਜਾਣਦੀ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਜੇਕਰ ਚੱਜ ਦੇ ਨਾਲ ਰਜਮੀ ਰੋਟੀ ਖਾਣੀ ਹੈ ਤਾਂ ਫਿਰ ਇਹਨਾਂ ਨੂੰ ਸਿਖਾਉਣਾ ਪਊਗਾ। ਇਹ ਕਹਾਣੀ ਸੀ ਲਿਨ ਲਾਂਜਿੰਗ ਦੀ। ਲਿਨ ਲਾਂਜਿੰਗ ਇਹਦੀ ਕਹਾਣੀ ਆਪਾਂ ਅੱਜ ਇਸ ਕਰਕੇ ਪੜ੍ਹ ਰਹੇ ਹਾਂ, ਇਸ ਕਰਕੇ ਸੁਣ ਰਹੇ ਹਾਂ ਕਿਉਂਕਿ ਇੱਕ ਉਮਰ ਦੇ ਵਿੱਚ ਜਾ ਕੇ ਹਰ ਕੋਈ ਹਿੰਮਤ ਹਾਰ ਜਾਂਦਾ। ਹਰ ਇੱਕ ਨੂੰ ਲੱਗਦਾ ਨਹੀਂ ਮੈਂ ਆਪਣੇ ਹਿੱਸੇ ਦੀ ਜ਼ਿੰਦਗੀ ਹੁਣ ਜੀ ਲਈ, ਹੁਣ ਆਰਾਮ ਦੇ ਨਾਲ ਬਹਿ ਕੇ ਮੈਂ ਖਾਵਾਂ, ਆਪਣੇ ਪਰਿਵਾਰ ਤੱਕ ਮੈਂ ਸੀਮਤ ਰਹਾਂ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਉਮਰ ਕੋਈ ਸੀਮਾ ਨਹੀਂ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਦੀ ਵੀ ਕੋਈ ਚੀਜ਼ ਤੁਹਾਨੂੰ, ਕੋਈ ਹੁਨਰ ਤੁਹਾਨੂੰ ਆਉਂਦਾ ਤਾਂ ਉਹਨੂੰ ਅੱਗੇ ਸਿਖਾ ਦੇਣਾ ਕਿੰਨਾ ਵੱਡਾ ਪਾ, ਕਿੱਡਾ ਵੱਡਾ ਕੱਲ੍ਹ ਦੇ ਲਈ ਪੁੰਨ ਹੋ ਸਕਦਾ, ਕਿੰਨੀ ਵੱਡੀ ਉਦਾਰਤਾ ਹੋ ਸਕਦਾ, ਇੱਥੋਂ ਤੱਕ ਕਿ ਉਹ ਦੁਨੀਆ ਬਦਲ ਸਕਦਾ। ਅਸਲ ਕਾਮਯਾਬੀ ਕਦੇ ਕਦੇ ਆਰਾਮ ਕਰਨ ਦੇ ਵਿੱਚ ਨਹੀਂ ਹੁੰਦੀ। ਆਪਾਂ ਬਹੁਤੇ ਅੱਜ ਦੇ ਸਮੇਂ ਦੇ ਵਿੱਚ ਕੰਮ ਕਰਕੇ ਆਰਾਮ ਲੱਭਦੇ ਹਾਂ, ਇੱਕ ਸੌਖੀ ਸ਼ਾਨਦਾਰ ਜ਼ਿੰਦਗੀ ਵਧੀਆ ਤਨਖਾਹ ਦੇ ਨਾਲ ਜੇ ਚਾਹੋ ਤਾਂ ਆਪਾਂ ਕਿਸੇ ਵੇਲੇ ਵੀ ਕਿਤੇ ਵੀ ਗੁਜ਼ਾਰ ਸਕਦੇ ਹਾਂ। ਪਰ ਜਿਹੜੇ ਲੋਕ ਪੁੱਠੇ ਪਾਸੇ ਨੂੰ ਤਰਦੇ ਨੇ, ਜਿਹੜੇ ਔਕੜਾਂ ਵਾਲਾ ਰਾਹ ਚੁਣਦੇ, ਕਹਾਣੀਆਂ ਵੀ ਉਹਨਾਂ ਦੀਆਂ ਫਿਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅਖਬਾਰਾਂ ਦੇ ਵਿੱਚ, ਰੇਡੀਓ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ। ਸ਼ਾਇਦ ਇਸੇ ਕਰਕੇ ਅੱਜ ਉਸ ਕੁੜੀ ਦਾ ਹੀ ਨਹੀਂ, ਉਸ ਕੁੜੀ ਦੇ ਦੇਸ਼ ਦਾ ਵੀ ਨਾਂ ਸਤਿਕਾਰ ਦੇ ਨਾਲ ਲਿਆ ਜਾਂਦਾ। ਅੱਜ ਦੇ ਸਮੇਂ ਦੇ ਵਿੱਚ ਉਹਨੂੰ ਚੀਨੀ ਸੈਮੀ ਕੰਡਕਟਰ ਦੀ ਮਾਂ ਕਿਹਾ ਜਾਂਦਾ, ਕਈ ਉਹਨੂੰ ਚਿੱਪਾਂ ਦੀ ਮਾਂ ਵੀ ਕਹਿ ਦਿੰਦੇ। ਇਸ ਕਰਕੇ ਕਿਉਂਕਿ ਚੀਨ ਦੇ ਵਿੱਚ ਜਨਮ ਇਹਨੇ ਦਿੱਤਾ। ਇੱਦਾਂ ਦੀਆਂ ਅਨੇਕਾਂ ਹੀ ਕਹਾਣੀਆਂ ਹੋਣਗੀਆਂ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ ਕਿ ਜ਼ਿੰਦਗੀ ਦੇ ਵਿੱਚ ਚਾਹੋ ਤੁਸੀਂ ਤਾਂ ਕੁਛ ਵੀ ਕਰ ਦਿਉ, ਪਰ ਉਸ ਪਾਸੇ ਨੂੰ ਤੁਹਾਨੂੰ ਤੁਰਨਾ ਪੈਂਦਾ, ਮੁਸ਼ਕਲਾਂ ਨੂੰ ਗਲ ਨਾਲ ਲਾਉਣਾ ਪੈਂਦਾ। ਜ਼ਿੰਦਗੀ ਦੇ ਵਿੱਚ ਬੜੇ ਇੱਦਾਂ ਦੇ ਮੁਕਾਮ ਆਉਂਦੇ ਨੇ ਜਦੋਂ ਆਪਾਂ ਸੁੱਖ ਆਰਾਮ ਦੀ ਜ਼ਿੰਦਗੀ ਚੁਣ ਸਕਦੇ ਹੁੰਦੇ, ਪਰ ਉਸ ਸੁੱਖ ਆਰਾਮ ਦੇ ਵਿੱਚੋਂ ਕਈ ਵਾਰੀ ਅੱਗੇ ਚੱਲ ਕੇ ਬਿਮਾਰੀਆਂ ਨਿਕਲਦੀਆਂ। ਅਤੇ ਨਾਲੇ ਜੇਕਰ ਤੁਹਾਡੇ ਇਰਾਦੇ ਨੇਕ ਹੋਣ
ਫਿਰ ਕਾਮਯਾਬੀ ਰੱਬ ਆਪ ਤੁਹਾਨੂੰ ਕੋਲ ਆ ਕੇ ਦੇ ਦਿੰਦਾ। ਦੁਨੀਆਂ ਦੇ ਉੱਤੇ ਨਾਂ ਕਮਾਉਣਾ ਸੌਖਾ ਨਹੀਂ, ਇੱਕ ਵਾਰੀ ਆਪਣਾ ਆਪ ਵਾਰਨਾ ਪੈਂਦਾ। ਸੋ ਦੁਨੀਆਂ ਦੇ ਵਿੱਚ ਕੁਛ ਇੱਦਾਂ ਦੇ ਇਨਸਾਨ ਆ ਜਿਨ੍ਹਾਂ ਦੀ ਜ਼ਿੰਦਗੀ ਤੋਂ ਆਪਾਂ ਸਿੱਖ ਸਕਦੇ ਹਾਂ, ਸਿੱਖ ਕੇ ਅੱਗੇ ਵੱਧ ਸਕਦੇ ਹਾਂ, ਉਹ ਚੰਗਾਰੀ ਆਪਣੇ ਅੰਦਰ ਵੀ ਆਪਾਂ ਬਾਲ ਕੇ ਰੱਖ ਸਕਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਪ।

0: ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: Hi, this is Arbaaz Khan and you're listening to Hanji Radio 167 4AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ

0: ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, this is Richa Chadda and you're hearing me on Radio Hanji 1674 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Imran Hashmi and you're listening to me on Radio Haji

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਵੱਖ ਨਹੀਂ ਹੋ ਸਕਦੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਫਿਲਮ ਆ ਰਹੀ ਹੈ ਬੋਲ ਭਾਵੇਂ ਨਾ ਬੋਲ 4 ਤਰੀਕ ਨੂੰ ਰਿਲੀਜ਼ ਹੋਣੀ ਆ ਅਤੇ ਐਡਵਾਂਸ ਜਿਹੜੀ ਸੇਲ ਸ਼ੁਰੂ ਹੋ ਚੁੱਕੀ ਆ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਆ ਉਹ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਕਰਵਾ ਸਕਦੇ ਹੋ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਅਤੇ ਅੱਜ ਦੇ ਦਿਨ ਮੇਰੇ ਨਾਲ ਨੇ ਹਰਮੀਤ ਤੂੰ
1: ਰਾਮ ਰਾਮ ਸਾਰੇ ਭਾਈਆਂ ਨੇ ਹੁਣ ਕੀ ਲਗਾਈਆਂ ਨੇ ਬਾਈ ਇੱਕ ਵਾਰ ਹਾਜ਼ਰ ਹੋ ਗਏ ਫਿਰ ਅੱਜ ਡਾਕਟਰ ਸਾਹਿਬ ਬਣ ਕੇ ਆ ਗਏ
0: ਅੱਜ ਹਰਮੀਤ ਤੂੰ ਸਟੈਥੋਸਕੋਪ ਲੈ ਕੇ ਆ ਗਏ
1: ਆਹ ਨਹੀਂ ਮੈਂ ਬੜੇ ਸੰਜੀਦਗੀ ਵਾਲਾ ਦਿਨ ਹੁੰਦਾ ਤੁਹਾਡਾ ਅੱਜ ਤੇ
0: ਕਾਹਦੇ ਵਾਲਾ
1: ਸੰਜੀਦਗੀ ਨਹੀਂ ਤਾਂ ਬੋਲਣੀ ਆਉਂਦੀ ਸਾਨੂੰ ਹਰਿਆਣਾ ਸੰਜੀਦਗੀ
0: ਨਹੀਂ ਮੈਂ ਸ਼ਬਦ ਤੋਂ ਰਾਹ ਲਿਆ ਮੈਂ ਸੰਜੀਦਗੀ
1: ਨਹੀਂ ਇਹਦੇ ਹੁੰਦਾ ਸਹਿਨਸ਼ੀਲਤਾ ਸੰਜੀਦਗੀ ਇਹ ਸਾਰੇ ਸ਼ਬਦਾਂ ਦੀ ਗਰਿਮਾ ਬਣਾ ਕੇ ਰੱਖਣੀ ਪੈਂਦੀ ਇਹ ਗਰਿਮਾ ਬਣਾ ਕੇ ਰੱਖਣੀ ਪੈਂਦੀ ਹੈ ਨਾ
0: ਸ਼ਿੱਦਤ
1: ਨਹੀਂ ਸ਼ਿੱਦਤ ਵਰਡ ਵੱਖਰਾ ਹੋ ਗਿਆ ਜੀ
0: ਅੱਛਾ
1: ਇਹ ਵੱਖਰਾ ਗਿਆ ਮੈਂ ਹਿੰਦੀ ਦੇ ਲੱਗਦਾ ਗਰਿਨਾ
0: ਨਾ ਹਿੰਦੀ ਵਾਲੇ ਠੀਕ ਠੀਕ
1: ਤੁਸੀਂ ਆਪਣਾ ਧੈਰੇ ਬਣਾ ਕੇ ਰੱਖੋ
0: ਧੈਰੇ
1: ਬਣਾ ਕੇ ਰੱਖੋ ਨਾ
0: ਵਾਹ ਵਾਹ ਕਾਫੀ ਦਿਨਾਂ ਬਾਅਦ ਹਰਿਆਣਵੀ ਫਿਰ ਸੁਣਨ ਮਿਲੀ
1: ਹੌਲੇ ਹੌਲੇ
0: ਹੋਰ ਸੁਣਾਓ ਕਿੱਦਾਂ ਬੱਚਿਆਂ ਦਾ ਕਰ ਰਹੇ ਹੋ
1: ਫਾਦਰ ਡੇ
0: ਚੱਲ ਰਿਹਾ ਫਿਰ
1: ਚੱਲਣ ਡਿਆ ਭਾਜੀ ਉੱਥੇ ਬਸ ਗਏ ਆ ਬੱਚਿਆਂ ਨਾਲ ਖੇਡੇ ਆ ਤੇ ਮੁੜ ਕੇ ਬੱਚੇ ਨੇ ਆਪ ਹੀ ਕਹਿੰਦਾ ਜਾਓ ਤੁਸੀਂ ਹੁਣ ਕਹਿੰਦਾ
0: ਖਵਾਤਾ ਤੁਹਾਨੂੰ
1: ਖਵਾਉਣ ਨੂੰ ਤੇ ਉਹਨਾਂ ਨੇ ਕੀ ਕੌਫੀ ਸੀ ਤੇ ਡੋਨਟ ਰੱਖੇ ਆ
0: ਹੋਰ
1: ਤੇ ਹੋਰ ਕੁੱਕੀ ਛਿੱਕ ਦੋ ਕੁੱਕੀ ਚ ਰੱਖੀ ਹੋਈ ਅਸੀਂ ਬਾਕੀ ਸਾਡੇ ਮਤਲਬ ਦਾ ਕੁਛ ਹੈ ਨਹੀਂ ਸੀ ਜ਼ਿਆਦਾ
0: ਤੁਹਾਡੇ ਮਤਲਬ ਦਾ ਕੀ ਮਤਲਬ ਕੀ ਰੱਖੇ
1: ਨਹੀਂ ਨਹੀਂ ਸਾਡੇ ਹੁਣ ਮੇਰੀ ਗੱਲ ਸੁਣੋ
0: ਚੰਪਾ ਲਾਉਂਦੇ ਤੁਹਾਡੇ
1: ਬਾਹਰਲੇ ਪਾਸੇ ਸਕੂਲ ਪੈਂਦਾ ਉੱਥੇ ਨਾਲੇ ਸਾਹਮਣੇ ਪਹਾੜੀਆਂ ਵੇਖਦੀਆਂ ਮੌਸਮ ਵੀ ਠੰਡਾ ਜੀ ਚਲੋ ਸਾਡੇ ਵੇਖੋ ਨਾ ਕਮਿਊਨਿਟੀ ਕਿਹੜੀ ਕਿਹੜੀ ਆ ਰਹੀ ਹੈ ਵੀ ਪਕੌੜੇ ਰੱਖ ਲਓ ਕੋਈ ਮਨਾ ਕਰਦਾ ਪਕੌੜੇ ਰੱਖ ਲਓ ਪਕੌੜੇ ਮਨਾ ਕਰਦਾ ਉਹ ਪਕੌੜੇ ਚੱਕਰ ਮੈਨੂੰ ਲੱਗਦਾ ਆਪਣੇ ਇਹਨਾਂ ਪਿੰਡ ਸ਼ਾਇਦ ਘੱਟ ਆਉਂਦੇ ਆ ਆਏ ਨੀ ਨਾ ਜੇ ਕਿਤੇ ਉਹ ਵੀ ਰੱਖਿਆ ਹੋਵੇ ਫਿਰ ਸਾਰੇ ਉੱਥੇ ਚਾਹ ਵੀ ਪੀਣ ਨਾਲੇ ਗੱਲਾਂ ਬਾਤਾਂ ਵੀ ਕਰਨ
0: ਕਿਉਂਕਿ ਹਰ ਵਾਰੀ ਦਾ ਜਾ ਕੇ ਐਕਸਪੀਰੀਅੰਸ ਉਹਨਾਂ ਨੂੰ ਪਤਾ ਲੱਗ ਗਿਆ ਨਾ ਕੀ ਕਰਦੇ ਆ
1: ਕੁੱਕੀ ਚ ਰੱਖੀ ਹੁੰਦੀ ਜਿਹੜੀਆਂ ਬਿਲਕੁਲ ਉਹ ਫਿੱਕੀਆਂ ਨਹੀਂ ਹੁੰਦੀਆਂ ਮਤਲਬ ਖਾ ਵੀ ਲਈਆਂ ਤਾਂ ਵੀ ਠੀਕ ਉਹ ਮੈਂ ਸ਼ੁਰੂ ਤੋਂ ਸੋਚਦਾ ਥਾ ਇੱਕ ਕੁੱਕੀ ਨਹੀਂ ਆਉਂਦੀ ਸ਼ੂਗਰ ਫਰੀ ਐਡੀ ਵੱਡੀ ਹੁੰਦੀ ਨਾ
0: ਵਾਹ ਵਾਹ ਵੱਡੇ ਜੀ
1: ਉਹ ਐਡੀ ਜੇ ਤੋੜ ਕੇ ਖਾਣੀ ਤਾਂ ਛੋਟੀ ਬਣਾ ਲਓ ਹੁਣ ਐਡੇ ਨੂੰ ਮੂੰਹ ਚ ਪਾਓਗੇ ਉਹਦੀਆਂ ਵਰਾਸ਼ਾਂ ਚੋੜੀਆਂ ਕਰਨ ਪਰ ਠੀਕ ਰਿਹਾ ਬੱਚਿਆਂ ਦੇ ਨਾਲ ਬੈਂਚ ਤੇ ਬੈਠੇ ਹੋ ਬਣਾਓ ਜੋ ਬੱਚੇ ਨੇ ਕਿਹਾ ਹੁਣ ਅਸੀਂ ਬਣਾਉਣ ਲੱਗਦੇ ਹਾਂ ਬੱਚੇ ਕੋਈ ਕਹਿੰਦੇ ਤੁਹਾਨੂੰ ਬਣਾਓ ਤਾਂ ਇਹ ਤਾਂ ਮੈਨੂੰ ਬਣਾ ਮੈਂ ਬਣਾ ਕੇ ਜੇ ਤੁਸੀਂ ਬਣਾਉਣਾ ਤਾਂ ਫਿਰ ਸਾਨੂੰ ਕਾਹਤੋਂ ਬੁਲਾਇਆ ਹੈ
0: ਪਿਛਲੀ
1: ਵਾਰ ਕੈਂਪ ਤੇ ਗਿਆ ਨਾ ਮੈਂ ਫੋਟਾ ਫੋਟਾ ਖਿੱਚਣ ਲੱਗ ਗਿਆ ਨਾ ਬੱਚਿਆਂ ਸਾਰਿਆਂ ਦੀ ਚੱਲੇ ਨਾ ਤੇ ਉਹ ਪਿੱਛੋਂ ਕੋਈ ਬੋਲਿਆ ਕਹਿੰਦਾ ਸੋ ਰਾਈਓ ਫਾਦਰ ਸੁੱਖੂ ਵਾਈ ਨੇ ਵੀ ਸਾਡਾ ਵੀ ਉਹਦਾ ਫੋਟੋ ਖਿੱਚਣ ਨਹੀਂ ਡਿਆ ਤੇਰਾ ਬਾਪੂ ਸਾਰਿਆਂ ਦੀ ਫੋਟੋ ਖਿੱਚਦਾ ਪਿਆ ਵੀ ਚੱਲੇ ਕੈਂਪਿੰਗ ਤੇ ਇਹ ਥਮਸਅਪ ਕਰ ਪਹਿਲੀ ਵਾਰ ਚੱਲੇ ਸੀ ਨਾ ਥਮਸਅਪ ਕਰ ਕਹਿੰਦਾ ਯੇ ਫਾਦਰ ਸੁੱਖੂ ਵਾਈ ਠੀਕ ਹੈ
0: ਵਧੀਆ ਚਲੋ ਇਹ ਵੀ ਕੋਈ ਕੋਈ ਧਿਆਨ ਕਰਦਾ ਨਾ ਇਸ ਪਾਸੇ ਨੂੰ
1: ਇਹ ਬੱਚਿਆਂ ਨੂੰ ਹੁੰਦਾ ਵੀ ਚਲੋ ਫਾਦਰ ਆਇਆ ਤੇ ਕੁਛ ਤਾਂ ਕਰੇਗਾ ਨਹੀਂ ਤਾਂ ਕਈ ਤਾਂ ਫਾਦਰ ਉੱਥੇ ਕਹਿੰਦਾ ਉਹ ਡਿਆਲਾ ਤੇਰੇ ਕੋਲ ਧੋਣਾ ਹੀ ਨਹੀਂ ਤੂੰ ਕਰ ਹੀ ਨਹੀਂ ਸਕਦਾ
0: ਇੱਧਰ ਬੜਾ ਮੈਂ ਕਰਕੇ ਵਿਖਾਵਾਂ ਨਹੀਂ ਇਹ ਪਿਓਆਂ ਦੇ ਨਾਲ ਹੁੰਦਾ ਵੈਸੇ ਧੱਕਾ ਮੈਂ ਵੀ ਨੋਟ ਕੀਤਾ ਕਈ ਵਾਰੀ ਵੀ ਇਹ ਜਦੋਂ ਮਦਰਸ ਡੇ ਹੁੰਦਾ ਨਾ ਤੇ ਉਦੋਂ ਪੂਰਾ ਉਹ ਮਤਲਬ ਆ ਕੇ ਦੱਸਣਗੇ ਬੱਚੇ ਜਾਂ ਮਾਵਾਂ ਵੀ ਉਹਨਾਂ ਨੇ ਉੱਥੇ ਹੱਥਾਂ ਦੀ ਮਸਾਜ ਬੱਚਿਆਂ ਨੇ ਕੀਤੀ ਹੈ ਨਾ ਉਹਨਾਂ ਨੇ ਆਹ ਕੀਤਾ ਯੇ ਕੀਤਾ ਪਲਾਂਟਿੰਗ ਯੇ ਵੋ ਕਿੰਨਾ ਕੁਛ ਹੀ ਦੱਸਦੇ ਹੈ ਨਾ ਹਾਂ ਵੀ ਉਹਨਾਂ ਟੀਚਰ ਨੇ ਕਿਹਾ ਮੰਮਾ ਨੂੰ ਹੈਡ ਮਸਾਜ ਦਿਓ ਹੈ ਨਾ ਟੀਚਰ ਨੇ ਕਿਹਾ ਵੀ ਮੰਮਾ
1: ਸਾਡਾ ਟੀਚਰ ਵੀ ਜੈਂਟ ਸੀ ਨਾ ਬੰਦਾ ਸੀ ਨਾ ਉਹਨੂੰ ਜਾਨੂੰ ਪਤਾ ਸੀ ਵੀ ਇਹਨਾਂ ਕੀ ਕਰਨਾ ਕਰਨਾ ਦੋ ਮਿੰਟ ਬੈਠਣ ਤੇ ਜਾਓ
0: ਨਹੀਂ ਫਾਦਰ ਜਾਣ ਤੇ ਉਹਨਾਂ ਨੂੰ ਮਤਲਬ ਮੈਂ ਤੇ ਇੱਕ ਦੋ ਵਾਰੀ ਇਹ ਵੇਖਿਆ ਵੀ ਉਹਨਾਂ ਨੂੰ ਤਾਂ ਪੁੱਛਦੇ ਵੀ ਨਹੀਂ ਆ ਜੂਸ ਆਸੇ ਆ ਇੱਕ ਪਾਸੇ ਪਿਆ ਹੁੰਦਾ ਵਾ ਉਹ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਹਾਨੂੰ ਮਤਲਬ ਸ਼ਰਮ ਜੀ ਆਉਂਦੀ ਆ ਤੇ ਤੁਸੀਂ ਭਾਵੇਂ ਉਦਾਂ ਵੀ ਆ ਜਾਓ ਤੇ ਉਹਨਾਂ ਨੇ ਨਹੀਂ ਪੁੱਛਣਾ ਵੀ ਆਹ ਤੁਹਾਡੇ ਲਈ ਆ ਜਾਂ ਕਿਹਦੇ ਲਈ ਆ ਨਾ ਹੀ ਆਣੇ ਦੱਸਦੇ ਉਦਾਂ ਹੀ ਉਂਗਲ ਫੜ ਕੇ ਤੁਸੀਂ ਫਿਰਦੇ
1: ਇੱਧਰ ਵੇਖੋ ਆਵੇ ਚਲੋ ਠੀਕ ਹੈ ਵਧੀਆ ਫਨ ਆ ਇੰਡੀਆ 'ਚ ਸਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ ਸੀਗੀਆਂ ਸਾਡਾ ਤਾਂ ਟੀਚਰ ਹੀ ਆਪਣੇ ਪਿਓ ਬਣ ਜਾਂਦੇ ਆਪੇ ਮਾਂ ਉਹਨੇ ਕੁੱਟ ਲੈਣਾ ਉਹਨੇ ਪਿਆਰ ਰਹਿਣਾ
0: ਨਹੀਂ ਹੌਲੀ ਹੌਲੀ ਆਈ ਜਾਂਦੇ ਹੁਣ ਜੇ ਮੰਨ ਲਓ ਇੰਡੀਆ ਕਿਸੇ ਨੇ ਸੱਦਿਆ ਹੋਵੇ ਤੇ ਉਹਨੇ ਸੱਦ ਕੇ ਤੇ ਉਹਨੇ ਉਹਨਾਂ ਚਿਰ ਤੁਹਾਡੇ ਬੱਚੇ ਨੂੰ ਹਾਰ ਹੀ ਪਾਉਣੇ
1: ਹਾਰ ਕੀ ਉਹ ਪਹਿਲਾਂ ਤਾਂ ਟੀਚਰ ਜਲੀਲ ਕਰਦਾ ਫਿਰ ਕਰਦੇ ਨਾਲ ਉੱਥੇ ਬਹਿ ਕੇ ਆਪ ਕਰਨਾ ਵੀ ਇੱਕ ਜਣਾ ਕਰ ਲਓ, ਇੱਕ ਨੇ
0: ਹਰ ਕੋਈ ਆਪੋ ਆਪਣੀ ਵੱਖਰੀ ਵੱਖਰੀ ਪੜਾਸ ਕੱਢਦਾ। ਚਲੋ ਖੈਰ, ਇਹ ਫਾਦਰਸ ਡੇ ਚੱਲ ਰਿਹਾ, ਕੀ ਤੁਹਾਡੇ ਬੱਚਿਆਂ ਨੇ ਤੁਹਾਡੇ ਲਈ ਲੈ ਆਉਂਦਾ ਕੁਛ, ਜਾਂ ਤੁਹਾਡੇ ਬੱਚੇ ਹਾਲੇ ਮਤਲਬ ਸੋਚ ਵਿਚਾਰ ਕਰ ਰਹੇ ਨੇ, ਜਾਂ ਫਿਰ ਤੁਸੀਂ ਹੋ ਆਏ ਹੋ, ਜਾਂ ਤੁਸੀਂ ਹੋਣਾ? ਮੇਰਾ ਖਿਆਲ ਹੈਗਾ ਤੇ ਕੱਲ ਕੱਲ ਐਤਵਾਰ ਆ,
1: ਵੱਖਰਾ ਨਾ। ਮੈਂ ਪਹਿਲੀ ਵਾਰ ਕੈਨੇਡਾ ਫੋਨ ਕੀਤਾ ਸੀ ਤੇ ਉਹਨਾਂ ਨੂੰ ਮੈਂ ਵਧਾਈ ਦਿੱਤੀ, ਕਹਿੰਦੇ ਤੁਹਾਡਾ ਕਦੋਂ ਹੁੰਦਾ? ਮੈਂ ਕਿਹਾ ਵੀ ਸਾਡਾ ਨਹੀਂ ਹੈਗਾ, ਇਹ ਤੁਹਾਡਾ ਹੀ ਹੈ। ਅੱਜ ਫਿਰ ਫੋਨ ਕੀਤਾ, ਮੈਂ ਕਿਹਾ ਵਧਾਈ ਹੋਵੇ, ਮੈਂ ਕਿਹਾ ਅੱਜ ਸਾਡੇ ਵਾਲਾ। ਕਹਿੰਦੇ ਠੀਕ ਹੈ,
0: ਦੋਰੇ ਦੋਰੇ ਸਾਲ 'ਚ ਦੋ ਦੋ ਵਾਰੀ ਵਧਾਈਆਂ ਲੈ ਲਓ ਤੁਸੀਂ
1: ਫਾਦਰ ਡੇ
0: ਜੀ। ਚਲੋ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਸਾਰੇ ਫਾਦਰਸ ਨੂੰ, ਸਾਰੇ ਪਿਓਾਂ ਨੂੰ। ਬੱਚੇ ਇਸੇ ਤਰ੍ਹਾਂ ਦੇ ਨਾਲ ਹੱਸਦੇ ਖੇਡਦੇ ਰਹਿਣ, ਜਿੱਦਾਂ ਉਹਨਾਂ ਨੂੰ ਠੀਕ ਲੱਗਦਾ। ਇਹਨਾਂ ਵੀ ਬੱਚੇ ਚੇਚ ਜ਼ਰੂਰ ਕਰਦੇ ਆ, ਸਾਡੇ ਵਾਰੀ ਤਾਂ ਉਹ ਵੀ ਨਹੀਂ ਹੁੰਦਾ ਕੰਮ, ਇੱਕ ਓਲਾ ਹੁੰਦਾ
1: ਵੱਡਾ ਓਲਾ। ਆਪਣੀ ਪਿੰਡ ਫਿਰ ਕਦੋਂ ਹੁੰਦੀ ਸੀ ਭਾਜੀ?
0: ਉਹ ਅੰਗਰੇਜ਼ੀ ਸਕੂਲਾਂ 'ਚ ਹੋ ਗਈਆਂ ਸੀ ਬਾਅਦ 'ਚ।
1: ਸਾਡਾ ਪਿੰਡ 'ਚ ਹੀ ਸਕੂਲ ਹੁੰਦਾ ਸੀ ਅਤੇ ਆਨੇ ਬਾਨੇ ਸਾਡੇ ਮਾਸਟਰ ਸਾਡੇ ਬਾਪੂ ਨੂੰ ਉੱਥੇ ਗਲੀ 'ਚ ਹੀ ਮਿਲਣਾ, ਕਿਤੇ ਰਹਿੰਦੇ ਉਹਦੇ ਸੌਦਾ ਲੈਣ ਲੱਗੇ, ਉਹਨੇ ਹੀ ਦੱਸ ਦੇਣਾ ਮੁੰਡਾ ਕੀ ਕਰਦਾ। ਸਾਡੀ ਮੀਟਿੰਗ ਏਦਾਂ ਹੀ ਹੋ ਜਾਂਦੀ ਸੀ, ਪੇਰੈਂਟ ਮੀਟਿੰਗ ਦੀ ਸਪੈਸ਼ਲ ਜਾਂ ਦੀ ਲੋੜ ਹੀ ਨਹੀਂ ਪੈਂਦੀ ਸੀ।
0: ਹਾਂ, ਹਰ ਰੋਜ਼ ਹੀ ਹੋ ਜਾਂਦੀ ਸੀ ਨਾਲ ਦੀ ਨਾਲ।
1: ਤੇ ਜੇ ਕਿਸੇ ਦੇ ਜਵਾਕ ਨੂੰ ਕੁੱਟ ਪਈ ਹੁੰਦੀ ਨਾ, ਤੇ ਜੇ ਸਾਨੂੰ ਵੀ ਪਈ ਹੁੰਦੀ, ਸਾਡਾ ਹੀ ਚੁੱਪ ਰਹਿਣਾ, ਪਰ ਉਹਨਾਂ ਦੀ ਮੰਮੀ ਨੇ ਅੱਗੇ ਦੱਸ ਦੇਣਾ, ਭੈਣ ਜੀ ਸਾਡਾ ਵੀ ਕੁੱਟਿਆ ਗਿਆ, ਤੁਹਾਡਾ ਵੀ ਨਾਲ ਕੁੱਟਿਆ ਗਿਆ ਸੀ। ਅੱਛਾ, ਸਾਡੇ ਵਾਲੇ ਨਾਲ ਹੀ ਲਿਆ।
0: ਹਾਂ, ਨਹੀਂ ਐਤਵਾਰ ਹੀ ਆ ਗਏ,
1: ਐਤਵਾਰ
0: ਐਤਵਾਰ ਹੀ ਹੁੰਦਾ, ਪਹਿਲਾ ਐਤਵਾਰ
1: ਸਤੰਬਰ ਦਾ ਪਹਿਲਾ। ਬੜਾ
0: ਜੋ ਡੈਡੀ ਡੈਡੀ ਵੇਲੇ ਬੈਠੇ ਡੋਨਟ ਖਾ ਕੇ ਆ ਗਏ, ਪਤਾ ਸਾਨੂੰ ਇਹ ਨਹੀਂ ਹੈ ਕਦੋਂ ਹੈ। ਚਲੋ ਕੋਈ ਗੱਲ ਨਹੀਂ, ਠੀਕ ਹੈ ਭਾਈ, ਦੇਖੋ ਚੱਲਦਾ ਇੰਨਾ ਕਿਤੇ ਚੱਲਦਾ ਵਾ। ਥੈਂਕ ਯੂ। ਆ ਵੇਖ ਲਓ, ਸੈਮੀ ਸਾਹਿਬ ਨੂੰ ਪਤਾ ਹੀ ਯਾਰ, ਕਮਾਲ ਦੀ ਗੱਲ
1: ਦੱਸੇ ਦੱਸਤਾ ਉਹਨਾਂ ਨੇ। ਇਹ ਆਈਡੀਅਲ ਫਾਦਰ ਨੇ ਭਾਜੀ,
0: ਹੈ
1: ਇਹ ਆਈਡੀਅਲ ਫਾਦਰ ਨੇ ਨਾ।
0: ਉਹ ਕਿੱਦਾਂ ਦਿੰਦੇ
1: ਇੱਦਾਂ ਦੇ ਸੈਮੀ ਸ਼ੋਰ ਜਿਹੜੇ ਸਾਰੀ ਖਬਰ ਰੱਖਦੇ ਨਾ,
0: ਜਿਹੜੇ ਆਈਡੀਆ ਜਿਹਾ ਲੱਗ ਰੱਖਦੇ।
1: ਹਸਬੈਂਡ ਡੇ ਵੀ ਹੋਣਾ ਚਾਹੀਦਾ,
0: ਹਸਬੈਂਡ ਡੇ ਵੀ ਹੋਊਗਾ, ਛੱਡਿਆ ਤੇ ਕੋਈ ਨੀ ਨਾ, ਜਿੱਥੇ ਮਤਲਬ ਹੌਟ ਡੌਗ ਡੇ ਤੱਕ ਮਨਾ ਛੱਡਿਆ ਗਿਆ।
1: ਨਹੀਂ, ਹਸਬੈਂਡ ਡੇ ਵੀ ਹੋਣਾ ਚਾਹੀਦਾ,
0: ਪੀਜ਼ਾ ਡੇ, ਹੌਟ ਡੌਗ ਡੇ।
1: ਹਾਂ ਸੱਚ, ਉਹ ਕਰਵਾ ਚੌਥ ਦਸਵੇਂ ਡੇ ਹੁੰਦਾ ਨਾ?
0: ਨਹੀਂ, 27 ਜੂਨ ਤੇ ਹੁੰਦੀ ਹੈ।
1: ਅੱਛਾ,
0: 27 ਜੂਨ ਨੂੰ 10 ਮਿੰਟ
1: ਪਹਿਲਾਂਗੀ
0: ਉਹ ਵੀ ਲੰਘ ਗਿਆ,
1: ਉਹ ਵੀ ਲੰਘ ਗਿਆ ਜਿਹੜਾ ਹਿੱਸੇ ਆ ਉਹ ਵੀ ਸਹੀ।
0: ਹਾਂ ਚਲੋ, ਥੈਂਕ ਯੂ ਜੀ, ਤੇ ਸਵਾਗਤ ਤੁਹਾਡਾ ਬੁੱਧਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਇੱਕ ਕਿਸੇ ਦੇ ਲਈ ਠੀਕ, ਕਿਸੇ ਲਈ ਗਲਤ ਹੋ ਸਕਦੀ ਹੈ, ਅਤੇ ਪਰ ਇਹ ਆ ਵੀ ਜੋ ਆਲੇ ਦੁਆਲੇ ਸਾਡੇ ਚੱਲ ਰਿਹਾ ਵਾ ਉਹ, ਤਾਂ ਫਿਰ ਤੂਰ ਸਾਹਿਬ ਆਪਾਂ ਉੱਥੋਂ ਕਿੱਦਾਂ ਭੱਜ ਸਕਦੇ ਹਾਂ? ਜਿੱਦਾਂ ਮੰਨ ਲਓ ਹੁਣ ਜੇ ਫਾਦਰ ਡੇ ਚੱਲ ਰਿਹਾ, ਅਤੇ ਚੱਲ ਰਿਹਾ ਤੁਹਾਨੂੰ ਜਾਣਾ ਪੈਣਾ, ਮਤਲਬ ਕੀ ਕਰ ਸਕਦੇ ਤੁਸੀਂ?
1: ਜਿਹਨੂੰ
0: ਜਿਹਨੂੰ ਹਾਂ ਆਈ ਆਈ ਇਹ ਆਈ ਆਈ ਆ ਜਿਹਨੇ ਜਿਹਨੇ ਵੀ ਮਤਲਬ ਜਾਣਾ ਉਹਨੂੰ ਫਿਰ ਜਾਣਾ ਹੀ ਪੈਣਾ। ਅੱਛਾ, ਅੱਜ ਮੈਂ ਨਾ ਇੱਕ ਆਸਟ੍ਰੇਲੀਆ ਦੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀ ਤੂਰ ਸਾਹਿਬ ਮੈਂ ਰਿਪੋਰਟ ਵੇਖ ਰਿਹਾ ਸੀ, ਇੱਕ ਰੀਅਲ ਸਟੇਟ ਦੀ ਇੱਕ ਰਿਪੋਰਟ ਆਈ ਹੈ, ਅਤੇ ਵੈਸੇ ਤਾਂ ਇੱਦਾਂ ਦੀਆਂ ਰਿਪੋਰਟਾਂ ਅਕਸਰ ਹੀ ਤੁਹਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਹੋਣਗੀਆਂ, ਅਕਸਰ ਹੀ ਸਾਨੂੰ ਇਹ ਰਿਪੋਰਟਾਂ ਡਰਦੀਆਂ ਡਰਾਉਂਦੀਆਂ ਰਹਿੰਦੀਆਂ ਵਾ ਸਾਨੂੰ।
1: ਇਹ ਰਿਪੋਰਟ, ਮੈਂ ਕਿਹਾ ਇਹ ਰਿਪੋਰਟਾਂ ਕਿਉਂ ਡਰਾਉਂਦੀਆਂ?
0: ਇਹ ਰਿਪੋਰਟਾਂ
1: ਡਰਾਉਂਦੀ ਰਹਿੰਦੀ, ਮੈਂ ਕਿਹਾ ਇਹ ਗੱਲ ਤਾਂ ਕੋਈ ਹੋਰ ਚੱਲ ਰਹੀ, ਇਹ ਰਿਪੋਰਟ ਕਿਉਂ ਡਰਾਉਣ?
0: ਇਹ ਰਿਪੋਰਟਾਂ ਵੀ ਡਰਾਉਂਦੀਆਂ ਹੀ ਆ ਕਿ ਅੱਜ ਕੱਲ੍ਹ ਤਾਂ ਰਿਪੋਰਟਾਂ ਵੀ ਡਰਾਉਂਦੀਆਂ ਹੀ ਆ, ਕਿੱਥੇ ਲਈ ਜਾਂਦੀ ਟਿਕਟ?
1: ਨਹੀਂ ਉਹ ਠੀਕ, ਟਿਕਟਾਂ ਸਸਤੀ ਹੋਈਆਂ
0: ਹਾਂਜੀ,
1: ਸਸਤੀ ਹੋਈਆਂ ਭਾਜੀ
0: ਅੱਗੇ ਨਾਲ।
1: ਹਲਕੀ
0: ਜੀ ਰਿਪੋਰਟ ਪਹਿਲਾਂ ਸਾਂਝੀ ਕਰ ਲੈਂਦੇ, ਫਿਰ ਆਪਾਂ ਅੱਗੇ ਵੱਧਦੇ ਹਾਂ, ਫਿਰ ਕਿਉਂਕਿ ਇਸ ਨਾਲ ਹੀ ਆਪਾਂ ਵਿਸ਼ਾ ਅੱਜ ਦੇ ਦਿਨ ਜਿਹੜਾ ਆਪਾਂ ਕਿਰਾਏਦਾਰਾਂ ਤੇ ਗੱਲ ਕਰਾਂਗੇ, ਜਿਹੜੇ ਜਿਹੜੇ ਕਿਰਾਏ ਦੇ ਉੱਤੇ ਰਹਿ ਰਹੇ ਨੇ, ਤੇ ਕਿਰਾਏਦਾਰਾਂ ਦੇ ਵਿੱਚ ਹੀ ਫਿਰ ਜਿਨ੍ਹਾਂ ਨੇ ਕਿਰਾਏ ਤੇ ਦਿੱਤੇ ਨੇ ਉਹ ਵੀ ਵਿੱਚ ਹੀ ਆ ਜਾਂਦੇ, ਉਹਨਾਂ ਦੀਆਂ ਮਜਬੂਰੀਆਂ ਵੀ ਤਾਂ ਉੱਥੇ ਵੀ ਆ ਜਾਂਦੇ। ਸੋ ਹੁਣ ਆਪਣੇ ਆਸ ਪਾਸ ਤੋਂ ਹੀ ਝਾਤੀ ਮਾਰੋ ਕਿ ਪ੍ਰੋਪਰਟੀ ਦੇ ਕੀ ਸੂਰਤ ਹਾਲ ਨੇ, ਕਿ ਤੁਹਾਨੂੰ ਵੀ ਆਪਣੀ ਗਲੀ ਦੇ ਵਿੱਚ ਦੀਦਾ ਵਾ ਵੀ ਬੋਰਡ ਪਹਿਲਾਂ ਨਾਲੋਂ ਵਧੇਰੇ ਲੱਗੇ ਆ ਜਾਂ ਘੱਟ ਗਏ ਆ, ਜਾਂ ਘਰ ਕਿਰਾਏ ਦੇ ਉੱਤੇ ਵੱਧ ਜਾ ਰਹੇ ਜਾਂ ਘੱਟ ਜਾ ਰਹੇ ਆ, ਜਾਂ ਫਿਰ ਤੁਹਾਨੂੰ ਨੋਟਿਸ ਆਇਆ ਹੋਵੇ ਵੀ ਕਿਰਾਇਆ ਵਧਾ ਦੇਣਾ ਵਾ, ਜਾਂ ਫਿਰ ਵਧਾ ਦਿੱਤਾ ਵਾ ਆਲਰੇਡੀ, ਜਾਂ ਫਿਰ ਤੁਸੀਂ ਘਰ ਲੱਭ ਰਹੇ ਹੋ ਤੇ ਤੁਹਾਨੂੰ ਲੱਭ ਨਹੀਂ ਰਿਹਾ ਕਿ ਵਾਕਈ ਇਦਾਂ ਦੀ ਰਿਐਲਿਟੀ ਹੈਗੀ ਆ ਜਾਂ ਫਿਰ ਇਹ ਖਬਰਾਂ ਤੱਕ ਹੀ ਆ। ਸੋ ਇਹ ਜੇਕਰ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਆਸ ਪਾਸ ਤੋਂ ਸੁਣੇ ਸੁਣਾਏ ਤੋਂ ਜੇਕਰ ਥੋੜ੍ਹਾ ਜਿਹਾ ਸਾਂਝਾ ਕਰੋ ਤੇ ਫਿਰ ਆਪਾਂ ਇਹ ਜਿਹੜੀਆਂ ਆ ਰਹੀਆਂ ਰਿਪੋਰਟਾਂ ਨੇ ਇਹ ਨਾਲ ਦੱਸ ਕੇ ਤੇ ਇਹਨਾਂ ਦੇ ਨਾਲ ਮੈਚ ਕਰ ਲਾਂਗੇ। ਨਾਲ ਅੱਜ ਦੇ ਪ੍ਰੋਗਰਾਮ 'ਚ ਆਪਾਂ ਇਹ ਵੀ ਵੇਖ ਲਾਂਗੇ ਇੱਕ ਵਾਰੀ ਫਿਰ ਤੋਂ ਵੀ ਕੀ ਤੁਹਾਡਾ ਕਿੰਨਾ ਕੁ ਕਿਰਾਇਆ ਕੋਈ ਵਧਾ ਸਕਦਾ ਵਾ, ਤੁਸੀਂ ਕਿੰਨਾ ਕੁ ਆਪਣੇ ਕਿਰਾਏਦਾਰ ਦਾ ਵਧਾ ਸਕਦੇ ਹੋ, ਸਾਲ 'ਚ ਕਿੰਨੀ ਕੁ ਵਾਰੀ ਵਧਾ ਸਕਦੇ ਹੋ, ਵਧਾ ਸਕਦੇ ਹੋ ਜਾਂ ਨਹੀਂ ਵਧਾ ਸਕਦੇ, ਕਿਸੇ ਨੂੰ ਤੁਸੀਂ ਨੋਟਿਸ ਦੇ ਕੇ ਕੱਢ ਸਕਦੇ ਹੋ ਜਾਂ ਨਹੀਂ ਕੱਢ ਸਕਦੇ, ਕਿਉਂਕਿ ਉਸ ਬਾਬਤ ਵੀ ਪਿਛਲੇ ਦਿਨੀ ਜਿਹੜੇ ਪਿਛਲੇ ਸਮੇਂ 'ਚ ਆਏ ਨਵੇਂ ਕਾਨੂੰਨ ਨੇ ਉਹ ਵੀ ਕਾਫੀ ਹੱਦ ਤੱਕ ਕਿਸੇ ਨਾ ਕਿਸੇ ਦੇ ਹੱਥ ਬੰਨਦੇ ਨੇ।
1: ਬਿਲਕੁਲ ਬਿਲਕੁਲ
0: ਠੀਕ ਆ, ਤੁਸੀਂ ਕੁਛ ਕਰ ਸਕਦੇ ਕੁਛ ਨਹੀਂ ਕਰ ਸਕਦੇ। ਸੋ ਅੱਜ ਦੇ ਦਿਨ ਆਪਾਂ ਪ੍ਰੋਪਰਟੀ ਦੇ ਉੱਤੇ ਕਿਰਾਏ ਦੇ ਘਰਾਂ ਦੇ ਉੱਤੇ ਇਨਵੈਸਟਮੈਂਟ ਪ੍ਰੋਪਰਟੀਜ਼ ਦੇ ਉੱਤੇ ਕਹਿ ਲਓ ਅਤੇ ਮਤਲਬ ਕਿਰਾਏਦਾਰ ਦੇ ਪੱਖੋਂ ਜਾਂ ਫਿਰ ਲੈਂਡਲੋਰਡ ਦੇ ਪੱਖ ਤੋਂ ਉਸ ਲਿਹਾਜ਼ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ, ਮਾਰਕੀਟ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਪ੍ਰੋਪਰਟੀ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ। ਅਤੇ ਤੁਸੀਂ ਵੀ ਜ਼ਰੂਰ ਦੱਸਿਓ ਸੂਰਤ ਹਾਲ ਕੀ, ਆਸ ਪਾਸ ਕੀ ਚੱਲ ਰਿਹਾ, ਉਹ ਚਾਹੇ ਇੱਕ ਦੂਸਰੇ ਨੂੰ ਹੌਸਲੇ ਦੇ ਲਈ ਹੋਵੇ, ਚਾਹੇ ਫਿਰ ਇਨਫੋਰਮੇਸ਼ਨ ਦੇ ਲਈ, ਅਪਡੇਟਸ ਦੇ ਲਈ ਹੋਵੇ। ਅਤੇ ਤੁਸੀਂ ਕੁਛ ਕਹਿਣ ਲੱਗੇ?
1: ਹਾਂਜੀ, ਮੈਂ ਥੋੜ੍ਹਾ ਜਿਹਾ ਪਿੱਛੇ ਝਾਤ ਲੈ ਗਿਆ ਸੀ ਆਪਣੀ। ਇੱਕ ਸਮਾਂ ਹੁੰਦਾ ਸੀ ਜਦੋਂ ਰੀਅਲ ਸਟੇਟ ਵਾਲਿਆਂ ਦੇ ਕਾਫੀ ਜਗ੍ਹਾ ਬੋਰਡ ਲੱਗੇ ਹੁੰਦੇ ਸੀ ਵੀ ਇਹ ਘਰ ਲੀਜ਼ ਲਈ ਖਾਲੀ ਪਿਆ ਵਾ, ਅਤੇ ਪਹਿਲਾਂ ਤੁਸੀਂ $50 ਮੇਰੇ ਖਿਆਲ ਡਿਪੋਜ਼ਿਟ ਕਰਕੇ ਅਤੇ ਚਾਬੀ ਆਪ ਲੈ ਕੇ ਚਲੇ ਜਾਂਦੇ ਹੁੰਦੇ ਸੀ।
0: ਉਹ ਵੀ ਨਹੀਂ ਹੁੰਦੇ ਪਹਿਲਾਂ,
1: ਹੈਨਾ,
0: ਪਹਿਲਾਂ ਜਦੋਂ ਮੈਂ ਹੈ ਨਾ ਉਦੋਂ 50 ਵੀ ਨਹੀਂ ਹੁੰਦੇ, ਉਦੋਂ ਸਿੰਪਲ ਹੁੰਦਾ ਸੀ ਪਿਆ ਲਓ ਲੈ ਜਾਓ ਚਾਬੀ ਤੇ ਵੇਖੋ,
1: ਆਈ ਡੀ ਵੇਖ ਕੇ ਮਾੜਾ ਦੇ ਦਿੰਦੇ,
0: ਆਈ ਡੀ ਹਾਂ ਉਹਦੀ ਕਾਪੀ ਜ਼ਰੂਰ ਰੱਖਦੇ ਸੀ ਆਈ ਡੀ ਦੀ,
1: ਉਹ ਬਾਅਦ 'ਚ ਉਹਨੂੰ ਚੇਂਜ ਕਰਤਾ ਸੀਗਾ। ਫਿਰ ਕੋਵਿਡ ਦੇ ਟਾਈਮ ਤੋਂ ਪਹਿਲਾਂ ਇਹ ਬੰਦ ਹੀ ਹੋ ਗਿਆ ਸੀਗਾ, ਮਤਲਬ ਇਹ ਵੀ ਬੰਦ ਹੋ ਗਿਆ ਅਤੇ ਲੀਜ਼ ਤਾਂ ਮਿਲਦੇ ਹੀ ਨਹੀਂ ਸੀ ਛੇਤੀ ਕਿਤੇ, ਸਿਰਫ ਅੱਜ ਖਾਲੀ ਪਿਆ, ਬੋਰਡ ਲਾਉਣ ਜੋਗਾ ਵੀ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਸੀਗਾ, ਅਤੇ ਨਾਲ ਦੀ ਨਾਲ ਐਂ ਕਰਕੇ ਚੜ੍ਹਦਾ ਹੁੰਦਾ ਸੀ ਰੈਂਟ ਦੇ ਉੱਤੇ,
0: ਅਗਲਾ ਪਹਿਲਾਂ ਅੰਦਰ ਹੁੰਦਾ ਸੀ ਅਤੇ ਪਹਿਲਾਂ ਹੀ ਉਹ ਚੜ੍ਹਦਾ ਹੁੰਦਾ,
1: ਉਹਨੂੰ ਪਹਿਲਾਂ ਹੀ ਪਤਾ
0: ਪੈਸੇ ਦੇ ਦੇ ਕੇ ਲਈਦਾ ਸੀ।
1: ਹਾਂ ਵੀ ਇਹ ਥੋੜ੍ਹਾ ਜਿਹਾ ਮੈਂ $5 ਜਾਂ $10 ਵੀਕਲੀ ਐਕਸਟਰਾ ਪੇ ਕਰ ਦੂੰਗਾ ਅਤੇ ਭਾਈ ਮੈਨੂੰ ਇਹ ਮਕਾਨ ਚਾਹੀਦਾ ਵਾ, ਕਿਉਂਕਿ ਉਦੋਂ ਮਾਰੋ ਮਾਰੀ ਇੰਨੀ ਸੀਗੀ। ਪਰ ਹੁਣ ਅਸੀਂ ਫਿਰ ਵੇਖਦੇ ਪਏ ਅੱਜ ਦੀ ਡੇਟ ਦੇ ਵਿੱਚ ਨਾ ਤਕਰੀਬਨ, ਮੈਂ ਆਪਣੀ ਗਲੀ 'ਚ ਵੀ ਗੱਲ ਕਰੀਏ ਅਤੇ ਜਾਂ ਅਸੀਂ ਲੰਘ ਕੇ ਜਾਈਦਾ ਅਤੇ ਲੀਜ਼ ਵਾਲੇ ਬੋਰਡ ਜਿਹੜੇ ਆ ਉਹ ਅਜੇ ਵੀ ਲੱਗੇ, ਕਈ
0: ਵੱਧ ਰਹੇ
1: ਉਹ, ਹਾਂ ਵੱਧ ਰਹੇ, ਚੜ੍ਹ ਜਾਂਦੇ ਆ, ਛੇਤੀ ਚੜ੍ਹਦੇ ਆ, ਲੇਕਿਨ ਜਿਹੜੇ ਸੇਲ 'ਤੇ ਲੱਗੇ ਆ ਉੱਥੇ ਦੇ ਉੱਥੇ ਖਲੋਤੇ ਆ।
0: ਅੱਛਾ, ਸੇਲ ਵਾਲੇ ਉੱਥੇ ਆ,
1: ਸੇਲ ਦਾ ਉੱਥੇ। ਪਰ ਜੇ ਉਹਨਾਂ ਨੂੰ ਫੋਨ ਕਰੀਏ ਨਾ ਉਹ ਕਹਿੰਦੇ ਵੀ ਜੇ ਵਿਕ ਗਿਆ ਠੀਕ ਨਹੀਂ ਤਾਂ ਅਸੀਂ ਲੀਜ਼ 'ਤੇ ਚੜ੍ਹਾ ਹੀ ਦੇਣਾ। ਮਾਰਕੀਟ ਦੇ ਵਿੱਚ ਵੀ ਇਹ ਮਕਾਨ ਇਹਨਾਂ ਨੇ ਲਾ ਕੇ ਰੱਖਿਆ ਹੋਇਆ, ਪਤਾ ਕਰੋ ਵੀ ਇਹ ਕਿਹਦਾ, ਵੀ ਅਜੇ ਤੱਕ ਵਿਕਿਆ ਨਹੀਂ ਗਾ, ਫਿਰ ਅਸੀਂ ਉਹ ਅਪਰੋਚ ਕਰ ਲੈਂਦੇ ਉਹਨਾਂ ਨੂੰ ਜਾ ਕੇ।
0: ਬੋਰਡ ਬਦਲਣ ਦਾ ਜਿਹੜਾ ਮੋਟਾ ਮੋਟਾ ਜਿਹਾ, ਵੈਸੇ ਤੇ ਜ਼ਰੂਰੀ ਨਹੀਂ ਇਹ, ਪਰ ਬੋਰਡ ਬਦਲਣ ਦਾ ਮਤਲਬ ਵੀ ਅਗਲੇ ਨੇ 3 ਮਹੀਨੇ ਜ਼ੋਰ ਲਾ ਲਿਆ ਵਾ,
1: ਲਾ ਲਿਆ ਜ਼ੋਰ,
0: ਇੰਨੇ ਕੁ ਤਾਂ ਕੰਟੈਕਟ ਕਰਦੇ ਹੀ ਆ,
1: ਇੰਨਾ ਕਹਿ ਵੀ ਜ਼ੋਰ ਲਾ ਲਿਆ ਵਾ ਵੀ ਇਹ ਹੁਣ ਸਾਨੂੰ ਦੇ ਦਿਓ, ਅਸੀਂ ਜ਼ੋਰ ਲਾ ਕੇ ਮਾਰਨੇ ਆ, ਜਾਂ ਸਾਡੇ ਕੋਲ ਆਪਣੀ ਇੱਕ ਵੱਖਰੀ ਇੱਕ ਮਾਰਕੀਟ ਹੈਗੀ ਆ ਉਹਨੂੰ ਕੱਢਣ ਦੀ, ਜਾਂ ਇੱਕ ਵੱਖਰਾ ਪਲੈਨਿੰਗ ਹੈਗੀ ਇਹਨੂੰ ਕੱਢਣ ਦੀ। ਅਤੇ
0: ਆ ਸ਼ੁਰੂ 'ਚ ਤਾਂ ਬਥੇਰੇ
1: ਤੁਹਾਡੇ ਕੋਲ, ਅੱਜ ਕੱਲ੍ਹ ਤੁਹਾਡੇ ਲੈਟਰ ਬੋਕਸ ਵੇਖਿਓ, ਬਥੇਰੇ ਛੋਟੇ ਛੋਟੇ ਇੱਕ ਪੈਂਪਲੇਟ ਜਿਹੇ ਟਾਈਪ ਤੁਹਾਡੇ ਕੋਲ ਪਏ ਹੋਣੇ ਆ ਸੇਲ ਵਾਸਤੇ, ਕਈ ਆ ਰੀਅਲ ਸਟੇਟਾਂ ਦੇ ਆ, ਮੇਰੇ ਤਾਂ ਭਰੇ ਪਏ ਹੁੰਦੇ ਵੀ ਵੇਚਣ ਵਾਸਤੇ, ਤੁਹਾਡਾ ਪਿਛਲਾ ਮਕਾਨ
0: ਇਹਨੇ ਦਾ ਉਹ ਨੋ ਜੰਕ ਵਾਲਾ ਨਹੀਂ ਨਾ ਲਾਇਆ ਹੁਣ,
1: ਨੋ ਜੰਕ ਵਾਲਾ ਵੀ ਉਹ ਲਾ ਵੀ ਦੀਏ, ਫਿਰ ਦਰਵਾਜ਼ੇ ਖੜਕਾਉਂਦੇ ਭਾਅ ਜੀ, ਦਰਵਾਜ਼ੇ ਖੜਕਾ ਕੇ ਵੀ ਆਉਂਦੇ ਰੀਅਲ ਸਟੇਟ ਮੇਰੇ ਘਰ 'ਚ ਆਇਆ ਮੁੰਡਾ, ਕਹਿੰਦਾ ਵੀ ਪਿਛਲਾ ਮਕਾਨ ਅਸੀਂ ਫਿਰਾਣੇ ਦੇ ਵਿੱਚ ਨਾਲ ਵਾਲਾ ਵੀ ਵੇਖਣ ਨੂੰ ਤਿਆਰ ਹੈਗਾ, ਆਰ ਯੂ ਇੰਟਰਸਟਿਡ, ਮੈਂ ਕਿਹਾ ਆਹੀ ਆਹ ਮਸਾਂ ਲਿਆ ਤੂੰ ਪਰਾ ਵਾਲਾ, ਤੂੰ ਸੋਚਦਾ ਕਿ ਫੈਂਸ ਨਾਲ ਫੈਂਸ ਜੁੜਦੀ ਕਿਤੇ ਫੈਂਸ ਢਾ ਕੇ ਨਾਲ ਲਾ ਹੀ ਲਈਏ ਕਰਕੇ, ਮਤਲਬ ਮੈਂ ਆਪਣੀ ਸੰਭਾਲਾਂ 'ਚ ਨਹੀਂ ਵੇਖਿਆ ਸੀ ਵੀ ਰੀਅਲ ਸਟੇਟ ਵਾਲੇ ਇੱਦਾਂ ਜਾ ਕੇ ਤੁਹਾਡੇ ਨੋਕ ਡੋਰ ਕਰਕੇ ਤੁਹਾਨੂੰ ਕਰਦੇ ਪਏ ਆ। ਅਤੇ ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਤਾਂ ਪੇਡ ਆਫ ਹੋਏ ਆ ਘਰ, ਉਹਨਾਂ ਨੂੰ ਤਾਂ ਭਾਅ ਜੀ ਫਿਰ ਉਹ ਕਹਿੰਦਾ ਵੀ ਮੈਂ ਵੇਟ ਕਰ ਲਵਾਂਗਾ, ਚੁੱਕੇ ਆ ਜੇ ਅੱਜ ਨਹੀਂ ਤਾਂ ਕੱਲ੍ਹ ਵੇਖ ਲਵਾਂਗੇ। ਪਰ ਜਿਨ੍ਹਾਂ ਦੀ ਐਜ਼ ਇਨਵੈਸਟਮੈਂਟ ਪ੍ਰੋਪਰਟੀ ਚੱਲਦੀ ਪਈ ਆ, ਹੁਣ ਕਿਸ਼ਤ ਦੋਵੇਂ ਸਿਰ 'ਤੇ ਪੈਂਦੀ ਪਈ ਹੈ, ਉਹਨਾਂ ਨੂੰ ਫਿਰ ਹੁੰਦਾ ਵੀ ਇਹਨੂੰ ਰੈਂਟ 'ਚ ਚਾੜ ਦਈਏ, ਅਤੇ ਐਟਲੀਸਟ ਜਿੰਨਾ ਰੈਂਟ ਸਾਡੀ ਕਿਸ਼ਤ ਕਵਰ ਕਰ ਲਏ, ਬਾਕੀ ਅਸੀਂ ਬੇਅਰ ਕਰ ਲਾਂਗੇ, ਜਿੰਨਾ ਸਾਡਾ ਕਵਰ ਹੋ ਸਕਦਾ ਕਰ ਲਈਏ। ਅਤੇ ਫਿਰ ਉਹ ਰੈਂਟਡ ਮਾਰਕੀਟ ਵੀ ਇਸ ਟਾਈਮ 'ਤੇ ਸਟਰਗਲ ਕਰਦੀ ਪਈ ਹੈ ਵੀ ਲੋਕਾਂ ਦਾ ਰੈਂਟ ਜਿਹੜੇ ਆ ਬੜੀ ਮੁਸ਼ਕਿਲ ਦੇ ਨਾਲ, ਹੁਣ 2023-22 ਤਾਂ ਬੜੇ ਨੋਰਮਲ ਹੋ ਗਿਆ,
0: ਘੱਟ ਹੀ ਆ, ਡਿਪੈਂਡ ਕਰਦਾ ਘਰ ਦਾ ਸਾਈਜ਼ ਕੀ ਆ, ਇਲਾਕਾ ਕੀ ਆ, ਹੁਣ ਤਾਂ ਟੱਪ ਗਿਆ,
1: ਜਿਹੜਾ ਨੇੜੇ ਸਕੂਲ ਆ ਜੋਨ ਦੇ ਨੇੜੇ ਤਾਂ ਭਾਅ ਜੀ ਤੁਹਾਨੂੰ 2000 ਤੋਂ ਘੱਟ ਤੋਂ ਮਿਲਦੀ ਨਹੀਂ ਛੇਤੀ ਕਿਤੇ,
0: ਨਹੀਂ ਨਹੀਂ ਜ਼ਿਆਦਾ ਜ਼ਿਆਦਾ ਜ਼ਿਆਦਾ
1: ਉਹ ਹੀ ਹੈ ਨਾ ਵੀ ਇੱਕ ਦੀ ਐਪਲੀਕੇਸ਼ਨ ਇੰਨੀ ਹੁੰਦੀ ਆ,
0: ਹੁਣ ਤਾਂ ਆਪਣੇ ਆਹ ਜਿਹੜੇ ਆ 250-300 ਸਕੁਏਅਰ ਵਾਲੇ ਜਿਹੜੇ ਆ, ਈਵਨ ਇਹ ਨਹੀਂ 22-23
1: ਫਿਰ ਉਹਨਾਂ ਨੇ ਐਪਲੀਕੇਸ਼ਨ ਦੇ ਵਿੱਚ ਹੀ ਲਿਖਿਆ ਹੁੰਦਾ ਵੀ ਅਸੀਂ 2 ਮਹੀਨੇ ਦਾ ਐਡਵਾਂਸ ਦੇ ਦਿਆਂਗੇ ਤੁਹਾਨੂੰ, 3 ਮਹੀਨੇ ਦਾ ਐਡਵਾਂਸ ਦੇ ਦਿਆਂਗੇ ਵੀ ਕਰਨ ਵਾਸਤੇ ਵੀ ਐਟਲੀਸਟ ਸਾਨੂੰ ਇਹ ਚਾਹੀਦਾ ਹੀ ਚਾਹੀਦਾ।
0: ਪਰ ਫਿਰ ਵੀ ਇਹਦੇ 'ਚ ਨਾ ਅੱਜ ਤੁਰ ਸਾਹਿਬ ਆਪਾਂ ਥੋੜ੍ਹਾ ਜਿਹਾ ਇਸ ਪੱਖ ਤੋਂ ਵੀ ਵੇਖਾਂਗੇ, ਬਾਕੀ ਜੋ ਸਾਡੇ ਸੁਣਨ ਵਾਲਿਆਂ ਦਾ ਐਕਸਪੀਰੀਅੰਸ ਹੈ ਉਹ ਵੀ ਤੁਸੀਂ ਵੇਖਿਓ ਕਿ ਜਿਹੜਾ ਇੱਕ ਡਿਸੀਜ਼ਨ ਤੁਹਾਡਾ ਰਿਹਾ ਮੰਨ ਲਓ ਆਪਾਂ ਬਹੁਤ ਪਿੱਛੇ ਨਹੀਂ ਜਾਂਦੇ ਕਿਉਂਕਿ ਉਸ ਤੋਂ ਪਹਿਲਾਂ ਤਾਂ ਕਿਰਾਏ ਬਹੁਤ ਜ਼ਿਆਦਾ ਵੱਧ ਗਏ। ਮੰਨ ਲਓ ਜੇ ਪਿਛਲੇ ਆਪਾਂ 3 ਤੋਂ 5 ਸਾਲ ਦੀ ਆਪਾਂ ਗੱਲ ਕਰਦੇ ਹਾਂ ਅਤੇ 3 ਤੋਂ 5 ਸਾਲਾਂ ਦੇ ਦਰਮਿਆਨ ਮੰਨ ਲਓ ਜਿੰਨਾ ਤੁਸੀਂ ਕਿਰਾਇਆ ਦਿੱਤਾ ਵਰਸਿਸ ਜਿੰਨੀਆਂ ਤੁਸੀਂ ਕਿਸ਼ਤਾਂ ਦਿੱਤੀਆਂ ਅਤੇ ਇਨ ਇਜ਼ ਇਕੁਅਲ ਟੂ ਓਨੀ ਗਰੋਥ ਕਿੰਨੀ ਕੁ ਹੋਈ ਆ, ਕੀ ਉਹ ਫਾਇਦਾ ਰਿਹਾ ਨੁਕਸਾਨ ਰਿਹਾ, ਕੀ ਆਪਾਂ ਇਸ ਪੱਖੋਂ ਕਦੀ ਵੇਖਿਆ ਕਦੀ ਖੰਗਾਲ ਕੇ?
1: ਆਪਾਂ ਇੱਕ ਮਾਇੰਡ ਸੈਟ ਦੀ ਗੱਲ ਕਰੀਏ ਨਾ, ਵੀ ਜਦੋਂ ਮੈਂ ਕਿਰਾਏ 'ਤੇ ਸੀਗਾ ਮੇਰੇ ਕੋਲ ਲੈਟਰ ਆਈ ਵੀ ਤੇਰਾ ਕਿਰਾਇਆ ਵਧਾਉਣਾ $50 ਵੀਕ ਦਾ ਜਾਂ $200 ਕਰਨਾ ਵਧਾਉਣਾ ਪੈਣਾ ਵੀ ਸਾਡਾ ਹੈ। ਉਦੋਂ ਸਾਡੇ ਮਨ 'ਚ ਇਹ ਚੀਜ਼ਾਂ ਆਉਂਦੀਆਂ ਨੇ ਯਾਰ ਵੀ ਇੱਦਾਂ ਕਿਰਾਇਆ ਵਧਾਈ ਜਾਂਦੇ ਨੇ, ਫਾਇਦਾ ਕੋਈ ਨਹੀਂ ਹੈਗਾ, ਸਸਤੇ
0: ਖਾਤੇ ਨਹੀਂ ਪੈਣ ਦੇ ਪੈਸੇ
1: ਉਹਨੇ ਵਧਾ ਦਿੱਤੇ ਹੈ ਨਾ। ਐਸ ਉਹਦੇ ਪ੍ਰੋਸਪੈਕਟ ਨਾਲ ਜਿਹੜਾ ਉਹਦਾ ਮਾਲਕ ਆ ਲੈਂਡਲੋਰਡ ਦੇ ਪ੍ਰੋਸਪੈਕਟ ਦੇ ਨਾਲ ਵੀ ਉਹਨੂੰ ਉਹਦੇ ਖਰਚੇ ਵਧੇ ਆ ਉਹਦੇ ਉਹਨੇ। ਹੁਣ ਜਦੋਂ ਆਪ ਮਾਲਕ ਬਣੇ ਉਹ ਪਤਾ ਲੱਗਾ ਵੀ ਯਾਰ ਕੌਂਸਲ ਦੇ ਰੇਟ ਵੀ ਬੜੇ ਐਡ ਹੋਏ ਆ ਵਧੇ ਆ, ਬਿਜਲੀ ਪਾਣੀ ਦੀ ਬਿਜਲੀ ਦਾ ਸੋਰੀ ਪਾਣੀ ਦਾ ਜਿਹੜਾ ਸਰਵਿਸ ਚਾਰਜਿਸ ਉਹ ਵੀ ਵਧੇ ਆ, ਉਹ ਵੀ ਇਹਦੇ 'ਚ ਐਡ ਹੋਣੇ ਆ। ਵੀ ਜੇ ਮੈਂ ਰੈਂਟ ਦਿੰਦਾ ਪਿਆ ਵਾਂ ਤੇ ਉਹਨੇ ਤਾਂ ਜੇ ਵਧਿਆ ਉਹਨੇ ਮੇਰੀ ਜੇਬ 'ਚੋਂ ਕੱਢਣੇ ਪੱਲੇ ਨਹੀਂ, ਉਹ ਲੈਂਡਲੋਰਡ ਪਾਊਗਾ
0: ਹੁਣ ਅੱਗੇ ਪਾਸ ਔਨ ਕਰ।
1: ਤੇ ਫਿਰ ਹੁਣ ਦਿਮਾਗ 'ਚ ਆਉਂਦਾ ਵੀ ਜੇ ਉਦੋਂ ਲੈਂਡਲੋਰਡ ਸੱਚਾ ਸੀ ਵਿਚਾਰਾ ਉਹਨੇ ਤਾਂ ਹੀ ਵਧਾਇਆ ਚੀਜ਼ ਕਰਕੇ,
0: ਅਸੀਂ ਤੇ ਡਰਦੇ ਰਿਪੇਅਰ ਨਹੀਂ ਕਰਵਾਈ ਦੀ ਵੀ ਕਿਰਾਇਆ ਨਾ ਵਧਾ ਦੇ,
1: ਇੱਥੇ ਅਸੀਂ ਵੀ ਕਰਦੇ ਮਾੜਾ ਮੋਟਾ ਆਪ ਹੀ ਕਰ ਲਈ ਗੱਡੀ।
0: ਮਨਦੀਪ ਜੀ ਨੂੰ ਮਿਲਿਆ ਕਰਦੀ ਹੈ ਇਹਨਾਂ ਦੀ ਜੋਬ ਹੁੰਦੀ ਆ ਤੇ ਫਿਰ ਆਪਾਂ ਦੋਸਤੇ ਜਾਰੀ ਰੱਖਾਂਗੇ। ਤੁਸੀਂ ਵੀ ਆਪਣੇ ਥੋੜ੍ਹੇ ਜਿਹੇ ਕੱਢ ਕੇ ਰੱਖਿਓ ਅੰਕੜੇ, ਅੱਜ ਜ਼ਰੂਰ ਪਾਇਓ ਸਾਂਝ ਕੀ ਤੁਹਾਡਾ ਐਕਸਪੀਰੀਅੰਸ। ਹਾਂਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਤੁਰ ਭਾਜੀ,
0: ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹੋਇਆ ਕਾਇਮ
2: ਨਹੀਂ ਭਾਜੀ, ਬਸ ਨਹੀਂ ਨਹੀਂ ਬਸ ਆਪਾਂ ਪਤਾ ਨਹੀਂ ਹੈ ਫੀਵਰ ਆ ਕੀ ਆ ਬਿਮਾਰ ਆ, ਬਸ ਛੁੱਟੀ ਕੀਤੀ ਅੱਜ ਸਿੱਕ।
0: ਓਕੇ ਓਕੇ, ਕੀ ਨੱਕ ਨੁੱਕ ਬੰਦ ਆ ਜਾਂ ਮਤਲਬ ਗਲਾ ਖਰਾਬ ਆ, ਕੀ ਹੋਇਆ? ਕੀ
2: ਛਿੱਕਾ ਆਈ ਜਾਂਦੀ ਆ ਬਸ ਜਦੋਂ ਬਾਹਰ ਨਿਕਲਦੀ ਆ।
0: ਆ ਫਿਰ ਤੇ ਉਹ ਤੁਹਾਨੂੰ ਅਲਰਜੀ ਆ ਕੇ
1: ਕਿੱਡੀ ਰਿਸਪੈਕਟ ਦਿੰਦੇ ਨਾ, ਹਾਈ ਫੀਵਰ ਹਾਈ ਫੀਵਰ।
0: ਨਹੀਂ ਤੁਸੀਂ ਕੁਝ ਉਹਦੇ ਲਈ ਉਹ ਲੈ ਲਓ ਨਾ, ਕੋਈ ਸਟੀਜਨ ਵਗੈਰਾ।
2: ਹਾਂਜੀ ਮੈਂ ਲਈ ਆ, ਦਵਾਈ ਤੇ ਲਈ ਆ।
0: ਅੱਛਾ ਚਲੋ,
2: ਹਾਂਜੀ
0: ਆਪਣੀ ਜੇ ਤੁਸੀਂ ਟੈਲਫਾਸਟ ਖਾਧੀ ਆ ਤੇ ਤੁਸੀਂ ਜ਼ਰਟੈਕ ਖਾ ਕੇ ਵੇਖ ਲੋ, ਤੇ ਜੇ ਜ਼ਰਟੈਕ ਖਾਧੀ ਆ ਫਿਰ ਤੁਸੀਂ ਟੈਲਫਾਸਟ ਜਾਂ ਫਿਰ ਇੱਕ ਹੋਰ ਆਉਂਦੀ ਆ ਉਹ ਕੈਟਾਪਸੀਟਾ 3 ਕੀ ਉਹ ਟੈਲਫਾਸਟ ਅਸਰ ਨਹੀਂ ਕਰਦੀ ਮੈਨੂੰ, ਫਿਰ ਜ਼ਰਟੈਕ ਖਾਣੀ ਪੈਂਦੀ ਆ।
1: ਸੋਫੋਕੇਟਡ ਜੇ ਨਾਲ ਹੈਗਾ ਅਗਲੇ ਬਿਮਾਰੀ ਨੂੰ ਡਰਾ ਦਿੰਦੇ ਨੇ, ਦਵਾਈਆਂ ਦੇ ਆਹ ਨਾਂ
0: ਨੇ
1: ਵਾਇਰਲ ਕਹਿੰਦਾ ਡਰ ਜਾਂਦਾ ਵਿਆਹ ਡੇ ਨਾਲ ਲੈ ਕੇ ਦਵਾਈਆਂ ਖਾਂਦੇ।
0: ਹਾਂ ਤੇ ਖਾ ਕੇ ਬਹਿ, ਮੈਂ ਤੇ ਵੇਖਿਆ ਵੀ ਰੈਸਟ ਹੋਵੇ ਨਾ ਬੰਦੇ ਦੀ,
1: ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਕਿੱਥੇ ਨੀਲੇ ਪੱਤੇ ਦੀ ਗੋਲੀ ਪੀਲੇ ਦੇ ਹੁਣ ਹੈ ਕਿੱਦਾਂ ਨਾ ਲੈ ਕੇ
0: ਵੇਖ ਲਓ ਨਿਹਾਇ ਤੇ ਉਹ ਸਿਟਰੀਜੀ ਨੇ ਜਿਹੜੇ ਆਪਣੇ ਉਹ ਵੀ ਇਹੋ ਹੀ ਦਿੰਦੇ ਹੁੰਦੇ ਸੋਲਟ ਤੇ ਹੋਈ ਆ। ਹਾਂਜੀ ਮਤਲਬ ਕਈ ਵਾਰੀ ਨਾ ਗੱਲਾਂ ਗੁੱਲਾਂ ਸੁਣ ਕੇ ਵੀ ਬੰਦਾ ਠੀਕ ਹੋ ਜਾਂਦਾ ਹੁੰਦਾ।
2: ਹਾਂਜੀ ਹਾਂਜੀ, ਤਾਂ ਹੀ ਫੋਨ ਲਾਇਆ ਮੈਂ ਕਿਹਾ ਵੀ ਹੈ ਨਾ ਜਿਹੜੇ ਰੋਜ਼ੇ ਫੋਨ ਕਰਦੇ ਆ ਵੀ ਉਹਨਾਂ ਨੂੰ ਤਾਂ ਟੌਪਿਕ ਤੇ ਹੀ ਬੋਲਣਾ ਚਾਹੀਦਾ ਵੈਸੇ ਤਾਂ।
0: ਹਾਂਜੀ ਨਹੀਂ ਸਾਨੂੰ ਅਸੀਂ ਵੈਸੇ ਜਿੰਨੇ ਅੱਜ ਕੱਲ੍ਹ ਬਿਮਾਰ ਪਏ ਸਾਨੂੰ ਤਾਂ ਬਿਮਾਰੀ ਤੇ ਬੋਲਣਾ
1: ਚਾਹੀਦਾ, ਉਹ ਧੱਕੇ ਨਾ ਬੋਲਿਆ ਜਾਂਦਾ ਭਾਜੀ।
2: ਜਿਹੜਾ ਕੋਈ ਆਫ ਟੌਪਿਕ ਬੋਲਦਾ ਵੀ ਆ ਤੇ ਉਹਨੂੰ ਮਾਫ ਕਰ ਦੋ ਨਾ, ਕਦੀ ਕਦੀ ਫੋਨ ਕਰਦਾ ਜਿਹੜਾ ਕਦੀ ਕਦੀ ਵਾਲਾ।
0: ਹਾਂ ਇਹ ਕਿ ਭਾਈ ਅੱਜ ਬਿਮਾਰੀ ਦਾ ਟੌਪਿਕ ਰੱਖੀਏ ਤੇ ਉਧਰੋਂ ਭਲਾ ਇੱਕ ਕਾਲ ਆਵੇ ਵੀ ਅੱਛਾ ਮੈਂ ਥੋੜੀ ਲੇਟ ਜੁੜਿਆ ਕਿ ਅੱਜ ਘਰ ਵਾਲਾ ਇਹਦੇ ਬਾਰੇ ਡਿਸਕਸ ਕਰ ਰਹੇ ਹੋ।
1: ਇਹਨੂੰ ਭਾਜੀ ਨੂੰ ਆਈਡੀਆ ਲੱਗ ਗਿਆ ਵੀ ਮਨਦੀਪ ਜੀ ਨੇ ਆਊਟ ਆਫ ਟੌਪਿਕ ਗੱਲ ਕਰਨੀ, ਤਾਂ ਹੀ ਤੁਹਾਨੂੰ ਆਵਾਜ਼ ਨਹੀਂ ਦੇਣ ਦੇ।
0: ਮੈਂ ਨਾ ਲਾਫਟਰ ਥੈਰੇਪੀ ਚ ਨਿਆਣਿਆਂ ਦੇ ਮੈਂ ਗਲਾ ਗੁਲਾ ਜਿਹਾ ਸਹੀ ਕਰਨ ਦੇ ਲਈ ਮੈਂ ਮਾੜਾ ਜਿਹਾ ਮਿਊਜ਼ਿਕ ਔਨ ਕਰਤਾ, ਅਮਨ ਜੀ ਦਾ ਮੈਸੇਜ ਆ ਕਹਿੰਦੇ ਆਹ ਬਹੁਤ ਪ੍ਰੋਫੈਸ਼ਨਲ ਲੱਗ ਰਿਹਾ, ਮੈਂ ਤੁਹਾਨੂੰ ਕੀ ਦੱਸੀਏ ਮਿਊਜ਼ਿਕ ਜਿਹਾ ਔਨ ਕਰਕੇ ਕੀਤਾ
1: ਉਹਦਾ ਗਲਾ ਸਾਫ ਕੀਤਾ
0: ਕੀ ਉਹ ਕਹਿੰਦੇ ਹੁੰਦੇ ਆ ਪਿੰਡਾਂ 'ਚ ਮਾੜਾ ਢੱਗਾ ਛੱਤੀ ਰੋਗ
1: ਬੰਦਾ ਨਾਲ ਦੀ ਨਾਲ ਰਿਲੇਟ ਕਰਨਾ ਸ਼ੁਰੂ ਕਰ ਦਿੰਦਾ।
0: ਹਾਂਜੀ
2: ਟੌਪਿਕ ਦੀ ਗੱਲ ਕਰਾਂ ਭਾਜੀ, ਮੈਂ ਬਹੁਤ ਸਾਈਨ ਬੋਰਡ ਦੇਖਦੀ ਹਾਂ ਸੇਲ ਔਰ ਰਿਲੀਜ਼ ਦੇ, ਬਟ ਉਹ ਉਦਾਂ ਹੀ ਲੱਗੇ ਹੋਏ ਆ ਬਹੁਤ, ਕਿੰਨੇ ਮਹੀਨਿਆਂ ਤੋਂ ਨਾ, ਹੁਣ ਇੱਕ ਘਰ ਰਿਲੀਜ਼ ਤੇ ਗਿਆ, ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ ਰਿਲੀਜ਼ ਤੇ ਲਾਏ ਹੋਏ,
0: ਸੇਲ ਦੇ ਵੀ ਰਿਲੀਜ਼ ਦੇ ਵੀ ਕੋਈ ਨਹੀਂ ਕਿਸੇ ਪਾਸੇ ਲੱਗ ਰਿਹਾ,
2: ਲੱਗ ਰਹੇ ਆ ਬਟ ਉਹ ਐਜ਼ ਇਟ ਇਜ਼ ਹੀ ਲੱਗੇ ਪਏ ਆ, 3-3 ਮਹੀਨੇ ਹੋ ਗਏ, ਇੱਕ ਘਰ ਰਿਲੀਜ਼ ਤੇ ਗਿਆ 3 ਮਹੀਨੇ ਬਾਅਦ ਮੈਂ ਹੁਣ ਜਦੋਂ ਦੇਖਿਆ,
0: ਤੇ ਮਤਲਬ ਬੋਰਡ ਨੇ ਇਹ ਤੁਹਾਡੇ ਧਿਆਨ ਚ ਹੈ ਨਾ, ਉਹਨਾਂ ਕਿਹੜਾ ਤੁਰ ਕੇ ਕਰਕੇ ਜਾ ਜਾਣਾ,
2: ਬੋਰਡ ਹੈ ਉਹਦੀ ਰਹਿਣਾ, ਉੱਤੇ ਕੋਈ ਇਹ ਵੀ ਲੱਗਾ ਵੀ ਨਹੀਂ,
0: ਤੁਹਾਨੂੰ ਵੀ ਲੱਗਦਾ ਵੀ ਰਾਤ ਨੂੰ ਘਰ ਚੱਲ ਜਾਣਗੇ
1: ਉਹ, ਇਸ ਵੇਲੇ ਫਿਰ ਆਏ ਲੋ ਜੀ
0: ਕਮਾਲ ਕਰਦੇ ਤੁਸੀਂ ਦੱਸਿਆ, ਜੇ ਕਿਤੇ ਬੋਰਡ ਤੁਰਦੇ ਹੋਣ ਨਾ ਤੇ ਫਿਰ ਬੜਾ ਤਮਾਸ਼ਾ ਲੱਗਿਆ ਹੈ ਨਾ, ਵੀ ਅਗਲਾ ਲੱਤਾਂ ਸਿੱਧੀਆਂ ਕਰਨ ਦੇ ਲਈ ਭਲਾ ਸੜਕ ਤੇ ਨਿਕਲੇ, ਅਗਲਾ ਗਲ ਪੈ ਜਾਓ, ਅਸੀਂ ਕਿੱਥੋਂ ਲਾਇਆ ਉਹ ਵੇਚਣੇ ਜਾਂ ਭੱਜ,
1: ਸਾਡੇ ਘਰ ਦੇ ਕੋਲ ਗਿਆ,
0: ਸਾਡੇ ਘਰ ਅੱਗੇ ਕਿਲੋ ਗਿਆ,
1: ਐਡਾ ਸਸਤਾ ਸਾਡਾ ਡਬਲ ਸਟੋਰੀ ਮੰਗਾ,
0: ਉਹਨਾਂ ਮੈਂ ਲੱਤਾਂ ਭੰਨੂ, ਸਾਡਾ 2 ਸਕੇਅਰ ਵਾਧੀ ਤੇਰੇ ਤੋਂ, ਸਾਡੇ ਬੈਡਰੂਮ ਇੱਕ ਵੱਧ ਆ,
1: ਸਰਕਾਰੀ ਜ਼ਮੀਨ ਜਾ ਕੇ ਖਲੋ ਜਾਵੇਗਾ ਇਹ ਵਿੱਚ ਤਾਂ ਲਾਈ, ਜਦੋਂ ਮੈਂ ਵੇਖਿਆ ਤਾਂ ਖਲੋਤੇ ਸੀ,
0: ਹਾਂ ਨਹੀਂ ਹੋ ਸਕਦਾ, ਹੋ ਸਕਦਾ ਇਹਨਾਂ ਨੂੰ ਇਹ ਹੋਏ ਨਾ ਵੀ ਯਾਰ ਬੋਰਡ ਵੀ ਦਵਾਈ ਦੁਈ ਲੈ ਕੇ ਆਉਣ,
2: ਬੋਰਡ ਵੀ ਐਵੇਂ
0: ਪਈ ਤਾਂ ਸਿੱਧੇ ਖਲੋਤੇ, ਇਹਨਾਂ ਦੀ ਲੱਕ ਨੀ ਪੀੜ ਹੁੰਦੀ,
1: ਮਿੰਤਾ
2: ਕਰਕੇ ਅਸੀਂ ਇਸ ਘਰ ਦੀ ਚਾਬੀ ਲਈ ਆਪਣੇ ਦੀ 3 ਸਾਲ ਪਹਿਲਾਂ, ਤੇ ਹਜੇ 2 ਹਫ਼ਤੇ ਹੋਏ ਨੀ ਤੇ ਮੁੰਡੇ ਨੇ ਡੋਰ ਨੌਕ ਕੀਤੀ, ਪੰਜਾਬੀ ਸੀ ਮੁੰਡਾ ਆਪਣਾ, ਕਿ ਤੁਸੀਂ ਘਰ ਵੇਚਣਾ ਚਾਹੁੰਦੇ, ਮੈਂ ਕਿਹਾ ਹਾਏ ਭਰਾਵਾ ਮਸੀਂ ਚਾਬੀ ਲਈ ਹੈ, ਚੁੱਪ ਕਰ,
1: ਸਾਡੇ ਕੋਲ ਵੀ ਆਈ ਫਿਰ 6 ਮਹੀਨੇ ਬਾਅਦ ਆ ਗਿਆ।
0: ਅੱਛਾ ਆਪਣੇ ਨਾ ਆਪਣੇ ਇਹ ਬੜੀ ਗੱਲ ਆ, ਆਮ ਜਿਹੜਾ ਤੁਸੀਂ ਦੂਜਿਆਂ 'ਚ ਵੇਖੋਗੇ ਨਾ ਤੇ ਉਹਨਾਂ ਦੇ ਲਈ ਇਹ ਕਿਸੇ ਦੇ ਲਈ ਪ੍ਰੋਫਿਟ ਹੋਊਗਾ, ਕਿਸੇ ਦੇ ਲਈ ਮੂਵ ਔਨ ਹੋਊਗਾ, ਕਿਸੇ ਲਈ ਇਲਾਕਾ ਚੇਂਜ ਕਰਨਾ, ਆਪਣੇ ਲਈ ਇਹ ਇੱਕ ਸਟੇਜ ਤੱਕ ਮਨਹੂਸ ਗੱਲ ਆ ਵੀ ਲੈ ਅਸੀਂ ਘਰ 'ਚ ਆਏ ਹਾਂ, ਸਾਨੂੰ ਕਿੱਦਾਂ ਕਹਿਤਾ ਕਿਸੇ ਨੇ ਘਰ ਵੇਚਣਾ,
1: ਸਾਡਾ ਤਾਂ ਜੀ ਟੀ ਵੀ ਆਰਡਰ ਕੀਤਾ ਨਹੀਂ ਆਇਆ,
2: ਉਹਨੂੰ ਕਿਹਾ ਵੀ ਭਾਜੀ ਮੈਂ ਉਹਨੂੰ ਕਿਹਾ ਵੀ, ਮੈਂ ਕਿਹਾ ਕਹਿੰਦਾ ਇਨ ਫਿਊਚਰ, ਮੈਂ ਕਿਹਾ ਵੀ ਹਜੇ 5-7 ਸਾਲ ਇੱਥੇ ਰਹਿ ਲਈਏ ਜਦੋਂ ਹਟਿਆ ਨੀ, ਮੈਂ ਕਿਹਾ ਦੇਖ ਤੂੰ ਭਰਾ ਪੰਜਾਬੀ ਕਰਕੇ ਨਾ ਮੈਂ ਤਾਂ ਥੋੜੀ ਜਿਹੀ ਇੱਜ਼ਤ ਨਾਲ ਗੱਲ ਕਰ ਰਹੀ ਹਾਂ, ਜੇ ਹੋਰ ਹੁੰਦਾ ਨਾ ਮੈਂ ਡੋਰ ਬੰਦ ਕਰ ਦੇਣੀ,
0: ਨਹੀਂ ਉਹ ਵਿਚਾਰੇ ਜਾਜੂ ਚ ਵੀ ਸਿੱਖਦੇ ਆ ਨਾ, ਜਿੱਦਾਂ ਨੌਕਿੰਗ ਨੌਕਿੰਗ ਉਹ ਜਿਹੜੇ ਨਵੇਂ ਆਏ ਇੱਦਾਂ ਹੀ ਤੇ ਪਤਾ ਲੱਗਦਾ ਨਾ ਵੀ ਹੌਲੀ ਹੌਲੀ ਬੰਦਾ ਇੱਦਾਂ ਹੀ ਹੰਡਦਾ।
2: ਇੱਕ ਵੀ ਫੋਨ ਵੀ ਆਇਆ ਵੀ ਤੁਸੀਂ ਤੁਸੀਂ ਪ੍ਰੋਪਰਟੀ ਲੈਣੀ ਆ, ਮੈਂ ਕਿਹਾ ਭਾਜੀ ਲੈਣੀ ਤਾਂ ਹੈਗੀ ਪਰ ਪੈਸੇ ਹੈ ਨਹੀਂ,
1: ਅੱਜ ਲੈ ਲੈਣੇ ਜੀ
0: ਕਿਉਂਕਿ ਪੈਸੇ ਫਸੇ ਆ,
1: ਅੱਜ ਲੈ ਲੈਣੇ ਪੈਸੇ ਬਾਅਦ ਚ। ਇਹ ਤੁਸੀਂ ਤਾਂ ਉਹ ਗੱਲ ਕਰਤੀ ਨਾ, ਉਹ ਬੰਦੇ ਨੂੰ ਫੋਨ ਕੀਤਾ, ਸਰ ਅਸੀਂ ਫਲਾਣੀ ਫਲਾਣੀ ਕੰਪਨੀ ਤੇ ਬੋਲ ਰਹੇ, ਸਾਡੀ ਇੱਕ ਸਕੀਮ ਚੱਲ ਰਹੀ ਹੈ, ਤੁਸੀਂ 6,000 ਰੁਪਇਆ ਮਹੀਨਾ ਦੇਣਾ ਆ, 5 ਸਾਲਾਂ ਬਾਅਦ ਤੁਹਾਨੂੰ 1 ਕਰੋੜ ਰੁਪਇਆ ਤੁਹਾਨੂੰ ਮਿਲੇਗਾ ਉਹਦਾ ਰਿਵਾਰਡ ਕਰਕੇ। ਕਹਿੰਦਾ ਕੋਈ ਚੱਕਰ ਨਹੀਂ, 1 ਕਰੋੜ ਤੁਸੀਂ ਮੈਨੂੰ ਤਾਂ 6 ਮੇਰੇ ਤੋਂ ਲੈ ਲੈ ਜੀ, ਬਸ ਮੈਂ 7-7 ਦੇ ਦਿਆਂਗਾ ਤੁਹਾਨੂੰ, ਕਿਹੜੀ ਗੱਲ 1 ਕਰੋੜ ਦਾ ਦਿਓ ਮੈਨੂੰ।
2: ਤੇ ਫਾਦਰਸ ਡੇ ਸੰਡੇ ਆ ਬਾਜੀ,
0: ਹਾਂਜੀ
1: ਹਾਂਜੀ ਪਤਾ ਲੱਗ ਗਿਆ ਤੁਸੀਂ ਲੇਟ ਥੋੜਾ ਜਿਹਾ,
0: ਹਾਂ ਨਹੀਂ ਠੀਕ ਹੈ,
2: ਵੈਸੇ ਮੋਸਟ ਆਫ ਦਾ ਸਕੂਲ ਜਿਹੜੇ ਫਰਾਈਡੇ ਮਨਾ ਰਹੇ ਆ,
0: ਹਾਂਜੀ
2: ਫਰਾਈਡੇ ਆ ਸਕੂਲ ਤੇ ਮੇਰੇ ਨਾ ਵੱਡੇ ਬੇਟੇ ਉਹ ਹਾਈ ਸਕੂਲ ਚ ਆ ਨਾ, ਉੱਥੇ ਬਾਜੀ ਇੰਨਾ ਵਧੀਆ ਫਾਦਰਸ ਡੇ ਮਨਾਉਂਦੇ ਆ, ਫਾਦਰ ਮਤਲਬ ਫੂਡ ਉਹਨਾਂ ਦਾ ਫੂਡ ਅਨਲਿਮਿਟਿਡ ਹੁੰਦਾ,
0: ਉਹਨਾਂ ਨੂੰ ਫਿਰ ਪ੍ਰਿੰਸੀਪਲ ਹੋਣਾ ਮੇਲ,
2: ਹਾਂਜੀ
0: ਮੇਰਾ ਵੇਖਿਆ
2: ਸੌਸੇਜ ਰੋਲ ਆ, ਬੇਕਨ ਆ, ਐਗ ਐਂਡ ਬੇਕਨ ਜੋ ਵੀ ਸਾਰਾ ਸਮਾਨ ਆ ਨਾ, ਉਹ ਇੰਨਾ ਇੰਨਾ ਫੂਡ ਪਿਆ ਹੁੰਦਾ ਨਾ, ਜਾ ਕੇ ਏਦਾਂ ਲੱਗਦਾ ਕਿ ਓ ਮਾਈ ਗੋਡ
0: ਤੁਸੀਂ ਡੈਡੀ ਬਣ ਕੇ ਗਏ ਹੋ,
1: ਜਿਦਾਂ ਦੀ ਤਬੀਅਤ ਖਰਾਬ ਹੋਈ ਮੇਰੀ ਮੈਂ ਡੈਡੀ ਵਰਗੀ ਲੱਗਣ ਡੀ,
0: ਮਦਰਸ ਡੇ ਤੇ ਸਾਨੂੰ ਪਤਾ ਵਾ ਵੀ ਬਹੁਤ ਚੀਜ਼ਾਂ ਮਿਲਦੀਆਂ, ਤੁਸੀਂ ਇਹ ਦੱਸੋ
2: ਫਾਦਰਸ ਡੇ ਤੇ ਵੀ ਬਹੁਤ ਸੀ ਬਾਜੀ, ਇਸ ਵਾਰ ਵੀ ਹੁਣ ਦੋਨਾਂ ਦਾ ਸੇਮ ਟਾਈਮ ਤੇ ਆ ਗਿਆ ਸਕੂਲ ਚ, ਫਰਾਈਡੇ ਫਰਾਈਡੇ, ਟਾਈਮਿੰਗ ਵੀ ਸੇਮ ਦੋਨਾਂ ਬੱਚਿਆਂ ਦੇ,
0: ਪਰ ਇੱਕ ਪਾਸੇ ਫਿਰ ਤੁਸੀਂ ਜਾਓਗੇ?
2: ਨਹੀਂ ਹੁਣ ਉਹ ਕਹਿੰਦੇ ਵੀ ਛੱਡ ਤੂੰ ਛੋਟੇ ਦੇ ਸਕੂਲੇ ਦਾ ਕੁਛ ਨੀ ਹੁੰਦਾ, ਉੱਥੇ ਤਾਂ ਡਰਾਇੰਗ ਹੀ ਕਰਨੀ ਆ, ਤੂੰ ਛੱਡ ਮਨਮੀਤ ਉਧਰ ਨੀ ਜਾਣਾ ਆਪਾਂ।
0: ਤੁਸੀਂ ਬਿਮਾਰ ਪਏ ਹੋ, ਹਫਤਾ ਕੱਪਰ ਲਿਪਿੰਗ ਛੱਡੋ ਤੇ ਇੱਕ ਪਾਸੇ ਤੁਸੀਂ ਜਾ ਜਾਓ।
1: ਹਫਤੇ ਦਾ ਬੰਦਾ ਵਿਦਆਊਟ ਮੇਕ ਮੈਂ ਹੀ ਲੱਗਣਾ।
0: ਤੁਸੀਂ ਦੱਸੋ ਨੱਕ ਖੁੱਲਾ ਕਿ ਨਹੀਂ ਹੱਸ ਹੱਸ ਕੇ?
1: ਕੁਛ ਆਇਆ ਹੀ ਗਿਆ ਤਾਂ ਨੀ
2: ਬਿਮਾਰ
0: ਪੈ ਗਏ ਫਿਰ ਜਿਹੜੇ ਬੰਦੇ ਵਾਇਰਲ ਹੋਇਆ ਹੋਇਆ ਨਾ, ਉਹਦੇ ਹੱਥ ਵੀ ਨਾ ਕਰੇ ਕਿਸੇ। ਇਹ ਕਹਿੰਦੇ ਛੂਤ ਛਾਤ ਦੀ ਬਿਮਾਰੀ ਆ ਅੱਜ ਕੱਲ,
1: ਇਸ਼ਾਰੇ ਦੀ
0: ਹਾਈਟੈਕ ਹੋ ਗਈ ਹੈ, ਇਸ਼ਾਰੇ ਦੀ ਬਿਮਾਰੀ ਹੋ ਗਈ।
2: ਆਨਲਾਈਨ ਜਾ ਰਹੀ ਹੈ ਆਨਲਾਈਨ।
1: ਹਾਂਜੀ, ਅੱਜ ਕੀ ਕਹਿਣਾ ਚਾਹੋਗੇ? ਖੜੇ ਬੋਰਡ ਲੱਗੇ ਨੇ,
2: ਉਹ ਬੋਰਡ ਤਾਂ ਚਲੇ ਗਿਆ ਹੁਣ ਆਪਣੇ ਘਰ।
0: ਨਹੀਂ ਉਹ ਤਾਂ ਓਨੈਸਟਲੀ ਤੁਸੀਂ ਕੀ ਨੋਟ ਕਰਦੇ ਹੋ, ਮੂਵ ਨਹੀਂ ਹੋ ਰਹੀ ਪਹਿਲਾਂ ਦੇ ਮੁਕਾਬਲੇ। ਤੁਹਾਨੂੰ ਲੱਗਦਾ ਸੀ ਵੀ ਪਹਿਲਾਂ ਝਾਟੀ ਬੋਰਡ ਲੱਗਦਾ ਸੀ ਨਾਲ ਦੀ ਨਾਲ ਹੀ, ਛੂ ਠਾ ਮਤਲਬ ਹੈ ਨਾ, ਵਿਕ ਗਿਆ, ਇਟਸ ਸੋਲਡ, ਫੋਟੋ ਪੈ ਜਾਂਦੀ ਸੀ ਹੈ ਨਾ। ਹੁਣ ਥੋੜ੍ਹਾ ਜਿਹਾ
2: ਹੁਣ ਟਾਈਮ ਲੱਗ ਰਿਹਾ,
0: ਹੁਣ ਥੋੜ੍ਹਾ ਟਫ ਹੋ ਗਿਆ, ਹੁਣ ਕਾਫੀ ਔਖਾ ਹੋ ਗਿਆ ਜੀ,
2: ਔਖਾ ਹੋ ਗਿਆ।
0: ਥੈਂਕ ਯੂ ਮਨਦੀਪ ਜੀ।
2: ਪੈਸੇ ਹੈ ਨਹੀਂ?
0: ਹਾਂਜੀ,
2: ਕਿਸੇ ਬੰਦੇ ਦੇ ਕੋਈ ਸਾਡੇ ਨੋਨੀ ਆ ਭਾਜੀ, ਉਹਨਾਂ ਨੇ ਕੀਤਾ ਕਿ ਦੁਬਈ ਔਰ ਇੰਡੀਆ ਚ ਇਨਵੈਸਟਮੈਂਟ ਕਰਨ ਲਈ ਸੈਮੀਨਾਰ ਲੱਗਾ ਕੋਈ ਇੱਥੇ, ਇੱਥੇ ਮੈਲਬਨ, ਇੱਥੇ ਕੋਈ ਨੇੜੇ ਤੇੜੇ ਲੱਗਾ। ਤੇ ਉਹਨਾਂ ਭਾਜੀ ਨੂੰ ਮੈਂ ਮੈਸੇਜ ਕੀਤਾ, ਭਾਜੀ ਮੈਂ ਅਟੈਂਡ ਕਰਨਾ ਇਹ, ਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਯਾਰ ਸ਼ੋਰ ਕਰੋ ਹਨਾ, ਪਰ ਮੈਂ ਕਿਹਾ ਮੈਨੂੰ ਪੈਸੇ ਚਾਹੀਦੇ।
1: ਠੀਕ
0: ਨਹੀਂ, ਮੈਨੂੰ ਮੈਨੂੰ ਲੱਗਦਾ ਨਾ ਭਾਈ ਨੂੰ ਨਾ ਬਹੁਤ ਹੀ, ਚਲੋ ਉਹ ਭਾਈ ਨੂੰ ਤੇ ਹੋ ਗਈ ਸਮਝ, ਹੋ ਸਕਦਾ ਕਈ ਭਾਜੀ ਨੇ ਇਸੇ ਕਰਕੇ ਚਲ ਜਾਂਦੇ ਹੋਣ ਵੀ ਉੱਥੇ ਨਾਰ ਸ਼ਾਇਦ ਹੋਣੀ ਆ, ਨਾਰ ਨਹੀਂ ਤੇ ਸਹਿਮੀ ਸਹੀ ਭਾਵੇਂ। ਦੁਬਈ ਤੋਂ ਸ਼ਾਇਦ ਸੈਮੀ ਜੀ ਨਾਰ ਆਈ ਕੋਈ,
1: ਆਹੋ ਘੱਟ ਘੱਟ। ਚਲੋ ਉਹਨਾਂ ਨੇ ਵਧੀਆ ਅਰੇਂਜਮੈਂਟ ਕੀਤਾ ਵੀ ਪਾਰਟੀ ਛੋਟਾ ਜਿਹਾ ਕਿਵੇਂ ਬਫੇ ਜਿਹਾ ਲਾ ਕੇ ਵਧੀਆ ਬਹਿ ਨੂੰ ਨਾ, ਗੱਲਾਂ ਦੂਜੀਆਂ ਕਰਾਂਗੇ ਨਾ, ਉੱਚੀਆਂ ਗੱਲਾਂ ਕਰਾਂਗੇ ਉੱਥੇ, ਵਾਹ ਤੁਸੀਂ ਆਹ ਲੈ ਲਓ ਉਹ ਲੈ ਲਓ, ਕੋਈ ਚੱਕਰ ਨਹੀਂ।
0: ਨਹੀਂ ਦੁਬਈ ਵਾਲਿਆਂ ਨੇ ਹੁਣ ਉਹ, ਕਿਉਂਕਿ ਮਾਰਕੀਟ ਪਿਛਲੇ ਦਿਨ ਹੀ ਹੋਈ ਹੈ ਨਾ, ਥੋੜ੍ਹੀ ਜਿਹੀ ਹਿਲਚੁਲ ਬਹੁਤ ਉੱਥੇ ਖਰਾਬ ਹੋ ਗਈ, ਪਹਿਲਾਂ ਤੇ ਮਤਲਬ ਧੜਾ ਧੜ
1: ਵਾਰ ਕਰਕੇ
0: ਚੱਲ ਰਿਹਾ ਸੀ, ਹੁਣ ਉਹ ਲੜਾਈ ਲੜੂਈ ਤੋਂ ਬਾਅਦ ਹੁਣ ਤੇ ਉਹ ਆ ਕੇ ਆਸਟ੍ਰੇਲੀਆ ਲਗਭਗ ਤਰ ਲਿਆ ਤੇ ਹੀ ਨਾ, ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਆਸਟ੍ਰੇਲੀਆ ਤੋਂ ਬਾਹਰ ਮਿਲ ਜਾਣਗੇ, ਪਤਾ ਨਹੀਂ ਹੁਣ ਮਿਲਦੇ ਕਿ ਨਹੀਂ ਮਿਲਦੇ, ਜੇ ਹੈਗੇ ਕਿਸੇ ਕੋਲ ਪੈਸੇ ਜਾਂ ਹਾਲੇ ਵੀ ਜਾਂ ਕਿੱਦਾਂ, ਕਿਉਂਕਿ ਇੱਥੇ ਤਾਂ ਦਿਖ ਨਹੀਂ ਰਿਹਾ ਕੁਝ ਹੁਣ।
2: ਫਾਇਦਾ
0: ਨੁਕਸਾਨ ਹੈ ਕਿਦਾਂ?
2: ਪਤਾ ਨੀ ਭਾਜੀ, ਮੈਨੂੰ ਤਾਂ ਪਤਾ ਨੀ, ਪਰ ਉਹਨਾਂ ਨੇ ਸੀਗਾ ਕਿ ਇੱਥੇ ਸੈਮੀਨਾਰ ਲੱਗੇ ਆ,
0: ਪਿਛਲੇ ਬੰਦੇ ਇਕੱਠੇ ਕਰਨੇ ਸੀ,
1: ਤੁਸੀਂ ਲਾਓ ਜੇ ਨਹੀਂ ਹੈਗਾ ਤਾਂ ਫਿਰ ਉਹਦੇ ਚ ਆਪਾਂ ਨੂੰ
0: ਹੈ ਤੇ ਹੋਈ,
1: ਸਾਡੇ ਤਾਂ ਨਾ ਹੀ, ਸਾਡੇ ਕੋਲ ਤਾਂ ਨਾ ਹੀ
0: ਹੈਗਾ, ਤੇ ਪਹਿਲਾਂ ਨੂੰ ਫਿਰ
1: ਨਹੀਂ ਹੈਗਾ ਤਾਂ ਨਹੀਂ ਸੀ।
0: ਅਗਲੀ ਗੱਲ ਉਹੀ ਕਹਿਣ ਲੱਗਾ ਵੀ ਸਾਡੇ ਤੇ ਇਹ ਗੱਲੋਂ ਵੀ ਨੀਤ ਖਰਾਬ ਹੋ ਜਾਂਦੀ ਵੀ ਇਹ ਸਗੋਂ ਬਿਮਾਰ ਹੁੰਦੇ ਤੇ ਬਾਬਾ ਚਲੋ ਫੋਨ ਫਾਨ ਕਰ ਲੈਂਦੇ ਆ।
2: ਮੇਰਾ ਸਭ ਤੋਂ ਪਹਿਲਾਂ ਮੋਟਿਵ ਇਹੀ ਸੀਗਾ ਕਿ ਮੈਂ ਬਿਮਾਰ ਆ,
0: ਮੈਂ ਫੋਨ ਕਰਨਾ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮਨਦੀਪ ਜੀ, ਚੜ੍ਹਦੀ ਕਲਾ 'ਚ ਰਹੋ। ਅਤੇ ਰੀਅਲ ਸਟੇਟ ਦੇ ਆਲੇ ਦੁਆਲੇ ਗੱਲਾਂ ਚੱਲ ਰਹੀਆਂ ਸਾਡੀਆਂ ਆਲੇ ਦੁਆਲੇ, ਉੱਥੇ ਫਿਰ ਫਾਦਰ ਦੇ ਵੀ ਘੁੰਮ ਗਈਆਂ, ਤੇ ਆਪਾਂ ਆ ਕੇ ਕੰਟੀਨਿਊਟੀ ਰੱਖਦੇ ਹਾਂ ਆਪਾਂ ਫਿਲਹਾਲ ਆਪਾਂ ਇੱਕ ਬ੍ਰੇਕ ਲੈਣੇ ਰੇਡੀਓ ਹਾਂਜੀ 1674 AM
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਦਿਨ ਰੇੜੇ ਪਾ ਲਿਆ ਹੋਊਗਾ ਤੁਸੀਂ ਬਦਲੇ ਮੌਸਮ ਦਾ ਖੁੱਲ੍ਹੇ ਦਿਨਾਂ ਦਾ ਆਨੰਦ ਮਾਣ ਰਹੇ ਹੋਗੇ ਮੇਰੇ ਨਾਲ ਨੇ ਹਰਮੀਤ ਤੂੰ
1: ਮੈਨੂੰ ਇਕੱਲਿਆਂ ਛੱਡ ਦੇ ਨੇੜੇ ਨਾ ਹੋ ਕੇ ਮੈਂ ਇਨਵੈਸਟਮੈਂਟ ਪ੍ਰੋਪਰਟੀ ਕਹਿ ਰਹੀ ਹੁਣ
0: ਨਹੀਂ ਇਨਵੈਸਟਮੈਂਟ ਪ੍ਰੋਪਰਟੀ ਨਹੀਂ ਉਹਨੂੰ ਵੀ ਨਜ਼ਲਾ ਜ਼ੁਕਾਮ ਹੋਇਆ ਵਾ
1: ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਗੱਲਬਾਤ ਕਰ ਰਹੇ ਹਾਂ ਜੀ ਆਪਾਂ ਰੈਂਟਲ ਦਾ ਅਤੇ ਮਾਰਕੀਟ ਕਿੱਦਾਂ ਮੂਵਮੈਂਟ ਕਰ ਰਹੀ ਹੈ ਕਿ ਪਿੱਛੇ ਹੋ ਰਹੀ ਹੈ ਕਿੰਨਾ ਕੁਛ ਸਾਨੂੰ ਮਿਲ ਰਿਹਾ ਵਾ ਪਰ ਭਾਅ ਜੀ ਜਿੱਦਾਂ ਆਪਾਂ ਇੱਕ ਗੱਲਬਾਤ ਕਰਦੇ ਸੀਗੇ ਵੀ ਜਿੱਦਾਂ ਹੁਣ ਅਜੇ ਵੀ ਕਈ ਫੈਮਿਲੀ ਨੇ ਜਿਹੜੀਆਂ ਰੈਂਟਡ 'ਚ ਹਜੇ ਹੈਗੀਆਂ ਆ ਪਰ ਉੱਧਰੋਂ ਜੇ ਰੈਂਟ ਵਧੇ ਆ ਉਹਨਾਂ ਦੀ ਇਨਕਮ ਵਧੀ ਆ ਇਨਕਮ ਦੇ ਨਾਲ ਉਹਨਾਂ ਦੇ ਖਰਚੇ ਵੀ ਵਧੇ ਆ ਲਾਈਫ ਸਟਾਈਲ ਬੜਾ ਵਧੀਆ ਪਹਿਲਾਂ ਕਿੰਨੇ ਕੁ ਲੋਕ ਜਿੰਮ ਜਾਂਦੇ ਸੀ ਪਹਿਲਾਂ ਕਿੰਨੇ ਕੁ ਲੋਕ ਮਹਿੰਗੀਆਂ ਕਾਰਾਂ ਅਫੋਰਡ ਕਰਦੇ ਸੀ ਪਰ ਅੱਜ ਵੀ ਉਹ ਉਹਦੇ ਚੱਕਰ 'ਚ ਉਸ ਲਾਈਫ ਟਾਈਮ ਨੂੰ ਮੇਨਟੇਨ ਵੀ ਕਰਨਾ ਫਿਰ ਜੇ ਨਵਾਂ ਘਰ ਲਿਆ ਤਾਂ ਨਵੇਂ ਘਰ ਦੀਆਂ ਜਿੰਨੀਆਂ ਅੱਗੇ ਐਕਸਪੈਂਸ ਆ ਰਿਹਾ ਉਹਨੂੰ ਵੀ ਕਵਰ ਕਰਨਾ ਅਤੇ ਜੇ ਉਹ ਕੈਲਕੂਲੇਸ਼ਨ ਸਹੀ ਬੈਠਦੀ ਹੈ ਫਿਰ ਤਾਂ ਕੋਈ ਰਿਸਕ ਲੈਂਦਾ ਆ ਚੱਲ ਅੱਗੇ ਲੈ ਲਈਏ ਪਰ ਜਿਵੇਂ ਹੁਣ ਮਾਰਕੀਟ ਰੇਟ 'ਚ ਇੰਟਰਸਟ ਰੇਟ ਉੱਤੇ ਥੱਲੇ ਹੋ ਰਿਹਾ ਫਿਰ ਉਹ ਕੈਲਕੂਲੇਸ਼ਨ ਤੁਹਾਡੀ ਗੜਬੜ ਆ ਜਾਂਦੀ ਹੈ ਜੇ ਤੂੰ ਟੂ ਦਾ ਪੁਆਇੰਟ ਕਰਦੇ ਆ ਮੈਂ ਬਥੇਰਿਆਂ ਨੂੰ ਜਾਣਦਾ ਜਿਨ੍ਹਾਂ ਨੇ ਇੱਕ ਰੀਸ ਕਹਿ ਲਓ ਇੱਕ ਵੀ ਵਿਖਾਵਾ ਕਰਨ ਵਾਸਤੇ ਕਰ ਲਿਆ ਵੱਡਾ ਬਣਾ ਲਿਆ ਗੱਡੀ ਵੱਡੀ ਲੈ ਲਈ ਦੋਵਾਂ ਦੀ ਇਨਕਮ ਦੇ ਉੱਤੇ ਇਨਕਮ ਇਹ ਤਾਂ ਸਿਆਣੇ ਕਹਿੰਦੇ ਵੀ ਇੱਕ ਦੀ ਇਨਕਮ 'ਤੇ ਘਰ ਆਉਣਾ ਚਾਹੀਦਾ ਵਿੱਚ ਐਟਲੀਸਟ ਇੱਕ ਪਾਰਟਨਰ ਦੀ ਇਨਕਮ ਫਰੀ ਰਹਿਣੀ ਚਾਹੀਦੀ ਆ ਸਾਨੂੰ ਫੈਮਿਲੀ ਵਧਾਉਣੀ ਹੈ ਜਾਂ ਬਿਮਾਰ ਹੁੰਦਾ ਕੁਛ ਤਾਂ ਐਟਲੀਸਟ ਕਵਰ ਅਪ ਹੋ ਜਾਵੇ ਹੁਣ ਉਹ ਦੋਵਾਂ ਦੇ ਚੱਕਰ ਦੇ ਵਿੱਚ ਫਿਰ ਇੱਕ ਸਮਾਜਿਕ ਪ੍ਰੈਸ਼ਰ ਹੋਰ ਪੈਂਦਾ ਸਾਡੇ ਕਜ਼ਨ 'ਤੇ ਬੜਾ ਪਿਆ ਸੀ ਵੀ ਸਾਰਿਆਂ ਨੇ ਲਈ ਪ੍ਰੋਪਰਟੀ ਯਾਰ ਤੂੰ ਵੀ ਲੈ ਤੂੰ ਵੀ ਲੈ ਤੂੰ ਵੀ ਲੈ ਉਹ ਵਿਚਾਰਾ ਕਹਿ ਕੁਆ ਕੇ 8.5 ਲੱਖ 'ਚ ਫਸ ਗਿਆ ਹੁਣ ਕਿਤੇ ਅਤੇ ਹੁਣ ਉਹ ਦੋਵੇਂ ਜੀ ਹੁਣ 7 ਦਿਨ ਕੰਮ ਕਰਦੇ ਆ ਅਤੇ ਚੀਜ਼ਾਂ ਖਲਾਰਾ ਸਾਡੇ ਹੱਥ ਵਸੋਂ ਨਿਕਲਿਆ ਵਾ ਅਤੇ ਚੀਜ਼ਾਂ ਤਾਂ ਹੀ ਵੱਧਦੀਆਂ ਪਈਆਂ ਜੇ ਅਸੀਂ ਉਹਨੂੰ ਆਪ ਸਾਡੀ ਕੈਲਕੂਲੇਸ਼ਨ ਆਪ ਗੜਬੜਾਈ ਹੈ ਉਹ ਚੀਜ਼ਾਂ ਕਰਨ ਵਾਸਤੇ
0: ਇਹ ਨਾ ਇਹ ਤੂਰ ਸਾਹਿਬ ਇੱਦਾਂ ਦੀਆਂ ਕੈਲਕੂਲੇਸ਼ਨਸ ਨੇ ਵੀ ਜਦੋਂ ਤੁਸੀਂ ਕਿਤੇ ਕੈਲਕੂਲੇਸ਼ਨਾਂ ਕਰਨ ਬਹਿ ਜਾਓ ਜਾਂ ਕਿਸੇ ਦੀਆਂ ਸੁਣ ਲਓ ਨਾ ਤਾਂ ਤੁਹਾਨੂੰ ਲੱਗਦਾ ਯਾਰ ਕਿੱਦਾਂ ਇਹ ਕਿੱਦਾਂ ਚੱਲੀ ਕਿੱਦਾਂ ਜਾ ਰਿਹਾ
1: ਹਾਂ
0: ਇਹ ਕਿੱਦਾਂ ਗੁਜ਼ਾਰਾ ਹੋਈ ਜਾਣ ਰਿਹਾ
1: ਅਤੇ ਹੁਣ ਅੱਜ ਤੁਸੀਂ ਐਵਰੇਜ ਵੇਖੋ ਆਪਣੇ ਆਸ ਪਾਸ ਹਰ ਘਰ ਦੇ ਕੋਲ ਮਿਨੀਮਮ 30,000 ਦੀ ਕਾਰ ਤਾਂ ਹੋਣੀ ਉਹਦੇ ਕੋਲ ਘੱਟੋ ਘੱਟ
0: ਜ਼ਿਆਦਾ ਹੀ
1: ਹੁਣ ਮਿਨੀਮਮ 30,000 ਦੀ ਕਾਰ
0: ਉਹ ਤਾਂ ਇੱਕ ਹੋਗੀ ਨਾ ਤੁਸੀਂ ਦੋਵੇਂ ਤਾਂ ਕਾਰਾਂ ਜੋੜ ਕੇ ਲਾ ਲਓ
1: ਦੋ ਦੋ ਕਾਰਾਂ ਨੇ ਕਈਆਂ ਕੋਲ ਤਿੰਨ ਤਿੰਨ ਵੀ ਕਾਰਾਂ ਹੈਗੀਆਂ ਨੇ ਯੂਟ ਨੇ ਫਿਰ ਤੁਸੀਂ ਉਹਦੇ ਬਿਜ਼ਨਸ ਵੀ ਸਟਾਰਟ ਕੀਤੇ ਨੇ ਪਰ ਰੈਂਟਡ 'ਚ ਵੀ ਰਹਿ ਰਹੇ ਹੋ ਪਰ ਉਹ ਜੇ ਘਰਾਂ ਵਾਲੇ ਨੇ ਇੰਟਰਸਟ ਰੇਟ ਵਧਾਏ ਆ ਅਤੇ ਕਾਰਾਂ ਨੂੰ ਵੇਖਿਆ ਵੀ ਇਹ ਕਾਰਾਂ ਹੁਣ ਲੋਕ ਉੱਧਰ ਪੈਸਾ ਲਾ ਦੇਣਗੇ ਅਤੇ ਸਾਡੀਆਂ ਕਾਰਾਂ ਕਿੱਥੇ ਵੇਚਣਗੀਆਂ ਉਹਨਾਂ ਨੇ ਕਾਰਾਂ ਦੇ ਇੰਟਰਸਟ ਥੋੜ੍ਹੇ ਜਿਹੇ ਘਟਾ ਤੇ ਵੀ ਕੋਈ ਨਹੀਂ ਤਾਂ ਜਦੋਂ ਐਂਡ ਆਫ ਦਾ ਈਅਰ ਹੁੰਦਾ ਜਾਂ ਫਾਈਨੈਂਸ਼ੀਅਲ ਈਅਰ ਹੁੰਦਾ ਉਦੋਂ 1% 1% 'ਤੇ ਵੀ ਕਾਰਾਂ ਦਿੰਦੇ ਆ ਬ੍ਰੈਂਡ ਨੂੰ ਚੱਕੋ 1% 1% 'ਤੇ ਵੀ ਲੈ ਜਾਓ ਸਾਨੂੰ ਲੱਗਦਾ ਯਾਰ ਚੱਲ ਕੋਈ ਚੱਕਰ ਨਹੀਂ
0: ਜੀਰੋ ਇੰਟਰਸਟ 'ਤੇ ਵੀ ਦਿੰਦੇ
1: ਜੀਰੋ ਇੰਟਰਸਟ 'ਤੇ ਵਿੱਚ
0: ਸਭ ਕੁਛ ਮਿਲਦਾ
1: ਜੀਰੋ 'ਤੇ ਵਿੱਚ ਚੁਕਾ ਦਿੰਦੇ ਆ ਨਾ ਉਹ ਇਹ ਸਾਰੀਆਂ ਚੀਜ਼ਾਂ ਨਾ ਮਾਰਕੀਟ ਨੂੰ ਸਲੋ ਕਰ ਦਿੰਦੀਆਂ ਹੁਣ ਜਦੋਂ ਮੇਰਾ ਮੈਂ ਸੋਚ ਹੀ ਨਹੀਂ ਪਾ ਰਿਹਾ ਵੀ ਮੇਰੇ ਕੋਲ ਐਕਸਟਰਾ ਪੈਸਾ ਬਚ ਹੀ ਨਹੀਂ ਰਿਹਾ ਅਤੇ ਫਿਰ ਮੈਂ ਸੋਚਾਂਗਾ ਕਿਵੇਂ ਮੈਂ ਇਨਵੈਸਟਮੈਂਟ ਕਰਾਂ ਜਾਂ ਮੈਂ ਕੁਛ ਚੀਜ਼ ਕਰਾਂ ਇਹ ਸਾਰੀਆਂ ਚੀਜ਼ਾਂ ਮੈਨੂੰ ਸਲੋ ਕਰ ਦਿੰਦੀ ਸਲੋ ਕਰਤਾ ਮੈਨੂੰ ਕਰਕੇ ਵੀ ਮੈਂ ਹੁਣ ਕਿਸੇ ਪਾਸੇ ਵਧਣਾ ਨਹੀਂ ਮੇਰੇ ਕੋਲ ਜੋ ਹੈ ਇਹਦੇ 'ਚ ਮੈਂ ਗੁਜ਼ਾਰਾ ਕਰਕੇ ਵੇਖਾਂ ਫਿਰ ਜੇ ਮੈਂ ਆਪਣੀ ਇਨਕਮ ਵਧਾਉਣ ਦੇ ਚੱਕਰ ਜਾਵਾਂਗਾ ਜਾਂ ਬਿਜ਼ਨਸ ਵਧਾਵਾਂ ਮੈਂ ਕੁਛ ਕਰਾਂ ਬਿਜ਼ਨਸ ਜੇ ਵਧੂਗਾ ਤਾਂ ਜੇ ਉਹਦੇ 'ਚ ਥੋੜ੍ਹੀ ਇਨਵੈਸਟਮੈਂਟ ਕੁਛ ਹੋਰ ਹੋਵੇਗੀ ਬੈਠੇ ਬੈਠੇ ਤਾਂ ਵਧਣਾ ਨਹੀਂਗਾ

0: ਕਰਕੇ
1: ਤੋ ਇਹ ਉਹ ਇਹ ਚੀਜ਼ਾਂ ਵੱਧ ਰਹੀਆਂ ਪਿੱਛੇ ਚਾਤ ਮਾਰੀ ਬਥੇਰੀਆਂ ਕੰਪਨੀ ਲੈਣ ਚ ਲੱਗੀਆਂ ਖੜੀਆਂ ਨੇ ਤੇ ਬਥੇਰੀਆਂ ਆਲਰੇਡੀ ਡਿਕਲੇਅਰ ਕਰ ਚੁੱਕੀਆਂ ਨੇ
0: ਯਕੀਨ ਹੀ ਨਹੀਂ ਨਾ ਕਿਸੇ ਦਾ ਪਤਾ ਨਹੀਂ ਅੰਦਰ ਖਾਤੇ ਕੀ ਕਿਸੇ ਦਾ ਚੱਲ ਰਿਹਾ ਵਾ ਕਿਹੜੇ ਵੇਲੇ ਤੁਹਾਡੇ ਨਾਲ ਕੀ ਹੋਏ ਨਾ ਵਾ ਕਿਸੇ ਵੇਲੇ ਜਿਹਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਉਹਦਾ ਉਹਨੇ ਕਿਸੇ ਵੇਲੇ ਕੀ ਕਰ ਦੇਣਾ
1: ਠੀਕ ਹੈ ਨਾ ਉਹ ਉਹ ਸਾਡਾ ਸਰਕਲ ਉਹ ਤਾਂ ਮਾਰਕੀਟ ਉੱਥੇ ਜਾਮ ਹੋਈ ਪਈ ਹੈ ਨਿਕਲਦੀ ਨਹੀਂ ਪਈ ਹਰ ਸਾਡਾ ਸਾਰਾ ਸਰਕਲ ਹੁਣ ਮੈਨੂੰ ਨਹੀਂ ਲੱਗਦਾ ਜਿੰਨੇ ਜੇ ਕੋਈ ਬੰਦਾ ਅੱਜ ਰੈਂਟਡ ਘਰ 'ਤੇ ਰਹਿ ਰਿਹਾ ਵਾ ਉਹਦੇ ਘਰ ਦੇ ਵਿੱਚ ਹਰ ਚੀਜ਼ ਫੈਸਿਲਿਟੀ ਵਧੀਆ ਰੱਖੀ ਨਹੀਂ ਉਹਨੇ ਟੀ ਵੀ ਵੱਡੇ ਕਿੰਨੇ ਹੁਣ ਪਹਿਲਾਂ ਤਾਂ ਟੀ ਵੀ ਬਹੁਤ ਛੋਟੇ ਤੋਂ ਗੁਜ਼ਾਰਾ ਹੋ ਜਾਂਦਾ ਸੀਗਾ ਤੁਹਾਡੇ 40-40 ਇੰਚ ਨੇ ਵੀ ਕਰਦਾ ਹੁਣ ਮੈਂ ਤਕਰੀਬਨ ਦੇ ਘਰਾਂ 'ਚ ਵੇਖੇ ਨੇ ਉਹ 60-70-75 ਇੰਚ ਤੱਕ ਦੇ ਟੀ ਵੀ ਆਰਾਮ ਨਾਲ ਵੇਖਦੇ ਆ ਫਿਰ ਉਹ ਫਰਨੀਚਰ ਬੜੇ ਟੋਪ 'ਤੇ ਰੱਖੇ ਹੋਏ ਵੀ ਜਿਹੜਾ ਕੋਈ ਆਇਆ ਗਿਆ ਉਹ ਕਹਿੰਦੇ ਯਾਰ ਵੀ ਪਤਾ ਨਹੀਂ ਆਉਂਦਾ ਕਦੋਂ ਲਿਆ ਜਾਣਾ ਘੱਟੋ ਘੱਟ ਚੀਜ਼ਾਂ ਦਾ ਨਜ਼ਾਰੇ ਤਾਂ ਲਈਏ ਪਰ ਉਹ ਜਿਹੜੀ ਚੀਜ਼ਾਂ ਹੁਣ ਮਹਿੰਗੀਆਂ ਨੇ ਫਰਨੀਚਰ ਅੱਜ ਦੀ ਡੇਟ 'ਚ ਜੇ ਉਸ ਦੇ ਮੁਤਾਬਿਕ ਫਰਨੀਚਰ ਵੀ ਲਈਏ ਆਪਾਂ ਤਾਂ ਘੱਟੋ ਘੱਟ ਨਹੀਂ ਤਾਂ 50-60 ਹਜ਼ਾਰ ਸਾਨੂੰ ਲਾਉਣਾ ਪੈਣਾ ਫਰਨੀਚਰ ਵਾਸਤੇ ਐਡਾ ਵਧੀਆ ਲੈਣ ਵਾਸਤੇ ਫਿਰ ਉਹਨੂੰ ਕਿੱਥੋਂ ਪੂਰਾ ਕਰੀਏ ਜਾਂ ਫਿਰ ਉਹਦੀ ਜੋਬ ਜ਼ਿਆਦਾ ਕਰੀਏ ਜਾਂ ਕੁਛ ਕਰੀਏ ਇਹ ਸਰਕਲ ਸਾਨੂੰ ਅੱਗੇ ਵਧਣ ਦਿੰਦਾ ਹੀ ਨਹੀਂ ਗਾ ਪੈਸਾ ਉੱਥੇ ਹੋਲਡ ਕਰ ਲੈਂਦਾ ਹਰ ਚੀਜ਼ ਕਿਸ਼ਤ 'ਤੇ ਆ ਗਈ ਸਾਡੀ ਨਾ ਪੈਸਾ ਉੱਥੇ ਹੋਲਡ 'ਤੇ ਹੋ ਗਿਆ
0: ਬਿਲਕੁਲ ਇਹ ਆਸ ਪਾਸ ਆਪਾਂ ਵੇਖ ਰਹੇ ਹਾਂ ਇਹ ਸਮੱਸਿਆ ਪਰ ਕਿੰਨਾ ਕੁ ਆਪਾਂ ਉਸ ਚੀਜ਼ ਨੂੰ ਸਫ਼ਰ ਕਰ ਰਹੇ ਹਾਂ ਕਿੰਨਾ ਕੁ ਆਪਾਂ ਸਮਝਦੇ ਹਾਂ ਆਸ ਪਾਸ ਜੇ ਤਾਂ ਉਸੇ ਰਫ਼ਤਾਰ ਦੇ ਨਾਲ ਚੀਜ਼ਾਂ ਜਿਹੜੀਆਂ ਵਾਧੇ ਵੱਲ ਤੁਰੀਆਂ ਜਾਣ ਤਾਂ ਫਿਰ ਕਿਸੇ ਨੂੰ ਕੁਛ ਨਹੀਂ ਦੁਖਦਾ ਪਰ ਜਦੋਂ ਇੱਕ ਵਾਰੀ ਗੱਡੀ ਖਲੋਂਦੀ ਹੈ ਜਿੱਦਾਂ ਕਿ ਹੁਣ ਖਲੋਤੀ ਆ ਅਤੇ ਕਈ ਵਾਰੀ ਨਾ ਅਖਬਾਰਾਂ 'ਚੋਂ ਵੀ ਇਹ ਚੀਜ਼ ਜਾਣਨੀ ਬੜੀ ਔਖੀ ਹੋ ਜਾਂਦੀ ਕਈ ਵਾਰੀ ਅਸਲ ਸਿਚੁਏਸ਼ਨ ਸਾਡੀ ਬਹੁਤ ਟੱਫ ਹੁੰਦੀ ਹੈ ਅਖਬਾਰਾਂ ਸਾਨੂੰ ਰਿਲੈਕਸ ਸ਼ੋ ਕਰ ਰਹੀਆਂ ਹੁੰਦੀਆਂ ਕਈ ਵਾਰੀ ਅਖਬਾਰਾਂ ਸਾਨੂੰ ਕਰ ਰਹੀਆਂ ਹੁੰਦੀਆਂ ਵੀ ਲੈ ਮਰ ਗਏ ਰੁੜ ਗਏ ਉਹ ਤੋਬਾ ਪਰ ਉੱਦਾਂ ਸਾਨੂੰ ਲੱਗ ਰਿਹਾ ਹੁੰਦਾ ਵੀ ਠੀਕ ਆ ਸੋ ਇਹ ਦੋਵਾਂ ਚੀਜ਼ਾਂ ਕਈ ਵਾਰੀ ਨਹੀਂ ਰਿਲੇਟ ਕਰਦੀਆਂ ਜਾਂ ਫਿਰ ਉਹ ਕਿਤੇ ਹੋਰ ਦੀ ਕਹਾਣੀ ਹੁੰਦੀ ਆ ਜਿੱਥੇ ਤੁਸੀਂ ਜਿਹੜੇ ਸੈਗਮੈਂਟ 'ਚੋਂ ਜਾਂ ਜਿਹੜੇ ਦਾਇਰੇ 'ਚ ਤੁਸੀਂ ਉੱਥੇ ਥੋੜ੍ਹਾ ਜਿਹਾ ਠੀਕ ਚੱਲ ਰਿਹਾ ਹੁੰਦਾ ਅੱਜ ਹੀ ਇੱਕ ਰੀਅਲ ਸਟੇਟ ਦੀ ਜਿਹੜੀ ਰਿਪੋਰਟ ਆ ਆਪਾਂ ਫਿਲਹਾਲ ਵਿਕਟੋਰੀਆ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ ਕਿਰਾਏ ਦੇ ਘਰਾਂ ਦਾ ਸੰਕਟ ਕਹਿੰਦੇ ਕਿ ਵਧਿਆ ਵਾ ਸੋ ਫਿਲਹਾਲ ਤੁਸੀਂ ਹੁਣ ਦੱਸਣਾ ਵਾ ਵੀ ਕਿੰਨਾ ਕੁ ਵਧਿਆ ਕਿੰਨਾ ਕੁ ਨਹੀਂ ਵਧਿਆ ਨਵੇਂ ਅੰਕੜੇ ਵਿਕਟੋਰੀਆ ਦੇ ਇਹ ਸ਼ੋਅ ਕਰਦੇ ਨੇ ਕਿ ਜਿਹੜੇ ਰੈਂਟਲ ਮਾਰਕੀਟ ਆ ਉਹਦੇ ਵਿੱਚ ਇਸ ਟਾਈਮ ਦੇ ਉੱਤੇ ਕਾਫੀ ਵੱਡੀ ਸਮੱਸਿਆ ਚੱਲ ਰਹੀ ਆ ਅਲੱਗ ਅਲੱਗ ਕੌਂਸਲਾਂ ਦੇ ਕੋਲੋਂ ਕਿਰਾਏ ਦੀਆਂ ਜਦੋਂ ਲਗਭਗ ਰਿਪੋਰਟਾਂ ਜਿਹੜੀਆਂ ਕਢਾਈਆਂ ਗਈਆਂ ਨੇ ਅਤੇ ਬਹੁਤੀਆਂ ਕੌਂਸਲਾਂ ਇੱਦਾਂ ਦੀਆਂ ਨੇ ਜਿਨ੍ਹਾਂ ਕੋਲ ਕੋਈ ਵੀ ਘਰ ਇਸ ਟਾਈਮ ਬਚਿਆ ਹੀ ਨਹੀਂ ਆ ਯਾਨੀ ਕਿ ਬਹੁਤੀਆਂ ਕੌਂਸਲਾਂ ਦੇ ਵਿੱਚ ਇਹੋ ਜਿਹਾ ਘਰ ਇੱਕ ਵੀ ਨਹੀਂ ਹੈ ਜਿਹੜਾ ਕਿਰਾਏ 'ਤੇ ਦਿੱਤਾ ਜਾ ਸਕਦਾ ਹੋਵੇ ਯਾਨੀ ਕਿ ਨਿਵੇਸ਼ਕਾਂ ਨੇ ਯਾਨੀ ਕਿ ਇਨਵੈਸਟਰਸ ਨੇ ਆਪਣੇ ਹੱਥ ਖਿੱਚ ਲਿਆ
1: ਸੋ
0: ਉਹਨਾਂ ਨੂੰ ਇਹ ਲੱਗਦਾ ਵੀ ਜਿੰਨੇ ਕੁ ਘਰ ਹੈਗੇ ਸੀ ਉਨੇ ਕੁ ਆਲਰੇਡੀ ਕਿਰਾਏ 'ਤੇ ਨੇ ਅਤੇ ਇਸ ਟਾਈਮ ਬੜੇ ਸਾਰੀਆਂ ਥਾਵਾਂ ਨੇ ਜਿੱਥੇ ਸਮੱਸਿਆ ਆ ਰਹੀ ਹੈ ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਘਾਟ ਜਿਹੜੀ ਆ ਉਹ ਨਿਲੰਬਿਕ ਅਤੇ ਯਾਰਾ ਰੇਂਜਿਸ ਅਤੇ ਮੁਰਿੰਡਾ ਵਰਗੇ ਇਲਾਕਿਆਂ ਦੇ ਵਿੱਚ ਆ ਰਹੀ ਜਿੱਥੇ 100 ਤੋਂ ਵੀ ਘੱਟ ਘਰ ਕਿਰਾਏ ਦੇ ਲਈ ਵਿਹਲੇ ਨੇ ਇਹ ਅੱਜ ਦੀ ਰਿਪੋਰਟ ਹੈ ਇਸ ਤੋਂ ਇਲਾਵਾ ਕੈਰੰਗਾਮਾਈਟ ਇੰਡੀਗੋ ਅਤੇ ਮਾਊਂਟ ਅਲੈਗਜ਼ੈਂਡਰ ਇਸ ਤੋਂ ਇਲਾਵਾ ਟੂਵੋਂਗ ਇਹਦੇ ਵਿੱਚ 10 ਤੋਂ ਵੀ ਘੱਟ ਘਰ ਨੇ ਜਿਹੜੇ ਕਿਰਾਏ ਦੇ ਲਈ ਇਸ ਟਾਈਮ ਖਾਲੀ ਨੇ ਜਦਕਿ ਕੋਮਪੈਸਪੀ ਅਤੇ ਆਪਣਾ ਸਟ੍ਰੈਸ ਬੋਗੀ ਹੋ ਸਕਦਾ ਮੈਂ ਪ੍ਰੋਨਾਂਸੀਏਸ਼ਨ ਨਾ ਸਹੀ ਕਰ ਪਾ ਰਿਹਾ ਵਾਂ ਨਵੇਂ ਨਵੇਂ ਇਲਾਕੇ ਨੇ ਇਹਨਾਂ ਦੇ ਵਿੱਚ ਸਿਰਫ 10-10 ਘਰ ਕਿਰਾਏ ਦੇ ਲਈ ਖਾਲੀ ਨੇ ਅੱਜ ਸਵੇਰ ਦੀ ਰਿਪੋਰਟ ਦੇ ਮੁਤਾਬਕ ਹੁਣ ਉਹਨੇ ਆਪਾਂ ਬੇ ਸਾਈਡ ਵੱਲ ਕਿਉਂਕਿ ਇਹ ਅਮੀਰਾਂ ਦਾ ਇਲਾਕਾ ਮੰਨਿਆ ਜਾਂਦਾ ਮੈਲਬਨ ਦੇ ਵਿੱਚ ਇੱਥੇ ਕਿਰਾਇਆ ਜਿਹੜਾ ਵਾ $885 ਪਰ ਵੀਕ ਦੇ ਹਿਸਾਬ ਦੇ ਨਾਲ ਇਸ ਟਾਈਮ ਚੱਲ ਰਿਹਾ ਅਤੇ ਇਸ ਟਾਈਮ ਦੇ ਉੱਤੇ ਮੁਸ਼ਕਲ ਦੇ ਨਾਲ ਇਹਨਾਂ ਕੋਲ 90 ਘਰ ਕਹਿੰਦੇ ਨੇ ਖਾਲੀ ਨੇ ਇਸ ਸਾਰੇ ਬੇ ਸਾਈਡ ਦੇ ਇਲਾਕੇ ਦੇ ਵਿੱਚ ਮੈਲਬਨ ਦੇ ਵਿੱਚ 150 ਤੋਂ ਵੱਧ ਜਿਹੜੇ ਸਬਰਬ ਨੇ ਉਹਨਾਂ ਦੇ ਵਿੱਚ ਕਿਰਾਏ ਦੇ ਵਿੱਚ ਸਾਲਾਨਾ ਲਗਭਗ 1,000 ਤੱਕ ਦਾ ਵਾਧਾ ਹੋ ਚੁੱਕਾ ਪਹਿਲਾਂ ਦੇ ਮੁਕਾਬਲੇ ਹੁਣ ਤੁਸੀਂ ਇਸ ਕਰਕੇ ਆਪਾਂ ਪਹਿਲਾਂ ਤੁਹਾਨੂੰ ਸਵਾਲ ਕਰ ਰਹੇ ਹਾਂ ਕਿ ਤੁਹਾਨੂੰ ਕੋਈ ਨੋਟਿਸ ਆਇਆ ਜਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਤੁਸੀਂ ਵੀ ਆਪਣਾ ਤੁਹਾਡੇ ਹੋਰ ਇੰਨੇ ਖਰਚੇ ਵੱਧ ਗਏ ਨੇ ਬਿੱਲ ਵੱਧ ਗਏ ਨੇ ਪਾਣੀ ਦੇ ਖਰਚੇ ਯੇ ਉਹ ਇੰਨਾ ਕੁਛ ਤੇਲ ਦੇ ਖਰਚੇ ਵੱਧ ਗਏ ਆ ਤੁਹਾਡੇ ਵੀ ਕੀ ਮਨ ਦੇ ਵਿੱਚ ਆਇਆ ਕਿ ਆਪਾਂ ਵੀ ਆਪਣੇ ਕਿਰਾਏਦਾਰ ਨੂੰ ਨੋਟਿਸ ਭਜਵਾਈਏ ਆਪਾਂ ਸੋ ਤੁਸੀਂ ਜਾਂ ਭੇਜ ਚੁੱਕਿਓ ਕਿ ਸੂਰਤ ਹਾਲ ਹੈ ਕੀ ਤੁਹਾਡੇ ਆਸ ਪਾਸ ਦੇ ਹੁਣ ਖਾਲੀ ਘਰਾਂ ਦੀ ਜੇ ਗਿਣਤੀ ਕਰੀਏ ਤਾਂ ਸਿਟੀ ਆਫ ਮੈਲਬਨ ਦੇ ਵਿੱਚ ਸਭ ਤੋਂ ਵੱਧ 1,322 ਘਰ ਖਾਲੀ ਨੇ ਸਿਰਫ ਇਸ ਤੋਂ ਇਲਾਵਾ ਮੈਲਟਨ ਤੁਹਾਡੇ ਵਾਲਾ ਇਲਾਕਾ ਜਿਹੜਾ ਵਾ ਇੱਥੇ ਸਿਰਫ 800 ਘਰ ਅਤੇ ਵਿੰਡਮ ਦੇ ਵਿੱਚ 700 ਘਰ ਇਸ ਟਾਈਮ ਅਵੇਲੇਬਲ ਹੈ ਜਦਕਿ ਇਹਨਾਂ ਇਲਾਕਿਆਂ ਦੇ ਵਿੱਚ ਕਿਉਂਕਿ ਇਲਾਕੇ ਵੱਡੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਸ਼ਾਇਦ ਇਸ ਤੋਂ ਕਿਤੇ ਘਰ ਵਾਧੂ ਇਹ ਘਰ ਉਹ ਨੇ ਮਤਲਬ ਜਿੱਦਾਂ ਮੰਨ ਲਓ ਇਸ ਟਾਈਮ ਵਿਹਲੇ ਨੇ ਹੋ ਸਕਦਾ ਅਗਲੀ ਪਲ ਚੜ੍ਹ ਗਏ ਦੂਸਰੇ ਕਈ ਵਿਹਲੇ ਹੋ ਗਏ ਸੋ ਇੱਦਾਂ ਇਹ ਚੀਜ਼ ਚੱਲਦੀ ਰਹਿੰਦੀ ਪਰ ਜ਼ਿਆਦਾ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਇਹ ਘਰਾਂ ਦੀ ਗਿਣਤੀ ਜਿਹੜੀ ਆ ਉਹ ਘੱਟ ਦਿੱਤੀ ਜਾਂਦੀ ਹੈ ਅਤੇ ਉਸ ਸਮੇਂ ਫਿਰ ਆਪਣੇ ਆਪ ਹੀ ਕਿਰਾਇਆ ਵਧਣਾ ਸ਼ੁਰੂ ਹੋ ਜਾਂਦਾ ਕਿਉਂਕਿ ਅਵੇਲੇਬਿਲਟੀ ਨਹੀਂ ਲੱਭ ਰਹੀ ਹੁਣ ਜਿਹੜੇ ਇਨਵੈਸਟਰਸ ਨੇ ਅਤੇ ਜਿਹੜੇ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਪ੍ਰਭਾਵ ਕੀ ਆ ਜਿਹੜੀ ਪ੍ਰੋਪਰਟੀ ਇਨਵੈਸਟਮੈਂਟ ਕੌਂਸਲ ਆਫ ਆਸਟ੍ਰੇਲੀਆ ਵਾ

0: ਉਹਦੇ ਚੇਅਰਮੈਨ ਦੇ ਅਨੁਸਾਰ ਘਰਾਂ ਦੇ ਵਿੱਚ ਜਿਹੜੀ ਇਸ ਟਾਈਮ ਦੇ ਉੱਤੇ ਘਾਟ ਦਾ ਕਾਰਨ ਜਿਹੜਾ ਮਕਾਨ ਮਾਲਕ ਕਿਰਾਏ ਵਧਾ ਰਹੇ ਨੇ ਇਸ ਕਰਕੇ ਆ। ਸੋ ਇਹਦੇ ਨਾਲ ਜਿਹੜੀਆਂ ਵੱਧ ਰਹੀਆਂ ਵਿਆਜ ਦਰਾਂ ਨੇ ਜਾਂ ਫਿਰ ਟੈਕਸ ਜਾਂ ਫਿਰ ਹੋਰ ਖਰਚੇ ਨੇ, ਉਹਨਾਂ ਦੇ ਬੋਝ ਨੂੰ ਕਵਰ ਕਰਨ ਦੇ ਲਈ ਇਹ ਕਹਿੰਦੇ ਆ ਵੀ ਉਹ ਆਪਣੇ ਕਿਰਾਏ ਵਧਾ ਰਹੇ, ਇਸ ਵਜ੍ਹਾ ਦੇ ਕਰਕੇ ਸਮੱਸਿਆ ਵੱਧ ਰਹੀ ਆ। ਬਾਕੀ ਸਾਨੂੰ ਪਤਾ ਹੀ ਆ ਜਿੱਦਾਂ ਵੀ ਹੁਣ ਲੋਕ ਇਨਵੈਸਟ ਨਹੀਂ ਕਰ ਰਹੇ। ਹੁਣ ਤੁਸੀਂ ਨੋਟ ਕੀਤਾ ਹੋਊਗਾ ਕਿੰਨੇ ਤੁਹਾਡੇ ਸਰਕਲ ਦੇ ਵਿੱਚ ਲੋਕ ਹੋਣਗੇ ਜਿਹੜੇ ਘਰ ਬਣਾਉਂਦੇ ਹੀ ਅਤੇ ਵੇਚਦੇ ਹੀ, ਜਾਂ ਬਿਲਡਰ ਹੀ ਜਿਹੜੇ ਲੋਕਾਂ ਦੇ, ਇੱਕ ਇੱਕ ਟਾਈਪ ਉਹ ਬਿਲਡਰਾਂ ਦੀ ਆ ਜਿਹੜੇ ਕਿਸੇ ਦੇ ਲਈ ਘਰ ਨਹੀਂ ਬਣਾਉਂਦੇ, ਜਿਹੜੇ ਸਿਰਫ ਆਪਣੇ ਘਰ ਬਣਾਉਂਦੇ ਆ, ਬਲੋਕ ਲੈਂਦੇ ਆ ਅਤੇ ਗਾਂ ਵੇਚਦੇ ਆ, ਹੈ ਨਾ, ਜਾਂ ਫਿਰ 50-50 ਜਾਂ ਵੀ ਕਰਦੇ ਕਈ। ਹੁਣ ਇਹ ਜਿਹੜੀ ਕੈਟੇਗਰੀ ਆ ਇਹ ਸਾਰੇ ਹੋਲਡ 'ਤੇ ਚਲ ਗਏ ਆ, ਉਹ ਉਹਨਾਂ ਦੇ ਕਿਉਂਕਿ ਪਹਿਲੇ ਬਣੇ ਘਰ ਨਹੀਂ ਵਿਕੇ, ਜਾਂ ਫਿਰ ਉਹਨਾਂ ਦੇ ਵਿਕੇ ਵੀ ਆ ਅਤੇ ਉਹਨਾਂ ਨੇ ਮੰਨ ਲਓ ਉੱਤੇ ਲਾਇਆ ਵਾ 7 ਲੱਖ, ਮਿਲਣ ਉਹਨਾਂ ਨੂੰ ਡਿਆ ਵਾ 6, ਉਹ ਕਹਿੰਦੇ ਵੀ ਇਹਨੂੰ ਤਾਂ ਪਹਿਲਾਂ ਗਲੋਂ ਲਾਓ, ਭਾਵੇਂ ਤੁਸੀਂ ਸੌਖਾ ਔਖਾ ਕਰਕੇ ਸਸਤਾ ਮਹਿੰਗਾ, ਪਰ ਗਾਂ ਇਹ ਤੋਂ ਹੱਥ ਉਹਨਾਂ ਨੇ ਖਿੱਚ ਲਿਆ। ਸੋ ਇਸ ਕਰਕੇ ਮਾਰਕੀਟ ਦੇ ਵਿੱਚ ਘਰ ਹਾਲੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਇਹਦਾ ਜਿਹੜਾ ਅਸਰ ਆ, ਕਿਉਂਕਿ 4 ਮਹੀਨਿਆਂ ਦੇ ਵਿੱਚ ਇਹ ਘਰ ਬਣਾ ਦਿੰਦੇ ਆ ਜਿਹੜਾ ਆਪਣੇ ਲਈ ਬਣਾਉਂਦੇ, 3 ਤੋਂ 4 ਮਹੀਨੇ, ਚਲੋ 6 ਮਹੀਨੇ, ਅਗਲੇ 6 ਮਹੀਨਿਆਂ ਦੇ ਵਿੱਚ ਆਪਾਂ ਵੇਖਾਂਗੇ ਵੀ ਇਹ ਸਮੱਸਿਆ ਹੋਰ ਜ਼ਿਆਦਾ ਲਿਡੂੰਗੀ ਹੋਊਗੀ, ਕਿਉਂਕਿ ਉਹਨਾਂ ਨੇ ਹੁਣ ਉਹ ਇਰਾਦਾ ਹੀ ਬਦਲਤਾ ਵਾ।
1: ਇੱਕ ਨਾ ਭਾਅ ਜੀ ਬੜਾ ਇਫੈਕਟ ਹੋਰ ਅੱਜ ਕੱਲ੍ਹ ਜੇ ਪੈ ਰਿਹਾ, ਜੇ ਤੁਹਾਨੂੰ ਤੁਸੀਂ ਡੇਲੀ ਕਵਰ ਕਰਦੇ ਹੋ ਖਬਰਾਂ ਨੂੰ, ਮੈਲਬਨ ਦੇ ਕਈ ਇਲਾਕਿਆਂ 'ਚ ਚੋਰੀ ਚਕਾਰੀ ਅਤੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਬਣੀਆਂ ਨੇ, ਜਿਹੜੇ ਘਰ ਨਵੇਂ ਬਣਦੇ ਪਏ ਆ, ਇਕੱਲੇ ਇਕੱਲੇ ਬਣੇ ਆ ਅਜੇ, ਅਤੇ ਉਹ ਨਵੀਂ ਇਨਵੈਸਟਮੈਂਟ ਬਣੀ ਹੈ। ਹੁਣ ਜਿਹੜੇ ਪਾਸੇ ਇੱਕ ਵਾਰ ਤੁਹਾਡੀਆਂ ਚੋਰੀ ਚੈੱਕ ਕਰਦੀ ਹੈ ਚਾਹੇ ਗੱਡੀਆਂ ਦੀ ਕੁਛ ਵੀ ਹੈ, ਰੈਂਟਡ ਪ੍ਰੋਪਰਟੀ ਵਾਲਾ ਉਹ ਡਰਦਾ ਆ ਉਸ ਪਾਸੇ ਨੂੰ ਜਾਣ ਨੂੰ ਵੀ ਮੇਰਾ ਘਰ ਇਕੱਲਾ ਇਕੱਲਾ ਰਹਿਣਾ ਉੱਧਰ ਨੂੰ,
0: ਓਕੇ,
1: ਵੀ ਮੈਂ ਚੋਰੀ ਚਕਾਰੀ ਦੇ ਜ਼ਿਆਦਾ ਡਰ ਨੇ, ਮੈਂ ਕੋਸ਼ਿਸ਼ ਕਰਾਂ ਵੀ ਜਿੱਥੇ ਆਲਰੇਡੀ ਪਹਿਲਾਂ ਵਸੋਂ ਫਿਰਦੀ ਹੈ ਜਾਂ ਕੁਛ ਵੀ ਹੋਵੇ ਮੈਂ ਉੱਥੇ ਜ਼ਿਆਦਾ ਕਰ ਲਵਾਂ, ਤਾਂ ਉੱਥੇ ਘਰ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਸਪਲਾਈ ਘੱਟ ਆ ਅਤੇ ਇਸ ਕਰਕੇ ਘਰ ਮਿਲਦੇ ਨਹੀਂ, ਅਤੇ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀਆਂ ਨਵੀਆਂ ਸਟੇਟਾਂ ਦੇ ਵਿੱਚ ਵੀ ਨਵਾਂ ਕੰਮ ਸਾਰਾ
0: ਬਾਰ ਵਾਰ
1: ਕੀਤਾ ਆ, ਉਹ ਫਿਰ ਨਾ ਰੈਂਟ 'ਤੇ ਚੜ੍ਹਦੇ ਪਏ ਆ ਅਤੇ ਨਾ ਉਹ ਵਿਕਦੇ ਪਏ ਆ, ਕਿਉਂਕਿ ਮਾਇੰਡ ਸੈੱਟ ਪਿਕਚਰ ਕਦੋਂ ਹੋ ਜਾਂਦਾ ਵੀ ਆਹ ਚੀਜ਼ਾਂ ਜੀਆਂ ਵੀ ਇਸ ਇਲਾਕੇ ਦੇ ਵਿੱਚ ਰੈਪੂਟੇਸ਼ਨ ਕਿੱਦਾਂ ਦੀ ਹੈ, ਇਹ ਵੀ ਮੈਟਰ ਕਰਨ ਲੱਗ ਗਿਆ ਅੱਜ ਕੱਲ੍ਹ ਦੇ ਵਿੱਚ, ਪੈਸਾ ਤਾਂ ਮੈਂ ਲਾਹਤਾ। ਈਵਨ ਜੇ ਤੁਹਾਨੂੰ ਯਾਦ ਹੋਵੇਗਾ ਜੇ ਤੁਸੀਂ ਕਾਰ ਦੀ ਇੰਸ਼ੋਰੈਂਸ ਕਰਾਉਂਦੇ ਹੋ ਨਾ, ਕਾਰ ਦੀ ਇੰਸ਼ੋਰੈਂਸ ਜੇ ਤੁਸੀਂ ਆਪਣਾ ਡਰੈਸ ਪਾਉਂਦੇ ਹੋ ਨਾ, ਅਡਰੈਸ ਦੇ ਹਿਸਾਬ ਦੇ ਨਾਲ ਤੁਹਾਨੂੰ ਡਿਸਕਾਊਂਟ ਮਿਲਦਾ ਵੀ ਇਹ ਏਰੀਆ ਜ਼ਿਆਦਾ ਹਾਈ ਹੈਟ 'ਚ ਆ ਕਿ ਘੱਟ 'ਚ ਆ, ਵੀ ਜੇ ਇਸ ਏਰੀਏ 'ਚ ਚੋਰੀ ਚਕਾਰੀ ਦੀ ਵਾਰਦਾਤਾਂ ਜ਼ਿਆਦਾ ਰਿਪੋਰਟ ਹੋਈਆਂ ਨੇ ਤਾਂ ਤੁਹਾਨੂੰ ਪ੍ਰੀਮੀਅਮ ਤੁਹਾਡਾ ਵੱਧ ਜਾਣਾ ਜੇ, ਅਤੇ ਜੇ ਏਰੀਆ ਸੇਫੈਸ ਮੰਨਿਆ ਗਿਆ ਤਾਂ ਤੁਹਾਡਾ ਪ੍ਰੀਮੀਅਮ ਘੱਟ ਜਾਂਦਾ ਆ। ਇਹਦਾ ਫਰਕ ਸਾਡੀ ਇਸ ਕੰਸਟਰਕਸ਼ਨ ਇੰਡਸਟਰੀ 'ਤੇ ਵੀ ਪੈਂਦਾ ਆ। ਫਿਰ ਜਿਹੜਾ ਬੰਦਾ ਜਿਹਨੇ ਘਰ ਬਾਹਰ ਇਨਵੈਸਟਮੈਂਟ ਕਰਤੀ, ਘਰ ਬਣਾ ਦਿੱਤੇ ਆ ਵੀ ਫਟਾਫਟ ਮੈਂ ਪਈ ਬਣਾ ਕੇ ਵੀ, ਕਿਉਂਕਿ ਮੇਰੇ 'ਤੇ ਪ੍ਰੈਸ਼ਰ ਚੜ੍ਹ ਰਿਹਾ ਵੀ ਮੈਨੂੰ ਪੱਲੇ ਉਹ ਸਾਰਾ ਕੁਛ ਪੈ ਰਿਹਾ ਵਾ, ਇੰਟਰਸਟ ਪੈ ਰਿਹਾ, ਸਭ ਕੁਛ ਪੈ ਰਿਹਾ, ਵੀ ਛੇਤੀ ਬਣਾ ਕੇ ਉਹਨੂੰ ਰੈਂਟ 'ਤੇ ਚੜ੍ਹਾਈਏ, ਜਾਂ ਤਾਂ ਉਹਦੀ ਇਹ ਮਜਬੂਰੀ ਹੋਊਗੀ ਫਿਰ ਮੈਂ ਥੋੜ੍ਹਾ ਘੱਟ ਰੈਂਟ 'ਤੇ ਚੜ੍ਹਾਵਾਂ, ਐਟਲੀਸਟ ਰੈਂਟ 'ਤੇ ਚੜ੍ਹ ਜਾਏ ਕੁਛ ਪੱਲੇ ਪਵੇ, ਪਰ ਉੱਥੇ ਤੱਕ ਰੈਂਟਰ ਨੂੰ ਲੈ ਕੇ ਵੀ ਤਾਣਾ ਪੈਣਾ ਨਾ ਵੀ ਮੇਰਾ ਘਰ ਤੂੰ ਲੈ, ਅਤੇ ਜੇ ਉਹ ਲੈਂਦਾ ਤਾਂ ਕੱਲ੍ਹ ਨੂੰ ਫਿਰ ਇਹ ਪਾਰਟ ਰਹਿ ਗਿਆ ਉਹਦਾ, ਉਹਦੇ ਦਰਵਾਜ਼ੇ ਤੋਂ ਬਾਹਰ ਦਾ ਪਾਰਟ ਜਿਹੜਾ ਨਾ ਉਹ ਫਿਰ ਪ੍ਰਸ਼ਾਸਨ ਦਾ ਕੰਮ ਆ ਜਾਂਦਾ ਵੀ ਚੋਰੀ ਚਕਾਰੀ ਨਾ ਹੋਵੇ, ਇਹੋ ਜਿਹੀ ਅਣਸਖਾਵੀਆਂ ਘਟਨਾ ਨਾ ਹੋਣ, ਇਹੋ ਜਿਹੀਆਂ ਵੀ ਉਹਦਾ ਅਸਰ ਫਿਰ ਮਕਾਨ ਮਾਲਕ, ਜਿਹੜਾ ਮਕਾਨ ਮਾਲਕ ਉਹਦਾ ਚਲਾ ਬੈਠਾ ਉਹ ਤਾਂ ਆਪਣੇ ਲਈ ਸੇਫਟੀ ਕੈਮਰੇ ਲਾ, ਪੁਰਾਣੀ ਚੀਜ਼ਾਂ ਲਾ ਵੀ ਨਹੀਂ ਆ ਇੱਥੇ ਮੇਰਾ ਆਪਣਾ ਮਕਾਨ ਆ ਤਾਂ ਮੈਨੂੰ ਇੱਥੇ ਬਹਿਣਾ ਪੈਣਾ ਜਦ ਤੱਕ ਇਹ ਵਸੋਂ ਹੋਰ ਨਹੀਂ ਆ ਜਾਂਦੀ ਮੇਰੇ ਆਲੇ ਦੁਆਲੇ। ਰੈਂਟਰ ਕਹਿੰਦਾ ਵੀ ਠੀਕ ਹੈ ਭਾਈ ਮੇਰਾ ਤਾਂ ਜੇ ਲੁੱਟ ਵੀ ਗਿਆ ਤਾਂ ਮੈਂ ਕਿਤੇ ਹੋਰ ਜਾ ਕੇ ਬਾਹਵਾਂਗਾ, ਉਹ ਘਰ ਫਿਰ ਖਾਲੀ ਹੋ ਜਾਣਾ।
0: ਕਿਉਂਕਿ ਇਹ ਵੀ ਮੰਨਿਆ ਜਾਂਦਾ ਨਾ ਕਿ ਜਦੋਂ ਇੱਦਾਂ ਦੇ ਹਾਲਾਤ ਬਣਦੇ ਆ, ਜਦੋਂ ਮਹਿੰਗਾਈ ਵੱਧਦੀ ਆ ਅਤੇ ਉਦੋਂ ਚੋਰੀਆਂ ਚਕਾਰੀਆਂ ਵੱਧਦੀਆਂ, ਕਿਉਂਕਿ ਗੁਜ਼ਾਰਾ ਤਾਂ ਫਿਰ ਮੰਨ ਲਓ ਜਿਹਦਾ ਔਲਰੇਡੀ ਔਖਾ ਚੱਲ ਰਿਹਾ ਉਹਦਾ ਗੁਜ਼ਾਰਾ ਹੋਣਾ ਬੰਦ ਹੋ ਗਿਆ, ਅਤੇ ਜਿਹਦਾ ਸੌਖਾ ਚੱਲਦਾ ਸੀ ਉਹਦਾ ਹੋਣਾ ਔਖਾ ਹੋ ਗਿਆ।
1: ਰੀਸੈਂਟਲੀ ਇੰਸੀਡੈਂਟ ਦੱਸਦਾ ਆ, ਸਾਡੇ ਮਿੱਤਰ ਪਿਆਰੇ ਨਾਲ ਹੀ ਹੈਡ ਕਮੁੰਡਾ ਕੰਮ ਕਰਦਾ ਹੁੰਦਾ ਸੀਗਾ, ਫਰੇਜ਼ਰਾਈਜ਼ ਦੀ ਘਟਨਾ ਜੀ, ਅਤੇ ਉਹ 3 ਜਣੇ ਘਰ 'ਚ ਰਹਿੰਦੇ ਨੇ, ਬੱਚਾ ਉਹਨਾਂ ਦਾ ਇੰਡੀਆ ਰਹਿੰਦਾ ਵਾ ਅਤੇ ਮੀਆਂ ਬੀਬੀ ਆਪਣੇ ਦੇ ਕਮੁੰਡਾ ਉਹਨਾਂ ਨੇ ਸ਼ੇਅਰ ਕਰਤਾ ਉਹਨਾਂ ਦੇ ਨਾਲ, ਉਹ ਕੰਮ ਤੋਂ ਘਰੇ ਆਉਂਦੇ 7 ਵਜੇ, ਸਵੇਰੇ ਚਲੇ ਜਾਂਦੇ ਆ ਸ਼ਾਮੀ 7 ਵਜੇ ਘਰੇ ਆਉਂਦੇ ਆ। ਹੁਣ ਇਹਨੂੰ ਐਂ ਕਹਿ ਲਓ ਵੀ ਕਿਸੇ ਨੇ ਰੇਕੀ ਕੀਤੀ ਇਹਨਾਂ ਦੀ, ਜਾਂ 1-2 ਇੱਦਾਂ ਦੀ ਚੀਜ਼ਾਂ ਉਹਨਾਂ ਦੇ ਨਾਲ ਹੋਈਆਂ ਨੇ ਵੀ ਜਿੱਦਾਂ ਆਪਣੇ ਰੀਅਲ ਸਟੇਟ ਵੱਲੋਂ ਆਇਆ ਵੀ ਤੁਹਾਡੇ ਘਰ ਸੇਫਟੀ ਜਿਹੜੇ ਉਹ ਲੱਗੇ ਆ, ਸਮੋਕ ਡਿਟੈਕਟਰ ਵੀ ਇਹਦੀ ਸਰਵਿਸ ਵਗੈਰਾ ਕਰਾਉਣੀ ਹੈ, ਅਤੇ ਤੁਹਾਨੂੰ ਫੋਨ ਆਏਗਾ ਉਹ ਕੰਪਨੀ ਨੇ ਫੋਨ ਕੀਤਾ ਉਹਨੂੰ ਵੀ ਯੈਸ ਵੀ ਅਸੀਂ ਸਰਵਿਸ ਕਰਨ ਆਉਣਾ ਵਾ ਅਤੇ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ। ਉਹ ਕਹਿੰਦਾ ਸੀ ਵੀ ਮੈਂ 7 ਵਜੇ ਤੋਂ ਬਾਅਦ ਹੀ ਅਵੇਲੇਬਲ ਹੁੰਦਾ, ਉਹ ਤੋਂ ਪਹਿਲਾਂ ਨਹੀਂ, ਕਹਿੰਦੇ ਅਸੀਂ 7 ਵਜੇ ਤੋਂ ਪਹਿਲਾਂ ਹੁੰਦੇ ਨਹੀਂ, 7 ਵਜੇ ਤੋਂ ਬਾਅਦ ਅਸੀਂ ਆਉਂਦੇ ਨਹੀਂ।
0: ਉਹਨਾਂ ਨਾਲ ਸ਼ੇਅਰ ਕੀਤੀ ਡਿਟੇਲ,
1: ਅਤੇ ਉਹਨੇ ਸਿਰਫ ਇੰਨੀ ਗੱਲ ਕਹਿਤੀ, ਮੈਂ ਬਾਅਦ 'ਚ ਉਹਨੂੰ ਪੁੱਛਿਆ ਜੀ ਮੁੰਡੇ ਨੂੰ, ਮੈਂ ਉਹਨੂੰ ਪੁੱਛਿਆ ਮੈਂ ਕਿਹਾ ਫਿਰ ਤੂੰ ਕੀ ਕੀਤਾ, ਕਹਿੰਦਾ ਯਾਰ ਵੀ 4 ਵਾਰੀ ਕੈਂਸਲ ਹੋ ਗਿਆ ਸੀ, 5ਵੀਂ ਵਾਰੀ ਕਹਿਤਾ ਵੀ ਜੇ ਹੁਣ ਕੈਂਸਲ ਹੋਇਆ ਤਾਂ ਅਸੀਂ ਤੇਰੇ ਕੋਲ ਚਾਰਜ ਕਰਾਂਗੇ ਪੈਸੇ, ਤੇ ਮੈਂ ਉਹਨੂੰ ਕਹਿੰਦਾ ਯਾਰ ਮੈਂ ਚਾਬੀ ਰੱਖ ਜਾਂਗਾ ਜਦੋਂ ਤੁਹਾਡਾ ਬੰਦਾ ਆਵੇ ਵੀ ਵੀਡੀਓ ਕਾਲ ਤੇ ਮੈਨੂੰ ਦਿਖਾ ਦੇ ਮੈਂ ਕਿਹਾ ਵੀ ਹੋ ਸਕਦਾ ਉਹਦੇ ਨਾਲ ਕੋਈ ਬੰਦਾ ਆਇਆ ਹੋਵੇ ਹਨਾ ਇਹ ਵੀ ਚੀਜ਼ ਪੋਸੀਬਿਲਿਟੀ ਹੈਗੀ ਆ ਹੁਣ ਵੀਡੀਓ ਕਾਲ 'ਚ ਤਾਂ ਤੂੰ ਉਹਨੇ ਉਹੀ ਦਿਖਾਉਣਾ ਜੋ ਤੂੰ ਦਿਖਾਉਣਾ ਚਾਹੇਗਾ ਬਾਕੀ ਚੀਜ਼ਾਂ ਤਾਂ ਤੈਨੂੰ ਪਤਾ ਹੀ ਨਹੀਂ ਨਾ ਮੇਰੇ ਨਾਲ ਕੌਣ ਆਇਆ ਕਿਵੇਂ ਆਇਆ ਉਹ ਤਾਂ ਹਫ਼ਤੇ ਬਾਅਦ ਇੱਕ ਚੀਜ਼ ਚੋਰੀ ਹੋਈ ਹੁਣ ਬੰਦਾ ਕੈਮਰਾ 'ਚ ਕੈਦ ਵੀ ਹੋਇਆ ਆਇਆ ਉਹਨੇ ਕੋਈ ਮਾਸਕ ਨਹੀਂ ਪਾਇਆ ਕੋਈ ਉਹਨੇ ਹੁੱਡੀ ਨਹੀਂ ਪਾਈ ਬੜੇ ਆਰਾਮ ਨਾਲ ਸਾਈਡ ਕੰਧ ਟੱਪਿਆ
0: ਮਤਲਬ ਰਿਲੈਕਸ ਹੀ ਉਹਨੂੰ ਪਤਾ ਸੀ ਵੀ ਨਹੀਂ
1: ਰਿਲੈਕਸ ਵੀ ਇਹ ਵੀ 7 ਵਜੇ ਤੋਂ ਪਹਿਲਾਂ ਕਰਨੀ ਆ ਉਹਦੇ ਸਵੇਰੇ 9 ਵਜੇ ਆਇਆ ਆਰਾਮ ਨਾਲ ਉਹਨੇ ਲੌਂਡਰੀ ਵਾਲਾ ਦਰਵਾਜ਼ਾ ਖੋਲਿਆ ਅੰਦਰ ਵੜਿਆ ਗਰਾਜ ਖੋਲਿਆ ਗੱਡੀ ਅੰਦਰ ਲਾਈ ਉਹਨੇ ਮੁੜ ਕੇ ਫਿਰ ਸਾਰੇ ਉਹਨਾਂ ਦੇ ਲਗਜ਼ਰੀ ਜੋ ਕੱਪੜਾ ਲੀੜਾ ਸੀ ਉਹਨਾਂ ਦਾ ਬੂਟ ਉਹਨਾਂ ਦੀ ਜਵੈਲਰੀ ਉਹਨਾਂ ਦੇ ਡਾਕੂਮੈਂਟ ਪਾਸਪੋਰਟ ਗਰਾਜ ਦੇ ਵਿੱਚ ਸਮਾਨ ਜਿਹੜਾ ਕਰਨ ਵਾਲਾ ਸੀ ਸਭ ਗੱਡੀ 'ਚ ਲੱਦ ਲੁੱਦ ਕੇ ਅਗਲਾ ਗਿਆ ਆਰਾਮ ਨਾਲ ਉੱਥੇ ਨਿਕਲ ਗਿਆ
0: ਮਤਲਬ ਤਸੱਲੀ ਨਾਲ
1: ਕਰਕੇ ਉਹ ਚੀਜ਼ ਚਲਾ ਗਿਆ ਹੁਣ ਉਹ ਉਹਨਾਂ ਦੇ ਜੇ ਮੈਂ ਆਸ ਪਾਸ ਵੇਖਿਆ ਨਾ ਘਰ ਦੇ ਆਸ ਪਾਸ ਕਈ ਮਕਾਨ ਬਣਦੇ ਨੇ ਉਹ ਮਕਾਨ ਥੋੜ੍ਹਾ ਪਿੱਛੇ ਜਾ ਕੇ ਪੈ ਜਾਂਦਾ ਹੁੰਦਾ ਆ ਉਹਨਾਂ ਨੇ ਹੁਣ ਮਕਾਨ ਛੱਡਿਆ ਉੱਥੋਂ ਕਹਿੰਦੇ ਵੀ ਨਹੀਂ ਅਸੀਂ ਹੁਣ ਚੇਂਜ ਕਰਨਾ ਮਕਾਨ ਨੂੰ ਲੈ ਕੇ ਵੀ
0: ਬੰਦਾ ਆਪਣੇ ਘਰ ਇਨਸਿਕਿਓਰ ਫੀਲ ਕਰਨਾ ਸ਼ੁਰੂ ਕਰ
1: ਉਹ ਚੀਜ਼ ਦਾ ਪਤਾ ਵੀ ਲੱਗ ਗਿਆ ਜੀ ਕਰਕੇ ਹੁਣ ਉਸ ਪਾਸੇ ਕਹਿੰਦਾ ਵੀ ਹੁਣ ਇੱਕ ਵਾਰ ਤਾਂ ਹੋਈ ਹੈ ਤਾਂ ਹੁਣ ਇੱਕ ਦੋ ਘਰ ਜਿਹਨਾਂ ਦੇ ਆਪਣੇ ਨੇ ਬਾਕੀ ਰੈਂਟਡ ਨੂੰ ਨਹੀਂ ਉੱਥੇ ਕੋਈ ਵੜਦਾ ਯਾਰ ਇੱਥੇ ਚੋਰੀ ਬਹੁਤ ਹੁੰਦੀ ਆ ਤੋ ਜਿਹਦਾ ਹੁਣ ਮਕਾਨ ਹੈ ਉਹਨੂੰ ਸਟਰਗਲ ਹੋਏਗਾ ਹੁਣ ਰੈਂਟ ਤੇ ਉਹਨੂੰ ਦੁਬਾਰਾ ਚੜ੍ਹਾਉਣ ਵਾਸਤੇ ਵੀ ਇਸ ਮਕਾਨ ਦੇ ਵਿੱਚ ਚੋਰੀ ਬਹੁਤ
0: ਕਰੀ ਤਾਂ ਬੰਦਾ ਰਿਲੈਕਸ ਹੋਇਆ ਬੈਠਾ ਹੁੰਦਾ ਨਾ
1: ਹੈਨਾ ਇੱਕ ਵਾਰ ਚੀਜ਼ਾਂ ਹੋ ਜਾਂਦੀਆਂ ਨੇ ਪਰ ਮੈਂ ਇੱਕ ਐਜ਼ ਏ ਹੁਣ ਕਹਿ ਸਕਦਾ ਕਿ ਨਾ ਬਾਬੇ ਦੀ ਕਿਰਪਾ ਆ ਗਈ ਬਾਅਦ 'ਚ ਸਾਰੇ ਕਰਦੇ ਨਾ ਬਾਬੇ ਦੀ ਕਿਰਪਾ ਆ ਗਈ ਵੀ ਕਰਨਾ ਹੈਗਾ ਨਾ ਪਰ ਜੇ ਅਸੀਂ ਇਨਵੈਸਟਮੈਂਟ ਕਰਦੇ ਹਾਂ ਨਾ ਤਾਂ ਅਸੀਂ ਇਨਵੈਸਟਮੈਂਟ ਦੇ ਨਾਲ ਹੈਗੀ ਤਾਂ ਸਾਡੀ ਆਪਣੀ ਪ੍ਰੋਪਰਟੀ ਹੈ ਨਾ ਅਤੇ ਮੈਂ ਰੈਂਟਰ 'ਚ ਬਿਠਾ ਰਿਹਾ ਅਤੇ ਭਾਈ ਜ਼ਿਆਦਾ ਮਹਿੰਗਾ ਖਰਚਾ ਨਹੀਂ ਹੁੰਦਾ ਅਤੇ ਤੁਸੀਂ ਉਹਨਾਂ ਨੂੰ ਜੇ ਰੈਂਟਰ ਵਾਲਾ ਪ੍ਰੋਪਰਟੀ ਵਾਲਾ ਆਪਣੇ ਪੈਸੇ ਬਚਾਉਂਦਾ ਹਰ ਪਾਸੋਂ ਵੀ ਮੇਰੇ ਨਾ ਹੀ ਜ਼ਿਆਦਾ ਲੱਗਣ ਤੁਹਾਡੀ ਪ੍ਰੋਪਰਟੀ ਡੈਮੇਜ ਹੋਏਗੀ ਤੁਸੀਂ ਇੰਸ਼ੋਰੈਂਸ ਨੂੰ ਕਲੇਮ ਉਨਾ ਹੀ ਕਰੋਗੇ ਜਿੰਨਾ ਉਹਦਾ ਜੇ ਪ੍ਰੀਮੀਅਮ ਜ਼ਿਆਦਾ ਹੈ ਤੁਸੀਂ ਕਰੋਗੇ ਨਹੀਂ ਕਲੇਮ ਤੁਸੀਂ ਮਾੜਾ ਜਿਹਾ ਭਾਈ ਉਹਨੂੰ ਸਿਕਿਉਰਟੀ ਕੈਮਰਾ ਵੀ ਲਵਾ ਦਿਓ ਐਟਲੀਸਟ ਉਹਨੂੰ ਇਹ ਚੀਜ਼ ਦਾ ਪਤਾ ਲੱਗ ਜਾਵੇ ਵੀ ਘਰ ਦੇ ਵਿੱਚ ਬੰਦਾ ਵੜਿਆ ਉਹਦੇ ਕੋਲ ਅੱਜ ਕੱਲ੍ਹ ਐਪ 'ਤੇ ਪਤਾ ਮੈਸੇਜ ਆ ਜਾਂਦਾ ਬੰਦਾ ਉਸੇ ਟਾਈਮ ਪੁਲਿਸ ਨੂੰ ਫੋਨ ਕਰ ਸਕਦਾ ਭਾਈ ਮੇਰੇ ਘਰ ਬੰਦਾ ਵੜਿਆ ਖੜੋਤਾ ਕਿਤੇ ਨਾ ਕਿਤੇ ਉਸ ਚੀਜ਼ ਦਾ ਬਚਾਅ ਰਾਜੇ ਤੁਹਾਡਾ ਆਪਣਾ ਹੀ ਬਚਾਅ ਹੋਣਾ ਵਾ ਜੇ ਰੈਂਟਰ ਬੰਦਾ ਨਹੀਂ ਕਰ ਰਿਹਾ ਤਾਂ ਜਿਹਨਾਂ ਦੀ ਪੋਲਿਸ ਨੂੰ ਪ੍ਰੋਪਰਟੀਆਂ ਨੇ ਇਹ ਥੋੜ੍ਹੇ ਜਿਹੇ ਫੀਚ ਤੁਹਾਨੂੰ ਇਹ ਚੀਜ਼ਾਂ ਦੇਣੀਆਂ ਹੁਣ ਪੈਣੀਆਂ ਨੇ ਕਰਨੀਆਂ ਪੈਣੀਆਂ ਨੇ ਤਾਂ ਕਿ ਅਗਲਾ ਬੰਦਾ ਤਾਂ ਮੇਰੇ ਘਰ 'ਚ ਬਹਿ ਗਿਆ ਯਾਰ ਉੱਥੇ ਸਾਰੀ ਸੇਫਟੀ ਹੈਗੀ ਆ ਮਾਲਕ ਨੇ ਪ੍ਰੋਵਾਈਡ ਕਰਵਾਈ ਹੈ ਉਹਦਾ ਅਗਲਾ ਰੈਂਟ ਜਾਂਦਾ ਉਹ ਤਾਂ ਤੁਹਾਡੀ ਇਹ ਵਨ ਟਾਈਮ ਇਨਵੈਸਟਮੈਂਟ ਆ ਜੇ ਕੱਲ੍ਹ ਨੂੰ ਤੁਸੀਂ ਆਪ ਲਓਗੇ ਜਾਂ ਕਿਸੇ ਨੂੰ ਵੇਚੋਗੇ ਤਾਂ ਉਹ ਸਾਰੀ ਚੀਜ਼ਾਂ ਕਵਰ ਹੋ ਜਾਣੀਆਂ ਨੇ ਇਹ ਵੀ ਇੱਕ ਛੋਟੀ ਜਿਹੀ ਚੀਜ਼ ਮੈਂ ਸੋਚਦਾ ਵੀ ਯਾਰ ਜੇ ਮਕਾਨ ਮਾਲਕ ਲਵਾ ਆਪਣੇ ਪੱਲੋਂ ਵੀ ਲਵਾ ਦੇਗਾ ਤਾਂ ਉਹਦਾ ਹੀ ਫਾਇਦਾ ਹੋਣਾ ਉਹਦੇ ਵਿੱਚ ਕੱਲ੍ਹ ਨੂੰ ਕੋਈ ਚੀਜ਼ ਤੋੜੇਗਾ ਹੁਣ ਇਹ ਨਵੇਂ ਇਲਾਕਿਆਂ 'ਚ ਘਰ 'ਚ ਕੋਈ ਵੜਦਾ ਨਹੀਂ ਛੇਤੀ ਕਿਤੇ ਵੀ ਯਾਰ ਘਰ ਬੜਾ ਇਕੱਲਾ ਇਕੱਲਾ ਵੀ ਕੱਲ੍ਹ ਨੂੰ ਡਰ ਲੱਗਦਾ ਕੋਈ ਪਿੱਛੋਂ ਫੈਂਸ ਟੱਪ ਆਵੇ ਟੱਪੇ ਆ ਟੱਪਦੇ ਆ ਅੱਜ ਵੀ ਕੰਮ ਚੱਲਦੇ ਪਏ ਇਹ ਵੀ ਫਰਕ ਪਾਉਂਦਾ ਤੁਹਾਡੀ ਪ੍ਰੋਪਰਟੀ ਨੂੰ ਸਲੋ ਕਰਦਾ ਵੀ ਵਿਕਣ 'ਚ ਵੀ ਅਤੇ ਰੈਂਟ 'ਤੇ ਵੀ ਫਿਰ ਜੇ ਲੋਕ ਭੱਜਦੇ ਨੇ ਜਿੱਥੇ ਪੁਰਾਣੀ ਵਸੋਂ ਆਲਰੇਡੀ ਚੱਲਦੀ ਪਈ ਆ
0: ਡਿਪੈਂਡ ਕਰਦਾ
1: ਕਿਉਂਕਿ ਉੱਥੇ ਫਿਰ ਤਾਂ ਹੀ ਉੱਥੇ ਘਰਾਂ ਦੀ ਕੀਮਤਾਂ ਘੱਟ ਨੇ ਫਿਰ ਜੇ ਇੱਥੇ ਡਿਮਾਂਡ ਜਿਹੜੀ ਜ਼ਿਆਦਾ ਆ ਸਪਲਾਈ ਘੱਟ ਆ ਓਬਵੀਅਸਲੀ ਉਹਨਾਂ ਨੇ ਫਿਰ ਰੈਂਟ ਵਧਾ ਕੇ ਗੱਲ ਕਰਨੀ ਹੈ ਭਾਈ ਮੈਂ ਇੱਕ ਐਪਲੀਕੇਸ਼ਨ ਨੂੰ ਤੁਸੀਂ ਇੱਕ ਮਕਾਨ ਨੂੰ ਤੁਹਾਡੇ ਕੋਲ 400 ਐਪਲੀਕੇਸ਼ਨ ਆਈ ਪਈ ਹੈ ਤੁਸੀਂ ਮੂੰਹ ਮੰਗਿਆ ਰੈਂਟ ਮੰਗੋਗੇ ਵੀ ਠੀਕ ਆ ਭਾਈ ਮੈਨੂੰ ਇੰਨਾ ਰੈਂਟ ਦੇ ਜਿਹੜਾ ਨਹੀਂ ਅਫੋਰਡ ਕਰ ਸਕਦਾ ਵਿਚਾਰਾ ਕਿੱਥੇ ਤਾਂ ਜਾਏਗਾ ਹੀ ਯਾਰ
0: ਹਾਂ ਪਰ ਜਦੋਂ ਵੇਖੋ ਤੂੰ ਸਭ ਹੁਣ ਆਪਾਂ ਉਹ ਸਿਚੁਏਸ਼ਨ 'ਚ ਹਾਂ ਵੀ ਜਿੱਥੇ ਮੰਨ ਲਓ ਤੁਹਾਨੂੰ ਮਿਲਣੀ ਘੱਟ ਲੱਗ ਪਈ ਅਵੇਲੇਬਿਲਟੀ ਤੁਹਾਨੂੰ ਘੱਟ ਲੱਗਦੀ ਆ ਅਤੇ ਉੱਥੇ ਫਿਰ ਬੰਦਾ ਕਿਸੇ ਵੀ ਹੱਦ ਤੱਕ ਬੰਦਾ ਕਹਿੰਦਾ ਛੱਤ ਲੱਭੇ ਯਾਰ ਹੁਣ ਰੈਂਟ 'ਤੇ ਆਪਾਂ ਕਿਉਂ ਜਾਂਦੇ ਹਾਂ ਹੁਣ ਪਹਿਲੀ ਮੇਨ ਗੱਲ ਹੈ ਜਾਂ ਤਾਂ ਆਪਾਂ ਔਲਰੇਡੀ ਰੈਂਟ 'ਤੇ ਹੋਵਾਂਗੇ ਅਤੇ ਉਹ ਲੀਜ਼ ਐਕਸਪਾਇਰ ਹੋ ਗਈ ਜਾਂ ਉੱਥੇ ਕੋਈ ਪ੍ਰੋਬਲਮ ਆ ਗਈ ਆਪਾਂ ਕੰਮਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਉਲਝੇ ਹਾਂ ਵੀ ਅਸੀਂ ਉਦੋਂ ਕੀ ਨਿਕਲਦੇ ਹਾਂ ਉੱਠ ਕੇ ਜਦੋਂ ਕੋਈ ਮੰਨ ਲਓ ਸਿਰ 'ਤੇ ਹੀ ਪੈ ਗਈ ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਊਗਾ ਵੀ 6 ਮਹੀਨੇ ਬਾਅਦ ਲੀਜ਼ ਖਤਮ ਹੋਣ ਵਾਲੀ ਹੈ ਤਾਂ ਅੱਜ ਘਰ ਲੱਭਣ ਸ਼ੁਰੂ ਕਰ ਦੇਣਗੇ ਬਹੁਤ ਘੱਟ ਨੇ ਇੱਦਾਂ ਦੇ ਟਾਈਮ ਦੇ ਟਾਈਮ ਕੋਈ ਨਹੀਂ ਹਲਿਆ ਘੱਟ ਟਾਈਮ ਕਿਹਾ ਵਾ ਭਾਜੀ ਉਹਨਾਂ ਨੂੰ ਕਿਹਾ ਵਾ ਫਲਾਣੇ ਨੂੰ ਅਤੇ ਦਿਨ ਦੇ ਦਿਨ ਹੀ ਆਪਾਂ ਮਤਲਬ ਕਾਲੀ ਕਾਲੀ ਦੇ ਵਿੱਚ ਜਾ ਕੇ ਤਾਂ ਆਪਾਂ ਲੱਭਣਾ ਜਾਂ ਫਿਰ ਦੂਸਰਾ ਕੌਣ ਰੈਂਟ 'ਤੇ ਜਾਂਦਾ ਜਿਹੜੇ ਮੰਨ ਲਓ ਕੋਈ ਇਕੱਠੇ ਰਹਿ ਰਹੇ ਆ 2-4 ਜਣੇ ਅਤੇ ਉਹਨਾਂ ਦੇ ਵਿੱਚ ਕਪੱਤ ਹੋ ਗਿਆ ਜਿੱਥੇ ਕਪੱਤ ਵੀ ਹੋ ਜਾਂਦਾ ਉੱਥੇ ਵੀ ਬੰਦਾ ਰਾਤ ਆਉਂਦਾ ਵੀ ਜਿੱਦਾਂ ਦਾ ਵੀ ਲੱਭਦਾ ਯਾਰ ਦਾ ਵਾਧਾ ਬਣਨਾ ਚੁੱਕੇ ਅਤੇ ਆਪਣਾ ਸਮਾਨ ਕਿਤੇ ਵਾੜ ਗਿਆ
1: ਸ਼ੇਅਰ ਕਰਾ ਲਾਂਗੇ ਜੇ ਮਹਿੰਗਾ ਮਿਲਿਆ ਤਾਂ
0: ਹਾਂ ਕੋਈ ਨਵਾਂ ਆਇਆ ਵਾ ਉਹ ਸੋ ਇਹ ਸਾਰੇ ਜਿਹੜੇ ਸਨੈਰੀਓ ਨੇ ਕਾਲ ਵਾਲੇ ਨੇ ਬਹੁਤ ਘੱਟ ਲੋਕ ਨੇ ਆਪਣੇ ਭਾਈਚਾਰੇ ਦੇ ਵਿੱਚ ਉਹ ਜਿਹੜੇ ਸਮਾਂ ਰਹਿੰਦੇ ਆਏ ਤਸੱਲੀ ਦੇ ਨਾਲ ਚੀਜ਼ ਲੱਭਦੇ ਕਰਦੇ ਨੇ ਪਰ ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਮੁੜ ਕੇ ਨੁਕਸਾਨ ਤੁਹਾਡਾ ਕਰਦੀਆਂ ਨੇ ਕੁਛ ਇੱਕ ਜਿਹੜੀਆਂ ਚੀਜ਼ਾਂ ਇਸ ਟਾਈਮ ਕਿਰਾਏ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਜੇ ਤੁਸੀਂ ਕਿਰਾਏ 'ਤੇ ਦਿੱਤਾ ਵਾ ਘਰ ਜਾਂ ਤੁਸੀਂ ਲਿਆ ਵਾ ਅਤੇ ਵੈਸੇ ਇੰਤਜ਼ਾਰ ਤੁਹਾਡੀਆਂ ਕਾਲਸ ਦਾ ਵੀ ਰਹੂਗਾ ਤੁਸੀਂ ਵੀ ਆਪਣੇ ਦੱਸ ਸਕਦੇ ਹੋ ਆਪਣੇ ਵਿਚਾਰ ਵੀ ਕੀ ਆਸ ਪਾਸ ਤੁਸੀਂ ਨੋਟ ਕਰਦੇ ਹੋ ਅਤੇ ਕੀ ਤੁਹਾਡੇ ਵੱਲੋਂ ਇਨਪੁੱਟ ਹੈ ਇਸ ਵਿਸ਼ੇ ਦੇ ਉੱਤੇ ਸੋ ਇਸ ਟਾਈਮ ਦੇ ਉੱਤੇ ਜਿਹੜੇ ਆਪਾਂ ਕਿਉਂਕਿ ਮੈਂ ਵੇਖ ਰਿਹਾ ਵੀ ਜਿਹੜੇ ਇਸ ਟਾਈਮ ਦੇ ਉੱਤੇ ਨਵੇਂ ਕੁਛ ਆਏ ਪਿਛਲੇ ਸਮੇਂ ਦੇ ਵਿੱਚ ਰੂਲ ਰੈਗੂਲੇਸ਼ਨ ਸੀ, ਉਹਨਾਂ ਦੇ ਹਿਸਾਬ ਦੇ ਨਾਲ ਜੇ ਗੱਲ ਕਰੀਏ ਤਾਂ ਜੇ ਤੁਹਾਨੂੰ ਕਿਰਾਇਆ ਵਧਾਉਣ ਦਾ ਤੁਹਾਨੂੰ ਨੋਟਿਸ ਆਇਆ ਵਾ ਜਾਂ ਫਿਰ ਤੁਸੀਂ ਭੇਜਣਾ ਵਾ, ਤਾਂ ਯਾਦ ਰਹੇ ਕਿ ਨਵੇਂ ਕਾਨੂੰਨ ਦੇ ਮੁਤਾਬਕ ਹੁਣ 90 ਦਿਨਾਂ ਦਾ ਨੋਟਿਸ ਤੁਹਾਨੂੰ ਲਿਖਤੀ 'ਚ ਦੇਣਾ ਪਊਗਾ। ਸੋ 3 ਮਹੀਨੇ ਮੰਨ ਲਓ ਜੇ ਤੁਸੀਂ ਕਿਰਾਇਆ ਵਧਾਉਣਾ ਤਾਂ ਅੱਜ ਤੁਸੀਂ ਨੋਟਿਸ ਦਿੰਦੇ ਹੋ ਅਤੇ ਮੰਨ ਲਓ ਕਿ ਨਵੇਂ ਸਾਲ 'ਤੇ ਜਾ ਕੇ ਤੁਹਾਡੀ ਗੱਲ ਬਣਨੀ। ਇਸ ਤੋਂ ਇਲਾਵਾ ਜੇਕਰ ਤੁਸੀਂ ਪਹਿਲਾਂ ਵਧਾ ਚੁੱਕੇ ਹੋ ਕਿਰਾਇਆ ਅਤੇ ਤੁਸੀਂ 1 ਸਾਲ ਦੇ ਵਿੱਚ ਦੁਬਾਰਾ ਨਹੀਂ ਵਧਾ ਸਕਦੇ, 12 ਮਹੀਨੇ ਤੁਹਾਨੂੰ ਇੰਤਜ਼ਾਰ ਕਰਨਾ ਪਊਗਾ। ਮਕਾਨ ਮਾਲਕ ਜਾਂ ਫਿਰ ਜਿਹੜੀ ਵੀ ਰੀਅਲ ਸਟੇਟ ਦੇ ਰਾਹੀਂ ਤੁਸੀਂ ਦਿੱਤਾ ਵਾ, ਸੋ ਉਹਨਾਂ ਦੇ ਪ੍ਰੈਸ਼ਰ ਨਹੀਂ ਤੁਸੀਂ ਪਾ ਸਕਦੇ ਉਹਨਾਂ ਦੇ ਰਾਹੀਂ, ਜਾਂ ਫਿਰ ਉਹਨਾਂ ਦੁਬਾਰਾ ਜੇ ਤੁਹਾਡੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਯਾਨੀ ਕਿ ਲੈਂਡਲੋਰਡ ਜਾਂ ਫਿਰ ਏਜੰਟ ਦੇ ਦੁਆਰਾ, ਅਤੇ ਤੁਸੀਂ ਉਹਨਾਂ ਦੇ ਖਿਲਾਫ਼ ਤੁਸੀਂ ਕੰਪਲੇਂਟ ਕਰ ਸਕਦੇ ਹੋ, ਕਿਉਂਕਿ ਇਸ ਤਰੀਕੇ ਦੇ ਨਾਲ ਉਹ ਸ਼ਰਤਾਂ ਰੱਖ ਕੇ ਅਤੇ ਤੁਹਾਨੂੰ ਨਹੀਂ ਵਧਾ ਸਕਦੇ। ਬਾਕੀ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਫੌਜ ਰੀਅਲ ਸਟੇਟ ਦੇ ਉੱਤੇ ਜਾ ਕੇ ਅਤੇ ਤੁਸੀਂ ਹੋਰ ਵਧੇਰੇ ਆਪਣੇ ਰਾਈਟਸ ਤੁਸੀਂ ਜਾਣ ਸਕਦੇ ਹੋ। ਲੀਜ਼ ਖਤਮ ਹੋਣ ਤੋਂ ਬਿਨਾਂ ਕਿਸੇ ਵੀ ਮਤਲਬ ਖਾਸ ਠੋਸ ਕਾਰਨ ਤੋਂ ਬਿਨਾਂ ਤੁਸੀਂ ਹੁਣ ਘਰ ਕਿਰਾਏ ਤੋਂ ਵਿਹਲਾ ਵੀ ਨਹੀਂ ਕਰਵਾ ਸਕਦੇ। ਯਾਨੀ ਕਿ ਕੁੱਲ ਮਿਲਾ ਕੇ ਆਪਾਂ ਜਿੱਦਾਂ ਸੁਣਨ 'ਚ ਵੇਖੀਏ ਅਤੇ ਇਹ ਬਹੁਤਾ ਕੁਛ ਜਿਹੜਾ ਵਾ ਇਹ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਆ, ਪਰ ਇਹ ਸਾਰਾ ਕੁਛ ਹੱਕ ਦੇ ਵਿੱਚ ਉਦੋਂ ਵੀ ਇਹ ਰੌਲਾ ਪਿਆ ਸੀ ਵੀ ਹੱਕ ਦੇ ਵਿੱਚ ਤਾਂ ਆ ਗਿਆ, ਪਰ ਇਹ ਸਭ ਕੁਛ ਨੇ ਕਿਰਾਏ ਵਧਾ ਦਿੱਤੇ ਆ, ਥੋੜ੍ਹਾ ਥੋੜ੍ਹਾ ਜਿਹਾ ਫਰਕ ਪਿਆ ਅਤੇ ਬਾਕੀ ਦਾ ਜਿਹੜਾ ਰਹਿੰਦਾ ਉਹ ਹੁਣ ਪੈਣ ਵਾਲਾ ਵਾ ਜਾਂ ਹੁਣ ਪੈ ਰਿਹਾ ਵਾ ਜੋ ਇਹ ਰਿਪੋਰਟਾਂ ਕਹਿ ਰਹੀਆਂ ਨੇ। ਹੁਣ ਬਿਨਾਂ ਕਿਸੇ ਠੋਸ ਕਾਰਨ, ਠੋਸ ਕਾਰਨ ਕਿੱਦਾਂ ਹੁੰਦੇ ਆ, ਮੰਨ ਲਓ ਕਿਸੇ ਨੇ ਘਰ ਵੇਚਣਾ ਵਾ, ਠੀਕ ਆ, ਉਹ ਠੋਸ ਕਾਰਨ ਹੋ ਗਿਆ। ਛੋਟੀ ਮੋਟੀ ਮੁਰੰਮਤ ਨਹੀਂ, ਕੋਈ ਵੱਡੀ ਕੋਈ ਮੇਨਟੇਨੈਂਸ ਆ,
1: ਸੇਫਟੀ,
0: ਠੀਕ ਆ, ਸੇਫਟੀ ਆ, ਜਾਂ ਅਗਲਾ ਉੱਦਾਂ ਤੁਹਾਡੇ ਨਾਲ ਕਿਤੇ ਸਹਿਮਤੀ ਜਿਤਾ ਜਾਂਦਾ, ਜਾਂ ਫਿਰ ਮਾਲਕ ਇਹ ਕਵੇ ਵੀ ਮੈਂ ਖੁਦ ਆ ਕੇ ਰਹਿਣਾ, ਇਹ ਕੁਛ ਇੱਕ ਜਿੱਦਾਂ ਵੱਡੇ ਕਾਰਨਾਂ ਦੇ ਵਿੱਚੋਂ ਆ ਗਿਆ। ਤੇ ਬਾਕੀ
1: 60 ਦਿਨ ਦੀ ਹੁੰਦੀ ਭਾਜੀ, ਫਿਰ ਜੇ ਮਾਲਕ ਵੀ ਰਵੇ ਆ ਕੇ ਉਹਨੂੰ 60 ਦਿਨ ਘੱਟੋ ਘੱਟ
0: ਦੇ। ਹਾਂ ਨਹੀਂ ਉਹ ਪਰ ਉਦਾਂ ਤੇ ਹੈ ਹੀ ਨਹੀਂ ਨਾ, ਉਦਾਂ ਤੇ ਕੋਈ ਉਹ ਤੁਹਾਡਾ ਬਿਨਾਂ ਕਾਰਨ ਦੇ ਤੁਹਾਡੀ ਜਿਹੜੀ ਉਹ ਦਖਲ ਅੰਦਾਜ਼ੀ ਆ ਨਾ, ਫਿਰ ਉਹਦੇ ਵਿੱਚ ਤੁਸੀਂ ਇਹ ਤੇ ਤੁਹਾਡੇ ਕੋਲ ਵੱਡੇ ਕਾਰਨ ਹੋ ਗਏ। ਕਿਰਾਏ ਤੇ ਦੇਣ ਤੋਂ ਪਹਿਲਾਂ ਵੱਡੀ ਜਿਹੜੀ ਚੀਜ਼ ਆ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ, ਚਲੋ ਉਹਦੇ ਵਿੱਚ ਨਹੀਂ ਆ, ਪਰ ਹੁਣ ਜਿਹੜਾ ਵੀ ਕਿਰਾਏ ਤੇ ਦੇਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਵੀ ਤੁਹਾਡੇ ਜਿਹੜੇ ਤਾਲੇ ਤੂਲੇ ਨੇ ਉਹ ਠੀਕ ਆ, ਕਿਉਂਕਿ ਉਹਦੇ ਵਿੱਚ ਜੇ ਕੋਈ ਕਮੀ ਪੇਸ਼ੀ ਆ, ਕੋਈ ਨਹੀਂ ਚੱਜ ਦੇ ਨਾਲ ਕੋਈ ਤਾਲਾ ਤੂਲਾ ਲੱਗਦਾ ਤਾਂ ਉਹ ਵੀ ਤੁਹਾਡੇ ਉਹਦੇ 'ਚ ਆ ਜਾਂਦਾ ਤੁਹਾਡੀ ਓਬਲੀਗੇਸ਼ਨ ਦੇ ਵਿੱਚ। ਇਸ ਤੋਂ ਇਲਾਵਾ ਘਰ ਦੀ ਜਿਹੜੀ ਵੈਂਟੀਲੇਸ਼ਨ ਪ੍ਰੋਪਰ ਹੈਗੀ ਆ, ਬਿਜਲੀ ਪਾਣੀ ਸਹੀ ਆ, ਕੋਈ ਉਹ ਤਾਂ ਰਿਸਕੀ ਤਾਂ ਨਹੀਂ ਆ ਕੁਛ, ਜਾਂ ਕੁਛ ਹੋਣ ਵਾਲਾ ਤਾਂ ਨਹੀਂ ਆ। ਅਤੇ ਆਸਟ੍ਰੇਲੀਆ ਵਾ ਇਹ ਚੀਜ਼ ਚਲੋ ਥੋੜ੍ਹੀ ਜਿਹੀ ਸਮਝ ਤੋਂ ਬਾਹਰ ਆ, ਕਿਉਂਕਿ ਇੱਥੋਂ ਦਾ ਮੌਸਮ ਤਾਂ ਥੋੜ੍ਹਾ ਜਿਹਾ ਉੱਦਾਂ ਦਾ ਹੀ ਆ ਵੀ ਹੁਣ ਜਾਂ ਤਾਂ ਕੂਲਿੰਗ ਵੀ ਹੋਵੇ ਨਾਲ, ਪਰ ਸਰਪ੍ਰਾਈਜ਼ਿੰਗਲੀ ਕੂਲਿੰਗ ਦਾ ਜਿਹੜਾ ਵਾ ਉਹ ਮੈਂ ਵੇਖਣਾ ਵੀ ਰੂਲ 'ਚ ਨਹੀਂ ਹੈਗਾ। ਹਾਂ ਹੀਟਿੰਗ ਜ਼ਰੂਰ ਆ, ਹੀਟਿੰਗ ਜਿਹੜੀ ਆ ਉਹ ਜ਼ਰੂਰ, ਜਾਂ ਤਾਂ ਫਿਰ ਉਹੀ ਇੰਗਲੈਂਡ ਵਾਲੇ ਚੇਪੇ ਨੇ, ਹਾਲੇ ਤੱਕ ਕਾਨੂੰਨ ਪਤਾ ਨਹੀਂ ਚਲੋ ਇਹਦੇ ਪਿੱਛੇ ਕੀ ਕਾਰਨ ਆ, ਪਰ ਜਿਹੜੀ ਹੀਟਿੰਗ ਆ ਉਹ ਤੁਹਾਨੂੰ ਉਹ ਔਨ ਦਾ ਸਪੋਟ ਕਹਿ ਸਕਦੇ ਆ, ਬਾਕੀ ਪਲੰਬਿੰਗ ਦਾ ਕੋਈ ਮੇਜਰ ਕੰਮ ਹੈ। ਸੋ ਕੁੱਲ ਮਿਲਾ ਕੇ ਤੁਸੀਂ ਇੱਕ ਵਾਰੀ ਜਦੋਂ ਦੇਣਾ ਵਾ ਘਰ 'ਤੇ, ਤੁਸੀਂ ਸਾਰਾ ਤੁਹਾਨੂੰ ਚੈੱਕ ਚੁੱਕ ਕਰਕੇ ਐਂ ਠੀਕ ਠਾਕ ਲੰਬਾ ਪੁੱਛ ਕਰਕੇ, ਅਤੇ ਇਹਨਾਂ ਨਹੀਂ ਤਾਂ ਫਿਰ ਇਹਦੇ ਬਿਹਾਫ ਦੇ ਉੱਤੇ ਉਹ ਤੁਹਾਨੂੰ ਨੋਟਿਸ ਭੇਜ ਭਜਵਾ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਘਰ ਦੇ ਵਿੱਚ ਰੱਖਣੀਆਂ
1: ਕਰਨੀ।
0: ਸੋ ਫਿਲਹਾਲ ਤੁਹਾਡੇ ਅੱਗੇ ਬੇਨਤੀ ਹੈ ਵੀ ਤੁਹਾਨੂੰ ਕੀ ਤੁਹਾਡੇ ਕੀ ਤਜਰਬੇ ਨੇ ਹਾਲੀਆ, ਤੁਹਾਡੇ ਕੀ ਤਜਰਬੇ ਚੱਲ ਰਹੇ ਨੇ, ਜਾਂ ਫਿਰ ਤੁਹਾਨੂੰ ਇਸ ਟਾਈਮ ਖੱਜਲ ਖੁਆਰੀ ਕਿਤੇ ਕਰਨੀ ਪੈ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ, ਕਿਉਂਕਿ ਆਪਾਂ ਤਾਂ ਤੂਰ ਸਭ ਕੁਛ ਇੱਕ ਚੀਜ਼ਾਂ ਤੋਂ ਹਿਸਾਬ ਜਿਹੜਾ ਰੇਡੀਓ 'ਤੇ ਬੈਠੇ ਬੈਠੇ ਇਹ ਲਾਉਂਦੇ ਹਾਂ ਵੀ ਸਾਨੂੰ ਕਿਰਾਏ 'ਤੇ ਲੱਭਣ ਲਈ ਜਾਂ ਕਿਰਾਏ 'ਤੇ ਚਾੜਨ ਦੇ ਲਈ ਜਦੋਂ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ, ਤਾਂ ਇਹਦਾ ਮਤਲਬ ਇਹ ਹੁੰਦਾ ਵੀ ਥੋੜ੍ਹਾ ਜਿਹਾ ਹਿੱਲਿਆ ਕੰਮ, ਕੋਈ ਨੌਕਰੀ ਦਾ ਮੈਸੇਜ ਆਉਣਾ ਸ਼ੁਰੂ ਹੋ ਜਾਂਦਾ, ਅਤੇ ਸਾਡੇ ਲਈ ਇਹ ਹੁੰਦਾ ਵਾ ਵੀ ਹਾਂ, ਕਿਉਂਕਿ ਸਾਨੂੰ ਇੱਕ ਐਵਰੇਜ ਜੀ ਜਿਹੜੀ ਆ ਉਹ ਡਿਪਾਰਟਮੈਂਟ
1: ਪਤਾ ਲੱਗ ਜਾਂਦੀ ਵੀ ਜਿਹੜੀ 5-6 ਬੰਦੇ ਦੀ ਤੁਹਾਡੇ ਕੋਲ ਆ ਰਹੀਆਂ ਨੇ ਵੀ ਨਹੀਂ ਯਾਰ ਚੀਜ਼ਾਂ, ਔਰ ਜੇ ਉਹੀ ਚੀਜ਼ ਰਿਪੀਟ ਹੋ ਰਹੀ ਤੁਹਾਡੀ ਮਹੀਨੇ ਬਾਅਦ ਵੀ ਯਾਰ, ਇਹਦਾ ਮਤਲਬ ਵੀ ਉਸ ਪਾਸੇ ਚੀਜ਼ ਦਾ ਮਸਲਾ ਹੱਲ ਨਹੀਂ ਹੋ ਰਿਹਾ।
0: 5-6 ਦਾ ਮਤਲਬ ਤਾਂ ਆ ਵੀ ਬਲੰਡਰ ਹੀ ਚੱਲ ਰਿਹਾ, 5-6 ਤਾਂ ਬਹੁਤ ਜ਼ਿਆਦਾ ਹੋ ਜਾਂਦੀ ਆ, ਮਤਲਬ ਇਹਦੇ ਵਿੱਚ ਬਹੁਤ ਘੱਟ ਲੋਕ ਆਪਾਂ ਉੱਦਾਂ ਸੋਚੀਏ ਨਾ ਵੀ ਕਿੰਨਿਆਂ ਕੁ ਨੂੰ ਕਿਤੇ ਲੋੜ ਹੋਊਗੀ। ਆਪਾਂ ਉੱਦਾਂ ਆਪਣੇ ਸਰਕਲ 'ਚੋਂ ਤੁਸੀਂ ਝਾਤੀ ਮਾਰ ਕੇ ਵੇਖੋ ਵੀ ਤੁਹਾਡੇ ਸਰਕਲ 'ਚ ਮੰਨ ਲਓ ਜਾਣ ਪਛਾਣ 'ਚ 50 ਬੰਦੇ ਹੋਣਗੇ, ਹੈ ਨਾ, 10 ਪਰਿਵਾਰ ਹੋਣਗੇ, 20 ਪਰਿਵਾਰ ਹੋਣਗੇ, ਅਤੇ ਉਹਨਾਂ 'ਚੋਂ ਐਟ ਏ ਟਾਈਮ ਕਿਤੇ ਕਿੰਨੇ ਕੁ ਨੂੰ ਲੋੜ ਹੁੰਦੀ ਹੈ, ਕਿਤੇ ਮੋਸਟ ਆਫ ਦਾ ਟਾਈਮ ਕਿਸੇ ਨੂੰ ਵੀ ਨਹੀਂ ਹੋਵੇ ਵੀ ਤਾਂ ਇੱਕ ਅੱਧੇ ਨੂੰ।
1: ਸਾਡਾ ਸਰਕਲ ਹੁਣ ਮਿਲਟਨ ਪਾਸੇ, ਪਰ ਮਿਲਟਨ 'ਚ ਅਸੀਂ ਬਚਾਇਆ ਕਿਉਂਕਿ ਸਾਡੇ ਲੋਕ ਟੂਣੇ ਨਹੀਂ ਕਰਦੇ, ਸਾਡੇ ਵਾਲਾ ਤਰ ਬਚਾਇਆ,
0: ਟੂਣੇ ਕੱਲ ਹੋ ਗਏ, ਟੂਣੇ ਕੱਲ ਹੋ ਗਏ,
1: ਕਵਾਲ ਕਰ
0: ਟੂਣੇ ਟੱਪੇ ਕੱਲ ਵਟੇ ਨੇ,
1: ਉਹੀ ਕਹਿੰਦਾ ਸਾਡਾ ਬਚਾਇਆ ਜੇ,
0: ਚਲੋ ਬਚਾ ਹੀ ਰਵੇ, ਚੰਗੀ ਗੱਲ। ਥੈਂਕ ਯੂ ਟਾਈਗਰ ਜੀ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਆਸ ਕਰਦੇ ਹਾਂ ਕਿ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਅਤੇ ਕੱਲ੍ਹ ਦਾ ਡਿਨਰ ਕਹਿੰਦੇ ਕਿ ਵਾਈਟ ਛੋਲੇ ਰਾਈਸ ਐਂਡ ਰਾਇਤਾ, ਚਿੱਟੇ ਛੋਲਿਆਂ ਦੇ ਨਾਲ ਚੌਲ ਇਹ ਵਾਵਾ ਚਿਰ ਬਾਅਦ
1: ਚਿੱਟੇ ਕਿਉਂ ਚਿੱਟੇ ਤਾਂ ਨਹੀਂ ਹੁੰਦੇ ਬੱਗੇ ਹੁੰਦੇ ਉਹ ਤਾਂ
0: ਹੈ
1: ਬੱਗੇ ਛੋਲੇ ਹੁੰਦੇ ਆ
0: ਕਿਉਂਕਿ ਦੂਸਰੇ ਕਾਲੇ ਹੁੰਦੇ ਨੇ ਇਸ ਕਰਕੇ ਇਹਨਾਂ ਨੂੰ ਸਿੱਧਾ ਸਿੱਧਾ ਚਿੱਟੇ ਕਹਿ ਦਿੰਦੇ ਆ ਉਹ ਸੁਣਨ ਚ ਵਧੀਆ ਲੱਗਦਾ
1: ਇਸ ਫਿਰ ਕਾਲੇ ਦਾ ਰੇਸਿਸਮ ਕਰ ਰਹੇ ਨੇ ਨਾ ਵੀ ਚਿੱਟਾ ਕਹਿ ਕੇ ਉਹਨੂੰ ਬੱਗੇ ਕਿਉਂ ਬੱਗੇ ਛੋਲੇ
0: ਹਾਂ ਇਹ ਗੱਲ ਸਹੀ ਹੈ ਵੈਸੇ ਕਈ ਤਾਂ ਉਹਨੂੰ ਉਹ ਪੱਤੀ ਪੁੱਤੀ ਜੀ ਪਾ ਕੇ ਈਵਨ ਉਹਨਾਂ ਨੂੰ ਵੀ ਕਾਲਾ ਹੀ ਕਰ ਦਿੰਦੇ ਪਰ ਫਿਰ ਵੀ ਉਹਨਾਂ ਦਾ ਨਾਂ ਉਹਨਾਂ ਦਾ ਕਾਲ ਚਿੱਟੇ ਹੀ ਆ
1: ਇੱਧਰ ਚਿੱਟੇ ਕਹਿਣ ਡੇ ਹੈ ਬੱਗੇ ਨੇ ਉੱਧਰ ਕਾਲਾ ਉਹ ਲੱਗਾ ਕੀ ਨਾਂ ਉਹਦਾ ਬੱਗੇ ਬੱਗੇ ਬੇਲਿਆਂ ਦਾ ਕੀ ਕਰੇਂਗੇ ਉਹ ਬੱਗੇ ਪਾਈ ਫਿਰਦਾ ਉੱਧਰ
0: ਚਲੋ ਮਰਜ਼ੀ ਆ ਬਈ ਉਹਨਾਂ ਦੀ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕਿਰਾਏਦਾਰਾਂ ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਲੈਂਡ ਲੋਰਡਾਂ ਦੇ ਉੱਤੇ ਗੱਲਾਂ ਬਾਤਾਂ ਪ੍ਰੋਪਰਟੀ ਦੇ ਉੱਤੇ ਇਸ ਟਾਈਮ ਆਸਟ੍ਰੇਲੀਆ ਦੇ ਹਾਲਾਤਾਂ ਦੇ ਉੱਤੇ ਮੇਰੇ ਨਾਲ ਨੇ ਹਰਮੀਤ ਤੂਰ
1: ਹਾਂਜੀ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ ਅਸੀਂ ਰੈਂਟਲ ਤੋਂ ਓਨਰ ਬਣੇ ਓਨਰ ਤੋਂ ਫਿਰ ਹੁਣ ਗਾਂ ਇੱਕ ਇੱਕ ਸਟੈਪ ਹੋਰ ਹੁੰਦਾ ਇਨਵੈਸਟਰ ਦਾ ਆ ਜਾਂਦਾ ਨਾ ਵੀ ਉਹ ਵੀ ਬੰਦਾ ਕਰਕੇ ਵੇਖ ਲਵੇ ਉਹ ਸਾਰੇ ਤਿੰਨੋਂ ਸਟੈਪ ਜਿਹੜੇ ਪੈਰਲਰ ਨਾਲ ਚੱਲਦੇ ਆ ਅਤੇ ਹੁਣ ਮਾਰਕੀਟ ਨੂੰ ਵੇਖਣਾ ਪੈਂਦਾ ਪਹਿਲਾਂ ਕਦੀ ਸੋਚਿਆ ਨਹੀਂ ਸੀ ਪਹਿਲਾਂ ਦੇਖਾ ਦਿਖਾਈ ਬੜੀ ਕੀਤੀ ਸੀ ਵੀ ਉਹ ਚਾਹ ਵੀ ਕਰ ਦਿਓ ਉਹ ਵੀ ਕਰ ਦਿਓ ਪਰ ਕੈਲਕੂਲੇਸ਼ਨਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਇੱਕ ਸਹੀ ਐਡਵਾਈਸ ਬੜੀ ਕਈਆਂ ਦੀ ਜ਼ਰੂਰੀ ਵੀ ਸਾਰਾ ਬੰਦਾ ਕੈਲਕੂਲੇਸ਼ਨ ਕਰੇ ਇੱਕ ਸਹੀ ਐਡਵਾਈਸ ਵੀ ਬੜੀ ਜ਼ਰੂਰੀ ਹੁੰਦੀ ਹੈ ਵੀ ਮਾਰਕੀਟ ਨੂੰ ਤੁਸੀਂ ਅੱਜ ਲਈ ਪਟੈਂਡ ਨਾ ਕਰੋ ਵੀ ਅੱਜ ਕੀ ਚੱਲਦੀ ਪਈ ਹੈ ਅਗਲੇ 10 ਸਾਲ 15 ਸਾਲ ਦਾ ਪਟੈਂਡ ਕਰਕੇ ਉਹ ਚੀਜ਼ ਹੱਥ ਪਾਈਏ ਅਤੇ ਫਿਰ ਸਾਨੂੰ ਲੱਗਦਾ ਵੀ ਯੈਸ ਮੈਂ ਚਾਹੇ ਰੈਂਟਲ 'ਚ ਜਾਵਾਂ ਚਾਹੇ ਇਨਵੈਸਟਮੈਂਟ 'ਚ ਜਾਵਾਂ ਤਾਂ ਮੈਂ ਆਪਣਾ ਪੈਸਾ ਅਤੇ ਟਾਈਮ ਐਨਰਜੀ ਇਮੋਸ਼ਨਸ ਉਹ ਬਚਾ ਸਕਦਾ
0: ਮੈਨੂੰ ਤਾਂ ਦੂਰ ਸਾਹਿਬ ਇਹ ਲੱਗਦਾ ਹੁੰਦਾ ਵੀ ਆਪਾਂ ਨਾ ਲੱਕੀ ਰਹੇ ਇਸ ਗੱਲੋਂ ਕਿਉਂਕਿ ਆਪਣੇ ਇਹ ਚੀਜ਼ਾਂ ਆ ਜਾਂਦੀਆਂ ਨੇ ਸੌਰਟ ਆਫ ਥੋੜ੍ਹੇ ਜਿਹੇ ਬਿਜ਼ਨਸ ਸਕਿੱਲ ਇਨਵੈਸਟਮੈਂਟ ਸਕਿੱਲ ਹੈ ਨਾ ਅਤੇ ਉਹਦੇ ਵਿੱਚ ਆਪਾਂ ਲੱਕੀ ਇਸ ਗੱਲੋਂ ਰਹੇ ਹਾਂ ਕਿਉਂਕਿ ਕਿਸੇ ਨੇ ਮਹਿੰਗਾ ਸਸਤਾ ਜਿੱਦਾਂ ਦਾ ਮਰਜ਼ੀ ਬਲੰਡਰ ਕੀਤਾ ਨਾ ਜਿੱਦਾਂ ਦਾ ਮਰਜ਼ੀ ਉਹਨੇ ਬੇਵਕੂਫੀ ਕੀਤੀ ਆ ਮੰਨ ਲਓ ਬਹੁਤ ਸਾਰੇ ਬੰਦੇ ਤੁਸੀਂ ਜਾਣਦੇ ਹੋਗੇ ਤੁਹਾਡੇ ਆਸ ਪਾਸ ਜਿਨ੍ਹਾਂ ਨੇ ਮਿਲੀਅਨ ਵਾਲੀ ਚੀਜ਼ 1.5 ਮਿਲੀਅਨ ਦੀ ਵੀ ਲੈ ਲਈ ਕਿਸੇ ਨਾ ਕਿਸੇ ਝਾਂਸੇ ਦੇ ਵਿੱਚ ਆ ਕੇ ਅਤੇ ਉਹ ਚੰਗੀ ਕਿਸਮਤ ਇਹ ਰਹੀ ਵੀ ਉਹ 1.5 ਮਿਲੀਅਨ ਦੀ ਵੀ ਲੈ ਕੇ ਫਾਇਦੇ 'ਚ ਰਹਿ ਗਿਆ ਬੰਦਾ ਅਤੇ ਉਹ ਵੀ ਪੈਰ ਹੇਠ ਬਟੇਰਾ ਉਹ ਵੀ ਮਤਲਬ ਭਾਜੀ ਬੜੇ ਸਿਆਣੇ ਭਾਜੀ ਬੜੇ ਸਿਆਣੇ ਹੋ ਗਈ ਕਿਉਂਕਿ ਉਹ 1.5 ਵਾਲੀ ਵੀ ਜਿਹੜੀ ਆ ਉਹ ਥੋੜ੍ਹੇ ਸਮੇਂ ਬਾਅਦ ਦਿਨਾਂ 'ਚ ਹੀ ਉਹ 2 ਦੀ ਹੋ ਗਈ ਅਤੇ ਉਹਨੂੰ ਉਹ 1.5 ਵੀ ਨਹੀਂ ਚੁੱਪਿਆ ਹੈਗੀ ਤਾਂ ਉਹ ਵੀ ਵੱਧਦੀ ਸੀ ਹੁਣ ਉਸ ਸਨੈਰੀਓ ਦੇ ਵਿੱਚ ਇੱਕ ਨਾ ਇੱਕ ਸਮਾਂ ਜ਼ਰੂਰ ਇੱਦਾਂ ਦਾ ਆਉਂਦਾ ਵਾ ਜਦੋਂ ਉਹ ਚੀਜ਼ ਆਪਣੀ ਅਸਲ ਔਕਾਤ ਦੇ ਵਿੱਚ ਆਉਂਦੀ ਹੈ ਉਹ ਜਦੋਂ ਔਕਾਤ ਦੇ ਵਿੱਚ ਆਉਂਦੀ ਹੈ ਫਿਰ ਸਾਨੂੰ ਲੱਗਦਾ ਵੀ ਲੈ ਮਾਰਕੀਟ ਡੁੱਬ ਗਈ ਮਾਰਕੀਟ ਰੁੜ ਗਈ ਜਦਕਿ ਵੇਖਿਆ ਜਾਵੇ ਅਤੇ ਐਡਾ ਉਹ ਇੰਨੀਆਂ ਥੋੜ੍ਹੀ ਡਿੱਗੀਆਂ ਕੀਮਤਾਂ ਮੈਨੂੰ ਤਾਂ ਲੱਗਦਾ ਵੀ ਹਾਲੇ ਆਪਣੀ ਉਹ ਔਕਾਤ ਜਿਹੀ 'ਚ ਹੀ ਆ ਰਹੀਆਂ ਨੇ ਵਾਪਸ ਜਿਹੜਾ ਉਹ ਨਜਾਇਜ਼ ਇੱਕ
1: ਉਹ ਬਲੰਡਰ ਉਹ ਪੱਤਰ ਨਾ ਨਹੀਂ ਲੈਂਦੇ ਕਿਸੇ ਦਾ ਬਲੰਡਰ ਜਿਹੜੀ ਚੀਜ਼ਾਂ ਇੱਦਾਂ ਹੀ ਪੈਦਾ ਹੋਈਆਂ ਵੀ 1 ਤੋਂ ਲੈ ਕੇ 10 ਤੱਕ ਮਕਾਨ ਆ ਜੇ ਮੈਂ ਇਹਨਾਂ ਦੇ ਮਕਾਨਾਂ ਦੇ ਰੇਟ ਵਧਾਉਣੇ ਆ ਨਾ ਇਹਨਾਂ 'ਚੋਂ 2 ਮਕਾਨ ਮੈਂ ਆਪ ਖਰੀਦੂੰਗਾ ਵੀ ਜੇ ਮਾਰਕੀਟ 'ਚ 5 ਲੱਖ ਦੇ ਨੇ ਮੈਂ ਉਹਨੂੰ 5.5-6 ਦਾ ਵੀ ਲਊਂਗਾ ਅਤੇ ਹੁਣ ਬਾਕੀ ਦੀ ਕੀਮਤ ਵੱਧ ਗਈ ਨਾ ਅਤੇ ਉਹ ਵੇਚਿਆ ਕਿੰਨੇ ਮੈਂ ਹਰਵੀਰ ਸਿੰਘ ਤੂਰ ਨੇ ਵੇਚਿਆ ਜੀ ਉਹਨਾਂ ਨੇ ਮੇਰੇ ਕੋਲ ਆਉਣਾ ਵੀ ਯਾਰ ਸਾਡਾ ਵੀ ਵੇਚ ਹੁਣ ਜਿਹੜਾ ਬੰਦਾ ਲੈਣ ਗਿਆ ਯਾਰ ਆ ਵੀ ਘਰ 6 ਦਾ ਵਿਕਿਆ ਆ ਵੀ 6 ਦਾ ਵਿਕਿਆ ਅਤੇ ਇਹ ਤਾਂ 6 ਤੋਂ ਘੱਟ ਹੈ ਨਹੀਂ ਗਾ ਉਹਨਾਂ ਨੇ ਉਹ 6-6 ਦੇ ਵੇਚ ਦੇਣੇ ਆ ਅਤੇ ਜਿੱਦਣ ਜੇ ਉਹ ਸਾਰੇ 2 ਮੈਂ ਲਿਆ ਸੀ ਪਹਿਲਾਂ ਉਹ ਸਾਰੇ 8 ਦੇ 8-6 ਦੇ ਵੇਚ ਦਿੱਤੇ ਜਿੱਦਣ ਮੈਂ ਵੇਚਿਆ ਤਾਂ ਜਾਵਾਂਗਾ ਮੈਂ ਆਪਦਾ 7 ਦਾ ਵੇਚ ਕੇ ਆਉਂਗਾ ਕਿਉਂਕਿ ਮਾਰਕੀਟ ਬੂਮ ਕੀਤੀ ਇੱਦਾਂ ਹੀ ਬੂਮ ਕੀਤੀ ਹੈ ਮਾਰਕੀਟ ਇੱਦਾਂ ਹੀ ਰੀਅਲ ਸਟੇਟ ਘੁਮਾਤੀ ਉਹਨਾਂ ਨੇ
0: ਹੈਰਾਨੀ ਦੀ ਗੱਲ ਇਹ ਆ ਆਪਾਂ ਤੂੰ ਸਭ ਮਤਲਬ ਕਈ ਚੀਜ਼ਾਂ ਤੁਹਾਡੇ ਹੁਣ ਤੁਸੀਂ ਸੋਚਦੇ ਹੋ ਅਤੇ ਤੁਸੀਂ ਤੁਹਾਨੂੰ ਮਤਲਬ ਹਾਸਾ ਆਉਂਦਾ ਜਾਂ ਹਾਸਾ ਤਾਂ ਚਲੋ ਕਾਹਦਾ ਹੈਰਾਨੀ ਹੁੰਦੀ ਹੈ ਤੁਹਾਨੂੰ ਵੀ ਅਸੀਂ ਉਸ ਸਿਸਟਮ 'ਚੋਂ ਨਿਕਲ ਕੇ ਆਏ ਹਾਂ ਥੋੜ੍ਹਾ ਚਿਰ ਪਹਿਲਾਂ ਜਿੱਥੇ ਲੋਟਰੀ ਸਿਸਟਮ ਦੇ ਨਾਲ ਪਲਾਟ ਲੋਕ ਚੁੱਕਦੇ ਰਹੇ ਆ ਠੀਕ ਆ ਹੁਣ ਉਹ ਜਿਨ੍ਹਾਂ ਨੇ ਕਈ ਉਹਨਾਂ 'ਚੋਂ ਵੀ ਕਈ ਇੱਦਾਂ ਦੇ ਨੇ ਜਿਨ੍ਹਾਂ ਲੋਟਰੀ ਦੇ ਨਾਲ ਚੁੱਕੇ ਨੇ ਅਤੇ ਹੁਣ ਉਹ ਕਹਿੰਦੇ ਵੀ ਸਸਤਾ ਹੀ ਲੈ ਲਓ ਜਿੱਥੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਇੱਥੇ ਲੱਭਣੇ ਕੁਛ ਨਹੀਂ ਇੱਥੇ ਮਿਲਣੇ ਕੁਛ ਨਹੀਂ ਕਿਉਂਕਿ ਪਹਿਲਾਂ ਜਿਹੜਾ ਉਹ ਚੱਲਿਆ ਹੀ ਇੱਦਾਂ ਵਾ ਵੀ ਬਹੁਤ ਸਸਤਾ ਲੈ ਕੇ ਅਤੇ ਮਤਲਬ ਉਸੇ ਦੇ ਵਿੱਚ ਹੀ ਨਾਲ ਦੀ ਨਾਲ ਹੀ ਉਹ ਤੁਸੀਂ ਮਹਿੰਗਾ ਵੇਚ ਲਓ
1: ਆਪਣਾ ਇੱਕ ਫਰਕ ਹੋਰ
0: ਵਾਹ ਕ੍ਰੀਏਟ ਕੀਤਾ ਗਿਆ
1: ਮੇਰੇ ਦਿਮਾਗ 'ਚ ਹੁਣ ਗੱਲ ਚੇਤੇ ਆ ਗਈ 2012 ਦੀ ਗੱਲ ਆ ਮਕਾਨ ਲੈਣਾ ਸੀ ਮਿਲਟਨ ਦੇ ਵਿੱਚ ਉਦੋਂ ਰੇਟ ਲੱਗ ਗਿਆ ਜੀ ਇਹਦਾ 2 ਲੱਖ ਆਈ ਥਿੰਕ 80,000 ਕੁਛ ਲੱਗਾ ਰੇਟ ਨਾ ਡਨ ਵੀ ਮਾਲਕ ਨੇ ਕਿਹਾ ਤਾ ਵੀ ਯੈਸ ਠੀਕ ਹੈ ਵੀ ਡਨ ਕਰ ਲਾਂਗੇ ਅਸੀਂ ਰਾਤੋਂ ਰਾਤ ਹੀ ਆਪਣੇ ਬੰਦੇ ਗਿਆ ਅਤੇ ਉਹਨਾਂ ਨੇ 5,000 ਉਹਨੂੰ ਹੋਰ ਔਫਰ ਕਰਤਾ ਵੱਧ ਔਫਰ ਕਰਤਾ ਹੁਣ ਅਗਲੇ ਨੂੰ ਕੀ ਚਾਹੀਦਾ 5 ਵੱਧ ਮਿਲਦਾ ਪਿਆ ਵਾ ਹੁਣ ਜਿਹੜਾ 2-80 ਵਾਲਾ ਰੇਟ ਲਾ ਕੇ ਸੀ ਗੋਰਾ ਸੀ ਉਹ
0: ਓਕੇ
1: ਉਹਨੂੰ ਬੜਾ ਉਹ ਹੋਇਆ ਕਹਿੰਦਾ ਚੱਲ ਠੀਕ ਹੈ ਵੀ ਉਹ ਤਾਂ ਬਾਇਰ ਆ ਕਹਿੰਦਾ ਯਾਰ ਤੁਸੀਂ ਮਾਰਕੀਟ ਕਿਉਂ ਖਰਾਬ ਕਰਦੇ ਹੋ ਵੀ ਜਦ ਇਹਦਾ ਰੇਟ ਇੰਨਾ ਹੀ ਸੀਗਾ ਵੀ ਤੁਸੀਂ 5,000 ਵੀ ਕਿਉਂ ਵਧਾਈ ਹੁਣ 5 ਤੋਂ ਬਾਅਦ ਇਹਨੇ ਗਾਂਹ ਹੋਰ ਵਧਾਈ ਜਾਣਾ ਉਹਦਾ ਕੋਈ ਜਵਾਬ ਸੀ ਕਹਿੰਦਾ ਯਾਰ ਲੋਨ ਹੀ ਲੈਣਾ ਜਿੱਥੇ 2-80 ਦਾ ਲੋਨ ਲੈਣਾ 85 ਦਾ ਲੈ ਲਾਂਗੇ 5 ਹੋਰ ਸਹੀ ਸਾਡਾ ਕੀ ਜਾਂਦਾ ਪਰ ਸਾਨੂੰ ਘਰ ਤਾਂ ਮਿਲ ਜਾਏਗਾ ਨਾ ਕਹਿੰਦਾ ਪਰ ਮਾਰਕੀਟ ਜਿਹੜਾ ਬੰਦਾ ਜਿਹਨੂੰ ਪਤਾ ਮੇਰੀ ਇੰਨੀ ਇਨਕਮ ਨਹੀਂ ਹੈਗੀ ਮੈਂ ਮਾੜੀ ਮੁਸ਼ਕਿਲ ਨਾਲ 2-80 ਤੱਕ ਵੀ ਮੈਂ ਕਵਰ ਕਰਦਾ ਪਿਆ ਮੇਰੇ ਲਈ ਤਾਂ 5 ਵੀ ਬੜਾ ਵਾ ਤੂੰ ਔਫਰ ਕਰਕੇ ਕਰ ਲੈ ਗਿਆ ਹੁਣ ਮੈਨੂੰ ਮਾਰਕੀਟ 'ਚ ਗਾਂ ਕਰ ਲਿਆ ਬਣਾ ਵੀ ਸਾਰੇ ਤੂੰ ਅੱਜ ਜਿਹੜਾ ਜਿਹੜੀ ਗਲੀ 'ਚ ਮਹਿੰਗਾ ਵਿਕ ਗਿਆ ਉਹਨਾਂ ਦੂਜੇ ਦਾ ਰੇਟ ਥਾਂ ਵੱਧ ਜਾਣੇ ਨਾਲ ਦੀ ਨਾਲ
0: ਕਰ ਉਹ ਰੈਫਰੈਂਸ ਹੋ ਜਾਂਦੀ
1: ਰੈਫਰੈਂਸ ਹੋ ਜਾਂਦੀ ਕਹਿੰਦਾ ਜਿੱਥੇ ਇੰਨਾ ਲੋਨ ਲਿਆ ਉੱਥੇ ਆ ਵੀ ਸਹੀ
0: ਉੱਥੇ ਆ ਵੀ ਸਹੀ ਆਪਣੇ ਇਹੋ ਹੀ ਆ ਨਾ ਆਪਣੇ ਲੋਨ ਨੂੰ ਤੇ ਸਮਝਿਆ ਨਹੀਂ ਨਾ ਜਾਂਦਾ ਵੀ ਆਪਣੇ ਤਾਂ ਆਮ ਤੁਸੀਂ ਮਤਲਬ ਇਹ ਸੁਣਿਆ ਹੋਊਗਾ ਵੀ ਲੋਨ ਮਿਲ ਜੂ ਤਾਂ ਫਿਰ ਲੈ ਲਾਂਗੇ ਮਤਲਬ ਇਹ ਨਹੀਂ ਵੇਖਣਾ ਵੀ ਪਿੱਛੇ ਅਫੋਰਡੇਬਿਲਟੀ ਲੋਨ ਪੇ ਕਰਨ ਵਾਲੀ ਹੈਗੀ ਹੈ ਜਾਂ ਨਹੀਂ ਹੈਗੀ ਉਹ ਬਾਅਦ 'ਚ ਤੁਸੀਂ ਫਸਣਾ
1: 30 ਸਾਲ ਦਾ ਮੈਂ ਸੁਣ ਕੇ
0: ਨਹੀਂ ਪਰ ਉਹ ਬਾਅਦ 'ਚ ਸਟੱਕ ਹੋਣਾ ਤੁਸੀਂ ਹੁਣ ਆਪਣੇ ਕਈ ਇੱਕ ਹੋਰ ਗਲਤੀ ਕਰਦੇ ਆ ਕਈ ਲੋਕ ਉਹ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰੋਂ ਉੱਧਰੋਂ ਬੜਿਆਂ ਨੂੰ ਕਿਤੇ ਸਲਾਹਾਂ ਮਿਲਦੀਆਂ ਵੀ ਹੋਣਗੀਆਂ ਵੀ ਤੁਸੀਂ ਮੰਨ ਲਓ ਗੱਡੀ ਲਈ ਜਾਂ ਕੋਈ ਹੋਰ ਕੋਈ ਇੱਦਾਂ ਦਾ ਕੰਮ ਕੀਤਾ ਅਤੇ ਤੁਸੀਂ ਇੱਦਾਂ ਕਰੋ ਵੀ ਗੱਡੀ ਦਾ ਲੋਨ ਕਾਹਤੋਂ ਲੈਣਾ ਤੁਸੀਂ ਇੱਦਾਂ ਕਰੋ ਘਰ ਨੂੰ ਰੀਫਾਈਨੈਂਸ ਕਰਾਓ, ਗੱਡੀ ਉਹਦੇ ਵਿੱਚੋਂ ਕੱਢ ਲਓ। ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਉਹ ਇਹ ਤਾਂ ਵੇਖ ਲੈਂਦੇ ਆ ਵੀ ਆਹੋ ਇੰਨੇ ਕੁ ਪਰਸੈਂਟ ਦੇ ਉੱਤੇ ਸਾਨੂੰ ਮਿਲ ਗਿਆ, ਪਰ ਮੈਨੂੰ ਮੈਨੂੰ ਹੈਰਾਨੀ ਹੁੰਦੀ ਵੀ ਯਾਰ ਉਹ ਤੁਹਾਡਾ ਤਾਂ 30 ਸਾਲਾਂ ਦੇ ਵਿੱਚ ਐਡ ਹੋ ਗਿਆ, ਉਹ ਤੁਹਾਡਾ 25 ਸਾਲ ਐਡ ਹੋ ਗਏ ਜਿੰਨਾ ਵੀ ਤੁਹਾਡਾ ਰਹਿੰਦਾ। ਇੱਧਰ ਕਾਰ ਲੋਨ ਤਾਂ ਤੁਹਾਡਾ ਜਿਹੜਾ ਉਹ 5-7 ਸਾਲਾਂ 'ਚ ਵਿਹਲਾ ਹੋਣਾ ਸੀ, ਉਹਨੂੰ ਤੁਸੀਂ ਉਹਦੇ ਨਾਲ ਕਿੱਥੇ ਮਿਲਾਈ ਜਾਂਦੇ ਜੇ? ਇੱਦਾਂ ਦੇ ਵੀ ਕਈ ਬਲੰਡਰ ਕਰ ਰਹੇ ਨੇ ਅਤੇ ਉਹਨਾਂ ਨੂੰ ਦੱਸੇ ਜਾ ਰਹੇ ਨੇ, ਸੁਝਾਏ ਜਾ ਰਹੇ ਨੇ, ਅਤੇ ਆਪਾਂ ਨੂੰ ਇਹ ਲੱਗਦਾ ਵੀ ਚੱਲ ਲੋਨ ਕੋਈ ਚੱਕਰ ਨਹੀਂ, ਇਹ ਤਾਂ ਆਪਾਂ ਕਰਕੇ ਤਾਂ ਲਾਈ ਜਾਣਾ, ਪਰ ਉਹੀ ਤਾਂ ਚੀਜ਼ ਹੈ ਜਿਹੜੀ ਬਾਅਦ 'ਚ ਸਾਨੂੰ ਮਾਰਦੀ ਹੈ। ਸਿਮਰਨ ਜੀ ਕਹਿੰਦੇ ਕਿ ਟਾਈਗਰ ਜੀ ਮੈਂ ਨਹੀਂ ਖੇਡਦਾ, ਆਪਾਂ ਕਹਿੰਦੇ ਇਕੱਠੇ ਚਿਕਨ ਪਨੀਰ ਮਿਕਸ ਵੈੱਜ ਦਾਲ ਨਾਲ ਡਿਨਰ ਕੀਤਾ ਅਤੇ ਪ੍ਰਮੋਟ ਤੂੰ ਚਿੱਟੇ ਛੋਲੇ ਕਰੀ ਜਾਣ ਡਿਆ, ਅੱਗੇ ਤੋਂ ਕਹਿੰਦੇ ਲੂਣ ਨਾਲ ਫੁਲਕੇ ਗਵਾਉਂਦੇ ਨੂੰ। ਹੋ ਸਕਦਾ ਉਹਨਾਂ ਨੇ ਬਾਕੀ ਚੀਜ਼ਾਂ ਨਾ ਖਾਧੀਆਂ ਹੋਣ, ਉਹਦੇ ਨਾਲ ਲਾ ਲਾ ਕੇ ਖਾ ਲਈ ਹੋਵੇ, ਵੀ ਕੀ ਪਤਾ ਲੱਗਦਾ ਯਾਰ। ਕਹਿੰਦੇ ਟਾਈਗਰ ਜੀ ਕਹਿੰਦੇ ਵੀ ਕੈਂਸਲ, ਗਲਤੀ ਮਾਫ ਤੂਰ ਸਾਹਿਬ। ਕਹਿੰਦੇ ਕੈਮਲ ਕਲਰਡ ਛੋਲੇ ਰਾਈਸ ਐਂਡ ਰਾਇਤਾ, ਹੁਣ ਠੀਕ ਹੈ?
1: ਇਹ ਫਿਰ ਨੋਨ ਵੈਜ ਜੀ ਪ੍ਰਨਾਉਂਸ ਹੁੰਦਾ ਨਾ ਕੈਮ,
0: ਇਹ ਨਹੀਂ ਇਹ ਨਹੀਂ ਹਾਲੇ ਵੀ ਨਹੀਂ ਗੱਲ ਬਣੀ। ਹਾਂਜੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਮੇਰੀ ਇੱਕ ਕਵਿਤਾ ਆਸ ਹੈ ਕਿ ਤੁਹਾਨੂੰ ਸਮਝ ਆਵੇਗੀ। ਜੇ ਚਿੜੀਆਂ ਵੇੜੇ ਚਹਿਕਦੀਆਂ ਤਾਂ ਚਿੜੇ ਵੀ ਬਥੇਰੀ ਰੌਣਕ ਲਾਉਂਦੇ ਨੇ, ਮਾਂ ਪਿਓ ਨਾਲ ਲਾਡ ਅਤੇ ਪਿਆਰ ਇਹ ਵੀ ਬਥੇਰਾ ਹੰਡਾਉਂਦੇ ਨੇ, ਧੀਆਂ ਨੇ ਬਗਾਨਾ ਘਰ ਤੁਰ ਜਾਵਣ ਇਹ ਵੀ ਤਾਂ ਰੋਜੀ ਦੀ ਭਾਲ ਦੇ ਵਿੱਚ ਸਮੁੰਦਰੋਂ ਪਾਰ ਜਾਂਦੇ ਨੇ, ਕੁੜੀਆਂ ਮਾਪੇ ਯਾਦ ਕਰਕੇ ਰੋਵਣ ਅਤੇ ਪੁੱਤ ਵੀ ਤਾਂ ਮਾਂ ਦੀ ਆਟੇ ਦੀ ਚਿੜੀ ਗਾਉਂਦੇ ਨੇ। ਅੱਛਾ ਜੀ, ਅਤੇ ਪਰ ਇਹ ਮੈਨੂੰ ਸਮਝ ਨਹੀਂ ਲੱਗਿਆ ਕਿ ਲਿਖਣ ਵਾਲੇ ਇਹਨੂੰ ਇਹਨਾਂ ਨੂੰ ਕਿਉਂ ਭੁੱਲ ਜਾਂਦੇ ਨੇ। ਸਤਬੀਰ ਕੌਰ ਜੀ ਲਿਖਦੇ ਨੇ, ਨਹੀਂ ਚਲੋ ਧੰਨਵਾਦ ਜੀ। ਲਿਖਣ ਵਾਲੇ ਕਿਉਂ ਭੁੱਲ ਜਾਂਦੇ ਨੇ, ਹੁਣ ਗੱਲ ਲੰਮੀ ਚੱਲ ਜਾਣੀ ਆ, ਅਤੇ ਨਹੀਂ ਤਾਂ ਫਿਰ ਜਿਹੜਾ ਜਿਹੜਾ ਵੀ ਛੁੱਟਾ ਹੁੰਦਾ ਵਾ ਉਹ ਫਿਰ ਬਾਕੀਆਂ ਨੇ ਲਿਖਣਾ ਹੁੰਦਾ ਵਾ, ਇਸ ਕਰਕੇ ਛੱਡ ਜਾਂਦੇ ਨੇ। ਧੰਨਵਾਦ ਸਵੇਰ, ਸ਼ੁਭ ਸਵੇਰ ਜੀ ਐਡੀਲੇਟ ਤੋਂ, ਅਤੇ ਵਾਹਿਗੁਰੂ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਰੱਖਣ, ਧੰਨਵਾਦ ਮਿਹਰਬਾਨੀ ਤੁਹਾਡੀ। ਅਤੇ ਤੂਰ ਸਾਹਿਬ ਨਹੀਂ ਕਹਿੰਦੇ ਕਿ ਪਾਣੀ ਪਾਣੀ ਪੈਣ ਦਿੰਦੇ, ਅੱਛਾ ਪੀਣ ਲੱਗਾ ਸੀ ਮੈਨੂੰ ਪਰ ਇਹਨਾਂ ਨੇ ਪੈਣ ਕਿਹਾ ਵਾ, ਚਲੋ ਮਿਹਰਬਾਨੀ ਜੀ ਤੁਹਾਡੀ। ਅਤੇ ਹਾਂਜੀ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ ਘੁੰਮਣ ਸਾਹਿਬ। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਲੰਘ ਗਈਆਂ ਠੰਡੀਆਂ ਅਤੇ ਕੋਰੀਆਂ ਰਾਤਾਂ, ਮੌਸਮ 'ਤੇ ਪਾਈਆਂ ਹੁਣ ਨਿੱਘੀਆਂ ਨਿੱਘੀਆਂ, ਮੌਸਮ ਨੇ ਪਾਈਆਂ ਹੁਣ ਨਿੱਘੀਆਂ ਨਿੱਘੀਆਂ ਬਾਤਾਂ, ਆ ਗਈ ਬਸੰਤ ਅਤੇ ਫੁੱਲ ਬੂਟਿਆਂ ਨੂੰ ਵੀ ਪੈਣ ਲੱਗ ਪਏ ਬੂਰ, ਖਿੜ ਗਈ ਹੈ ਕੁਦਰਤ ਕੁਦਰਤ 'ਤੇ ਚੜ੍ਹਿਆ ਚਾਰੇ ਪਾਸੇ ਅਲੌਕਿਕ ਨੂਰ। ਘੁੰਮਣ ਵੱਲੋਂ ਸਤਿ ਸ਼੍ਰੀ ਅਕਾਲ, ਰਣਜੋਤ ਸਿੰਘ ਅਤੇ ਹਰਮੀਤ ਤੂਰ
1: ਸਤਿ ਸ਼੍ਰੀ ਅਕਾਲ,
0: ਧੰਨਵਾਦ ਮਿਹਰਬਾਨੀ ਜੀ, ਬੜਾ ਸੋਹਣਾ ਹਰ ਵਾਰ ਦੀ ਤਰ੍ਹਾਂ। ਗੁਰਜੀਤ ਜੀ ਕਹਿੰਦੇ ਕਿ ਲਵਲੀ ਜੇ ਸੌਂਗ ਵਿਦ ਚਾਹ ਇੰਜੋਏ ਕੀਤੇ, ਥੈਂਕ ਯੂ। ਅਤੇ ਗੁਰਸੇਵਕ ਜੀ ਵਿਨੀਪੈਗ ਤੋਂ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ ਅੱਜ ਦਾ ਦਿਨ ਅਤੇ ਸਰਬੱਤ ਦੇ ਭਲੇ ਦੀ ਆਲੋਚਨਾ ਕਰਦੇ ਨੇ, ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ।
1: ਵਾਹ ਜੀ ਵਾਹ, ਮੈਂ ਲਾਇਆ ਸਾਹਿਬ ਜਿਹਦੇ ਟੈਗ ਜੀ ਲਿਖਿਆ ਸੀ ਨਾ ਉਹ ਇੰਗਲਿਸ਼ 'ਚ ਲਿਖ ਰਹੇ ਸੀ ਨਾ ਕੈਮਲ ਕਲਰ ਵਾਲਾ, ਉਹਨਾਂ ਨੂੰ ਅੰਗਰੇਜ਼ੀ 'ਚ ਬੱਗੇ ਲਿਖਣਾ ਔਖਾ ਲੱਗਦਾ,
0: ਊਠ ਰੰਗੇ ਛੋਲੇ
1: ਊਠ ਤੋਂ ਨਾ ਗੱਲ ਚੇਤੇ ਆ ਗਈ ਨਾ, ਉਹ ਕਹਿੰਦਾ ਕਿਸੇ ਨੇ ਨਾ ਊਠ ਸੀ ਜਿਮੀਦਾਰ ਦੇ, ਅਤੇ ਉਹਨੇ ਗਾਂ ਬੰਦਾ ਲੱਭਦਾ ਫਿਰਦਾ ਸੀ ਚਰਾਉਣ ਵਾਸਤੇ ਨਾ, ਕੋਈ ਬੰਦੇ ਨੂੰ ਚਰਾਇਆ ਕਰੇ ਨਾ, ਅਤੇ ਉਹਨੂੰ ਇੱਕ ਬੰਦਾ ਮਿਲ ਗਿਆ ਵੀ ਕੰਮ 'ਤੇ ਰੱਖ ਲਿਆ ਉਹਨੇ, ਵੀ ਕਹਿੰਦਾ ਵੀ ਕੰਮ ਚਾਹੀਦਾ, ਕਹਿੰਦਾ ਹਾਂਜੀ, ਕਹਿੰਦਾ ਵੀ ਯਾਰ ਮੇਰੇ ਊਠ ਚਰਾ ਕੇ ਲਿਆਉਣੇ ਆ, ਕਹਿੰਦਾ ਠੀਕ ਆ। ਹੁਣ ਉਹ ਬੰਦੇ ਨੂੰ ਨਹੀਂ ਪਤਾ ਵੀ ਇਹਨਾਂ ਨੂੰ ਊਠ ਕਹਿੰਦੇ ਆ,
0: ਅੱਛਾ,
1: ਅਤੇ ਉਹ ਬੰਦੇ ਨੂੰ ਇਹ ਨਹੀਂ ਪਤਾ ਸੀ ਵੀ ਮਾਲਕ ਦਾ ਨਾਂ ਕਿਹੜਾ, ਬਸ ਉਹ ਊਠ ਲੈ ਕੇ ਤੁਰ ਪਿਆ ਦੇ ਚਰਾਉਣ ਵਾਸਤੇ ਵੀ ਸ਼ਾਮ ਨੂੰ ਲੈ ਹੀ ਆਉਣੇ ਆ, ਅਤੇ ਉਹ ਜਦੋਂ ਊਠ ਚੜ੍ਹਦੇ ਪਏ ਸੀ ਉਹ ਕਿਤੇ ਦਰਖਤ 'ਤੇ ਬੈਠੇ ਤਾਂ ਉਹਨੂੰ ਨੀਂਦ ਆ ਗਈ, ਨੀਂਦ ਆਈ ਤਾਂ ਊਠ ਚੜ੍ਹਦੇ ਚੜ੍ਹਦੇ ਨਿਕਲ ਗਏ ਦੂਰ। ਹੁਣ ਉਹ ਵਿਚਾਰਾ ਬੜਾ ਵੇਖੇ ਵੀ ਊਠ ਚਲੇ ਗਏ ਨੇ, ਇਹਨਾਂ ਨੂੰ ਊਠ ਕਹਿੰਦੇ ਨੇ, ਮੈਨੂੰ ਪਤਾ ਵੀ ਨਹੀਂ ਇਹਨੂੰ ਕੀ ਕਹਿੰਦੇ, ਜਾਨਵਰ ਨੂੰ ਕਵਾਂ ਕੀ, ਅਤੇ ਜਿਹਦਾ ਮੈਂ ਮਾਲਕ ਨੌਕਰ ਹਾਂ ਉਹ ਮਾਲਕ ਦਾ ਵੀ ਪਤਾ, ਤਾਂ ਉੱਥੇ ਇੱਕ ਰਾਹਗੀਰ ਲੰਘਿਆ ਤੁਹਾਡੇ ਵਰਗਾ ਨਾ, ਅਤੇ ਉੱਥੇ ਊਠ ਦੀ ਉਹ ਲਿੱਦ ਪਈ ਸੀ ਉਹਨੇ ਚੁੱਕ ਲਈ, ਅਤੇ ਉਹ ਚੁੱਕ ਕੇ ਉਹਨੂੰ ਕਹਿਣ ਲੱਗਾ ਰਾਹਗੀਰ ਨੂੰ, ਕਹਿੰਦਾ ਕਹਿ ਦੇਣਾ ਉਹਨਕੋ ਜਿਨ ਕਹਿ ਹਮ ਖੋ ਗਏ ਹੈ ਵੋ ਜਿਨ ਕਹਿ ਯੇ।
0: ਅੱਛਾ ਇਹ ਹੁਣ ਇੱਦਾਂ ਕਰ, ਇਹਦਾ ਨਾ ਕਹੋ ਵੀ ਭਲਾ
1: ਕਹਿ ਦੇਣਾ ਉਹਨੂੰ ਵੈਸੇ ਨਾ ਬੋਲੇ ਸਾਡੇ ਰਹਿਣੇ ਵਾਈਟ ਹੀ ਛੋਲੇ ਆ।
0: ਹਾਂ ਨਹੀਂ ਮੈਂ ਤੁਹਾਨੂੰ ਇਹੋ ਕਹੂੰਗਾ ਵੀ ਇਹੋ ਹੀ ਰਹਿਣ ਦੋ, ਇਹੋ ਹੀ ਰਹਿਣ ਦੋ, ਇੰਨਾ ਹੀ ਠੀਕ ਆ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਕੁਛ ਇੱਕ ਜਿਹੜੀਆਂ ਅੱਜ ਦੇ ਦਿਨ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਜੁੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਅੱਜ ਦਾ ਦਿਨ ਯਾਨੀ ਕਿ ਅੱਜ ਦਾ ਦਿਨ 2 ਤਰੀਕ ਅਤੇ 2 ਤਰੀਕ ਨੂੰ ਆਸਟ੍ਰੇਲੀਆ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ ਕੀਤੀਆਂ ਵਾਪਰੀਆਂ। ਸੋ ਉਸੇ ਲਿਹਾਜ਼ ਦੇ ਨਾਲ ਇੱਕ ਚੀਜ਼ ਮੈਂ ਤੁਹਾਡੇ ਲਈ ਕੱਢ ਕੇ ਰੱਖੀ ਸੀ ਅਤੇ ਜੇ ਮੈਂ ਕਹਾਂ ਗਵਾਚ ਗਈ ਤਾਂ ਮਾਫ਼ ਕਰ ਦੋਗੇ?
1: ਤੁਸੀਂ ਪ੍ਰਮੋਸ਼ਨ ਕਰ ਰਹੇ ਹੋ, ਬੋਲ ਭਾਵੇਂ ਨਾ ਬੋਲ।
0: ਹਾਂਜੀ
1: ਬੋਲ ਭਾਵੇਂ ਨਾ ਬੋਲ।
0: ਹਾਂ ਨਹੀਂ ਉਹ ਤਾਂ ਹੈ ਹੀ ਆ, ਅਤੇ ਮੈਂ ਕੁਛ ਹੋਰ ਕੱਢ ਕੇ ਰੱਖਿਆ ਸੀ ਉਹ ਮੈਨੂੰ ਲੱਗਦਾ ਵਾ ਵੀ
1: ਤੁਹਾਨੂੰ ਉਹਦੀ ਰਿਸਮੈਂਟ ਚੇਤੇ ਆ ਗਈ ਨਹੀਂ, ਦਿਮਾਗ ਉੱਧਰ ਚਲਾ ਗਿਆ ਹੋਣਾ ਵੀ ਯਾਰ ਤਾਂ ਹਿਸਾਬ ਨਹੀਂ ਲਾਇਆ ਕਦੇ ਮੈਂ ਤਾਂ
0: ਬਹੁਤੇ ਤਾਂ ਮੈਨੂੰ ਲੱਗਦਾ ਇਸੇ ਕਰਕੇ ਬਿਮਾਰ ਪਏ ਹੁੰਦੇ
1: ਮੇਰਾ ਅੱਜ ਫੋਨ ਤਾਂ ਹੀ ਨਹੀਂ ਕਰਨ ਡਿਆ।
0: ਇਹ ਮਸਲਾ ਜ਼ਿਆਦਾ ਬਿਮਾਰ ਕਰਨ ਵਾਲਾ, ਬਾਕੀ ਸਾਰੀਆਂ ਫਿਰ ਵੀ ਬੰਦੇ ਕੋ ਚੱਲੀਆਂ ਜਾਂਦੀਆਂ ਨੇ। ਇਸ ਮਹੀਨੇ ਦੀਆਂ ਕੁਛ ਘਟਨਾਵਾਂ ਜਿਹੜੀਆਂ ਉਹਨਾਂ ਦੇ ਉੱਤੇ ਝਾਤੀ ਤੁਹਾਡੇ ਨਾਲ ਮਾਰ ਲੈਂਦੇ ਹਾਂ। ਫਿਲਹਾਲ ਅੱਜ ਦੀ ਜਿਹੜੀ ਕਹਾਣੀ ਆ ਉਹਦੇ ਉੱਤੇ ਝਾਤੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਅਸਲ ਵਿੱਚ ਆਪਾਂ ਬਹੁਤ ਵਾਰੀ ਸੁਣਿਆ ਹੋਊਗਾ ਵੀ ਇੱਥੇ ਨਾ ਦੂਤ ਸਾਹਿਬ ਬੜਾ ਮਤਲਬ ਗੈਂਗਵਾਰ ਬੜੀ ਚੱਲਦੀ ਰਹੀ ਹੈ। ਸੋ ਅੱਜ ਦੇ ਦਿਨ ਦੇ ਨਾਲ ਰਿਲੇਟਿਡ ਕਿਉਂਕਿ ਪਤਾ ਵੀ ਲੱਗ ਜਾਂਦਾ ਵੀ ਕੀ ਹੁੰਦਾ ਰਿਹਾ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਕੀ ਚੱਲ ਰਿਹਾ ਉਹਦੀ ਬੈਕਗਰਾਊਂਡ ਕੀ ਹੈ। 2 ਸਤੰਬਰ 1984 ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਇਸ ਸਭ ਦੇ ਦਰਮਿਆਨ ਜੇ ਪ੍ਰੋਪਰਟੀ 'ਚ ਨਹੀਂ ਇੰਟਰਸਟ, ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 2 ਬਾਈਕੀ ਗੈਂਗਾਂ ਤੋਂ, ਦੋਵਾਂ ਦੀ ਆਪਸੀ ਦੁਸ਼ਮਣੀ ਤੋਂ। ਆਪਾਂ ਨਾਂ ਤਾਂ ਆਪਾਂ ਸਾਰਿਆਂ ਨੇ ਸੁਣੇ ਹੀ ਹੈ, ਇੱਕ ਕਮਾਂਚ ਹੀਰੋ ਜਿਹੜਾ ਮੋਟਰਸਾਈਕਲ ਕਲੱਬ ਨੇ ਅਤੇ ਦੂਸਰਾ ਸੀ ਐੱਮ ਸੀ ਸਿਡਨੀ ਦੀ ਪੁਰਾਣੀ ਗੈਂਗ ਸੀ। 1982 ਦੇ ਵਿੱਚ ਜਿਹੜਾ ਸਿਡਨੀ ਦੇ ਵਿੱਚ ਕਮਾਂਚ ਹੀਰੋ ਦਾ ਇੱਕ ਦੂਸਰਾ ਚੈਪਟਰ ਕਹਿੰਦੇ ਨੇ ਕਿ ਸ਼ੁਰੂ ਹੋਇਆ, ਕਲੱਬ ਦੇ ਅੰਦਰ ਹੀ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਫਿਰ ਬੈਡੀਦੋਸ ਜਿਹੜਾ ਮੋਟਰਸਾਈਕਲ ਕਲੱਬ ਆ, ਬੈਡੀਦੋਸ ਐੱਮ ਸੀ, ਉਹਨਾਂ ਨੇ ਉਹਨਾਂ ਜਿਹੜਾ ਟੁੱਟਾ ਧੜਾ ਸੀ ਉਹਨਾਂ ਨੂੰ ਆਪਣੇ ਨਾਲ ਰਲਾ ਲਿਆ। ਲੋਕ ਹੁਣ ਜਿਹੜੇ ਇਹਨਾਂ ਦੇ ਹੀ ਉਹ ਵਿੱਚੋਂ ਕਈ ਟੁੱਟ ਕੇ ਅਤੇ ਉਹ ਬੈਡੀਦੋਸ ਬਣ ਗਏ ਅਤੇ ਆਪਣੇ ਪੁਰਾਣੇ ਸਾਥੀਆਂ ਦੇ ਕਿਉਂਕਿ ਉਹ ਲੂਪ ਹੋਲ ਜਾਣਦੇ ਹੀ ਇਸ ਕਰਕੇ ਦੁਸ਼ਮਣੀ ਹੋਰ ਦਿਨੋਂ ਦਿਨ ਗਾੜੀ ਹੁੰਦੀ ਗਈ। ਉਹ ਅੰਦਰ ਖਾਤੇ ਜਿਹੜੀ ਇੱਕ ਕੋਲਡ ਵਾਰ ਸੀ ਉਹ ਕਾਫੀ ਲੰਮਾ ਸਮਾਂ ਚੱਲਦੀ ਰਹੀ। ਬੈਡੀਦੋਸ ਆਸਟ੍ਰੇਲੀਆ ਦਾ ਜਿਹੜਾ ਪਹਿਲਾ ਚੈਪਟਰ ਆ ਉਹ ਬਣਾਉਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਇਹਨਾਂ ਨੇ ਅਮਰੀਕਾ ਤੋਂ ਕਹਿੰਦੇ ਨੇ ਕਿ ਮਨਜ਼ੂਰੀ ਲਈ ਉਸ ਸਮੇਂ, ਕਿਉਂਕਿ ਤਾਰਾਂ ਜਿਹੜੀਆਂ ਨੇ ਉੱਥੋਂ ਤੱਕ
1: ਜੁੜੀਆਂ
0: ਸੀ, ਉੱਥੋਂ ਕਈ ਗੈਂਗ ਜਿਹੜੇ ਨੇ ਉੱਥੋਂ ਕਿਸੇ ਤਰ੍ਹਾਂ ਦੀਆਂ ਸੇਧਾਂ ਜਿਹੜੀਆਂ ਉਹਨੂੰ ਉੱਥੋਂ ਮਿਲ ਲੈਂਦੇ ਸੀ। ਸੋ ਹੁਣ ਜਿਹੜਾ ਨਵਾਂ ਬੈਡੀਦੋਸ ਬਣਿਆ ਉਹਦੇ ਵਿੱਚ ਕਈ ਤਾਂ ਇੱਥੋਂ ਤੱਕ ਵੀ ਮੰਨਦੇ ਨੇ ਵੀ ਜਿਹੜੀ ਉੱਥੋਂ ਮਨਜ਼ੂਰੀਆਂ ਲਈਆਂ ਗਈਆਂ ਉਹਨਾਂ ਨੂੰ ਕੀ ਪਤਾ ਸੀ ਵੀ ਇੱਥੇ ਕੀ ਚੱਲ ਰਿਹਾ ਵਾ, ਉਹਨਾਂ ਨੇ ਲੋਕਲ ਲੈਵਲ ਦਾ ਧਿਆਨ 'ਚ ਨਹੀਂ ਰੱਖਿਆ, ਉੱਥੋਂ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ, ਰਲਾਉਣੇ ਨਹੀਂ ਚਾਹੀਦੇ ਜਾਂ ਜੋ ਵੀ ਵਾਟ ਐਵਰ। ਹੁਣ ਇੱਕ ਰਸਮ ਸੀ ਇਹਨਾਂ ਦੇ ਵਿੱਚ ਕਿ ਆਪਣੇ ਪੁਰਾਣੇ ਜਿਹੜੇ ਸੀ ਕਮਾਂਚੀਰੋ ਦੇ ਮੈਂਬਰ ਉਹਨਾਂ ਦੇ ਨਿਸ਼ਾਨ ਜਿਹੜੇ ਨੇ ਉਹ ਸਾੜਨੇ। ਅੱਛਾ। ਜਦੋਂ ਤੁਸੀਂ ਮੰਨ ਲਓ ਦੂਸਰਾ ਗੈਂਗ ਜੁਆਇਨ ਕੀਤਾ ਅਤੇ ਨਿਸ਼ਾਨ ਜਿਹੜੇ ਉਹਨਾਂ ਦੇ ਸਾੜਦੇ ਨੇ, ਤੋ ਉਹਨਾਂ ਨੇ ਨਿਸ਼ਾਨ ਜਦੋਂ ਸਾੜੇ ਤਾਂ ਇਹਦਾ ਮਤਲਬ ਇਹ ਹੁੰਦਾ ਸੀ ਵੀ ਦੂਸਰਿਆਂ ਦੇ ਫਿਰ ਸੀਨੇ ਦੇ ਵਿੱਚ ਅੱਗ ਭੜਕਾਉਣੀ ਹੋਰ ਭੜਕਾਉਣੀ। ਇਸੇ ਵਜ੍ਹਾ ਕਰਕੇ ਦੋਵਾਂ ਗੈਂਗਾਂ ਦੀ ਫਿਰ ਕੜੱਤਣ ਵਧਣ ਲੱਗੀ ਵੀ ਜਿੱਦਾਂ ਮੰਨ ਲਓ ਹੁਣ ਕਿਸੇ ਦਾ ਕੋਈ ਝੰਡਾ ਜਾਂ ਕਿਸੇ ਦਾ ਕੋਈ ਸਾਈਨ ਸਾੜ ਦਿੰਦਾ ਅਤੇ ਇਹਨੂੰ ਉਹ ਇੱਕ ਤਰ੍ਹਾਂ ਦੇ ਨਾਲ ਇੱਧਰ ਇਹਨਾਂ ਨੇ ਇੱਦਾਂ ਸ਼ੋਅ ਕੀਤਾ ਵੀ ਅਸੀਂ ਹੁਣ ਇਹਨਾਂ ਦਾ ਸਾਰਾ ਕੁਝ ਸਾੜ ਕੇ ਅਤੇ ਅਸੀਂ ਨਵੇਂ ਥਾਂ ਚੱਲ ਗਏ ਹਾਂ, ਨਵੀਂ ਪਛਾਣ ਲੈ ਲਈ ਆ। ਪਰ ਉੱਧਰ ਇਹਦਾ ਮਤਲਬ ਇਹ ਸੀਗਾ ਵੀ ਇਹ ਬੇਇੱਜ਼ਤੀ ਕੀਤੀ ਗਈ ਆ ਸਾਡੀ, ਸਾਡੇ ਨਿਸ਼ਾਨ ਸਾੜੇ ਗਏ। ਪੁਲਿਸ ਦਾ ਇਹ ਮੰਨਣਾ ਕਿ ਇਹ ਲੜਾਈ ਨਸ਼ਿਆਂ ਕਰਕੇ ਹੋਈ, ਪੁਲਿਸ ਨੇ ਜੋ ਰਿਪੋਰਟਾਂ ਦੇ ਵਿੱਚ ਦੱਸਿਆ। ਪਰ ਜਿਹੜੇ ਕਲੱਬ ਦੇ ਮੈਂਬਰਾਂ ਦੀਆਂ ਕੁਛ ਇੰਟਰਵਿਊ ਸਾਹਮਣੇ ਆਈਆਂ ਉਹਨਾਂ ਨੇ ਅਸਲੀ ਵਜ੍ਹਾ ਇਹ ਦੱਸੀ ਸੀ ਕਿ ਜਿਹੜੀ ਇਹ ਟੁੱਟ ਕੇ ਗਏ ਨੇ ਉਸ ਤੋਂ ਕੜੱਤਣ ਸ਼ੁਰੂ ਹੋਈ, ਫਿਰ ਇਹਨਾਂ ਨੇ ਜਿਹੜੇ ਨਿਸ਼ਾਨ ਸਾੜੇ ਨੇ ਉਸ ਤੋਂ ਹੋਰ ਅੱਗ ਜਿਹੜੀ ਆ ਹੋਰ ਭੜਕ ਗਈ। ਫਿਰ ਇੱਕ ਦੂਸਰੇ ਦੀਆਂ ਚੀਜ਼ਾਂ ਦੇ ਵਿੱਚ ਦਖਲ ਅੰਦਾਜ਼ੀ, ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ, ਇੱਕ ਦੂਸਰੇ ਦੇ ਖਿਲਾਫ ਮੰਨ ਲਓ ਵੀ ਕਈਆਂ ਦੇ ਵਿੱਚ ਇੱਧਰੋਂ ਦੀਆਂ ਗੱਲਾਂ ਉੱਧਰ ਦੱਸ ਉੱਧਰ, ਹੌਲੀ ਹੌਲੀ ਹੌਲੀ ਹੌਲੀ ਇਹ ਮਸਲਾ ਭਖਦਾ ਰਿਹਾ। ਹੁਣ ਅਗਲੇ ਕੁਛ ਇੱਕ ਮਹੀਨੇ ਜਿਹੜੇ ਨੇ ਉਹ ਕਾਫੀ ਜ਼ਿਆਦਾ ਮਤਲਬ ਲੋਕਾਂ ਦੇ ਵਿੱਚ ਚਰਚਾ ਰਹੀ ਵੀ ਹੁਣ ਪੰਗਾ ਪਿਆ ਅਤੇ ਹੁਣ ਕੰਮ ਪੰਗਾ ਪਿਆ। ਦੋਵਾਂ ਨੇ ਹਾਲੇ ਤੱਕ ਸਿੱਧੇ ਰੂਪ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਹਮਲਾ ਨਹੀਂ ਕੀਤਾ, ਪਰ ਕਲੱਬ ਹਾਊਸ ਜਿੱਦਾਂ ਇੱਕ ਦੂਸਰੇ ਦੇ ਜਿਹੜੇ ਇਹਨਾਂ ਦੇ ਕਲੱਬ ਹਾਊਸ ਅੱਜ ਵੀ ਆਪਾਂ ਵੇਖਦੇ ਹਾਂ ਵੀ ਜਿੱਥੇ ਬੈਨ ਖਲਾਉਣ ਖਾਣ ਪੀਣ, ਸੋ ਇੱਕ ਦੂਸਰੇ ਦੀਆਂ ਥਾਂ ਟਿਕਾਣਿਆਂ ਦੇ ਉੱਤੇ ਇਹਨਾਂ ਨੇ ਹਮਲੇ ਜ਼ਰੂਰ ਕਰਦੇ ਰਹੇ। ਜਿੱਥੇ ਮੰਨ ਲਓ ਉਹਨਾਂ ਦਾ ਬੈਨ ਖਲਾਉਣ ਸੀ ਕਲੱਬ ਹਾਊਸ ਦੇ ਵਿੱਚ ਜਾਂ ਕਿਸੇ ਰੈਸਟੋਰੈਂਟ ਕਿਤੇ ਪੱਬ ਦੇ ਵਿੱਚ ਉੱਥੇ ਜਾਣਾ ਉੱਥੇ ਤੋੜ ਭੰਨ ਕਰ ਦੇਣੀ, ਉਹਨਾਂ ਨੇ ਉਹਨਾਂ ਦੇ ਜਾਣਾ ਉੱਥੇ ਤੋੜ ਭੰਨ ਕਰ ਦੇਣੀ।
1: ਕੁੱਲ ਮਿਲਾ ਕੇ ਉਹਦੀ ਮੂਵੀ ਸੀ ਕੀ ਨਾਂ ਉਹਦਾ, ਤਰਸੇਮ ਜੱਸੜ ਵਾਲੀ।
0: ਅੱਛਾ
1: ਉਹ ਆਪਸ ਹੀ ਲੜਦੇ ਰਹੇ ਗਏ
0: ਇੱਕ ਦੂਸਰੇ ਨਾਲ। ਖੈਰ ਕਹਿੰਦੇ ਕਿ ਅਗਸਤ 1984 ਆ ਗਈ ਇਸੇ ਦੇ ਦਰਮਿਆਨ, ਅਤੇ ਇਹ ਗੱਲ ਇੱਥੋਂ ਤੱਕ ਪਹੁੰਚ ਗਈ ਵੀ ਫਿਰ ਇੱਕ ਦਿਨ ਫੋਨ 'ਤੇ ਗੱਲਬਾਤ ਹੁੰਦੀ ਹੈ ਦੋਵਾਂ ਦੀ, ਟਾਈਮ ਪੈ ਗਿਆ
1: ਜੀ।
0: ਹਾਂ ਟਾਈਮ ਪੈ ਗਿਆ,
1: ਮਤਲਬ ਟਾਈਮ ਆਸਟ੍ਰੇਲੀਆ ਤਾਂ ਬਥੇਰੇ ਨੇ ਪਾਇਆ, ਇਹ ਉਦੋਂ ਤਾਂ ਪੈਂਦਾ ਰਿਹਾ ਟਾਈਮ, ਹੈ ਨਾ,
0: ਮੈਨੂੰ ਲੱਗਦਾ ਮੁੱਧ ਕੁ ਦਿਨ ਹੀ ਪੈਂਦਾ ਆਇਆ ਹੋਊਗਾ। ਅਤੇ ਹੁਣ ਦੋਵਾਂ ਗੈਂਗਾਂ ਦਾ ਟਾਈਮ ਪੈ ਗਿਆ, ਫਿਰ ਆ ਗਿਆ ਅੱਜ ਦਾ ਦਿਨ 2 ਸਤੰਬਰ 1984, ਜਿਹਦੇ ਕਰਕੇ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 2 ਸਤੰਬਰ 1984 ਨੂੰ ਆਸਟ੍ਰੇਲੀਆ ਦੇ ਵਿੱਚ, ਹੋ ਸਕਦਾ ਉਦੋਂ ਦੀਆਂ ਡੇਟਾਂ ਜਿਹੜੀਆਂ ਨੇ, ਜਿੱਦਾਂ ਆਪਾਂ ਉਹ ਕਹਿ ਰਹੇ ਹਾਂ ਵੀ ਇਹ ਚੇਂਜ ਹੁੰਦੀਆਂ ਨੇ, ਇਹ ਚੀਜ਼ ਦਾ ਧਿਆਨ ਰੱਖੋ ਕਿ ਪਹਿਲੇ ਐਤਵਾਰ ਹੁੰਦੀਆਂ ਨੇ, ਸੋ ਇਹ ਐਤਵਾਰ ਦਾ ਦਿਨ ਪੈਂਦਾ ਹੋਊਗਾ, ਇਹ ਅਜ਼ੂਮ ਫਾਦਰ ਡੇ ਸੀ ਉਸ ਦਿਨ। ਅਤੇ ਸਿਡਨੀ ਦਾ ਇੱਕ ਇਲਾਕਾ ਪੈਂਦਾ ਮਿਲਪੇਰਾ, ਉੱਥੇ ਜਿਹੜਾ ਇੱਕ ਪੁਰਾਣੇ ਜਿਹੜੇ ਸਾਜੋ ਸਮਾਨ ਮੋਟਰਸਾਈਕਲਾਂ ਦੇ ਪੁਰਾਣੇ ਪੁਰਜੇ ਇੱਦਾਂ ਦਾ ਨਾ ਇੱਕ ਮੇਲਾ ਕਹਿੰਦੇ ਉੱਥੇ ਲੱਗਦਾ, ਹੋ ਸਕਦਾ ਹਾਲੇ ਵੀ ਲੱਗਦਾ ਹੋਵੇ ਜਾਂ ਉਨੀ ਦਿਨੀ ਲੱਗਦਾ ਹੈ, ਅਤੇ ਉਹਦੇ ਵਿੱਚ ਅਖਬਾਰਾਂ ਦੇ ਵਿੱਚ ਉਹਦਾ ਇਸ਼ਤਿਹਾਰ ਆਉਂਦੇ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ ਵੀ ਹਾਂਜੀ ਮੇਲਾ ਲੱਗਣਾ, ਅਤੇ ਉੱਥੇ ਮਤਲਬ ਬਹੁਤ ਸਾਰੇ ਲੋਕ ਮੇਲੇ ਨੂੰ ਅਟੈਂਡ ਕਰਨ ਜਾਂਦੇ ਸੀ, ਕਾਫੀ ਮਸ਼ਹੂਰ ਹੀ ਮੇਲਾ। ਸਵੇਰੇ 10 ਵਜੇ ਮੇਲਾ ਸ਼ੁਰੂ ਹੋਣਾ ਹੈ, ਦੋਵਾਂ ਗੈਂਗਾਂ ਨੂੰ ਹੁਣ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਉੱਥੇ ਦੂਸਰੀ ਧਿਰ ਵੀ ਆਉਂਦੀ ਆ, ਅਤੇ ਉਹਨਾਂ ਨੂੰ ਇੱਕ ਚੀਜ਼ ਦਾ ਪਤਾ ਸੀ ਵੀ ਇੱਥੇ ਹੁਣ ਟਾਕਰਾ ਹੋ ਜਾਣਾ। ਲਗਭਗ ਦੁਪਹਿਰਾਂ ਦਾ 1 ਵਜਾ ਹੀ 2 ਸਤੰਬਰ 1984 ਨੂੰ 19 ਦੇ ਕਰੀਬ ਜਿਹੜੇ ਮੈਂਬਰ ਸੀ ਕਮਾਂਚ ਹੀਰੋ ਦੇ, ਉਹਨਾਂ ਨੇ ਵਾਈਕਿੰਗ ਵੈਟਰਨ ਦੀ ਪਾਰਕਿੰਗ ਦੇ ਵਿੱਚ, ਵਾਈਕਿੰਗ ਵੈਟਰਨ ਜਿਹੜਾ ਇਹ ਮੇਲਾ ਸੋਰੀ ਵਾਈਕਿੰਗ ਟੈਵਰਨ ਅਤੇ ਜਿੱਥੇ ਮੇਲਾ ਲੱਗਦਾ ਹੈ ਉਹਦੀ ਪਾਰਕਿੰਗ ਦੇ ਵਿੱਚ ਇਹਨਾਂ ਨੇ ਜਾ ਕੇ, ਅਤੇ ਬੜੀਆਂ ਅਲੱਗ ਅਲੱਗ ਕਹਿੰਦੇ ਨੇ ਕਿ ਥਾਵਾਂ ਦੇ ਉੱਤੇ ਆਪਣੇ ਹਥਿਆਰ ਹਥੂਰ ਜਿਹੜੇ ਲਕਾ ਲਏ ਜਾਂ ਫਿਰ ਆਪਣੀਆਂ ਜਗ੍ਹਾ ਮਲਕ ਲਈਆਂ ਵੀ ਆਪਾਂ ਇੱਥੋਂ ਬਹਿ ਕੇ ਇੱਦਾਂ ਹਮਲਾ ਕਰਨਾ। ਵਾਕੀ ਟੋਕੀ ਇਹਨਾਂ ਨੇ ਮਤਲਬ ਪੂਰੀ ਪਲੈਨਿੰਗ ਦੇ ਨਾਲ ਇਹਨਾਂ ਦਾ ਸਿਸਟਮ ਹੋਇਆ, ਤਾਂ ਕਰਕੇ ਗੱਲਬਾਤ ਬਹੁਤ ਚਰਚਾ ਦੇ ਵਿੱਚ ਰਹੀ। ਵਾਕੀ ਟੋਕੀ ਦੇ ਨਾਲ ਆਪਸ ਦੇ ਵਿੱਚ ਇੱਕ ਦੂਸਰੇ ਮੈਂਬਰਾਂ ਦੇ ਨਾਲ ਉਸ ਸਮੇਂ ਕਹਿੰਦੇ ਕਿ ਗੱਲਬਾਤ ਆਪਸ ਵਿੱਚ ਕਰ ਰਹੇ। ਇਹਨਾਂ ਦਾ ਆਗੂ ਸੀ ਜੌਕ ਅਤੇ ਰੌਸ। ਹੁਣ ਇਹ ਜਿਹੜੇ ਨੇ ਇਹ ਆਪਣੇ ਆਪ ਨੂੰ ਕਿਸੇ ਫੌਜੀ ਤੋਂ ਘੱਟ ਨਹੀਂ ਸਮਝਦੇ ਵੀ ਆਪਾਂ ਫੌਜ ਦੀ ਸਾਰੀ ਰਣਨੀਤੀ ਜਾਣਦੇ, ਉਸ ਤਰੀਕੇ ਦੇ ਨਾਲ ਇਹ ਇਹਨਾਂ ਨੇ ਕਹਿੰਦੇ ਕਿ ਰਣਨੀਤੀ ਆਪਣੀ ਤਿਆਰ ਕੀਤੀ, ਮਨਸੂਬੇ ਤਿਆਰ ਕੀਤੇ, ਅਤੇ ਆਪਣੇ ਬੰਦਿਆਂ ਨੂੰ ਸਾਰੀਆਂ ਜਿਹੜੀਆਂ ਲੋਕੇਸ਼ਨ ਸੀ ਉਹ ਪਹਿਲਾਂ ਹੀ ਦੱਸ ਦਿੱਤੀਆਂ ਵੀ ਇੱਥੋਂ ਇੱਦਾਂ ਅਤੇ ਇੱਦਾਂ ਅਤੇ ਇੱਦਾਂ ਪਲੈਨ ਏ ਅਤੇ ਪਲੈਨ ਬੀ ਦਿਸ ਦੈਟ। ਲਗਭਗ 1:20 ਦੇ ਉੱਤੇ 34 ਦੇ ਕਰੀਬ ਜਿਹੜੇ ਬੈਡੋਸ ਮੈਂਬਰ ਸੀ ਉਹ ਵੀ ਪਹੁੰਚ ਗਏ ਉੱਥੇ ਟੈਫਰਨ ਦੇ ਵਿੱਚ, ਉਹ ਪਹੁੰਚ ਗਏ ਜਿਹੜੇ ਦੂਸਰੇ ਸੀ ਉਹ ਪਹਿਲੋਂ ਹੀ। ਬੈਡੀਦੋਸ ਦਾ ਗਰੁੱਪ ਜਿਹੜਾ ਉਹ ਪਾਰਕਿੰਗ ਦੇ ਵਿੱਚ ਜਿਹੜਾ ਪਹਿਲਾਂ ਹੀ ਬੈਠਾ ਸੀ, ਹਥਿਆਰ ਉਹਨਾਂ ਨੇ ਵੰਡ ਲਏ ਸੀ, ਅਤੇ ਸਿੱਧੇ ਜਿਹੜੇ ਨੇ ਉਹਨਾਂ ਨੇ ਜਿਹੜਾ ਕਮਾਂਚ ਗਰੁੱਪ ਸੀ ਉਹਦੇ ਪ੍ਰਧਾਨ ਵੱਲ ਨੂੰ ਵਧੇ ਵੀ ਆਪਾਂ ਸਭ ਤੋਂ ਪਹਿਲਾਂ ਇਹਨੂੰ ਹੀ ਆਪਾਂ ਫੜਦੇ ਹਾਂ। ਸੋ ਉਸ ਸਮੇਂ ਫਿਰ ਕਹਿੰਦੇ ਨੇ ਵੀ ਕਾਫੀ ਖੁੱਲ੍ਹ ਕੇ ਜਿਹੜੀ ਉਹਨਾਂ ਦੀ ਵੀ ਟੋਲੀ ਅੱਗੇ ਵਧੀ, ਉਹ ਵੀ ਪੂਰੀ ਤਿਆਰੀ ਦੇ ਨਾਲ ਆਏ ਸੀ, ਉਹਨਾਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਸੀ। ਸੋ ਉਸ ਸਮੇਂ ਜਿਹੜੀ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਉਹ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ, ਕਿਉਂਕਿ ਉਸ ਸਮੇਂ ਕੋਈ ਇੰਨਾ ਕੁ ਜ਼ਿਆਦਾ ਇੱਥੋਂ ਦੀ ਆਬਾਦੀ ਨਹੀਂ, ਜਾਂ ਜਿਹੜੇ ਬਹੁਤ ਪੁਰਾਣੇ ਆਏ ਸ਼ਾਇਦ ਉਹ ਜਾਣਦੇ ਹੋਣ, ਦੋਵੇਂ ਧਿਰ ਆਮੋ ਸਾਹਮਣੇ ਗੋਲੀ ਚਲਾਉਂਦੇ ਚਲਾਉਂਦੇ ਆਮੋ ਸਾਹਮਣੇ ਆ ਗਈਆਂ, ਸ਼ਾਰਟਗਨ ਪਿਸਤੌਲ ਹੋਰ ਹਥਿਆਰ ਜਾਇਜ਼ ਨਜਾਇਜ਼ ਸਾਰਾ ਕੁਛ ਭਰੇ ਬਾਜ਼ਾਰ ਦੇ ਵਿੱਚ ਚੱਲਦੇ ਮੇਲੇ ਦੇ ਵਿੱਚ, ਕਿਉਂਕਿ ਮੇਲਾ ਜਿਹੜਾ ਭੱਖ ਚੁੱਕਾ ਸੀ ਦੁਪਹਿਰ ਦਾ ਸਮਾਂ 1:20 ਡੇਢ ਕੁ ਵਜੇ ਦੇ ਕਰੀਬ ਪੂਰਾ ਭਰਿਆ ਸੀ, ਬੱਚੇ ਵੀ ਸੀ ਪਰਿਵਾਰ ਵੀ ਸੀ ਸਾਰਾ ਕੁਛ, ਮਤਲਬ ਮੇਲੇ ਦਾ ਜੋ ਵੀ ਮਾਹੌਲ ਚਾਲ ਪੂਰਾ, ਸ਼ਰੇਆਮ ਗੋਲੀਆਂ ਚੱਲੀਆਂ। ਨਤੀਜਾ ਇਹ ਹੋਇਆ ਵੀ 7 ਲੋਕ ਮਾਰੇ ਗਏ, 6 ਉਹਨਾਂ ਦੇ ਵਿੱਚੋਂ ਗੈਂਗ ਮੈਂਬਰ ਸੀ, ਇੱਕ ਕੋਈ ਬੇਕਸੂਰ ਮੇਲੇ ਦੇ ਵਿੱਚ ਆਇਆ 14 ਸਾਲਾਂ ਦੀ ਲੜਕੀ ਜਿੱਦਾਂ ਲੀਐਨ ਨਾਂ ਦੱਸਿਆ ਜਾਂਦਾ, ਉਹਨੂੰ ਵੀ ਗੋਲੀ ਲੱਗੀ, ਉਹ ਵਿਚਾਰੀ ਮਾਰੇ ਗਈ। ਕਮਾਂਚ ਹੀਰੋ ਦੇ 4 ਮੈਂਬਰ ਮਾਰੇ ਗਏ ਅਤੇ ਬੈਡੀਦੋਸ ਦੇ ਜਿਹੜੇ 2 ਮੈਂਬਰ ਮਾਰੇ ਗਏ, ਲਗਭਗ 28 ਲੋਕ ਜ਼ਖਮੀ ਹੋਏ। ਅਤੇ ਜਿਹੜੇ ਵੇਖਣ ਵਾਲੇ ਸੀ ਮੇਲੇ ਦੇ ਵਿੱਚ ਉਹ ਦੱਸਦੇ ਨੇ ਵੀ ਇੰਨਾ ਕੁ ਜ਼ਿਆਦਾ ਖੌਫਨਾਕ ਉਹ ਮਾਹੌਲ ਸੀ ਵੀ ਇੱਦਾਂ ਦਾ ਆਪਾਂ ਆਪਣੀ ਜ਼ਿੰਦਗੀ 'ਚ ਪਹਿਲਾਂ ਨਹੀਂ ਕਦੀ ਵੇਖਿਆ। ਬਾਅਦ ਦੇ ਵਿੱਚ ਜਿਹੜੇ ਮਤਲਬ ਅੱਜ ਜਿਹੜੇ ਦਿਨ ਸੀ ਇਹਨੂੰ ਫਾਦਰਸ ਡੇ ਕਤਲੇਆਮ,
1: ਓਕੇ,
0: ਮਤਲਬ ਉਸ ਦਿਨ ਲੋਕ ਜਦੋਂ ਅਗਲੇ ਦਿਨ ਅਖਬਾਰਾਂ ਛਪੀਆਂ ਅਤੇ ਉਸ ਦਿਨ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ ਵੀ ਇਹ ਮਤਲਬ ਇਹ ਕਿਲਰ ਫਾਦਰ ਡੇ ਸੀ, ਮਤਲਬ ਇਹ ਇੱਦਾਂ ਨਹੀਂ ਆਸਟ੍ਰੇਲੀਆ 'ਚ ਹੋਣਾ ਚਾਹੀਦਾ, ਬਹੁਤ ਰੌਲਾ ਰੱਪਾ ਪਿਆ। ਹੁਣ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਕਾਰਵਾਈ ਆਪਣੀ ਸ਼ੁਰੂ ਕੀਤੀ ਅਗਲੇ ਦਿਨ, ਯਾਨੀ ਕਿ 3 ਸਤੰਬਰ ਨੂੰ ਦੋਵੇਂ ਗੈਂਗ 21 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਉਸ ਦੇ ਨਾਲ ਜੋ ਵੀ ਬਣਦੇ ਦੋਸ਼ ਇਹ ਉਹਨਾਂ ਦੇ ਉੱਤੇ ਆਇਦ ਕੀਤੇ। ਆਖਿਰਕਾਰ 43 ਦੇ ਕਰੀਬ ਲੋਕ ਸੀ ਜਿਹੜੇ ਮਤਲਬ ਦੋਸ਼ੀ ਪਾਏ ਗਏ ਇਹਨਾਂ ਹੋਈਆਂ ਮੌਤਾਂ ਦੇ ਲਈ, ਅਤੇ ਆਸਟ੍ਰੇਲੀਆ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਇਹ ਸਾਰਿਆਂ ਨੂੰ ਜਿਹੜੀ ਆ ਇੱਕ ਮਤਲਬ ਸਾਂਝੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਗਈ, ਕਿਸੇ 'ਤੇ ਭਾਰ ਵੱਧ ਨਹੀਂ, ਕਿਸੇ 'ਤੇ ਘੱਟ ਨਹੀਂ, ਮੈਂ ਤੇ ਇਹਦਾ ਇਹ ਮਤਲਬ ਕੱਢੂੰਗਾ। ਅਤੇ ਹੁਣ ਭਾਵੇਂ ਉਹਨਾਂ ਨੇ ਖੁਦ ਗੋਲੀ ਚਲਾਈ ਆ ਭਾਵੇਂ ਜਾਂ ਨਹੀਂ, ਕਿਉਂਕਿ ਉਹਨਾਂ ਨੇ ਬਥੇਰਾ ਕੁਛ ਆਪਣੇ ਬਚਾਅ 'ਚ ਕਿਹਾ ਜਾਂ ਇੱਕ ਦੂਸਰੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਸਾਰਿਆਂ ਨੂੰ ਜਿਹੜੀ ਉਹ ਬਣਦੀ ਜ਼ਿੰਮੇਵਾਰੀ ਸਾਰਿਆਂ ਦੀ ਹੀ, ਇਸ ਕਰਕੇ ਸਾਰਿਆਂ ਨੂੰ ਸਜ਼ਾ ਦਿੱਤੀ ਗਈ। ਹੁਣ ਜਿਹੜਾ ਉਸ ਸਮੇਂ ਦੇ ਜਿਹੜਾ ਮੁਕੱਦਮਾ ਜਦੋਂ ਚੱਲਿਆ ਸੀ, ਇੱਥੋਂ ਤੱਕ ਗੱਲਾਂ ਬਾਤਾਂ ਪਹੁੰਚੀਆਂ ਵੀ ਵੱਡੇ ਵੱਡੇ ਜਿਹੜੇ ਰਾਜਨੇਤਾ ਸੀ ਉਹਨਾਂ ਨੂੰ ਵੀ ਇਹਦੇ ਉੱਤੇ ਗੱਲ ਕਰਨੀ ਪਈ। ਕਈ ਜਿਹੜੇ ਬਚੇ ਹੀ ਮੈਂਬਰ ਉਹਨਾਂ ਨੂੰ ਲੰਮੇ ਸਮੇਂ ਤੱਕ ਅੰਦਰ ਵੀ ਬਾਅਦ 'ਚੋਂ ਰੱਖਿਆ ਗਿਆ, ਉਸ ਹਿਸਾਬ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਵੀ ਹੁਣ ਇਹਨਾਂ ਨੂੰ ਇੱਦਾਂ ਦਾ ਨਾ ਕੁਛ ਕਰਨ, ਇਸ ਤਰੀਕੇ ਦੇ ਨਾਲ ਲੱਕ ਇਹਨਾਂ ਦਾ ਤੋੜ ਦਿੱਤਾ ਜਾਵੇ। 1987 ਦੇ ਵਿੱਚ ਜੇਲ੍ਹ ਦੇ ਅੰਦਰ ਕਈ ਜਿਹੜੇ ਵੱਡੇ ਨਾਂ ਸੀ ਉਹ ਜੇਲ੍ਹ ਦੇ ਅੰਦਰ ਹੀ ਦਮ ਤੋੜ ਗਏ, ਅਤੇ ਬਹੁਤ ਸਾਰੇ ਜਿਹੜੇ ਮੈਂਬਰ ਸੀ ਜਿਨ੍ਹਾਂ ਦੇ ਵਿੱਚ ਕਿ ਇਹਨਾਂ ਦਾ ਇੱਕ ਜਣੇ ਦਾ ਜਿਹੜਾ ਬੌਸ ਸੀ ਉਹਦੇ ਦਿਮਾਗੀ ਤੋਂ ਦਿਮਾਗ 'ਤੇ ਸੱਟ ਲੱਗੀ ਸੀ, ਇਸ ਕਰਕੇ ਉਹ ਵੀ ਬਹੁਤਾ ਚਿਰ ਨਹੀਂ ਕੱਢ ਪਾਇਆ। ਸੋ ਇਹ ਘਟਨਾ ਸੀ ਜਿਹਦੇ ਕਰਕੇ ਨਿਊ ਸਾਊਥ ਵੇਲ ਦੇ ਵਿੱਚ ਹਥਿਆਰਾਂ ਦੇ ਉੱਤੇ ਜਿਹੜੀ ਆ ਉਹ ਕਾਨੂੰਨੀ ਰੂਪ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ, ਅਤੇ ਅੱਜ ਵੀ ਆਸਟ੍ਰੇਲੀਆ ਦੇ ਵਿੱਚ ਕਈ ਜਿਹੜੇ ਪੁਰਾਣੇ ਨੇ ਉਹ ਕਹਿੰਦੇ ਵੀ ਇਸ ਦਿਨ ਨੂੰ ਬਹੁਤਾ ਯਾਦ ਵੀ ਨਹੀਂ ਕਰਨਾ ਚਾਹੁੰਦੇ। ਸੋ ਇਹ ਗੈਂਗਸਟਰਾਂ ਦੀ ਜਿਹੜੀ ਲੜਾਈ ਸੀ ਉਸ ਤੋਂ ਬਾਅਦ ਬੜਾ ਕੁਛ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਕਿ ਚੇਂਜ ਹੋਇਆ, ਇਸ ਕਰਕੇ ਅੱਜ ਦਾ ਦਿਨ ਜਿਹੜਾ ਕਾਫੀ ਅਹਿਮ ਮੰਨਿਆ ਜਾਂਦਾ। ਪਰ ਛੋਟੇ ਮੋਟੇ ਰੂਪ ਦੇ ਵਿੱਚ ਜਾਂ ਫਿਰ ਜਿੰਨੇ ਕੁ ਆਪਾਂ ਵੇਖ ਰਹੇ ਹਾਂ ਆਰਟੀਕਲਸ ਦੇ ਵਿੱਚੋਂ, ਇਹ ਲੜਾਈ ਕਹਿੰਦੇ ਵੀ ਉੱਥੇ ਮੁੱਕੀ ਨਹੀਂ, ਇਹ ਮਤਲਬ ਹਾਲੇ ਵੀ ਗੈਂਗ ਜਿਹੜੇ ਨੇ ਐਗਜਿਸਟ ਵੀ ਕਰਦੇ ਨੇ, ਹਾਲੇ ਵੀ ਰਨ ਕਰਦੇ ਨੇ, ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸਿੱਧੇ ਰੂਪ ਦੇ ਵਿੱਚ ਅਖਬਾਰਾਂ ਦੇ ਵਿੱਚ ਨਹੀਂ ਛਪਦੀਆਂ, ਪਰ ਬੈਕਐਂਡ ਦੇ ਉੱਤੇ ਬਹੁਤ ਕੁਛ ਇੱਦਾਂ ਦਾ ਜਿਹੜਾ ਲਗਾਤਾਰ ਹੁੰਦਾ ਰਹਿੰਦਾ, ਜਿਹਨੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨਾ ਕੁਛ ਨਹੀਂ, ਪਰ ਬਾਅਦ ਵਿੱਚ ਬੜੇ ਜਿਹੜਾ ਆਸਟ੍ਰੇਲੀਆ ਨੇ ਇਸ ਚੀਜ਼ ਦੇ ਉੱਤੇ ਕਾਬੂ ਪਾਇਆ, ਸਮੇਂ ਦਰ ਸਮੇਂ ਇਹ ਚੀਜ਼ਾਂ ਜਿਹੜੀਆਂ ਭੜਕਦੀਆਂ ਵੀ ਰਹੀਆਂ। ਅੱਜ ਵੀ ਆਪਾਂ ਵੇਖਦੇ ਹਾਂ ਇੱਥੇ ਆ ਫਲਾਣੇ ਰੈਸਟੋਰੈਂਟ ਨੂੰ ਅੱਗ ਲੱਗ ਗਈ ਜਾਂ ਫਲਾਣੇ ਤੰਬਾਕੂ ਸ਼ੋਪ ਨੂੰ ਅੱਗ ਲੱਗ ਗਈ ਜਾਂ ਕਿੱਦਾਂ, ਉਹਨਾਂ ਨੂੰ ਵੀ ਉਸੇ ਚੀਜ਼ ਦੇ ਨਾਲ ਜੋੜ ਕੇ ਵੇਖਿਆ ਜਾਂਦਾ, ਖਾਸ ਤੌਰ ਦੇ ਉੱਤੇ ਆ ਜਿਹੜੀਆਂ ਸਿਗਟਾਂ ਸੁਗਟਾਂ ਵਾਲੀਆਂ ਦੁਕਾਨਾਂ ਨੇ।
1: ਮੈਨੂੰ ਲੱਗਦਾ ਜਿਹੜੀ ਇੱਕ ਗੈਂਗਵਾਰ ਤੇ ਸੀਰੀਜ਼ ਵੀ ਬਣਾਈ ਸੀ ਅੰਡਰ ਬੈਲੀ, ਆਈ ਥਿੰਕ ਉਹ
0: ਅੰਡਰ ਬੈਲੀ, ਹਾਂ ਉਹ ਥੋੜ੍ਹੀ ਜਿਹਾ ਉਹ ਸਿਟੀ ਵਾਲੇ ਜਿਹੜੇ ਇਲਾਕਾ ਸੀ ਉਹਦੀ, ਹਾਂ ਮੇਨ ਚਿਹਰੇ ਮੋਰੇ ਤੇ ਚਲੋ ਉਹੀ ਹੋਣਗੇ,
1: ਸੋ ਚੱਲਦੀ ਨਹੀਂ ਇਹ ਚੀਜ਼ਾਂ ਨਾਲ ਦੀ ਨਾਲ।
0: ਸੋ ਇਹ ਅੱਜ ਦੇ ਦਿਨ ਇਹ ਘਟਨਾ ਵਾਪਰੀ ਸੀ, ਇਸ ਕਰਕੇ ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ। ਸੋ ਆਸਟ੍ਰੇਲੀਆ ਦੇ ਵਿੱਚ ਥੋੜ੍ਹੀ ਜਿਹੀ ਉਸ ਪੱਖੋਂ ਅੰਡਰਸਟੈਂਡਿੰਗ ਦੇ ਲਈ। ਅਤੇ ਪਕੌੜੇ ਮੰਗ ਰਹੇ ਤੁਸੀਂ ਤੂੰ ਸਾਹਿਬ, ਆਲੂ ਪਾਲਕ ਦੇ ਪਕੌੜੇ ਬਣੇ ਆ ਕਹਿੰਦੇ,
1: ਕੌਣ ਲਿਆ?
0: ਹਾਂਜੀ ਇਹ ਸ਼੍ਰੇਆ ਉਹਨਾਂ ਨੇ ਬਣਾਏ ਜੀ, ਵਿਦ ਨੂਨ ਟੀ ਕਹਿੰਦੇ ਅੱਜ ਚੱਲਣਗੇ ਪਕੌੜੇ।
1: ਓਏ ਹੋਏ ਹੋਏ, ਨੂਨ ਟੀ
0: ਹਾਂਜੀ।
1: ਅਤੇ ਪਕੌੜੇ ਮਿੱਠੇ?
0: ਨਹੀਂ ਨਹੀਂ, ਨੂਨ ਟੀ ਮਤਲਬ ਆਫਟਰ ਨੂਨ ਟੀ,
1: ਨੂਨ ਇਹਨਾਂ ਨੇ ਟੀ ਚ ਪਾ ਤਾ ਤੇ ਮਿੱਠਾ ਨਾਲ ਪਕੌੜੇ
0: ਆਫਟਰ ਨੂਨ ਟੀ, ਆਫਟਰ ਨੂਨ ਟੀ। ਥੈਂਕ ਯੂ ਕਹਿੰਦੇ ਅਸੀਂ ਸਿਡਨੀ ਮੂਵ ਹੋਏ ਹਾਂ ਓਰੀਜਨਲ ਤੋਂ, ਅਤੇ ਸਿਡਨੀ ਦੇ ਵਿੱਚ ਰੈਂਟ ਕਹਿੰਦੇ ਕਿ 800 ਘਰ ਦਾ ਅਤੇ ਯੂਨਿਟ ਦਾ 600। ਬਹੁਤ ਬੰਦੇ ਆਉਂਦੇ ਆ ਰੈਂਟ ਦੇ ਲਈ ਘਰ ਦੀ ਇੰਸਪੈਕਸ਼ਨ ਕਰਨ, ਅਤੇ ਹੁਣ ਸਮਝ ਨਹੀਂ ਆ ਰਿਹਾ ਕਿ ਆਪਣਾ ਲਈਏ ਕਿ ਰੈਂਟ 'ਤੇ ਰਹੀਏ। ਲੱਗਦਾ ਮੈਲਬਨ ਬੈਸਟ ਹੈ ਇਸ ਪੱਖੋਂ, ਵੇਖੋ ਬੈਸਟ ਇੱਦਾਂ ਹੀ ਆ, ਜਿਹੜਾ ਬੰਦਾ ਸਿਡਨੀ ਤੋਂ ਆਇਆ ਉਹਨੂੰ ਇਹ ਲੱਗਣਾ ਵੀ ਮੈਲਬਨ ਬੈਸਟ ਹੈ ਕਿਉਂਕਿ ਇੱਥੇ ਘੱਟ ਆ। ਮੈਲਬਨ ਵਾਲਾ ਜਿਹੜਾ ਗਾਂ ਨਹੀਂ, ਹੁਣ ਤਾਂ ਮੈਂ ਬ੍ਰਿਸਬੇਨ ਵੀ ਨਹੀਂ ਕਹਿ ਸਕਦਾ, ਹੁਣ ਤਾਂ ਉੱਥੇ ਵੀ ਬਹੁਤ ਮਹਿੰਗਾ ਹੋ ਗਿਆ ਕੰਮ, ਹੈ ਨਾ। ਮੈਲਬਨ ਵਾਲਾ ਜਿਹੜਾ ਉਹਨੂੰ ਮੰਨ ਲਓ ਐਡੀਲੇਡ ਜਾ ਕੇ ਲੱਗਦਾ ਵੀ ਇਹ ਬਹੁਤ ਸਸਤਾ,
1: ਐਡੀਲੇਡ ਵੀ ਮਹਿੰਗਾ, ਉੱਥੇ ਸਿਟੀ ਛੋਟੀ ਕਰਕੇ ਨਾ, ਤੇ ਹੁਣ ਲੋਕੀ ਬਾਹਰ ਨਿਕਲਦੇ ਪਿਆ, ਕਿਉਂਕਿ ਇੱਕ ਤਬਕਾ ਵੇਖੋ ਨਾ, ਪਹਿਲਾਂ ਜੋ ਹੁਣ ਪੱਕੇ ਵੀ ਬਹੁਤ ਹੋਏ ਲੋਕੀ ਹੋਏ ਆ, ਜਿਵੇਂ ਜਿਵੇਂ ਸਟੂਡੈਂਟ ਆਏ ਸੀਗੇ ਯਾਰਾਂ ਨੂੰ ਇੱਕ ਦੋ ਵਾਰ ਜਿਹੜੇ ਸਟਰਗਲ ਕੀਤੀ, ਹੁਣ ਪੱਕੇ ਵੀ ਹੋਏ ਆ, ਮੁੜ ਕੇ ਉਹਨਾਂ ਨੇ ਘਰ ਬਾਰ ਵੀ ਲੈਣੇ ਸੀ, ਉਸ ਹਿਸਾਬ ਨਾਲ ਕੰਜਕਸ਼ਨ ਵੀ ਚੱਲਦੀ ਪਈ ਹੈ। ਇੰਨਾ ਜਿੰਨਾ ਮੈਲਬਨ ਡਿਵੈਲਪ ਹੋਇਆ, ਐਡੀਲੇਡ ਇੰਨਾ ਡਿਵੈਲਪ ਨਹੀਂ ਹੋਇਆ, ਤਾਂ ਆਪਣੇ ਨਾਲ ਮਹਿੰਗਾ ਚੱਲਦਾ ਕੰਮ ਉੱਥੇ,
0: ਮਤਲਬ ਹਰ ਇੱਕ ਜਗ੍ਹਾ ਦੇ ਉੱਤੇ।
1: ਕਈਆਂ ਨੇ ਤਾਂ ਫਰਕ, ਕਈ ਤਾਂ ਉਸ ਸਮੇਂ ਦੇ ਬੰਦੇ ਨੇ ਜਦੋਂ ਆਈ ਥਿੰਕ 25-25 ਹਜ਼ਾਰ ਵੀ ਗ੍ਰਾਂਟ ਮਿਲਦੀ ਸੀ, 35-35 ਮਿਲਦੀ, 5-5 ਪਾ ਕੇ ਇਹਨਾਂ ਨੇ ਬਸ ਉੱਤੇ 10% ਦੇ ਕੇ ਅਤੇ ਮਕਾਨ ਵੀ ਲਏ ਸੀਗੇ ਪਲੇ ਟਾਈਮ ਵਾਲੇ, ਹੁਣ ਤਾਂ ਗ੍ਰਾਂਟਾਂ ਵੀ ਖਤਮ ਹੋ ਗਈਆਂ। ਪਰ ਹਾਂ ਕੰਟਰੀ ਸਾਈਡ 'ਚ ਨਿਕਲ ਜਾਓ, ਉੱਥੇ ਭਾਵੇਂ ਸ਼ਾਇਦ ਤੁਹਾਨੂੰ ਮਿਲ ਜਾਵੇ।
0: ਕੰਟਰੀ ਸਾਈਡ 'ਤੇ ਵੀ ਹੁਣ ਨਾਲ ਹੀ ਅੱਜ ਦੀ ਜਿਹੜੀ ਰਿਪੋਰਟ ਸੀ ਅਗਲਾ ਹਿੱਸਾ ਜਿਹੜਾ ਆਪਾਂ ਮਿਸ ਕੀਤਾ, ਉਹਦੇ ਵਿੱਚ ਇਹੋ ਹੀ ਸੀਗਾ ਵੀ ਬਹੁਤ ਸਾਰੇ ਲੋਕ ਕੋਵਿਡ ਤੋਂ ਬਾਅਦ ਕੰਟਰੀ ਸਾਈਡ ਹੀ ਉਹਨਾਂ ਨੇ ਮੂਵ ਕੀਤਾ, ਅਤੇ ਇਸ ਕਰਕੇ ਕੰਟਰੀ ਸਾਈਡ ਵੀ ਜੇ ਆਪਾਂ ਕੰਪੈਰੀਜ਼ਨ ਦੇ ਵਿੱਚ ਵੇਖੀਏ ਤਾਂ ਬਹੁਤ ਮਹਿੰਗਾ ਹੋ ਗਿਆ। ਆਪਾਂ ਕੰਪੈਰੀਜ਼ਨ ਇਨ ਦਾ ਸੈਂਸ ਵੀ ਪਹਿਲਾਂ ਦੇ ਮੁਕਾਬਲੇ ਜੇ ਆਪਾਂ ਹੁਣ ਵੇਖੀਏ ਤਾਂ ਬਹੁਤ ਮਹਿੰਗਾ ਹੋ ਗਿਆ, ਉਹ ਵੱਖਰੀ ਗੱਲ ਹੈ।
1: ਬਣੇ ਘੱਟ ਰਹੇ ਨੇ,
0: ਹਾਂ ਹੁਣ ਜਿਹੜੇ ਲਾਗੇ ਬੰਨੇ ਵਾਲੇ ਇਲਾਕੇ ਨੇ ਤੁਸੀਂ ਝਾਤੀ ਮਾਰੋ, ਉਹਨਾਂ ਦੇ ਵਿੱਚ ਤਾਂ ਲਗਭਗ ਸੇਮ ਰੇਟ ਨੇ। ਥੋੜ੍ਹਾ ਜਿਹਾ ਹੋਰ ਡੀਪ ਜਾਓ ਤੁਸੀਂ ਤਾਂ ਫਿਰ ਉੱਥੇ ਹੀ ਫਰਕ ਪਊਗਾ, ਬਾਕੀ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਆ।
1: ਨਹੀਂ ਉਹ
0: ਹੁਣ ਇੱਧਰ ਤੁਸੀਂ ਆਹ ਲਾ ਲਓ, ਆਹ ਪਰਲਾ ਆਪਣਾ ਆਪਣਾ ਸਨਬਰੀ ਲਾ ਲਓ, ਜਾਂ ਪਰੇ ਹੋਰ ਬਾਹਰ ਨਿਕਲ ਜਾਓ ਤੁਸੀਂ ਆਪਣਾ ਜਿਹੜਾ
1: ਬੋਲਣ ਆ ਗਿਆ ਅੱਗੇ ਬੈਂਡੀਗੋ ਤੱਕ ਗਏ ਨੇ ਸਾਰੇ, ਪਰ ਅੱਗੇ ਨਿਕਲ ਜਾਂਦੇ
0: ਆ। ਨਹੀਂ ਇੱਧਰਲੇ ਆਪਣੇ ਜਿਹੜੇ ਆ ਇਲਾਕੇ ਨੇ
1: ਡਿਗਰੈਸਟ,
0: ਡਿਗਰੈਸਟ ਤੇ ਚਲੋ ਇਹਦੇ 'ਚ ਹੀ ਆ ਗਿਆ ਨਾ, ਉਹ ਤਾਂ ਉਹ ਵੀ ਬਥੇਰਾ ਮਹਿੰਗਾ ਹੋ ਗਿਆ, ਜਿਹੜੇ ਇਸ ਤੋਂ ਬਾਅਦ ਥੋੜ੍ਹਾ ਜਿਹਾ ਆਪਾਂ ਨਿਕਲ ਜਾਈਏ
1: ਉੱਧਰ, ਜਿਹਨੇ ਸ਼ੋਪੀ ਸ਼ਟਰ ਵਗੈਰਾ ਕੁਛ ਨਹੀਂ ਗਾ, ਬਥੇਰਾ ਮਹਿੰਗਾ ਕੀਤਾ ਉਹ ਵੀ ਬਥੇਰਾ ਮਹਿੰਗਾ।
0: ਸੋ ਇਹ ਸਾਰੀਆਂ ਜਿਹੜੀਆਂ ਆਸ ਪਾਸ ਦੀਆਂ ਬੈਲਟ ਲਾ ਲਓ ਤੁਸੀਂ, ਬੈਂਡੀਗੋ ਲਾ ਲਓ, ਜਲੌਂਗ ਕਿੰਨਾ ਮਹਿੰਗਾ ਹੋ ਗਿਆ। ਹੁਣ ਤੁਸੀਂ ਇਹ ਥੋੜ੍ਹੀ ਕਹਿ ਸਕਦੇ ਹੋ ਵੀ ਮੈਲਬਨ ਦੇ ਵਿੱਚ ਉਹ ਚੀਜ਼ ਸਸਤੀ ਆ ਅਤੇ ਉਹ ਮਹਿੰਗੀ ਆ ਅਤੇ ਉੱਥੇ ਸਸਤੀ।
1: ਲਾਰਾ ਜਾ ਕੇ ਤਾਂ ਲਾਰਾ ਹੀ ਲੱਗਦਾ ਫਿਰ, ਹਾਂ ਲਾਰਾ ਹੀ ਮਹਿੰਗਾ ਹੋ ਗਿਆ, ਲਾਰਾ ਵੀ ਲਾ ਉੱਥੇ ਲਾਰਾ ਹੀ ਲੱਗਦਾ ਵੀ ਇੱਥੇ ਹੀ ਲੈਣਾ।
0: ਹਾਂ ਨਹੀਂ ਉਹ ਸਾਰਾ ਨਾਲ ਹੀ ਜੁੜ ਗਿਆ,
1: ਮਹਿੰਗਾ ਹੋ ਗਿਆ
0: ਉੱਥੋਂ ਤੱਕ ਸਾਰੀ ਇੱਦਾਂ ਹੀ ਵੱਧਦਾ ਜਾਂਦਾ ਕੰਮ। ਚਲੋ ਖੈਰ ਇਹ ਸ਼ਾਇਦ ਕਿੱਥੇ ਤੱਕ ਵੱਧਦਾ ਇਹ ਤਾਂ ਹੁਣ ਰੱਬ ਜਾਣੇ, ਪਰ ਹਾਂ ਸਮੇਂਦਰ ਸਮੇਂ ਇੱਦਾਂ ਦੀਆਂ ਬ੍ਰੇਕਾਂ ਦੁਨੀਆ ਭਰ ਦੇ ਵਿੱਚ ਲੱਗਦੀਆਂ ਰਹਿੰਦੀਆਂ, ਆਪਾਂ ਇੰਡੀਆ ਦੇ ਵਿੱਚ ਵੀ ਵੇਖਿਆ ਇਹੋ ਕੁਛ ਹੀ ਚੱਲਿਆ।
1: ਸਿਆਣੇ ਕਹਿੰਦੇ ਨਾ ਵੀ ਅੱਡੀਆਂ ਚੁੱਕ ਕੇ ਫਾਹ ਨਹੀਂ ਲਈਦਾ ਹੁੰਦਾ, ਨਾ ਹੁਣ ਅਗਲੇ ਪਾ ਕੇ ਹੀਲ ਤੁਰਦੇ ਨੇ,
0: ਪਰ ਅੱਡੀਆਂ ਤਾਂ ਨਹੀਂ ਚੁੱਕਦੇ,
1: ਅੱਡੀਆਂ ਪਾ ਕੇ ਹੀਲ ਤੁਰਦੇ ਨੇ, ਫਾਹੇ 'ਚ ਜਾ ਕੇ ਆਪ ਵੱਜਦੇ ਨੇ।
0: ਕਹਿੰਦੇ ਟੀਚਰ ਬੱਚਿਓ ਖੂਨ ਦੇ ਅੱਡ ਅੱਡ ਗਰੁੱਪ ਕਿਉਂ ਹੁੰਦੇ ਨੇ? ਬੱਚਾ ਮੈਡਮ ਜੀ ਤਾਂ ਕਿ ਮੱਛਰ ਇੱਕੋ ਤਰ੍ਹਾਂ ਦਾ ਖੂਨ ਪੀ ਕੇ ਬੋਰ ਨਾ ਹੋਵੇ।
1: ਜੇ ਇਹ ਚੰਗਾ ਟਾਈਗਰ ਜੀ ਨੇ ਮੈਨੂੰ ਰੱਖਿਆ, ਅੱਜ ਮੈਂ ਬੀ ਪੋਜ਼ਿਟਿਵ ਪੀਣਾ, ਅੱਜ ਮੈਂ ਸੀ ਪੋਜ਼ਿਟਿਵ
0: ਲੂਈ। ਥੈਂਕ ਯੂ ਹਰਪਾਲ ਜੀ,
1: ਉਹ ਵੀ ਤੁਹਾਨੂੰ ਮੈਸੇਜ ਭੇਜਿਆ ਕਰਾਂ, ਲਾਸਟ ਨਾਈਟ ਦਾ ਡਿਨਰ ਸਾਡਾ ਅੱਜ ਏ ਬੀ ਪੋਜ਼ਿਟਿਵ ਸੀ ਹੈ।
0: ਅਤੇ ਆਪਣਾ ਕਹਿੰਦੇ ਭਾਈ ਸਾਡੇ ਵਾਲੇ ਪਾਸੇ ਕਹਿੰਦੇ ਕਿ ਮੇਡ ਇਨ ਪ੍ਰਾਈਜ਼ ਆ ਨੋ ਲੈਸ ਦੈਨ ਮੈਟਰੋਪੋਲੀਟਨ ਸਪਬਸ, ਵੀ ਪੇ 580 ਏ ਵੀਕ, 3-bedroom ਟਾਊਨ ਹਾਊਸ ਦਾ। ਹੁਣ ਤੁਸੀਂ ਮਤਲਬ ਸਾਡੇ ਵਾਲੇ ਪਾਸਾ ਤਾਂ ਤੁਸੀਂ ਕਹਿ ਦਿੱਤਾ, ਪਰ ਹੁਣ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਵਾਲਾ ਪਾਸਾ ਹੈ ਕਿਹੜਾ, ਸੋ ਥੋੜ੍ਹਾ ਜਿਹਾ ਜੇ ਤੁਸੀਂ ਇਹ ਦੱਸ ਦਿੰਦੇ ਹੋ ਅਤੇ ਥੋੜ੍ਹਾ ਜਿਹਾ
1: ਜਗ੍ਹਾ ਵੀ ਦੱਸੋ ਨਾ ਕਿੰਨੀ
0: ਕੰਪੈਰੀਜ਼ਨ ਹੋ ਜਾਂਦਾ ਵੀ ਤੁਹਾਡੇ ਵਾਲਾ ਪਾਸਾ ਹੈ ਕਿਹੜਾ। ਇੱਕ ਤਾਂ ਪਾਸਾ ਹੁੰਦਾ ਜਿਹੜਾ ਜਨਾਨੀਆਂ ਪਾਉਂਦੀਆਂ,
1: ਇੱਕ ਉਹ ਪਾਸਾ ਜਿਹੜਾ ਬੜਾ ਦੁੱਖਦਾ ਹੁੰਦਾ, ਇੱਕ ਚੋਕਰ ਵਾਲਾ ਪਾਸਾ ਤਾਂ ਮੈਂ ਪਾਸਾ ਸੱਟਿਆ ਜਿਹੜਾ ਮਹਾਂਭਾਰਤ ਸੀ, ਉਹ ਪਾਸਾ ਪਾਸੇ ਬੜੇ ਭਾਜੀ।
0: ਹਾਂ ਪਾਸੇ ਬਹੁਤ ਹੈ ਨਾ, ਇੱਕ ਉਹ ਜਿਹੜਾ ਪਾਸਾ ਜਿਹੜਾ ਸੇਕਿਆ ਜਾਂਦਾ ਤੇਰੇ ਮੈਂ ਪਾਸੇ ਸੇਕ ਦੇ, ਤੁਸੀਂ ਦੱਸੋ ਤੁਹਾਡਾ ਪਾਸਾ ਪਹਿਲਾਂ ਹੈ ਕਿਹੜਾ,
1: ਡਗੜਾ ਪਾਸਾ
0: ਨਹੀਂ ਲਿਖ ਰਹੇ ਨੇ ਸ਼ਾਇਦ, ਕੋਲੇ
1: ਲਿਖਣਾ ਪੈਣਾ ਜਿੰਨੇ ਤੁਸੀਂ ਪਾਸੇ ਗਣਾ ਦੇ ਨਾ,
0: ਇੱਕ ਵੀ ਪਾਸਾ ਦਾ ਪਾਸੇ ਹੋ।
1: ਇਹ ਹੁਣ ਆਪਾਂ ਇਹਨਾਂ ਵਾਲਾ ਪਾਸਾ ਸਸਤਾ ਉੱਥੇ ਭੇਜਿਆ ਕਰੇ, ਪਾਸੇ ਉਹ ਪਾਸੇ ਰਹਿ,
0: ਜਾਂ ਫਿਰ ਇੱਕ ਪਾਸੇ ਤੋਂ ਪਾਸ ਵੀ ਹੁੰਦਾ ਵਾ ਅੰਗਰੇਜ਼ੀ ਵਾਲਾ, ਸੋਰੀ ਪਾਸਟ ਵੇ
1: ਇੱਕ ਜ਼ਿਆਦਾ।
0: ਤੁਸੀਂ ਦੱਸੋ ਕਿਹੜਾ, ਮੌਨਿੰਗਟਨ ਪੈਨਜ਼ੋਲਾ, ਮੌਨਿੰਗਟਨ ਪੈਨਜ਼ੋਲਾ ਤਾਂ ਸ਼ਹਿਰ ਹੀ ਆ ਜੀ, ਮੌਨਿੰਗਟਨ ਪੈਨਜ਼ੋਲਾ ਤਾਂ ਮਤਲਬ
1: ਸੋਹਣੀ ਜਗ੍ਹਾ,
0: ਹੈਂ
1: ਸੋਹਣੀ ਜਗ੍ਹਾ।
0: ਹਾਂ ਨਹੀਂ ਉਹ ਤਾਂ ਇਟਸੈਲਫ ਇੱਕ ਮਤਲਬ ਕੰਪਲੀਟ ਸ਼ਹਿਰ ਹੀ ਹੋ ਗਿਆ ਕਿ
1: ਅੱਧੇ ਬੰਦੇ ਉੱਧਰ ਤਾਂ ਨਹੀਂ ਜਾਂਦੇ, ਲਿਖਣਾ ਸਪੈਲਿੰਗ ਲਿਖਣੀ ਪੈਂਦੀ ਮੌਨਿੰਗਟਨ ਪੈਨਜ਼ੋਲਾ,
0: ਅਸੀਂ ਤਾਂ ਨਹੀਂ ਗਏ, ਕੋਈ ਐਡਰੈਸ ਲਿਖਣ 'ਚ ਪ੍ਰੋਬਲਮ ਆਉਂਦੀ, ਇਸ ਕਰਕੇ ਉੱਧਰਲੇ ਪਾਸੇ ਨੂੰ ਨਹੀਂ ਗਏ। ਸੋਹਣੇ ਸੋਹਣਾ ਐਕਸਕਿਊਜ਼ ਆ। ਚਲੋ ਜਸਵਾਲ ਸਾਹਿਬ ਦੁਬਾਰਾ ਕਰ ਲਿਓ ਸੋਰੀ, ਤੁਹਾਡਾ ਕੱਟ ਕਟਾ ਤੁਹਾਡਾ ਪਾਸਾ
1: ਤੁਹਾਡੇ ਵਾਲੇ ਪਾਸੇ ਕੱਟਿਆ ਗਿਆ ਫੋਨ,
0: ਮੇਰਾ ਤੁਹਾਡੇ ਪਾਸੇ 'ਤੇ ਹੱਥ ਵੱਜ ਗਿਆ, ਪਾਸੇ ਭਾਈ ਬਾਹਰ ਡੁੱਲ ਰਹੇ ਨੇ ਤੁਹਾਡੇ ਸ਼ੈਡ 'ਚੋਂ,
1: ਇਕੱਠੇ ਕਰਕੇ ਰੱਖੋ ਇਹਨਾਂ ਨੂੰ
0: ਜੀ। ਸੋ ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ, ਅਤੇ ਚੱਲੀਏ ਫਿਰ ਆਪਾਂ ਤੂਰ ਸਾਹਿਬ ਲਈਏ ਇਜਾਜ਼ਤ।
1: ਬਿਲਕੁਲ ਜੀ ਬਿਲਕੁਲ,
0: ਠੀਕ ਆ ਜਿੱਦਾਂ ਉਹ ਕਹਿੰਦਾ ਨਹੀਂ ਆ ਉਹ ਕਿ ਚਲੋ ਆਏ ਗਿਆ ਜਸਵਾਲ ਸਾਹਿਬ, ਆਪਾਂ ਇਹਨਾਂ ਨਾਲ ਹੈਲੋ ਹਾਏ ਕਰਕੇ ਅਤੇ ਫਿਰ ਆਪਾਂ ਇਜਾਜ਼ਤ ਲੈਂਦੇ। ਹਾਂਜੀ ਜਸਵਾਲ ਸਾਹਿਬ, ਕੀ ਹਾਲ ਚਾਲ ਹੈ?
2: ਹਾਂਜੀ
0: ਸਤਿ ਸ਼੍ਰੀ ਅਕਾਲ, ਚਾਹੀਦਾ ਥੋੜਾ ਬਹੁਤਾ
1: ਜੀ ਸਰ
2: ਮੈਂ ਨਾ ਸੇਮ ਸਿਮਰਨ ਵਾਲੀ ਗੱਲ ਹੋਈ ਅੱਜ ਮੇਰੇ ਨਾਲ ਪਾਣੀ ਪੀਣ ਲੱਗਿਆ ਸੀਗਾ ਸਵਾਰੀ ਨਾਲ ਸੀ ਪਾਣੀ ਮੂੰਹ ਚੋ ਸ਼ੀਸ਼ੇ ਤੇ ਸਨੀ ਗਿਰ ਟੀ-ਸ਼ਰਟ ਤੇ ਗਿਰ
0: ਗਈ ਟੀ-ਸ਼ਰਟ ਤੇ ਚਲੋ ਆਪਣੀ ਸ਼ੀਸ਼ਾ ਤੇ ਦਾਦਾ ਜਿਆਦਾ ਕੰਮ ਖਰਾਬ ਹੁੰਦਾ ਕਿਉਂਕਿ ਅੰਦਰ ਬਾਹਰ ਵਾਈਪਰ ਨੀ ਨਾ ਹੁੰਦੇ
1: ਮੈਂ ਆਪ ਲਾਇਆ
2: ਤੁਹਾਡਾ
0: ਹੁਥੂ ਵੀ ਕਿਹੜਾ ਨਿੱਕਾ
1: 5 ਲੀਟਰ
0: ਢਾਈ ਲੀਟਰ ਦਾ ਘੁੱਟ ਭਰਿਆ ਹੋਣਾ ਹੁਥੂ ਕਿਹੜਾ ਨਿੱਕਾ
1: ਚੰਗੀ ਬੜੀ ਸੁਨਾਮੀ ਨੂੰ ਮਾਰ ਦਿੰਦੇ ਜੀ ਸਰ ਕਰ ਲਓ ਫੋਨ ਤੁਸੀਂ
0: ਕੋਸਕੋ ਵਾਲੇ ਘੜੇ ਜਿੰਨਾ ਤੇ ਤੁਹਾਡਾ ਘੁੱਟ ਹੋਣਾ ਇੱਕ ਹਾਂਜੀ
2: ਭਾਜੀ ਪ੍ਰੋਪਰਟੀ ਬਾਰੇ ਚਲੋ ਤੁਸੀਂ ਬੋਰਡ ਪੁੱਛਦੇ ਸੀ ਆਲੇ ਦੁਆਲੇ ਲੱਗਦੇ ਸਾਡੇ ਪਤਾ ਨੀ ਸਾਡੇ ਏਰੀਏ ਚ ਮੈਂ ਕਰਨਬਨ ਈਸਟ ਚ ਰਹਿਣਾ ਤੇ ਸਾਡੇ ਮੋਸਟਲੀ ਕੀ ਹੁੰਦਾ ਚਾਹੇ ਰੈਂਟਲ ਪ੍ਰੋਪਰਟੀ ਲਈ ਆ ਬੋਰਡ ਤੇ ਚਾਹੇ ਸੇਲ ਲਈ ਲੱਗਦਾ
0: ਜੀ
2: ਅੱਜ ਦੀ ਡੇਟ ਚ ਵੀ ਮਤਲਬ ਹਫਤਾ ਸਾਨੂੰ ਲੱਗਦਾ ਬੋਰਡ ਦਿਖਿਆ ਲੱਗਦਾ ਦੂਜੇ ਤੀਜੇ ਦਿਨ ਜਦੋਂ ਦੇਖੀਦਾ ਤਾਂ ਉਹਦੇ ਲੱਗਿਆ ਦਾ ਲੀਜ਼ਡ ਜਾਂ ਸੋਲਡ ਜਾਂ ਅੰਡਰ ਕੰਟਰੈਕਟ
0: ਚਲੀ ਜਾਂਦਾ
2: ਅੰਡਰ ਕੰਟਰੈਕਟ ਵੀ ਘੱਟ ਲੱਗਦੇ ਆ ਸੋਲਡ ਜ਼ਿਆਦਾ ਜਲਦੀ ਹੋ ਜਾਂਦਾ ਘਰ ਮਤਲਬ ਕਈ ਤਾਂ ਹੁੰਦੇ ਨਾ ਮੋਸਟਲੀ ਅੰਡਰ ਕੰਟਰੈਕਟ ਲੱਗਦੇ
0: ਜੀ ਜੀ ਜੀ
2: ਡੋਂਟ ਨੋ ਮਤਲਬ ਮੈਂ ਕਦੇ ਚੈੱਕ ਨੀ ਕੀਤਾ ਵੀ ਪ੍ਰਾਈਜ਼ ਕੀ ਆ ਕਿਉਂਕਿ ਜਦੋਂ ਉਹ ਕਹਿੰਦੇ ਜਿਹੜੇ ਪਿੰਡ ਜਾਣਾ ਨੀ ਉਹਦਾ ਰਾਹ ਪੁੱਛਣ
0: ਦਾ
2: ਦੇਖੀਏ ਨਾ ਟੈਨਸ਼ਨ ਜੀ ਹੋ ਜਾਂਦੀ ਹੈ ਪਤਾ ਨੀ ਘਟਿਆ ਹੋਊਗਾ ਸਾਡੇ ਘਰ ਦਾ ਰੇਟ ਕੇ ਵਧਿਆ ਹੋਊਗਾ ਤੇ ਇਸ ਲਈ ਬਟ ਬਹੁਤ ਜਲਦੀ ਵਿਕਦੇ ਆ ਜਾਂ ਰੈਂਟ ਤੇ ਵੀ ਚੜ੍ਹਦੇ ਆ ਤੇ ਸਾਡੇ ਘਰ ਦੇ ਨਾਲ ਹੀ ਮਤਲਬ ਸੈਕਿੰਡ ਸਟਰੀਟ ਦੇ ਵਿੱਚ ਮੇਰੇ ਖਿਆਲ ਨਾਲ ਪਿਛਲੇ ਬੁੱਧਵਾਰ ਲੱਗਿਆ ਫੋਰ ਲੀਜ਼ ਤੇ ਸੈਚਰਡੇ ਸ਼ਾਮ ਨੂੰ ਲੀਜ਼ ਦੇ ਹੀ ਲੱਗਿਆ ਹੋਇਆ ਸੀ ਲੀਜ਼ ਹੋ ਵੀ ਗਿਆ ਮਤਲਬ ਰੀਜ਼ਨ ਕੀ ਆ ਇੰਨੀ ਜਲਦੀ ਕਿਉਂ ਚੜ੍ਹਦੇ ਹੈਗੇ ਆ ਘਰ ਜਲਦੀ ਵੈਸੇ ਤਾਂ ਮੋਸਟਲੀ ਮਾਰਕੀਟ ਲੰਬੀ ਚੱਲਦੀ ਆ
0: ਜੀ
2: ਤੇ ਕਿਉਂਕਿ ਆਪਾਂ ਪ੍ਰੋਪਰਟੀ ਦੇ ਲੋਕਾਂ ਦੇ ਦੇਖਦੇ ਆ ਰੀਅਲ ਅਸਟੇਟ ਵਗੈਰਾ ਦੇ ਹੋਰਾਂ ਦੇ ਜਦੋਂ ਲੰਘਦੇ ਉੱਥੇ ਕਈ ਕਈ ਦਿਨ ਪਏ ਰਹਿੰਦੇ ਤਿੰਨ ਤਿੰਨ ਮਹੀਨੇ ਵੀ ਪਏ ਰਹਿੰਦੇ ਘਰ ਬਟ ਸਾਡੇ ਵਾਲੇ ਚ ਜਲਦੀ ਹੋ ਜਾਂਦਾ ਆਈ ਡੋਂਟ ਨੋ
0: ਨਹੀਂ ਚਲੋ ਚੰਗੀ ਗੱਲ ਹੈ ਤੇ ਨਹੀਂ ਤੇ ਕਈ ਵਾਰੀ ਨਾ ਇਹ ਵੀ ਹੁੰਦਾ ਆਪਣਾ ਅਸੀਂ ਨਾ ਜਿਹੜੇ ਮੰਨ ਲਓ ਨਹੀਂ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਜਿਹੜੇ ਰਾਏ ਨਹੀਂ ਜਾਣਾ ਉਹ ਵੀ ਗੱਲ ਹੁੰਦੀ ਆ ਵੀ ਕਈ ਵਾਰੀ ਆਪਾਂ ਨਾ ਉਸ ਤਰੀਕੇ ਦੇ ਨਾਲ ਨਹੀਂ ਧਿਆਨ ਦੇ ਰਹੇ ਹੁੰਦੇ ਸਾਨੂੰ ਏਦਾਂ ਲੱਗਦਾ ਵੀ ਹਲੇ ਕੱਲ ਪਰਸੋਂ ਲੱਗਾ ਸੀ ਪਰ ਉਹ ਲੱਗਾ ਮਹੀਨੇ ਪਹਿਲਾਂ ਹੁੰਦਾ
2: ਨਹੀਂ ਭਾਜੀ ਕਿਉਂਕਿ ਮੈਂ ਚਲੋ ਸ਼ਾਮ ਨੂੰ ਸੈਰ ਸੂਰ ਕਰਨ ਨਿਕਲਦਾ ਹੁੰਦਾ ਨਾ ਇੰਨਾ ਕੁ ਤਾਂ ਚਲੋ ਨਿਗਾਹ ਪੈਂਦੀ ਹੋਈ ਆ ਉਸ ਹਿਸਾਬ ਨਾਲ ਤਾਂ ਦੇਖ ਹੀ ਲਈਦਾ ਵੀ ਬੋਰਡ ਲੱਗਿਆ ਤੇ ਬੋਰਡ ਨਵਾਂ ਲੱਗਿਆ ਵਾ ਜਾਂ ਪਹਿਲਾਂ ਦਾ ਲੱਗਿਆ ਉਹ ਸਾਰੇ ਪਤਾ ਹੁੰਦੇ ਆ ਮੇ ਬੀ ਹੋ ਸਕਦਾ ਵੀ ਸਾਡੇ ਇੱਕ ਜਿਵੇਂ ਪ੍ਰਾਈਵੇਟ ਸਕੂਲ ਹੈਗਾ ਵਧੀਆ ਦੋ ਪ੍ਰਾਈਵੇਟ ਸਕੂਲ ਆ ਸਰਕਾਰੀ ਸਕੂਲ ਵੀ ਬਹੁਤ ਵਧੀਆ
0: ਹੈ ਉਹਦੇ ਕਰਕੇ ਵੀ ਫਰਕ ਪੈਂਦਾ
2: ਜਾਂ ਸਟੇਸ਼ਨ ਵੀ ਨੇੜੇ ਹੈਗਾ
1: ਨਹੀਂ ਪੈਂਦਾ ਭਾਜੀ ਫਰਕ ਇਹਦਾ ਪੈਂਦਾ
2: ਹਾਂ ਇਹ ਚੀਜ਼ ਕਰਕੇ ਹੋ ਸਕਦਾ ਹੋਵੇ
0: ਤੁਹਾਨੂੰ ਕੀ ਲੱਗਦਾ ਮਤਲਬ ਠੀਕ ਆ ਘਰਾਂ ਦਾ ਜਿਹੜਾ ਵਾ ਮਤਲਬ ਆਪਣੇ ਘਰ ਜਿਨ੍ਹਾਂ ਨੇ ਲਏ ਜਾਂ ਕਿਰਾਏ ਤੇ ਜਿਹੜੇ ਨੇ
2: ਹੁਣ
0: ਫਿਰ ਲੋਕੀ ਇਹ ਲੋਕਾਂ ਗੱਲਾਂ ਕਰਨ ਲੱਗ ਪਏ ਆ ਵੀ ਯਾਰ ਕਿਰਾਏ ਠੀਕ ਹੀ
2: ਭਾਜੀ ਨਹੀਂ ਨਹੀਂ ਆਪਣਾ ਘਰ ਇੱਕ ਤਾਂ ਤੁਹਾਨੂੰ ਵਧੀਆ ਵਾ ਜਿਹਦੇ ਚ ਰਹਿ ਰਹੇ ਹੋ ਤਾਂ ਇੰਸਟੈਡ ਆਫ ਤੁਸੀਂ ਖੂਹ ਚ ਪਾ ਕੇ ਕਿਰਾਇਆ ਸਿੱਟਣਾ ਕਿਸੇ ਦੇ ਲਈ ਤਾਂ ਆਪਣਾ ਦੇ ਰਹੇ ਹੋ ਬੈਟਰ ਆ ਬਟ ਹਾਂ ਜੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਉਹਦੇ ਲਈ ਵੀ ਇਹ ਹੈ ਵੀ ਚਲੋ ਇੱਕ ਅੱਧੀ ਜੇ ਕਿਸੇ ਨੇ ਲਈ ਹੋਈ ਆ ਤਾਂ ਬਾਕੀ ਡਿਪੈਂਡਿੰਗ ਔਨ ਵੀ ਤੁਹਾਨੂੰ ਰੈਂਟ ਕਿੰਨਾ ਮਿਲ ਰਿਹਾ ਉਹਦੇ ਤੇ ਬਹੁਤ ਹੁਣ ਜੇ ਤੁਹਾਡੇ 5-7 ਘਰ ਹੈਗੇ ਤਾਂ ਓਬਵੀਅਸ ਆ ਵੀ ਫਿਰ ਉਹ ਤਾਂ ਘਾਟੇ ਦਾ ਹੀ ਸੌਦਾ ਨਾ ਤਾਂ ਫਿਰ ਡਿਪਰੈਸ਼ਨ ਹੋਊਗਾ ਤੇ ਆਫਟਰ 40 ਆਫਟਰ 45 ਤਾਂ ਫਿਰ ਮਤਲਬ ਹਸਪੀਟਲ ਹੀ ਜਾਣਾ ਪਊਗਾ ਤੇ ਸਟ੍ਰੈਸ ਇੰਨਾ ਵੱਧ ਜਾਣਾ ਇੰਨੇ
1: 5-7 ਘਰ ਤਾਂ ਦੱਸੋ ਸਾਹਿਬ ਬੜੇ ਜ਼ਿਆਦਾ ਹੀ ਹੋ ਗਿਆ ਉਹ ਤਾਂ ਚਲੋ ਇੱਕ ਦਾ ਵੀ ਵੱਧ ਗਿਆ ਘਰ ਲੈ ਕੇ ਉਹਨਾਂ ਨੂੰ ਆਈਡੀਆ ਨਹੀਂ ਸੀ ਘਰ ਦੇ ਲੈਣ ਤੋਂ ਬਾਅਦ ਐਕਸਟਰਾ ਖਰਚੇ ਕਿੰਨੇ ਦੇ ਉਹ ਉਸੇ ਖੂਹ ਚ ਪਾਣੀ ਚ ਡੁੱਬਦੇ ਫਿਰਦੇ ਨਾ
2: ਤਾਂ ਫਿਰ ਉਹ ਗੱਲ ਭਾਜੀ ਮੈਂ ਨਾ ਤੂਰ ਸਾਹਿਬ ਮੇਰਾ ਪਰਸਨਲ ਸੋਚ ਆ ਮੈਂ ਕਿਸੇ ਤੇ ਥੋਪਦਾ ਨੀ ਮੈਂ ਬਹੁਤ ਹੈਪੀ ਆਪਣੀ ਲਾਈਫ ਤੋਂ ਬਹੁਤ ਵਧੀਆ ਚੱਲ ਰਹੀ ਹੈ ਮੈਨੂੰ ਲੱਗਦਾ ਵੀ ਬੰਦੇ ਦੀਆਂ ਖੁਆਇਸ਼ਾਂ ਜ਼ਰੂਰ ਚਾਹੀਦੀਆਂ ਵਾ ਡ੍ਰੀਮਸ ਜ਼ਰੂਰ ਚਾਹੀਦੇ ਆ ਪਰ ਉਹ ਡ੍ਰੀਮਸ ਦੇ ਵਿੱਚ ਨਾ ਤੁਹਾਡਾ ਇਹ ਨਾ ਹੋਵੇ ਵੀ ਮੇਰੇ ਗੁਆਂਢੀ ਨੇ ਜਾਂ ਮੇਰੇ ਦੋਸਤ ਨੇ ਆ ਚੀਜ਼ ਲਈ ਆ ਮੈਂ ਉਹਨੂੰ ਦਿਖਾ ਕੇ ਜਾਂ ਉਹਦੇ ਤੋਂ ਉੱਤੇ ਲੈਣੀ ਆ ਫੇਰ ਤੁਹਾਡੇ ਡ੍ਰੀਮਸ ਮਾੜੇ ਆ ਜੇ ਤੁਹਾਡਾ ਆਪਣਾ ਕੋਈ ਸ਼ੌਂਕ ਆ ਉਹਨੂੰ ਤੁਸੀਂ ਹੌਲੀ ਹੌਲੀ ਹੌਲੀ ਹੌਲੀ ਟਾਈਮ ਦੇ ਨਾਲ ਪੂਰਾ ਕਰੀ ਚੱਲੋ ਦੈਟਸ ਇਟ ਬਟ ਫਾਹਾ ਲੈਣ ਦੀ ਕੋਈ ਲੋੜ ਨੀ, ਸਹਿੰਦਾ ਸਹਿੰਦਾ ਹੁਣ ਭਾਜੀ ਮੇਰਾ ਹੈਗੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਸਾਡੀ ਹੈਗੀ ਆ, ਮੈਨੂੰ ਸਮਾਂ ਦੀ ਲੀਜ਼ ਦੇ ਲਈ ਨੋਟਿਸ ਆਇਆ ਵੀ ਲੀਜ਼ ਐਕਸਪਾਇਰ ਹੋ ਰਹੀ ਆ ਤੇ ਵੀ ਤੁਸੀਂ ਦੱਸੋ, ਮੈਂ ਤਾਂ ਸਿਰਫ ਇੰਨਾ ਕੁ ਲਿਖ ਕੇ ਉਹਨੂੰ ਦੋ ਚੀਜ਼ਾਂ ਭੇਜੀਆਂ ਵੀ ਮੈਂ ਖੁਸ਼ ਹਾਂ ਟੈਨੈਂਟ ਤੋਂ, ਮੈਨੂੰ ਕੋਈ ਪ੍ਰੋਬਲਮ ਨੀ, ਮੈਨੂੰ ਕੋਈ ਰੈਂਟ ਦੀ ਉਹ ਨੀ ਹੈਗੀ, ਉਹ ਰੈਂਟ ਵੀ ਮੇਰਾ ਠੀਕ ਚੱਲ ਰਿਹਾ, ਸਾਰਾ ਕੁਛ ਪੱਲਿਓ ਕੁਛ ਨੀ ਜਾ ਰਿਹਾ, ਜੋ ਵੀ ਖਰਚੇ ਵਰਤੇ ਪੂਰੇ ਪੂਰੇ ਹੋ ਰਹੇ ਆ, ਤੇ ਮੈਂ ਉਹਨੂੰ ਇਹੀ ਲਿਖ ਕੇ ਭੇਜਿਆ ਵੀ ਤੂੰ ਟੈਨੈਂਟ ਨੂੰ ਪੁੱਛ ਲੈ ਜੇ ਉਹ ਹੈਪੀ ਆ ਤਾਂ ਵੀ ਕੈਨ ਐਕਸਟੈਂਡ ਫੋਰ ਅ ਈਅਰ ਔਰ ਅ ਮੰਥ ਟੂ ਮੰਥ ਜਿਵੇਂ ਉਹਨੂੰ ਲੱਗਦਾ।
1: ਭਾਜੀ ਬੜੇ ਸਿਆਣੇ ਆ ਨਾ, ਵੀ ਫਾਹਾ ਲੱਗ ਨੀ ਸਕਦੇ, ਫਾਹਾ ਤੁਹਾਨੂੰ ਲੱਗ ਨੀ ਸਕਦਾ, ਐਡੀ ਰੱਸੀ ਬਣੀ ਨੀ ਗਈ, ਖਰਚਾ ਖਰਚਾ ਖਾਣ ਵੀ ਤੁਹਾਡਾ ਬਚਿਆ, ਤੁਸੀਂ ਪੀਜੇ ਖਾ ਲੈਣੇ ਗੁਰਦੁਆਰੇ। ਸ਼ੁਕਰਾਨਾ, ਥੈਂਕ ਯੂ,
0: ਥੈਂਕ ਯੂ ਜੀ,
2: ਥੈਂਕ
0: ਯੂ ਜੀ, ਥੈਂਕ ਯੂ, ਧੰਨਵਾਦ। ਸੋ ਕੁੱਲ ਮਿਲਾ ਕੇ ਆਪਾਂ ਜੇ ਇਸ ਗੱਲ ਦਾ ਸਿੱਟਾ ਜੇ ਕੱਢੀਏ ਤੇ ਆਪ ਹੀ ਆਸਟ੍ਰੇਲੀਆ ਦੀ ਇਸ ਟਾਈਮ ਦੇ ਉੱਤੇ ਜਿਹੜੀ ਮਾਰਕੀਟ ਆ, ਖਾਸ ਤੌਰ ਦੇ ਉੱਤੇ ਜਿਹੜੀ ਆਪਾਂ ਇਹ ਵਾਲੀ ਮਾਰਕੀਟ ਕੰਸਟਰਕਸ਼ਨ ਮਾਰਕੀਟ ਦੀ ਆਪਾਂ ਗੱਲ ਕਰਦੇ ਹਾਂ, ਪ੍ਰੋਪਰਟੀ ਮਾਰਕੀਟ ਦੀ ਗੱਲ ਕਰਦੇ ਹਾਂ, ਤਾਂ ਪਿਛਲੇ 8 ਸਾਲਾਂ ਦੇ ਵਿੱਚ ਕਹਿੰਦੇ ਨੇ ਕਿ ਲਾਗਤ ਦੁੱਗਣੀ ਹੋ ਗਈ ਹੈ ਪ੍ਰੋਜੈਕਟਾਂ ਦੀ। ਸੋ ਇਸ ਵਜ੍ਹਾ ਦੇ ਕਰਕੇ ਹੁਣ ਜੇ ਆਪਾਂ ਵਪਾਰਕ ਪੱਖ ਤੋਂ ਵੀ ਵੇਖੀਏ ਤਾਂ ਕਾਫੀ ਅਪ ਡਾਊਨਸ ਨੇ ਇਸ ਟਾਈਮ ਦੇ ਉੱਤੇ, ਕਿਉਂਕਿ ਪਾਸ ਅਗਲੇ ਤਾਂ ਪਾਸ ਕਰੀ ਜਾਂਦੇ ਨੇ, ਹੁਣ ਝੱਲਣ ਵਾਲਿਆਂ ਨੇ ਅੱਗੋਂ ਝੱਲਣਾ ਜਾਂ ਨਹੀਂ ਝੱਲਣਾ, ਇਹ ਕਿਉਂਕਿ ਛੋਟਾ ਮੋਟਾ ਅੰਕੜਾ ਨਹੀਂ, 8 ਸਾਲਾਂ ਦੇ ਵਿੱਚ ਜਿਹੜੀ ਲਾਗਤ ਦੂਣੀ ਹੋ ਜਾਣਾ। ਸੋ ਆਪਾਂ ਨੂੰ ਉੱਤੋਂ ਉੱਤੋਂ ਇਹ ਲੱਗਦਾ ਵੀ ਇੰਨੀਆਂ ਕੀਮਤਾਂ ਵੱਧ ਗਈਆਂ, ਪਰ ਪਿੱਛੋਂ ਜਿਹੜੀ ਲਾਗਤ ਆ ਉਹ ਵੇਖੀ ਆਪਾਂ ਕਿਹੜੇ ਪਾਸੇ ਨੂੰ ਜਾ ਰਹੀ ਹੈ। ਹੁਣ ਵੱਡੀ ਪ੍ਰੋਬਲਮ ਇਹ ਵੀ ਆ ਵੀ ਆਪਾਂ ਲੰਮੇ ਸਮੇਂ ਤੋਂ ਇਹ ਵੀ ਹੁਣ ਸੁਣਦੇ ਆ ਰਹੇ ਹਾਂ ਵੀ ਕਾਮਿਆਂ ਦੀ ਘਾਟ ਆ, ਕਾਮਿਆਂ ਦੀ ਘਾਟ ਆ, ਹਾਲੇ ਕਾਮਿਆਂ ਦੀ ਹੋਰ ਵੀ ਘਾਟ ਵਧਣੀ ਆ, ਪਰ ਇਸ ਸਮੇਂ ਚਾਹੇ ਸਾਨੂੰ ਇਹ ਲੱਗ ਰਿਹਾ ਹੋਵੇ ਵੀ ਹਾਂ ਟ੍ਰੇਡਿਜ਼ ਦਾ ਕੰਮ ਥੋੜ੍ਹਾ ਜਿਹਾ ਢਿੱਲਾ ਪਿਆ, ਕਿਉਂਕਿ ਘਰਾਂ ਦਾ ਕੰਮ ਢਿੱਲਾ ਪਿਆ ਵਾ, ਪਰ 5 ਸਾਲਾਂ ਦੇ ਵਿੱਚ ਇਹ ਵੀ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ। ਸੋ ਇਹ ਵੀ ਸਮੱਸਿਆ ਵੀ 20-30 ਦੇ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਲੇ ਹੋਰ ਕੰਮ ਚਾਹੀਦੇ ਨੇ, ਹੋ ਸਕਦਾ ਸਟੈਪ ਪੈਕ ਕਰਕੇ ਉਹਦੀ ਵੀ ਤਿਆਰੀ ਨਾਲ ਦੀ ਨਾਲ ਚੱਲ ਰਹੀ ਹੈ, ਸਰਕਾਰ ਸ਼ਾਇਦ ਉਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣ ਦੇ ਵਿਚਾਰ ਦੇ ਵਿੱਚ। ਹੁਣ ਵੇਖਿਆ ਜਾਵੇ ਤਾਂ ਕੋਈ ਫਿਲਹਾਲ ਮੌਜੂਦਾ ਸਮੇਂ ਦੇ ਵਿੱਚ ਇਸ਼ਾਰੇ ਕੁਛ ਬਹੁਤ ਵਧੀਆ ਨਹੀਂ ਆ, ਆਪਣਾ ਆਪਣੀ ਜੇਬ ਆਪਣਾ ਆਪਣਾ ਪੜਿਆ ਵਿਚਾਰ ਕੇ ਅਤੇ ਉਸ ਹਿਸਾਬ ਦੇ ਨਾਲ ਸਟੈਪ ਲੈਣ ਵਾਲੇ ਨੇ। ਹੁਣ ਮਤਲਬ ਜੇ ਆਪਾਂ ਇਹ ਕਹੀਏ ਵੀ ਫਲਾਣੇ ਕੋਲ ਬੜੀ ਵਧੀਆ ਸਲਾਹ ਮਿਲ ਜਾਂਦੀ ਸੀ ਅਤੇ ਉਹ ਸਲਾਹ ਪਹਿਲਾਂ ਇੱਦਾਂ ਹੀ ਵੀ ਸਾਰਾ ਕੁਛ ਵਧੀ ਜਾਂਦਾ ਸੀ, ਸਲਾਹਾਂ ਸਾਨੂੰ ਚੰਗੀਆਂ ਲੱਗੀ ਜਾਂਦੀਆਂ ਸੀ, ਪਰ ਹੁਣ ਬਹੁਤਿਆਂ ਦੇ

0: ਧਿਆਨ ਦੇ ਵਿੱਚ ਰੱਖ ਕੇ, ਕਿਉਂਕਿ ਜੇਕਰ ਬਹੁਤ ਜ਼ਿਆਦਾ ਕੁਛ ਜਿੱਦਾਂ ਮੈਸੇਜ ਆ ਸਾਡੇ ਵੀਰ ਦਾ, ਕਿਉਂਕਿ ਇਹ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ, ਕਿਉਂਕਿ ਅੱਗੇ ਚੱਲ ਕੇ ਜੇ ਆਪਾਂ ਦਿਨ ਬ ਦਿਨ ਆਪਾਂ ਵੱਡਾ ਨੁਕਸਾਨ ਕਰਾ ਰਹੇ ਹਾਂ, ਤਾਂ ਫਿਰ ਸਿਆਣਿਆਂ ਦੀ ਇਹ ਵੀ ਕਹਾਵਤ ਸਾਨੂੰ ਕੁੱਲ ਮਿਲਾ ਕੇ ਦਿਮਾਗ ਦਿਮਾਗੀ ਤੌਰ ਦੇ ਉੱਤੇ ਤੁਹਾਡਾ ਜਿਹੜਾ ਬੈਲੈਂਸ ਰਹਿਣਾ ਬੜਾ ਜ਼ਰੂਰੀ ਹੈ।
1: ਸਿਆਣੇ ਨੇ ਕਹਾਵਤ ਹੋਰ ਵੀ ਕਹੀ ਹੈ ਨਾ, ਵੀ ਅਗਲੀ ਲੈਣ ਗਿਆ ਪਿਛਲੀ ਕੁੱਤਾ ਲੈ ਗਿਆ। ਪਿਛਲਾ ਜੇ ਪ੍ਰੋਪਰ ਪੂਰਾ ਨਹੀਂ ਹੋਇਆ, ਇਨਵੈਸਟਮੈਂਟ ਨੂੰ ਭੱਜਿਆ ਸੀ ਨਾ, ਉੱਥੇ ਪੈਸੇ ਲੱਗੇ ਤੇ ਪਿਛਲਾ ਵੀ ਔਖਾ ਸੌਖਾ ਹੋ ਗਿਆ। ਸਿਆਣੇ ਬੜੇ ਸਿਆਣੇ ਸੀ ਨਾ ਭਾਜੀ।
0: ਤੇ ਕਹਿੰਦੇ ਭਾਜੀ ਜਸਵਾਲ ਸਾਹਿਬ ਨੂੰ ਪੁੱਛੋ ਵੀ ਉਹ ਲਿਨ ਬਰੁੱਕ ਫਰਾਈਡੇ ਸ਼ਾਮ ਨੂੰ ਗੁਰਦੁਆਰੇ ਜਾਂਦੇ ਨੇ। ਆਈ ਡੋਂਟ ਨੋ ਕਿ ਮੈਨੂੰ ਭੁਲੇਖਾ ਜਿਹਾ ਲੱਗਦਾ ਆ, ਵੀ ਮੈਨੂੰ ਬੜੀ ਵਾਰੀ ਲੱਗਦਾ ਵੀ ਆਹ ਬੰਦਾ ਜਿਹੜਾ ਪੀਜ਼ੇ ਤੇ ਪੀਜ਼ਾ ਖਾਈ ਜਾਂਦਾ ਇਹ ਉਹੀ ਲੱਗਦਾ। ਆਹ ਮੈਂ ਕੋਲੋਂ ਕਹੀ ਗੱਲ, ਪਰ ਵੈਸੇ ਇਹਨਾਂ ਨੇ ਪੁੱਛਿਆ
1: ਬਾਬਕ ਮੈਂ ਕਹੀ ਹੈ।
0: ਤੇ ਕਹਿੰਦੇ ਰੀਜਨਲ ਨਿਊ ਸਾਊਥ ਵੇਲ ਨੋਟ ਚੀਪ ਦੇਸ ਡੇਸ ਅਲਬਰੀ ਵਡੋਂਗਾ, ਚਾਰ ਬੈਡਰੂਮ ਘਰ, ਕਹਿੰਦੇ ਕਿ 1100 ਸਕੁਏਅਰ ਲੈਂਡ, ਰੈਂਟ 750 ਦੇ ਆਸ ਪਾਸ ਆ। ਹਾਂ ਇੱਥੋਂ ਲੋਕ ਜਾ ਬਹੁਤ ਰਹੇ ਨਾ, ਕੰਟਰੀ ਸਾਈਡ ਇੱਥੋਂ ਵੀ ਜਾ ਰਹੇ ਆ, ਤੇ ਇਸ
1: ਲਿਮਿਟਡ ਜਿਹੇ ਘਰ ਬਣੇ ਹੁਣ, ਜਦੋਂ ਦੀ ਕੰਟਰੀ ਸਾਈਡ ਦੀ ਪੀਆਰ ਵਗੈਰਾ ਪਾਈਆਂ ਉਹ ਵੀ ਫਰਕ ਪੈਂਦਾ ਨਾ ਭਾਈ,
0: ਜਾਂ ਹੈਰਾਨੀ ਦੀ ਗੱਲ ਹੈ 750 ਰੈਂਟ
1: ਬੱਲੇ ਬੱਲੇ
0: ਵੱਡੀ ਗੱਲ ਹੈ। ਇਹ ਗੱਲ ਕੱਲ੍ਹ ਦੀਆਂ ਗੱਲਾਂ ਵਾ 250-300 ਵਾਲੀਆਂ, ਜਿੱਦਾਂ ਕੌਫੀ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਹੁਣ ਕੌਫੀ ਵੇਖ ਲਓ ਤੁਸੀਂ, 250-300 ਆਮ ਜੀ ਹੁੰਦੀ ਸੀ, ਇੱਕਦਮ ਤੁਸੀਂ ਐਂ ਜਿੱਦਾਂ ਸੁੱਤੇ ਉੱਠੇ ਹੋ, ਅਗਲਾ ਕਹਿੰਦਾ $7, ਦਿਮਾਗ ਖਰਾਬ ਹੋ ਗਿਆ,
1: ਸੈਵਨ ਇਲੈਵਨ ਚਲੀ ਗਏ,
0: ਲੱਗਦਾ ਹੀ ਝਟਕਾ 7-11 ਵਾਲਿਆਂ ਨੂੰ, ਬਾਕੀਆਂ ਨੂੰ ਤੇ ਡੇਲੀ ਪਤਾ ਲੱਗਦਾ ਰਹਿੰਦਾ।
1: ਪਰ ਕਈ ਵਾਰ ਕੌਫੀ ਲੈਣ ਵਾਸਤੇ ਉਹ 2-3 ਕਿਲੋਮੀਟਰ ਜਾਂਦੇ ਆ, ਤੇਲ ਹੋ ਕੇ ਆਉਂਦੇ, ਫਿਰ ਕੌਫੀ ਲੈਣੀ ਸਸਤੀ ਮਿਲਦੀ ਹੈ ਨਹੀਂ। ਵੇਖਦੇ ਮੈਂ ਗਿਆ ਕਿੰਨਾ ਕੰਮ, ਟਾਈਮ ਕਿੰਨਾ ਸਪੈਂਡ ਕਰਕੇ ਆਇਆ, ਜੇ ਸਪੈਸ਼ਲ ਰਾਹ ਨੂੰ ਜਾਂਦੇ ਫਿਰ ਤਾਂ ਚਲੋ ਫੜ ਲਵੇ ਕੌਫੀ।
0: ਹਾਂਜੀ ਉਹ ਤਾਂ ਚਲੋ ਅਲੱਗ ਗੱਲ ਆ, ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ
1: ਆ। ਇਹ ਟੈਗ ਨਾ ਰੱਖਣੀ ਵੀ ਸ਼ੌਂਕ ਦਾ ਭਾਜੀ, ਕੋਈ ਸ਼ੌਂਕ ਨਹੀਂ ਵੀ ਯਕੂ ਜੀ, ਭਾਵੇਂ ਸਾਡੇ ਘਰ ਚ ਲੱਗਿਆ ਬਣਾਤੇ ਸੀ ਕਦੀ ਨਹੀਂ, ਪਰ ਸ਼ੌਂਕ ਦਾ ਕਦੀ ਕੋਈ ਮੁੱਲ ਨਹੀਂ।
0: ਸੋਨਾ ਹੀ ਲਵਾਇਆ ਵਾ, ਬਹੁਤੀ ਕਹਿ ਸਕਦੀ ਹੈ ਸੋਨਾ, ਪਰ ਆਪਾਂ ਪਰਵਾਹ ਨਹੀਂ ਮਾਰੀ ਦੀ, ਆਪਾਂ ਨੂੰ ਖਰਚਾ ਕੀਤਾ ਤੇ ਕੀਤਾ। ਚਲੀਏ ਫਿਰ ਆਪਾਂ ਲੈਣੇ ਜੀ ਜਾਂਚ ਤੁਹਾਡੇ ਕੋਲੋਂ, ਕਿਆ ਸੁਣਿਆ ਮਾਫ ਤੇ ਲੈਣੇ
1: ਪਰਮਾਤਮਾ ਤੁਹਾਡੇ ਕਾਰੋਬਾਰ ਤਰੱਕੀਆਂ ਦੇਵੇ ਜੀ।
0: ਬਿਲਕੁਲ
1: ਠੀਕ ਲੱਗਦਾ ਜੀ, ਤੁਸੀਂ ਆਪਣੇ ਹਿਸਾਬ ਨਾਲ ਆਪਣੀ ਚਾਦਰ ਨੂੰ ਵੇਖ ਕੇ ਚੱਲੀਏ ਤਾਂ ਜ਼ਿਆਦਾ ਵਧੀਆ ਵਾ, ਬਟ ਕਿਸੇ ਨੂੰ ਵੇਖ ਕੇ ਹੋ ਸਕਦਾ ਕਿਸੇ ਨੇ ਐਕਸਟੈਂਡ ਕਰਾਈ
0: ਹੋਵੇ। ਬਿਲਕੁਲ ਰੱਬ ਉਹਨੇ ਕੁਝ ਕਰ ਤੁਹਾਨੂੰ ਕਰਕੇ।
1: ਹਾਂ ਪਰ ਇੰਨਾ ਵੀ ਸਮਾਂ ਜ਼ਰੂਰ ਕੱਢ ਕੇ ਰੱਖੋ, ਜੋ ਪਿਛਲੇ ਮੇਰਾ ਭਾਜੀ ਆਪਣਾ ਤਜਰਬਾ ਰਿਹਾ ਵੀ ਕੰਮਾਂ ਕਰਨ ਦੇ ਨਾਲ ਨਾਲ ਇਸ ਟਾਈਮ ਸਾਡੀਆਂ ਫਿਜ਼ੀਕਲ ਐਕਟੀਵਿਟੀ ਜਿਹੜੇ ਬੱਚੇ ਕਰ ਰਹੇ ਆ, ਸਪੋਰਟਸ ਨਾਲ ਜੁੜੇ ਹੋਏ ਆ, ਅਸੀਂ ਨਾਲ ਲੈ ਕੇ ਜਾਈਦਾ ਵੀ ਉਹਦੇ ਲਈ ਟਾਈਮ ਕੱਢਦੇ ਪਏ ਹਾਂ ਤਾਂ ਚੰਗਾ ਲੱਗਦਾ ਵੀ ਸਾਨੂੰ ਆਪਣੇ ਲਈ ਵੀ, ਨਹੀਂ ਤਾਂ ਸਾਰੀ ਉਮਰ ਦਾ ਕੰਮ ਕਰੀ ਗਏ ਹਾਂ ਅਸੀਂ, ਅਤੇ ਥੋੜ੍ਹਾ ਟਾਈਮ ਕੱਢ ਕੇ ਰੱਖੀਏ ਅਤੇ ਸਾਡੀ ਅਸਲੀ ਰੈਸਪੋਂਸ ਸਾਡੇ ਬੱਚੇ ਰਹਿਣੇ ਜਿਹੜੇ, ਇਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਰਾਏ ਪਾਵਾਂਗੇ ਤਾਂ ਜੇ ਜੁੜੇ ਰਹਾਂਗੇ ਤਾਂ ਚੰਗੇ ਰਾਏ ਪੈ ਜਾਣਗੇ।
0: ਆਹ ਮੁੜ ਕੇ ਔਖਾ ਮੁੜ ਕੇ ਸਾਰਾ ਟਾਈਮ ਕੱਢ ਕੇ ਫਿਰ ਸਾਨੂੰ ਇਹ ਲੱਗਦਾ ਵੀ ਹਾਏ ਆਪਾਂ ਇੱਥੇ ਵੀ ਟਾਈਮ ਨਹੀਂ ਦਿੱਤਾ, ਜਿੱਦਾਂ ਅਸੀਂ ਆਪਣੇ ਬਾਰੇ ਕਹਿ ਦਿੰਦੇ ਹਾਂ ਵੀ ਉਹ ਜੇ ਕਿਤੇ ਉੱਥੇ ਫੈਸਿਲਿਟੀਆਂ ਹੁੰਦੀਆਂ ਨਾ ਤਾਂ ਮੈਂ ਵੀ ਰਣਜੀ ਖੇਡ ਜਾਣਾ ਸੀ,
1: ਹੈ
0: ਫਿਰ ਉਹ ਨਾ ਹੋਵੇ ਵੀ ਆਪਾਂ ਬੱਚੇ ਬਾਰੇ ਵੀ ਕਹੀਏ ਵੀ ਜੇ ਕਿਤੇ ਉਦੋਂ ਕਿਤੇ ਸਮੇਂ ਸਿਰ ਕਿਤੇ ਕੰਮ ਕਟਾਇਆ ਹੁੰਦਾ ਨਾ ਤੇ ਬੱਚਾ ਵੀ ਸਾਡਾ
1: ਲਿਆ ਹੁੰਦਾ, ਪਲਾਟ ਨਾ ਲਿਆ ਹੁੰਦਾ ਨਾ, ਉਹਦੀ ਕਿਸ਼ਤਾਂ 'ਚ ਜਾਣਾ ਪੈਂਦਾ ਸੀ ਐਕਸਟਰਾ ਟਾਈਮ ਲਾਉਣ ਵਾਸਤੇ।
0: ਸੋ ਇਹ ਚੀਜ਼ਾਂ ਜ਼ਰੂਰ ਧਿਆਨ ਦੇ ਵਿੱਚ ਰੱਖੋ, ਕਹਿਣ ਦਾ ਮਤਲਬ ਕਿ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਹ ਸਾਰਾ ਕੁਛ ਭੁੱਗ ਪਗਾ ਕੇ ਜੇ ਫਿਰ ਟਾਈਮ ਬਚਦਾ ਵਾ, ਜਿੰਨੀ ਕੁ ਕਮਾਈ ਹੁੰਦੀ ਹੈ ਤੇ ਉਹਦੇ ਵਿੱਚ ਜਿੰਨਾ ਵੀ ਹੁੰਦਾ ਵਾ ਵੱਧ ਚੜ ਕੇ ਕਰੋ ਤੁਸੀਂ। ਤੇ ਆਪਾਂ ਲੈਂਦੇ ਹੁਣ ਤੁਹਾਡੇ ਕੋਲੋਂ ਜਾ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣਾ ਪਰਿਵਾਰ ਦਾ ਆਪਣੇ ਜੇਬ ਦਾ ਖਿਆਲ ਰੱਖੋ। ਰੇਡੀਓ ਹਾਂਜੀ 1674 AM

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: हाय मैं हूं कपिल शर्मा और आप सुन रहे हैं रेडियो हांजी 1674 AM और ये जिनको जिन्होंने रेडियो ये खोला है वो मेरे दोस्त हैं बड़े अच्छे लोग हैं बड़े अच्छे अच्छे गाने चलाएंगे एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा सुनते रहिए रेडियो हांजी 1674 AM थैंक यू

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNCs apply. License 184812.
5: ਸੁਣੋ ਜੀ, ਗੱਡੀ ਅਕਸ਼ਾ ਜੁਐਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 2 ਸਪਤੰਬਰ ਤੇ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਨਿਊਜ਼ ਬੁਲੇਟਿਨ ਦੇ ਇਸ ਪ੍ਰੋਗਰਾਮ ਦੇ ਵਿੱਚ, ਨਿਊਜ਼ ਰੂਮ ਦੇ ਵਿੱਚ। ਔਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ।
9: ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੀ ਸਾਂਝ ਜੇ ਪਾਉਂਦੇ ਹਾਂ ਤਾਂ ਕੈਨੇਡਾ ਤੋਂ ਪਹਿਲੀ ਖਬਰ, ਜਿੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਬੇਸ਼ੱਕ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਮੌਜੂਦਾ ਲੇਬਰ ਸਰਕਾਰ ਬਾਈ ਇਲੈਕਸ਼ਨਸ ਨਹੀਂ ਜਿੱਤ ਪਾ ਰਹੀ, ਚਾਹੇ ਉਹ ਫਰੈਰਰ ਦੀ ਸੀਟ ਹੋਵੇ ਚਾਹੇ ਸੀਕ੍ਰੇਟ ਹਾਰਬਰ ਦੀ, ਪਰ ਕੈਨੇਡਾ ਦੇ ਵਿੱਚ 3 ਖਾਲੀ ਪਈਆਂ ਸੰਸਦੀ ਸੀਟਾਂ ਦੇ ਲਈ ਜਿਹੜੇ ਬਾਈ ਇਲੈਕਸ਼ਨ ਹੋਏ ਉਸ ਦੇ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠਲੀ ਲਿਬਰਲ ਪਾਰਟੀ ਨੇ 3 ਸੀਟਾਂ ਦੇ ਉੱਤੇ 50 ਫੇਰ ਜਿੱਤ ਹਾਸਲ ਕੀਤੀ ਹੈ। ਇਹ ਸ਼ਾਨਦਾਰ ਜਿੱਤ ਦੇ ਨਾਲ ਹੀ ਪਾਰਟੀ ਨੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਵੀ ਹੁਣ ਪਾਰ ਕਰ ਲਿਆ। ਵੈਨਕੂਵਰ, ਟੋਰਾਂਟੋ ਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਅਮਲ ਸਵੇਰ ਤੋਂ ਸ਼ਾਮ ਤੱਕ ਇਸ ਵੀਕਐਂਡ ਦੇ ਦਰਮਿਆਨ ਰਿਹਾ। ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ। ਮੁੱਢਲੇ ਰੁਝਾਨਾਂ ਤੋਂ ਹੀ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਲੱਗ ਰਹੀ ਸੀ। ਇਹਨਾਂ ਦੇ ਵਿੱਚੋਂ 3 ਸੀਟਾਂ ਦੇ ਵਿੱਚੋਂ 2 ਦੇ ਉੱਤੇ ਪਹਿਲਾਂ ਵੀ ਲਿਬਰਲ ਪਾਰਟੀ ਦੇ ਕੋਲ ਹੀ ਸੀ, ਜਦਕਿ 1 ਸੀਟ ਦੇ ਉੱਤੇ ਮੁੱਖ ਵਿਰੋਧੀ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਸਦਾ ਕਬਜ਼ਾ ਸੀ। ਲਿਬਰਲ ਪਾਰਟੀ ਨੇ ਵਿਰੋਧੀ ਧਿਰ ਦੇ ਗੜ ਦੇ ਵਿੱਚ ਵੀ ਸਨ ਲਗਾਉਂਦਿਆਂ ਇਹ ਸੀਟ ਆਪਣੇ ਨਾਂ ਹੁਣ ਕਰ ਲਈ ਹੈ। ਹੁਣ 343 ਮੈਂਬਰੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਦੇ ਕੋਲ 173 ਮੈਂਬਰ ਹੋ ਗਏ ਨੇ, ਜੋ ਕਿ ਮੌਮਤ ਤੋਂ 1 ਵੱਧ ਨੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਕੋਲ 141 ਮੈਂਬਰ ਨੇ, ਬਲਾਕ ਕਿਊਬਿਕ ਦੇ ਕੋਲ 22, NDP ਦੇ ਕੋਲ 6 ਤੇ ਗ੍ਰੀਨ ਪਾਰਟੀ ਦਾ 1 ਮੈਂਬਰ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ 2 ਸੀਟਾਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਵੀ ਹੋਰਨਾਂ ਹੇਠਲੀਆਂ ਪਾਰਟੀਆਂ ਦੀ ਹਮਾਇਤ ਦੀ ਲੋੜ ਪੈ ਰਹੀ ਸੀ, ਪਰ ਹੁਣ ਇਹ ਬਹੁਮਤ ਮਿਲਣ ਦੇ ਨਾਲ ਸਰਕਾਰ ਦਾ ਰਾਹ ਵੀ ਪੱਧਰਾ ਹੋ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਤੀਜਿਆਂ ਤੋਂ ਬਾਅਦ ਕਿਹਾ ਹੈ ਵਾਸੀਆਂ ਨੇ ਸਰਕਾਰ ਦੀ ਨੀਤੀਆਂ ਦੇ ਉੱਤੇ ਭਰੋਸਾ ਪ੍ਰਗਟਾਇਆ, ਉਸ ਨੂੰ ਉਹ ਯਕੀਨੀ ਬਣਾ ਕੇ ਰੱਖਣਗੇ। ਉੱਥੇ ਹੀ ਅਮਰੀਕਾ ਦੇ ਵਿੱਚ ਟਿਊਪੈਕ ਦੇ ਕਤਲ ਦੀ ਜਿਹੜੀ ਗੁੱਥੀ ਹੈ ਉਸਨੂੰ ਲੈ ਕੇ ਲਗਾਤਾਰ ਕੌਨਸਪਿਰੇਸੀ ਥਿਊਰੀਆਂ ਜਾਂ ਖਬਰਾਂ ਚੱਲਦੀਆਂ ਨੇ, ਜਿਵੇਂ ਭਾਰਤ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਸਿੱਧੂ ਮੂਸੇਵਾਲਾ, ਜਿਸਨੂੰ ਆਪਣਾ ਆਈਡਲ ਮੰਨਦਾ ਸੀ ਟਿਊਪੈਕ ਸ਼ੂਕਰ, ਹੁਣ ਉਸਦੇ ਕਤਲ ਦੇ ਵੀ ਲਈ ਜਿਹੜੇ ਵਿਅਕਤੀ ਆ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਅਮਰੀਕਾ ਦੇ ਵਿੱਚ ਲਾਸ ਵੇਗਾਸ ਦੇ ਅੰਦਰ ਜਿਊਰੀ ਨੇ ਡਿਓਨ ਕੀਫ ਡੀ ਡੇਵਿਸ ਨਾਮ ਦੇ ਵਿਅਕਤੀ ਨੂੰ 1996 ਦੇ ਵਿੱਚ ਰੈਪ ਆਈਕਨ ਟੂਪੈਕ ਸ਼ੂਕਰ ਦੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ੀ ਕਰਾਰ ਦੇ ਦਿੱਤਾ। ਇਸ ਦੇ ਨਾਲ ਅਜਿਹੇ ਮਾਮਲੇ ਦੇ ਵਿੱਚ ਹੁਣ ਅੰਤ ਦੇ ਵਿੱਚ ਇਨਸਾਫ਼ ਦੀ ਉਮੀਦ ਜਾਗੀ ਹੈ, ਜੋ ਕਿ ਦਹਾਕਿਆਂ ਤੋਂ ਹਿਪ ਹੋਪ ਦੀ ਦੁਨੀਆਂ ਦੇ ਵਿੱਚ ਪ੍ਰਸ਼ੰਸਕਾਂ ਨੂੰ ਝੰਜੋੜ ਰਿਹਾ ਸੀ ਔਰ ਇੱਕ ਮਿਸਟਰੀ ਬਣਿਆ ਹੋਇਆ ਸੀ। 63 ਸਾਲਾ ਡੇਵਿਸ ਨੂੰ ਸੋਮਵਾਰ ਦੇ ਦਿਨ ਮਾਰੂ ਹਥਿਆਰ ਰੱਖਣ ਤੇ ਕਤਲ ਕਰਨ ਦੇ ਦੋਸ਼ ਦੇ ਵਿੱਚ ਦੋਸ਼ਾਂ ਨੂੰ ਸਹੀ ਸਾਬਤ ਪਾਇਆ ਗਿਆ ਤੇ ਉਸਨੂੰ ਉਮਰ ਕੈਦ ਦੀ ਸਜ਼ਾ ਹੁਣ ਹੋ ਸਕਦੀ ਹੈ। ਹਾਲੇ ਸਜ਼ਾ ਦੀ ਸੁਣਵਾਈ ਹੋਣੀ ਬਾਕੀ ਹੈ। ਲਾਸ ਵੇਗਾਸ ਦੇ ਵਿੱਚ ਹਫ਼ਤਿਆਂ ਤੱਕ ਚੱਲੇ ਇਸ ਮੁਕੱਦਮੇ ਤੋਂ ਬਾਅਦ ਜਿਊਰੀ ਨੇ 3 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਫੈਸਲਾ ਲੈ ਲਿਆ। ਫੈਸਲਾ ਸੁਣਾਉਣ ਤੋਂ ਬਾਅਦ ਸ਼ੁਕਰ ਦੀ ਭੈਣ ਸਕੀਵਾ ਸੈਟ ਸ਼ੁਕਰ ਰੋ ਪਈ ਤੇ ਵਕੀਲਾਂ ਨੂੰ ਗਲੇ ਲਗਾਇਆ। ਡੇਵਿਸ ਦੇ ਪੁੱਤਰ ਨੇ ਆਪਣੇ ਇੱਕ ਹੱਥ ਦੇ ਨਾਲ ਚਿਹਰਾ ਢੱਕ ਲਿਆ ਸੀ। ਦੱਸ ਦਈਏ ਕਿ ਹੁਣ ਇਸ ਕਤਲ ਦੀ ਗੁੱਥੀ ਸੁਲਝਣ ਤੋਂ ਬਾਅਦ ਲੰਮੇ ਚਿਰ ਤੋਂ ਰੈਪ ਦੀ ਦੁਨੀਆਂ ਦੇ ਵਿੱਚ ਚੱਲਦੀ ਆ ਰਹੀ ਇੱਕ ਬਹਿਸ ਤਾਂ ਖਤਮ ਹੋਈ ਹੈ। ਖੈਰ, ਇੱਕ ਦੂਜੇ ਪਾਸੇ ਬਹਿਸ ਜਿਹੜੀ ਹੈ ਉਹ ਕਦੋਂ ਮੁੱਕੇਗੀ? ਅਮਰੀਕਾ ਤੇ ਇਰਾਨ ਦੇ ਵਿੱਚੋਂ ਕੌਣ ਪਹਿਲਾਂ ਮੰਨੇਗਾ, ਕੌਣ ਗੋਡੇ ਟੇਕੇਗਾ, ਇਹਦਾ ਵੀ ਇੰਤਜ਼ਾਰ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਮਹੀਨੇ ਦੇ ਵਿੱਚ ਹੋਈ ਪਹਿਲੀ ਗੋਲੀਬਾਰੀ, ਕਿਉਂਕਿ ਪਿਛਲੇ ਇੱਕ ਮਹੀਨੇ ਤੋਂ ਪਹਿਲਾਂ ਵੀ ਹਮਲੇ ਜਿਹੜੇ ਸੀ, ਆ ਜੰਗ ਜਿਹੜੀ ਉਹ ਚੱਲ ਰਹੀ ਸੀ, ਉਸਦਾ ਸੇਕ ਤਾਂ ਪੂਰੀ ਦੁਨੀਆਂ ਨੇ ਝੱਲਿਆ। ਪਰ ਪਿਛਲੇ ਇੱਕ ਮਹੀਨੇ ਦੇ ਵਿੱਚ ਨਾ ਤਾਂ ਇਰਾਨ ਨੇ ਕੋਈ ਹਮਲਾ ਕੀਤਾ ਸੀ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ, ਤੇ ਨਾ ਹੀ ਅਮਰੀਕਾ ਨੇ। ਪਰ ਅਮਰੀਕਾ ਨੇ ਹੁਣ ਗੋਲੀਬਾਰੀ ਕੀਤੀ ਹੈ ਔਰ ਇਸ ਦੀ ਸ਼ੁਰੂਆਤ ਕੀਤੀ ਹੈ। ਔਰ ਇਸ ਤੋਂ ਬਾਅਦ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਫਿਰ ਵੀ ਨਰਮ ਰੁੱਖ ਅਪਣਾਉਂਦਿਆਂ ਹੋਇਆਂ ਕਿਹਾ ਕਿ ਜੇ ਵਾਸ਼ਿੰਗਟਨ ਅਜਿਹਾ ਕਰਦਾ ਹੈ ਤਾਂ ਉਹਨਾਂ ਦਾ ਦੇਸ਼ ਜੂਨ ਮਹੀਨੇ ਦੇ ਵਿੱਚ ਅਮਰੀਕਾ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਉੱਤੇ ਇੱਕ ਵਾਰ ਫਿਰ ਤੋਂ ਵਾਪਸ ਆਉਣ ਦੇ ਲਈ ਆਪਣਾ ਰੁੱਖ ਸਪਸ਼ਟ ਕਰ ਸਕਦਾ ਹੈ, ਬਾਵਜੂਦ ਇਸ ਦੇ ਕਿ ਅਮਰੀਕਾ ਨੇ ਗੋਲੀਬਾਰੀ ਦੀ ਫਿਰ ਤੋਂ ਸ਼ੁਰੂਆਤ ਕੀਤੀ ਹੈ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਚੱਲ ਰਹੇ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਸਮਿਟ ਦੇ ਆਖਰੀ ਦਿਨ ਇਰਾਨੀ ਸਰਕਾਰ ਦੇ ਮੀਡੀਆ ਦੀ ਤਰਫ ਤੋਂ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਅਮਰੀਕਾ ਸਮਝੌਤੇ ਦੇ ਵਿੱਚ ਕੀਤੀਆਂ ਆਪਣੀਆਂ ਵਚਨਬੱਧਤਾਵਾਂ ਦੇ ਉੱਤੇ ਵਾਪਸ ਆ ਜਾਂਦਾ ਹੈ ਤਾਂ ਇਰਾਨ ਵੀ ਤੁਰੰਤ ਜਵਾਬ ਦੇਗਾ ਔਰ ਇਰਾਨ ਤੁਰੰਤ ਇਸ ਸਮਝੌਤੇ ਨੂੰ ਕਰਨ ਦੇ ਲਈ ਰਾਜ਼ੀ ਹੋ ਜਾਏਗਾ। ਜੂਨ ਦੇ ਇਸ ਸਮਝੌਤੇ ਦੇ ਵਿੱਚ ਤੁਰੰਤ ਜੰਗਬੰਦੀ ਦੀ ਇੱਕ ਵਿਵਸਥਾ ਕੀਤੀ ਗਈ ਸੀ, ਪਰ ਹਾਲੇ ਤੱਕ ਦੋਵੇਂ ਧਿਰਾਂ ਉਸ ਵਿਆਪਕ ਸ਼ਾਂਤੀ ਸਮਝੌਤੇ ਤੱਕ ਨਹੀਂ ਪਹੁੰਚ ਸਕੀਆਂ ਨੇ। ਇਸੇ ਉਦੇਸ਼ ਦੇ ਨਾਲ 60 ਦਿਨਾਂ ਦੀ ਮਿਆਦ ਦੇ ਵਾਸਤੇ ਜੰਗਬੰਦੀ ਸ਼ੁਰੂ ਕੀਤੀ ਗਈ ਸੀ, ਪਰ ਜੰਗਬੰਦੀ ਦਾ ਸਮਝੌਤਾ ਤਾਂ ਲਾਗੂ ਰਹਿੰਦਾ ਜੇਕਰ ਕਿਸੇ ਵੀ ਧਿਰ ਦੀ ਤਰਫ ਤੋਂ ਗੋਲੀਬਾਰੀ ਨਾ ਕੀਤੀ ਜਾਂਦੀ। ਇਰਾਨ ਇਸ ਸਮੇਂ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਤੇ ਸਮੁੰਦਰੀ ਜਹਾਜ਼ਾਂ ਨੂੰ ਲੰਘਣ ਦੇਣ ਦੇ ਲਈ ਸਹਿਮਤ ਹੋਇਆ ਸੀ, ਪਰ ਅਮਰੀਕਾ ਨੇ ਆਪਣੀ ਸਮੁੰਦਰੀ ਨਾਕੇਬੰਦੀ ਖਤਮ ਕਰਨ, ਪਾਬੰਦੀਆਂ ਹਟਾਉਣ ਤੇ ਇਰਾਨੀ ਤੇਲ ਦੀ ਬਰਾਮਦ ਦੇ ਲਈ ਛੋਟ ਦੇਣ ਦੇ ਵਾਸਤੇ ਤੇ ਇਰਾਨ ਦੇ ਪੁਨਰ ਨਿਰਮਾਣ ਦੇ ਪੈਕੇਜ ਦੇ ਉੱਤੇ ਕੰਮ ਕਰਨ ਦੇ ਲਈ ਸਹਿਮਤੀ ਵੀ ਜਤਾਈ ਸੀ, ਤੇ ਪਰ ਬਾਵਜੂਦ ਇਸ ਦੇ ਇਹ ਸਮਝੌਤਾ ਸਿਰੇ ਨਹੀਂ ਚੜ ਸਕਿਆ। ਦੋਵਾਂ ਧਿਰਾਂ ਦੀ ਤਰਫ ਤੋਂ ਕਿਸਨੇ ਪਹਿਲਾਂ ਪਹਿਲ ਕੀਤੀ ਇਸ ਸਮਝੌਤੇ ਨੂੰ ਤੋੜਨ ਦੀ, ਇਸ ਦੇ ਵਿੱਚ ਤਾਂ ਇੱਕ ਬਹਿਸ ਦਾ ਵਿਸ਼ਾ ਬਣਿਆ ਹੀ ਰਹਿੰਦਾ। ਪਰ ਖੈਰ, ਉਧਰ ਦੂਸਰੇ ਪਾਸੇ ਇੱਕ ਰੂਸ ਤੇ ਯੂਕਰੇਨ ਦੇ ਵੀ ਹਮਲੇ ਚੱਲ ਰਹੇ ਨੇ। ਯੂਕਰੇਨ ਦੇ ਉੱਤੇ ਰੂਸ ਦੇ ਹਾਲੀਆ ਹਮਲਿਆਂ ਦੇ ਵਿੱਚ ਮਾਰੇ ਗਏ 12 ਜਣਿਆਂ ਦੇ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਦੱਸਿਆ ਜਾ ਰਿਹਾ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਜਾਣਕਾਰੀ ਦਿੱਤੀ ਹੈ, ਕਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਡਰੋਨਾਂ ਤੇ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ, ਗੈਰ ਫੌਜੀ ਇਨਫਰਾਸਟ੍ਰਕਚਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਪੋਸਟ ਦੇ ਵਿੱਚ ਲਿਖਿਆ ਹੈ ਕਿ ਲੰਘੀ ਸ਼ਾਮ ਤੋਂ ਓਡੀਸਾ ਸ਼ਹਿਰ ਦੇ ਉਹ ਨੇੜਲੇ ਇਲਾਕਿਆਂ ਦੇ ਵਿੱਚ ਹਵਾਈ ਬੰਬਾਂ ਤੇ ਡਰੋਨਾਂ ਦੇ ਨਾਲ ਹਮਲੇ ਜਾਰੀ ਨੇ, ਜਿਸ ਦੇ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗਵਾਏ ਨੇ ਉਹਨਾਂ ਦੇ ਨਾਲ ਹਮਦਰਦੀ ਜ਼ਾਹਰ ਕਰਦਾ, ਪਰ ਇਹਨਾਂ ਹਮਲਿਆਂ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ। ਕੀਵ, ਓਡੇਸਾ, ਖਰਸੋਨ, ਦੌਨਤੇਸਕ, ਜ਼ਾਪਰੋਜ਼ੀਆ, ਖਾਰਕੀਵ, ਜ਼ਿਤੋਮਿਰ, ਸੁਮੀ ਤੇ ਨਿਪਰੋ ਖੇਤਰਾਂ ਦੇ ਵਿੱਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੀਵ ਦੇ ਵਿੱਚ ਤਾਂ ਇੱਕ ਰੇਲਵੇ ਡਿਪੂ ਦੇ ਉੱਤੇ ਹੋਏ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਇਜ਼ਰਾਈਲ ਤੋਂ ਅਗਲੀ ਖਬਰ, ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਦੀ ਇੱਕ ਟੀਵੀ ਇੰਟਰਵਿਊ ਦੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦੱਸ ਦਈਏ ਕਿ ਇਜ਼ਰਾਈਲ ਦੇ ਵਿੱਚ ਇਲੈਕਸ਼ਨ ਹੋਣੇ ਨੇ ਜਦੋਂ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਨਾਂ ਹੀ ਦਿਨਾਂ ਦੇ ਵਿੱਚ, ਪਰ ਆਮ ਚੋਣਾਂ ਤੋਂ ਪਹਿਲਾਂ ਇਜ਼ਰਾਈਲ ਦੇ ਚੈਨਲ 14 ਨੂੰ ਦਿੱਤੇ ਇੱਕ ਇੰਟਰਵਿਊ 'ਚ ਸਾਰਾ ਨੇਤਨਯਾਹੂ ਨੇ 7 ਅਕਤੂਬਰ ਦੇ ਹਮਲੇ ਨੂੰ ਲੈ ਕੇ ਸਵਾਲ ਚੁੱਕੇ। ਸਾਰਾ ਨੇਤਨਯਾਹੂ ਨੇ ਪੁੱਛਿਆ ਕਿ ਸਾਬਕਾ ਫੌਜੀ ਜਨਰਲ ਤੇ ਇਜ਼ਰਾਈਲ ਡੈਮੋਕਰੇਟਿਕ ਪਾਰਟੀ ਦੇ ਨੇਤਾ ਯੇਰ ਗੋਲਾਨ ਨੂੰ 7 ਅਕਤੂਬਰ ਦੇ ਹਮਲੇ ਦੀ ਜਾਣਕਾਰੀ ਕਿਵੇਂ ਮਿਲੀ। ਉਹਨਾਂ ਨੇ ਬੈਂਜਾਮਿਨ ਨੇਤਨਯਾਹੂ ਤੋਂ ਪਹਿਲਾਂ ਆਪਣੇ ਅਧੀਨ ਆਉਣ ਵਾਲੀ ਫੌਜੀ ਟੁਕੜੀਆਂ ਨੂੰ ਕਿਵੇਂ ਐਕਟਿਵ ਕਰ ਲਿਆ। ਸਾਰਾ ਨੇਤਨਯਾਹੂ ਦੇ ਇਸ ਬਿਆਨ ਦੀ ਡੈਮੋਕਰੇਟਿਕ ਪਾਰਟੀ ਦੀ ਤਰਫ ਤੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮਹਿਜ਼ ਇੱਕ ਭਰਮਾਊ ਥਿਊਰੀ ਜਾਂ ਸਾਜਿਸ਼ ਹੈ ਜਿਹੜੀ ਸਾਰਾ ਚੋਣਾਂ ਤੋਂ ਪਹਿਲਾਂ ਫੂਕ ਰਹੇ ਨੇ, ਔਰ ਇਹ ਪਾਗਲਪਨ ਦੀ ਹੱਦ ਤੱਕ ਜਾ ਚੁੱਕੇ ਨੇ। ਉੱਥੇ ਹੀ ਇਜ਼ਰਾਈਲ ਦੇ ਸਾਬਕਾ ਫੌਜ ਪ੍ਰਮੁੱਖ ਤੇ ਚੋਣਾਂ ਦੇ ਵਿੱਚ ਨੇਤਨਯਾਹੂ ਨੂੰ ਚੁਣੌਤੀ ਦੇ ਰਹੀ ਇੱਕ ਹੋਰ ਪਾਰਟੀ ਦੇ ਨੇਤਾ ਗਾਦੀ ਆਈਜ਼ਨਕੋਟ ਨੇ ਵੀ ਸਾਰਾ ਨੇਤਨਯਾਹੂ ਦੇ ਬਿਆਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਦੋਸ਼ ਮੜਿਆ ਹੈ ਕਿ ਇਸ ਕਿਸਮ ਦੀਆਂ ਟਿੱਪਣੀਆਂ ਦਾ ਮਕਸਦ ਲੋਕਾਂ ਦੇ ਵਿੱਚ ਨਫ਼ਰਤ ਭੜਕਾਉਣਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਅਕਤੂਬਰ ਮਹੀਨੇ ਦੇ ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਸਾਰਾ ਨੇਤਨਯਾਹੂ ਦੀ ਟਿੱਪਣੀ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉੱਥੇ ਨੇਪਾਲ ਦੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਖਬਰ ਪਾਕਿਸਤਾਨ ਤੋਂ ਵੀ ਹੈ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਕਿਰਗਿਸਤਾਨ ਦੇ ਵਿੱਚ ਜਿਹੜਾ SCO ਸਮਿਟ ਚੱਲ ਰਿਹਾ ਉਸ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਪਾਣੀ ਨੂੰ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਨਿਸ਼ਾਨਾ ਤਾਂ ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਉੱਤੇ ਸਾਧਿਆ, ਪਰ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਭਾਰਤ ਦਾ ਨਾਮ ਨਹੀਂ ਲਿਆ। ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਟਾਲੇ ਜਾਣ ਦੇ ਸੰਦਰਭ ਦੇ ਵਿੱਚ ਆਪਣਾ ਇਹ ਬਿਆਨ ਦਿੱਤਾ ਹੈ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਸਾਡੇ ਖੇਤਰ ਚ ਪਾਣੀ ਜੀਵਨ ਦਾ ਆਧਾਰ ਹੈ, ਲੱਖਾਂ ਲੋਕਾਂ ਦੀ ਜ਼ਿੰਦਗੀ ਚੱਲਦੀ ਹੈ, ਜ਼ਮੀਨਾਂ ਦੀ ਸਿੰਜਾਈ ਹੁੰਦੀ ਹੈ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਬਣੀਆਂ ਰਹਿੰਦੀਆਂ ਨੇ। ਇਸ ਦਾ ਇਸਤੇਮਾਲ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਨਹੀਂ ਕੀਤਾ ਜਾਣਾ ਚਾਹੀਦਾ, ਇਸੇ ਨੂੰ ਦਬਾਅ ਬਣਾਉਣ ਦੇ ਲਈ ਵੀ ਨਹੀਂ ਕੀਤਾ ਜਾਣਾ ਚਾਹੀਦਾ ਔਰ ਨਾ ਹੀ ਸਿਆਸੀ ਹਿੱਤਾਂ ਨੂੰ ਹਾਸਲ ਕਰਨ ਦੇ ਲਈ ਇਸ ਦਾ ਗਲਤ ਇਸਤੇਮਾਲ ਹੋਣਾ ਚਾਹੀਦਾ। ਸਾਂਝਾ ਜਲ ਸੰਸਾਧਨ ਜਿਹੜੇ ਨੇ ਸਾਡੇ ਸਮਝੌਤਿਆਂ ਦਾ ਇੱਕ ਅਹਿਮ ਹਿੱਸਾ ਨੇ ਔਰ ਸਾਂਝੇ ਜਲ ਸੰਸਾਧਨਾਂ ਦੇ ਉੱਤੇ ਕੌਮਾਂਤਰੀ ਕਮਿਟਮੈਂਟਸ ਹੁੰਦੀਆਂ ਨੇ। ਇਹ ਸਿਆਸੀ ਮਾਮਲੇ ਨਹੀਂ ਨੇ ਕਿ ਜਦੋਂ ਚਾਹੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਵੋ। ਸ਼ਾਬਾਜ਼ ਸ਼ਰੀਫ ਨੇ ਖੇਤਰੀ ਪੱਧਰ ਦੇ ਉੱਤੇ ਅੱਤਵਾਦ ਦੇ ਖਿਲਾਫ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਵੀ ਕੀਤਾ। ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ, ਸਥਿਰ ਤੇ ਇੱਕ ਟਿਕਾਊ ਅਫਗਾਨਿਸਤਾਨ ਦੀ ਉਮੀਦ ਰੱਖਦਾ। ਹਾਲਾਂਕਿ ਸ਼ਾਬਾਜ਼ ਸ਼ਰੀਫ ਨੇ ਅੱਗੇ ਵੀ ਕਿਹਾ ਕਿ ਜਦੋਂ ਤੱਕ ਅੱਤਵਾਦੀ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਕਰਕੇ ਪਾਕਿਸਤਾਨ ਦੇ ਵੱਲ ਆਉਂਦੇ ਰਹਿਣਗੇ, ਨਿਰਦੋਸ਼ ਪਾਕਿਸਤਾਨੀਆਂ ਦਾ ਕਤਲ ਕਰਦੇ ਰਹਿਣਗੇ, ਖੂਨ ਬਹਾਉਂਦੇ ਰਹਿਣਗੇ, ਉਦੋਂ ਤੱਕ ਸਾਡੀ ਪਹੁੰਚ ਵੀ ਸਥਾਈ ਸ਼ਾਂਤੀ ਤੋਂ ਕਾਫੀ ਦੂਰ ਹੀ ਰਹੇਗੀ। ਉੱਥੇ ਨੇਪਾਲ ਹੜ੍ਹਾਂ ਦੇ ਵਿੱਚ ਹੁਣ 1000 ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਚਾਨਕ ਆਏ 26 ਅਗਸਤ ਦੇ ਦਿਨ ਇਹਨਾਂ ਹੜ੍ਹਾਂ ਦੇ ਵਿੱਚ ਹੁਣ ਮ੍ਰਿਤਕਾਂ ਦੀ ਗਿਣਤੀ 1050 ਤੋਂ ਪਾਰ ਜਾ ਚੁੱਕੀ ਹੈ। ਸੁਰੱਖਿਆ ਬਲਾਂ ਨੇ ਦੇਸ਼ ਦੇ 8 ਜ਼ਿਲ੍ਹਿਆਂ ਤੋਂ ਵਿੱਚੋਂ ਹੋਰ ਵੀ ਲਾਸ਼ਾਂ ਬਰਾਮਦ ਕੀਤੀਆਂ ਨੇ। ਪੂਰਬੀ, ਮੱਧ ਤੇ ਪੱਛਮੀ ਨੇਪਾਲ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਚੱਲਦਿਆਂ ਹੜ੍ਹਾਂ ਦੀਆਂ ਨਵੀਆਂ ਚੇਤਾਵਨੀਆਂ ਵੀ ਬਣੀਆਂ ਹੋਈਆਂ ਨੇ। ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਤਾਂ ਪਹਿਲਾਂ ਹੀ ਕਰ ਰਹੇ ਨੇ, ਪਰ ਭੰਬਲ ਭੂਸੇ ਦੀ ਸਥਿਤੀ ਵੀ ਬਣੀ ਹੋਈ ਹੈ। ਕੌਮੀ ਆਫ਼ਤ ਜ਼ੋਖਮ ਪ੍ਰਬੰਧਨ ਅਥਾਰਟੀ NDRMA ਨੇ ਦੱਸਿਆ ਹੈ ਕਿ 583 ਵਿਦੇਸ਼ੀਆਂ ਤੇ ਕਈ ਸੁਰੱਖਿਆ ਮੁਲਾਜ਼ਮਾਂ ਸਣੇ ਲਗਭਗ 4000 ਲੋਕ ਹਾਲੇ ਵੀ ਲਾਪਤਾ ਨੇ, ਪਰ 12000 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ। 26 ਅਗਸਤ ਨੂੰ ਨੇਪਾਲ ਤਿੱਬਤ ਸਰਹੱਦ ਦੇ ਨੇੜੇ ਬਰਫ਼ ਤੇ ਚੱਟਾਨਾਂ ਦੇ ਖਿਸਕਣ ਤੇ ਢਿੱਗਾਂ ਡਿੱਗਣ ਦੇ ਚੱਲਦਿਆਂ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਉੱਤਰੀ ਤੇ ਮੱਧ ਨੇਪਾਲ ਦੇ ਕਈ ਕਸਬਿਆਂ ਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੁੰਦਿਆਂ ਵੀ ਦੇਖਿਆ ਗਿਆ। ਹਿਮਾਲਿਆਈ ਸਰਹੱਦ ਦੇ ਖੇਤਰ ਤੋਂ ਦੱਖਣ ਦੇ ਵੱਲ ਵਹਿਣ ਵਾਲੀ ਬੋਟੋਕੋਸ਼ੀ ਨਦੀ ਦੇ ਵਿੱਚ ਹੜ੍ਹ ਆ ਗਿਆ ਸੀ, ਜਿਸ ਦੇ ਚੱਲਦਿਆਂ ਕਈ ਵਾਹਨ, ਸੜਕਾਂ, ਪੁਲ ਰੁੜ ਗਏ ਸੀ। ਪਣ ਬਿਜਲੀ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਉਧਰ ਚੀਨੀ ਮੀਡੀਆ ਦੀ ਖ਼ਬਰਾਂ ਦੇ ਮੁਤਾਬਕ ਇਸ ਆਫ਼ਤ ਦੇ ਵਿੱਚ ਚੀਨ ਵਾਲੇ ਪਾਸੇ, ਹਾਲਾਂਕਿ ਤਿੱਬਤ ਵਾਲਾ ਪਾਸਾ ਕਿਹਾ ਜਾਣਾ ਚਾਹੀਦਾ, ਪਰ ਉਧਰਲੇ ਪਾਸੇ ਵੀ 16 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ ਤੇ 550 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਨੇਪਾਲ ਦੇ NDRMA ਮਹਿਕਮੇ ਦੇ ਮੁਤਾਬਕ ਨੇਪਾਲ ਦੇ ਚਿਤਵਨ ਜ਼ਿਲ੍ਹੇ ਚ ਸਭ ਤੋਂ ਵੱਧ ਨੁਕਸਾਨ ਹੋਇਆ, ਜਿੱਥੇ 321 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਨਵਲ ਪਰਾਸੀ ਪੂਰਬ ਦੇ ਵਿੱਚ ਵੀ 216 ਲਾਸ਼ਾਂ ਹਾਸਲ ਹੋਈਆਂ ਨੇ, ਨਵਲ ਪਰਾਸੀ ਪੱਛਮ ਦੇ ਵਿੱਚ 170, ਨੂਵਾਕੋਟ ਦੇ ਵਿੱਚ 95, ਗੋਰਖਾ ਜ਼ਿਲ੍ਹੇ ਦੇ ਵਿੱਚ 65 ਲਾਸ਼ਾਂ ਬਰਾਮਦ ਹੋਈਆਂ ਨੇ, ਧਾਦਿੰਗ ਦੇ ਵਿੱਚ 57, ਰਸੂਆ ਦੇ ਵਿੱਚ 41 ਤੇ ਤਨਾਹੁਨ ਦੇ ਵਿੱਚ 38 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਨੇਪਾਲ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਬਚਾਅ ਤੇ ਰਾਹਤ ਮੁਹਿੰਮਾਂ ਹੁਣ ਜਾਰੀ ਨੇ। 163 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਜਾ ਚੁੱਕਿਆ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 5 ਹੋਰ ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਔਰ ਇਹ ਜਾਣਕਾਰੀ ਮੰਗਲਵਾਰ ਸ਼ਾਮ 8 ਵਜੇ ਤੱਕ ਦੀ ਸੀ। ਮੰਤਰਾਲੇ ਦੇ ਮੁਤਾਬਕ 151 ਭਾਰਤੀ ਨਾਗਰਿਕ ਚੀਨ ਤੋਂ ਰਵਾਨਾ ਹੋਏ ਨੇ। ਉੱਥੇ ਨੇਪਾਲ ਦੇ ਚਿਲੇਵੇਂ ਇਲਾਕੇ ਦੇ ਵਿੱਚ ਹਾਈਡਰੋ ਪਾਵਰ ਟਨਲ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਵੀ ਭਾਰਤੀ ਟਨਲ ਰੈਸਕਿਊ ਟੀਮ ਦਾ ਮੁਹਿੰਮ ਜਿਹੜਾ ਉਹ ਜਾਰੀ ਹੈ। ਇਸ ਇਲਾਵਾ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਫੋਰੈਂਸਿਕ ਟੀਮ ਦੀ ਮਦਦ ਦੇ ਨਾਲ ਵੀ ਨੇਪਾਲ ਦੇ ਵਿੱਚ DNA ਸੈਂਪਲ ਤੇ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਵਿਸਥਾਰ ਨੂੰ ਸਾਂਝਾ ਕਰੀਏ ਤਾਂ SCO ਸਮਿਟ ਦੇ ਵਿੱਚ ਸਿਰਫ ਪਾਕਿਸਤਾਨ ਦੇ ਹੀ ਪ੍ਰਧਾਨ ਮੰਤਰੀ ਨਹੀਂ ਬਲਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਪਣਾ ਭਾਸ਼ਣ ਰੱਖਿਆ। SCO ਸਮਿਟ ਚ ਉਹਨਾਂ ਨੇ ਅਪੀਲ ਕੀਤੀ ਕਿ ਦਹਿਸ਼ਤਗਰਦੀ ਨੂੰ ਸਰਕਾਰ ਦੀ ਨੀਤੀ ਦੇ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਅਤੇ ਅੱਤਵਾਦੀ ਫੰਡਿੰਗ ਦੇ ਉੱਤੇ ਭਰਤੀ ਦੇ ਵਿਰੁੱਧ ਸਾਂਝੀ ਲੜਾਈ ਦੇ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕੀਤਾ ਜਾਵੇ। ਇਸ ਦਰਮਿਆਨ ਸੰਗਠਨ ਦੇ ਸਾਂਝੇ ਐਲਾਨਨਾਮੇ ਦੇ ਵਿੱਚ ਕਿਹਾ ਗਿਆ ਕਿ ਅੱਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਦੋਹਰੇ ਮਿਆਰ ਪ੍ਰਵਾਨ ਨਹੀਂ ਹੋ ਸਕਦੇ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦਾ ਨਾਮ ਵੀ ਨਹੀਂ ਲਿਆ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਸ਼ਹਿਬਾਜ਼ ਸ਼ਰੀਫ ਨੇ ਭਾਰਤ ਦਾ ਨਾਮ ਨਹੀਂ ਲਿਆ। ਉਧਰ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ 20 ਤੋਂ 25 ਜੁਲਾਈ ਦੇ ਦਰਮਿਆਨ ਕਾਕਰੋਚ ਜਨਤਾ ਪਾਰਟੀ ਯਾਨੀ CJP ਦੀ ਅਗਵਾਈ ਦੇ ਹੇਠ ਹੋਏ ਰੋਸ ਮੁਜ਼ਾਹਰਿਆਂ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਦਰਜ ਹੋਏ ਸਾਰੇ ਕੇਸ ਰੱਦ ਕਰ ਦਿੱਤੇ ਨੇ। ਜਿਸ ਤੋਂ ਬਾਅਦ CJP ਨੇ ਵੀ ਕੌਮੀ ਰਾਜਧਾਨੀ ਦੇ ਵਿੱਚ ਆਉਂਦੀ 5 ਸਤੰਬਰ ਨੂੰ ਹੋਣ ਵਾਲਾ ਆਪਣਾ ਮਾਰਚ ਰੱਦ ਕਰ ਦਿੱਤਾ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਨੂੰ ਨੀਟ ਪੇਪਰ ਲੀਕ ਹੋਣ ਦੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ 3 ਮਹੀਨਿਆਂ ਦੇ ਅੰਦਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ। ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਅਪਰਾਧਿਕ ਕਾਰਵਾਈ ਬੰਦ ਕਰਦਿਆਂ ਹੋਇਆਂ ਬੈਂਚ ਨੇ ਕਿਹਾ ਕਿ ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਭਵਿੱਖ ਦੇ ਮੱਦੇਨਜ਼ਰ ਉਹ ਮੁਕੰਮਲ ਇਨਸਾਫ ਯਕੀਨੀ ਬਣਾਉਣ ਦੇ ਲਈ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਨੇ। ਦੱਸ ਦਈਏ ਕਿ ਧਾਰਾ 142 ਦੇ ਤਹਿਤ ਸਿਖਰਲੀ ਅਦਾਲਤ ਨੂੰ ਮੁਕੰਮਲ ਇਨਸਾਫ ਕਰਨ ਦੇ ਲਈ ਕੋਈ ਵੀ ਹੁਕਮ ਜਾਰੀ ਕਰਨ ਦਾ ਅਧਿਕਾਰ ਹੁੰਦਾ ਹੈ ਔਰ ਹਾਲਾਂਕਿ ਕੇਂਦਰ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਇਹਨਾਂ FIRs ਦੇ ਵਿੱਚ ਜਿਹੜੇ ਅਪਰਾਧਕ ਪਿਛੋਕੜ ਵਾਲੇ ਨੇ ਉਹਨਾਂ ਦੀਆਂ FIRs ਰੱਦ ਨਹੀਂ ਹੋਣੀਆਂ ਚਾਹੀਦੀਆਂ, ਪਰ ਸੁਪਰੀਮ ਕੋਰਟ ਵੱਲੋਂ ਜੰਤਰ ਮੰਤਰ ਦੇ ਉੱਤੇ ਮੌਜੂਦ ਲਗਭਗ 2800 ਕਥਿਤ ਅਪਰਾਧੀਆਂ ਦੇ ਖਿਲਾਫ ਨਵੇਂ ਕੇਸ ਦਰਜ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਸੰਬੰਧ ਚ ਕਾਕਰੋਚ ਜਨਤਾ ਪਾਰਟੀ ਨੇ ਇਹ ਵੀ ਗੱਲ ਕਹੀ ਹੈ ਕਿ ਅਜਿਹੇ ਵਿਅਕਤੀ ਸਮਾਜ ਦੇ ਵਿੱਚ ਸ਼ਰੇਆਮ ਘੁੰਮ ਵੀ ਕਿਉਂ ਰਹੇ ਨੇ। ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਭਾਜਪਾ ਤੇ ਉਸਦੇ ਕੁਝ ਲੋਕ CJP ਦੇ ਅੰਦੋਲਨ ਨੂੰ ਇਹ ਕਹਿ ਕੇ ਬਦਨਾਮ ਕਰ ਰਹੇ ਨੇ ਕਿ ਉਸ ਅੰਦੋਲਨ ਦੇ ਵਿੱਚ ਅਪਰਾਧੀ ਸੀ ਤੇ ਉਹਨਾਂ ਦੇ ਖਿਲਾਫ FIRs ਦਰਜ ਕੀਤੀਆਂ ਗਈਆਂ ਨੇ। ਜਦਕਿ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਸ ਅੰਦੋਲਨ ਜਿੱਥੇ ਡਿਟੈਕਟਰ ਲੱਗੇ ਹੋਏ ਸੀ ਥਾਂ ਥਾਂ ਦੇ ਉੱਤੇ, ਜਿੱਥੇ ਸਾਡੀ ਪਛਾਣ ਬਾਰ ਬਾਰ ਕੀਤੀ ਜਾ ਰਹੀ ਸੀ, ਦਿਨ ਚ ਚਾਹੇ ਜਿੰਨੀ ਮਰਜ਼ੀ ਵਾਰ ਆਣ ਜਾਣ ਹੋ ਰਿਹਾ ਹੋਵੇ, ਸੋਨਮ ਵਾਂਗਚੁਕ ਤੋਂ ਲੈ ਕੇ ਅਭਿਜੀਤ ਦੀਪਕੇ ਤੱਕ ਦੀ ਪੁਲਿਸ ਪੜਤਾਲ ਹੋ ਰਹੀ ਸੀ, ਅਜਿਹੇ ਦੇ ਵਿੱਚ ਸ਼ਰੇਆਮ ਅਪਰਾਧੀ ਕਿਵੇਂ ਘੁੰਮ ਰਹੇ ਸੀ? ਜੇ ਅਪਰਾਧੀ ਬਾਹਰ ਘੁੰਮ ਰਹੇ ਸੀ ਤਾਂ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ? ਬਲਕਿ ਹੁਣ ਇਸ ਅੰਦੋਲਨ ਦੇ ਉੱਤੇ ਇਹ ਜ਼ਿੰਮੇਵਾਰੀ ਸਰਕਾਰ ਨੂੰ ਨਹੀਂ ਪਾਉਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਵੀ ਦਲੀਲ ਦਿੱਤੀ ਸੀ ਕਿ ਜੇ ਪੱਕੇ ਅਪਰਾਧੀ ਅਸਲ ਦੇ ਵਿੱਚ ਮੌਜੂਦ ਸੀ ਤਾਂ ਪਹਿਲਾ ਸਵਾਲ ਤਾਂ ਇਹੀ ਬਣਦਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਪਛਾਣੇ ਗਏ ਵਿਅਕਤੀਆਂ ਦੇ ਵਿੱਚੋਂ ਕੋਈ ਵੀ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਜੇ ਦੂਜਾ ਉਹਨਾਂ ਪ੍ਰਦਰਸ਼ਨਾਂ ਵਾਲੀ ਥਾਂ ਦੇ ਉੱਤੇ ਜਬਰ ਜਨਾਹ ਕਤਲ ਜਾਂ ਹੋਰਨਾਂ ਗੰਭੀਰ ਅਪਰਾਧ ਕੀਤੇ ਹੋਏ ਵਿਅਕਤੀ ਮੌਜੂਦ ਸੀ ਤਾਂ ਉਹਨਾਂ ਦੇ ਉੱਤੇ ਤਾਂ ਮੁਕੱਦਮੇ ਵੀ ਚਲਾਏ ਜਾਣੇ ਚਾਹੀਦੇ ਨੇ। ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਬਾਹਰ ਕਿਵੇਂ ਘੁੰਮ ਰਹੇ ਸੀ ਤੇ ਫੇਰ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਚਾਹੀਦਾ। ਉਧਰ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਇਸ ਨੂੰ ਮੁਕੰਮਲ ਨਿਆਂ ਦੱਸਿਆ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਦਾ ਧੰਨਵਾਦ ਜੰਤਰ ਮੰਤਰ ਦੇ ਉੱਤੇ ਅੰਦੋਲਨ ਕਰਨ ਵਾਲੇ ਸਾਰੇ ਲੋਕਾਂ ਨੂੰ ਤੇ ਨੀਟ ਪ੍ਰਸ਼ਨ ਪੱਤਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਇੱਕ ਨਿਆਂ ਮਿਲਿਆ ਹੈ। ਉੱਥੇ ਦਿੱਲੀ ਦੇ ਵਿੱਚ ਚੱਲਦੀ ਬੱਸ ਦੇ ਅੰਦਰ 16 ਸਾਲ ਦੀ ਲੜਕੀ ਦੇ ਨਾਲ ਕਥਿਤ ਗੈਂਗਰੇਪ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਇਸ ਮਾਮਲੇ ਤੇ ਇਤਰਾਜ਼ ਜਤਾਉਂਦਿਆਂ ਹੋਇਆਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਨੇ। ਦਿੱਲੀ NCR ਦੇ ਵਿੱਚ ਮਹਿਲਾਵਾਂ ਦੇ ਲਈ ਇੰਨਾ ਅਨਸੁਖਾਵਾਂ ਮਾਹੌਲ ਹੋ ਚੁੱਕਿਆ ਕਿ ਇੱਕ ਨਾਬਾਲਗ ਬੱਚੀ ਦੇ ਨਾਲ ਇੱਕ ਸਲੀਪਰ ਬੱਸ ਦੇ ਵਿੱਚ 47 ਕਿਲੋਮੀਟਰ ਤੱਕ ਦੇ ਸਫ਼ਰ ਦੇ ਵਿੱਚ ਗੈਂਗਰੇਪ ਹੁੰਦਾ ਹੈ ਗ੍ਰੇਟਰ ਨੋਇਡਾ ਤੋਂ ਦਿੱਲੀ ਤੱਕ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦਿੱਲੀ ਗ੍ਰੇਟਰ ਨੋਇਡਾ ਦੀ ਪੁਲਿਸ ਇਸ ਦੀ ਭਨਕ ਨਹੀਂ ਲਾ ਪਾਉਂਦੀ ਔਰ ਇਹ ਬੱਸ ਗ੍ਰੇਟਰ ਨੋਇਡਾ ਨੋਇਡਾ ਐਕਸਪ੍ਰੈਸ ਵੇ ਦਿੱਲੀ ਦਾ ਰਿੰਗ ਰੋਡ ਬਾਰਡਰ ਸਭ ਪਾਰ ਸਭ ਕੁਝ ਪਾਰ ਕਰ ਜਾਂਦੀ ਹੈ ਪਰ ਬਿਨਾਂ ਇੱਕ ਵੀ ਚੈੱਕ ਪੋਸਟ ਰੋਕਿਆ ਹੋਇਆ। ਰਾਹੁਲ ਗਾਂਧੀ ਨੇ ਲਿਖਿਆ ਕਿ ਬੱਸ ਦੀ ਸੀਟਾਂ ਦੇ ਉੱਤੇ ਪਰਦੇ ਲੱਗੇ ਹੋਏ ਸੀ ਤਾਂ ਕਿ ਅੰਦਰ ਕੀ ਹੋ ਰਿਹਾ ਕੋਈ ਨਾ ਦੇਖ ਸਕੇ। ਅਪਰਾਧੀਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਰਿਹਾ। ਨਿਰਭਿਆ ਦੇ ਇੰਨੇ ਸਾਲਾਂ ਬਾਅਦ ਵੀ ਇੰਨੀਆਂ ਘਟਨਾਵਾਂ ਦਿੱਲੀ ਦੇ ਵਿੱਚ ਹੋ ਰਹੀਆਂ ਨੇ। ਬੱਸਾਂ ਦੇ ਵਿੱਚ ਜਾਂਚ ਕਿਉਂ ਨਹੀਂ ਹੋ ਰਹੀ? ਪਰਦੇ ਸਿਰਫ ਉਸੇ ਬੱਸ ਦੇ ਵਿੱਚ ਕਿਉਂ ਪਾਏ ਗਏ ਸੀ? ਸਾਲ ਦਰ ਸਾਲ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀਆਂ ਦਾ ਇਹ ਨਤੀਜਾ। ਉਹਨਾਂ ਇਹ ਵੀ ਲਿਖਿਆ ਕਿ ਕੀ ਅਮਿਤ ਸ਼ਾਹ ਦੇ ਅਧੀਨ ਆਉਂਦੀ ਦਿੱਲੀ ਪੁਲਿਸ ਤੇ ਆਦਿਤਯ ਨਾਥ ਦੇ ਅਧੀਨ ਆਉਂਦੀ UP ਪੁਲਿਸ ਜਵਾਬਦੇਹੀ ਤੈਅ ਕਰੇਗੀ। ਕੋਈ ਗੁੰਜਾਇਸ਼ ਹੀ ਨਹੀਂ ਹੈ ਇਸ ਅਪਰਾਧ ਦੇ ਉੱਤੇ ਇੱਕ ਵਾਰ ਫਿਰ ਤੋਂ ਪਰਦਾ ਪਾ ਦਿੱਤਾ ਜਾਏਗਾ ਜਿਵੇਂ ਕਿ ਪਹਿਲਾਂ ਹੁੰਦਾ ਰਿਹਾ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਦਿੱਲੀ ਦੀ DCP ਨਿਹਾਰਿਕਾ ਭੱਟ ਨੇ ਪੁਸ਼ਟੀ ਕੀਤੀ ਸੀ ਕਿ ਡਰਾਈਵਰ ਕੁਲਦੀਪ ਤੇ ਕੰਡਕਟਰ ਸੰਦੀਪ ਨੂੰ ਘਟਨਾ ਦੇ ਦਿਨ ਯਾਨੀ 4 ਅਗਸਤ ਨੂੰ ਹੀ ਤਿਮਾਰਪੁਰ ਇਲਾਕੇ ਦੀ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉੱਥੇ ਨਾਬਾਲਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਜਦਕਿ ਕਥਿਤ ਦੋਸ਼ੀਆਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਪੰਜਾਬ ਦੀ ਇੱਕ ਖਬਰ ਵੀ, ਪੰਜਾਬ ਦੀ ਇਹੋ ਖਬਰ ਹੈ ਜਿਸਦੇ ਵੱਲ ਪੰਜਾਬ ਸਰਕਾਰ ਧਿਆਨ ਤੱਕ ਨਹੀਂ ਦੇਣਾ ਚਾਹ ਰਹੀ। ਪੰਜਾਬ ਸਰਕਾਰ ਮੁਲਾਜ਼ਮਾਂ ਦੇ ਚੱਲ ਰਹੇ ਜਿਹੜੇ ਟਕਰਾਅ ਨੇ ਉਸਦੇ ਦਰਮਿਆਨ ਹੁਣ ਬਕਾਇਆ ਪਏ ਮਹਿੰਗਾਈ ਭੱਤੇ ਯਾਨੀ DA ਜਿਹਨੂੰ DNS ਅਲਾਉਂਸ ਕਹਿ ਲਿਆ ਜਾਂਦਾ ਹੈ ਉਸਦੀ ਅਦਾਇਗੀ ਦੇ ਮਾਮਲੇ ਦੇ ਉੱਤੇ ਪਹਿਲਾਂ ਇਸ ਮਾਮਲੇ ਨੂੰ ਟਾਲਣ ਦੇ ਲਈ ਹਾਈਕੋਰਟ ਲੈ ਕੇ ਗਈ ਸੀ ਤੇ ਹੁਣ ਇਸ ਮਾਮਲੇ ਨੂੰ ਹੋਰ ਲੰਬਾ ਖਿੱਚਿਆ ਜਾ ਸਕੇ ਇਸ ਕਰਕੇ ਸੁਪਰੀਮ ਕੋਰਟ ਲੈ ਗਈ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਬਣਦਾ DA ਦਾ ਭੱਤਾ ਕਿਉਂ ਨਹੀਂ ਦੇ ਰਹੀ? ਇਸ ਦੇ ਉੱਤੇ ਕੋਈ ਵੀ ਸਰਕਾਰ ਦੀ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵਿਸ਼ੇਸ਼ ਲਿਪ ਪਟੀਸ਼ਨ ਦਾਇਰ ਕਰਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਬਣਦਾ ਮਹਿੰਗਾਈ ਭੱਤਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਯਾਨੀ ਪੰਜਾਬ ਹਰਿਆਣਾ ਦੀ ਅਦਾਲਤ ਤਾਂ ਪਹਿਲਾਂ ਹੀ ਸਰਕਾਰ ਨੂੰ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਨੂੰ ਭੱਤਾ ਦਿੱਤਾ ਜਾਵੇ ਪਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹਾਈਕੋਰਟ ਦੇ ਵੀ ਉਸ ਹੁਕਮ ਨੂੰ ਚੁਣੌਤੀ ਦੇ ਕੇ ਇਸ DNS ਅਲਾਉਂਸ ਦੇ ਲੰਮੇ ਚਿਰ ਤੋਂ ਪਈ ਜਿਹੜੀ ਰਕਮ ਹੈ ਉਸਨੂੰ ਟਾਲਿਆ ਜਾ ਸਕਦਾ ਹੈ। ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਕੀਤੀ ਮਹਾਂ ਹੜਤਾਲ ਤੋਂ ਬਾਅਦ ਸੂਬਾ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 3 ਅਗਸਤ ਨੂੰ ਜਾਰੀ ਕੀਤੇ ਹੁਕਮਾਂ 'ਚ ਪੰਜਾਬ ਸਰਕਾਰ ਨੂੰ 15 ਦਿਨ ਦੇ ਅੰਦਰ ਅੰਦਰ ਮਹਿੰਗਾਈ ਭੱਤੇ ਦਾ 14,191 ਕਰੋੜ ਬਕਾਇਆ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ। ਹਾਈਕੋਰਟ ਵੱਲੋਂ ਦਿੱਤੀ ਮਿਆਦ ਵੀ ਹੁਣ ਲੰਘ ਚੁੱਕੀ ਹੈ। ਉੱਪਰੋਂ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗਲ ਵਜਾਇਆ ਹੋਇਆ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਹੜਤਾਲ ਹੈ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੀ ਪਰ ਹੁਣ ਖੁਦ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਚਲੀ ਗਈ ਹੈ। ਸੂਬਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਅਸਲ ਤਨਖਾਹ ਦੇ ਮਾਮਲੇ 'ਚ ਕੇਂਦਰ ਸਰਕਾਰ ਦੇ ਬਰਾਬਰ ਹੀ ਕਰਮਚਾਰੀਆਂ ਦੀ ਤਨਖਾਹ ਦੇਣ ਦੇ ਲਈ ਉਹ ਤਿਆਰ ਹੈ। ਪੰਜਾਬ ਸਰਕਾਰ ਨੇ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਸਮਾਨ ਸ਼੍ਰੇਣੀਆਂ ਦੇ ਬਰਾਬਰ ਇਨ ਹੈੱਡ ਤਨਖਾਹ ਦੇਣ ਦੇ ਲਈ ਲੋੜੀਂਦੀ ਹੱਦ ਤੱਕ DA ਵਧਾਉਣ ਦੇ ਵਾਸਤੇ ਤਿਆਰ ਹੈ ਪਰ ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਈ ਐਸੀਆਂ ਮਿਸਾਲਾਂ ਦਿੱਤੀਆਂ ਨੇ ਜੋ ਕਿ ਅਸਲ ਦੇ ਵਿੱਚ ਜਦੋਂ ਮੀਡੀਆ ਚ ਸਰਕਾਰ ਦੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਹੋਰ ਨੇ ਪਰ ਕੋਰਟ ਦੇ ਵਿੱਚ ਕੁਝ ਹੋਰ ਕਿਹਾ ਗਿਆ। ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਮੁਲਾਜ਼ਮ ਨੇ ਜਿਹੜੇ ਕੇਂਦਰੀ ਮੁਲਾਜ਼ਮਾਂ ਦੇ ਨਾਲੋਂ ਵੱਧ ਤਨਖਾਹ ਹਾਸਲ ਕਰ ਰਹੇ ਨੇ ਪਹਿਲਾਂ ਤਾਂ ਉਹ ਗਿਣਤੀ ਸਾਹਮਣੇ ਆਵੇ। ਪੰਜਾਬ ਸਰਕਾਰ ਪਹਿਲਾਂ ਹੀ ਦਲੀਲਾਂ ਦੇ ਚੁੱਕੀ ਹੈ ਕਿ ਪੰਜਾਬ ਮੁਲਕ ਭਰ ਦੇ ਵਿੱਚੋਂ ਸਭ ਤੋਂ ਵੱਧ ਤਨਖਾਹਾਂ ਤੇ ਸਕੇਲ ਦੇ ਮਾਮਲੇ ਦੇ ਵਿੱਚ ਸੂਬਿਆਂ ਦੇ ਵਿੱਚੋਂ ਇੱਕ ਹੈ। ਹਾਲਾਂਕਿ ਪੰਜਾਬ ਪਹਿਲੇ ਨੰਬਰ ਦਾ ਸੂਬਾ ਨਹੀਂ ਹੈ ਪਰ ਮੋਹਰੀ ਸੂਬਿਆਂ ਦੇ ਵਿੱਚੋਂ ਇੱਕ ਜ਼ਰੂਰ ਹੈ। ਸਰਕਾਰ ਰਾਜ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਿਸ਼ ਕੀਤੇ ਗਏ ਹਾਈ ਸਕੇਲ ਸੈਲਰੀਜ਼ ਨੂੰ ਵੀ ਲਾਗੂ ਕਰ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਦਰਾਂ ਦੇ ਉੱਤੇ ਹੀ DA ਦੇ ਭੁਗਤਾਨ ਕੀਤੇ ਜਾਣ। ਬਹਿਰਾਲ ਮੁਲਾਜ਼ਮ ਜਾਂ ਪੰਜਾਬ ਭਰ ਦੇ ਵਿੱਚ ਪੈਨਸ਼ਨਰ ਜਿਹੜੇ ਨੇ ਉਹਨਾਂ ਦਾ ਕੀ ਕਹਿਣਾ, ਉਹ ਇਸ ਵਕਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਹੇ ਨੇ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਨੇਪਾਲ ਹੜਾਂ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਆਸਟ੍ਰੇਲੀਆ ਦੇ ਵਿੱਚ ਨੇਪਾਲ ਦੇ ਅੰਦਰ ਇਹਨਾਂ ਹੜਾਂ ਦੇ ਬਾਅਦ ਗਾਇਬ ਹੋਏ ਲੋਕਾਂ ਦੀ ਗਿਣਤੀ ਹੁਣ ਘੱਟ ਕੇ 38 ਰਹਿ ਗਈ ਹੈ। 5 ਹੋਰ ਆਸਟ੍ਰੇਲੀਅਨ ਨਾਗਰਿਕ ਸੁਰੱਖਿਅਤ ਕਨਫਰਮ ਕਰ ਦਿੱਤੇ ਗਏ ਨੇ। ਇੱਕ ਨੇਪਾਲ ਦੇ ਵਿੱਚ ਹੈ, ਇੱਕ ਤਿੱਬਤ ਦੇ ਵਿੱਚ ਹੈ, ਤੇ ਚੀਨ ਦੇ ਵਿੱਚ ਵੀ ਇੱਕ ਨਾਗਰਿਕ ਮੌਜੂਦ ਹੈ, ਜਦਕਿ ਬਾਕੀ ਦੇ ਜਿਹੜੇ ਨੇ ਉਹਨਾਂ ਦੀ ਕ੍ਰਾਈਸਿਸ ਲੋਕੇਸ਼ਨ ਤੋਂ ਦੂਰ ਹੀ ਦੱਸੇ ਗਏ ਨੇ, ਯਾਨੀ ਕਿ ਉੱਥੇ ਮੌਜੂਦ ਨਹੀਂ ਨੇ, ਪਰ ਉਹ ਸੁਰੱਖਿਅਤ ਜਿਹੜਾ ਡੀਫੈਟ ਮਹਿਕਮਾ ਆਸਟ੍ਰੇਲੀਆ ਦਾ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਉਹਨਾਂ ਦੀ ਤਰਫ ਤੋਂ ਕਰਾਰ ਦੇ ਦਿੱਤੇ ਗਏ ਨੇ। ਇਹਨਾਂ ਆਸਟ੍ਰੇਲੀਅਨ ਲੋਕਾਂ ਦੇ ਹਾਲਾਂਕਿ ਪਰਿਵਾਰਾਂ ਦੇ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ, ਇਸ ਕਰਕੇ ਇਹਨਾਂ ਦੀ ਪਛਾਣ ਵੀ ਅਖਬਾਰਾਂ ਦੇ ਵਿੱਚ ਨਸ਼ਰ ਨਹੀਂ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਦੀ ਸੇਫਟੀ ਦੇ ਲਈ ਹਾਲੇ ਵੀ ਫਿਕਰਮੰਦ ਹੈ ਔਰ ਉਹਨਾਂ ਨੂੰ ਜਦ ਤੱਕ ਆਸਟ੍ਰੇਲੀਆ ਵਾਪਸ ਨਹੀਂ ਲਿਆ ਜਾਂਦਾ ਸਰਕਾਰ ਦਾ ਕੰਮ ਖਤਮ ਨਹੀਂ ਹੋ ਜਾਂਦਾ। ਦੱਸ ਦਈਏ ਕਿ ਹਾਲੇ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਇਸ ਵਕਤ 605 ਦੇ ਵਿੱਚ ਨੇ। ਰਾਫ ਦੀ C-17A ਨਾਮ ਦੀ ਇੱਕ ਫਲਾਈਟ ਜਿਹੜੀ ਸੀ ਉਹ ਨੇਪਾਲ ਦੇ ਵਿੱਚ ਗਈ ਜ਼ਰੂਰ ਸੀ ਮਨੁੱਖੀ ਮਦਦ ਤੇ ਡਿਜ਼ਾਸਟਰ ਰਿਲੀਫ ਸਪਲਾਈ ਨੂੰ ਲੈ ਕੇ, ਪਰ ਹਾਲੇ ਤੱਕ ਆਸਟ੍ਰੇਲੀਆ ਦੇ ਵਿੱਚੋਂ ਕੋਈ ਵੀ ਰਿਪੈਟਰੀਏਸ਼ਨ ਫਲਾਈਟ ਜਿਹੜੀ ਉਹ ਨਹੀਂ ਭੇਜੀ ਗਈ, ਕਿਉਂਕਿ ਹਾਲੇ ਤੱਕ ਆਸਟ੍ਰੇਲੀਅਨ ਲੋਕਾਂ ਦੇ ਸੁਰੱਖਿਅਤ ਬਾਹਰ ਆਉਣ ਦੀ ਕੋਈ ਗਿਣਤੀ ਜਿਹੜੀ ਉਹ ਸਪਸ਼ਟ ਨਹੀਂ ਹੋ ਸਕੀ, ਬਜਾਏ ਕਿ ਅੱਜ ਸਵੇਰ ਵੇਲੇ ਜਿਹੜੀ ਇਹ 5 ਗਿਣਤੀ ਆਈ ਹੈ। ਇਸ ਤੋਂ ਇਲਾਵਾ ਡੀਫੈਟ ਦਾ ਕਹਿਣਾ ਹੈ ਕਿ ਉਹਨਾਂ ਨੂੰ 800 ਦੇ ਕਰੀਬ ਕਾਲਾਂ ਇਸ ਡਿਜ਼ਾਸਟਰ ਤੋਂ ਬਾਅਦ ਹਾਸਲ ਜ਼ਰੂਰ ਹੋਈਆਂ ਨੇ। ਉਹਨਾਂ ਨੇ 18 ਆਸਟ੍ਰੇਲੀਅਨ ਜਵਾਨਾਂ ਦੀ ਇੱਕ ਟੀਮ ਜਿਹੜੀ ਉਹ ਨੇਪਾਲ ਭੇਜੀ ਹੈ ਤਾਂ ਕਿ ਇਸ ਮਾਹੌਲ ਦੇ ਵਿੱਚ ਜਿਹੜੀ ਮਦਦ ਦਿੱਤੀ ਜਾ ਸਕੇ। ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਨੇ 24 ਘੰਟੇ ਦੀ ਕੌਂਸਲਰ ਐਮਰਜੈਂਸੀ ਸੈਂਟਰ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਤੁਹਾਡਾ ਕੋਈ ਜਾਣਕਾਰ ਨੇਪਾਲ ਗਿਆ ਹੈ ਤੇ ਤੁਸੀਂ ਉਹਨਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਜਾਂ ਫਿਰ ਸਰਕਾਰ ਤੱਕ ਜਾਣਕਾਰੀ ਭੇਜਣੀ ਚਾਹੁੰਦੇ ਹੋ ਜਿਹੜੇ ਕਿ ਆਸਟ੍ਰੇਲੀਅਨ ਨਾਗਰਿਕ ਨੇ ਜਾਂ ਪੱਕੇ ਵਸਨੀਕ ਨੇ, ਤਾਂ ਫਿਰ ਡਿਪਾਰਟਮੈਂਟ ਦੀਆਂ ਇਹਨਾਂ ਸਰਵਿਸਿਸ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਬੈਠ ਕੇ ਜੇਕਰ ਸੰਪਰਕ ਕਰ ਰਹੇ ਹੋ ਤਾਂ 1300-555-135 ਨੰਬਰ ਜਾਰੀ ਕੀਤਾ ਗਿਆ, 1300-555-135। ਤੇ ਜੇ ਵਿਦੇਸ਼ ਦੇ ਵਿੱਚ ਬੈਠੇ ਹੋ ਤਾਂ +61 ਲਗਾ ਕੇ ਜਾਂ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਵੀ ਇਹ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ 02 ਲਗਾ ਕੇ। ਤੇ ਫਿਰ ਨੰਬਰ ਹੈ 6261-63-05, ਯਾਨੀ 6261-63-05। ਯਾਦ ਰੱਖਿਓ ਕਿ ਨਿਊ ਸਾਊਥ ਵੇਲਜ਼ ਦਾ ਕੋਡ 02 ਅੱਗੇ ਜ਼ਰੂਰ ਲਗਾ ਲਿਓ। ਉਧਰ ਆਸਟ੍ਰੇਲੀਆ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈ ਹੈ, ਜਿੱਥੇ ਗਾਰਡੀਅਨ ਅਖਬਾਰ ਜਾਂ ABC ਅਦਾਰੇ ਵਰਗਿਆਂ ਜਿਹੜੇ ਅਦਾਰੇ ਨੇ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦੀ ਪੌਲਿਨ ਹੈਨਸਨ ਆਪਣੀ ਪ੍ਰੈਸ ਕਾਨਫਰੰਸਿਸ ਦੇ ਵਿੱਚੋਂ ਅਕਸਰ ਬੈਨ ਜ਼ਰੂਰ ਕਰ ਦਿੰਦੇ ਨੇ ਜਾਂ ਆਣ ਨਹੀਂ ਦਿੰਦੇ, ਪਰ ਇਹ ਅਖਬਾਰ ਇਹ ਅਦਾਰੇ ਪੌਲਿਨ ਹੈਨਸਨ ਦੀ ਖਬਰ ਨਾ ਲਗਾਉਣ, ਇਹ ਕਿਵੇਂ ਹੋ ਸਕਦਾ ਹੈ? ਗਾਰਡੀਅਨ ਦੀ ਤਰਫ ਤੋਂ ਕਰਵਾਏ ਗਏ ਅਸੈਂਸ਼ੀਅਲ ਪੋਲ ਦੇ ਵਿੱਚ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਆਧਾਰ ਜਿਹੜਾ ਉਹ ਘਟਿਆ ਜ਼ਰੂਰ ਹੋਏਗਾ, ਪਰ ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਕੋਈ ਖਾਸ ਗਿਰਾਵਟ ਨਹੀਂ ਹੋਈ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਸੀਕ੍ਰੇਟ ਹਾਰਬਰ ਦੀ ਚੋਣ ਜਿੱਤਣ ਦੇ ਬਾਵਜੂਦ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਮਕਬੂਲੀਅਤ ਦੇ ਵਿੱਚ ਕੋਈ ਇਜ਼ਾਫਾ ਨਹੀਂ ਹੋਇਆ, ਬਲਕਿ ਮਈ ਮਹੀਨੇ ਤੋਂ ਬਾਅਦ ਉਹਨਾਂ ਦੀ ਮਕਬੂਲੀਅਤ 5% ਥੱਲੇ ਡਿੱਗੀ ਹੈ ਔਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਹੈ ਜਿਹੜਾ ਉਹ 23% ਦੇ ਉੱਤੇ ਹੈ, ਉਹ ਵੀ 28% ਤੋਂ ਥੱਲੇ ਆ ਕੇ 23% ਤੇ ਰਹਿ ਗਿਆ, ਜਿਹੜਾ ਪਿਛਲਾ ਗਾਰਡੀਅਨ ਦਾ ਜਿਹੜਾ ਅਸੈਂਸ਼ੀਅਲ ਪੋਲ ਸੀ ਉਹਦੇ ਚ ਇਹ 28% ਸੀ। ਲੇਬਰ ਤੇ ਗਠਜੋੜ ਦਾ ਪ੍ਰਾਇਮਰੀ ਵੋਟ ਫੀਸਦ ਜਿਹੜਾ ਹੈ ਉਹ ਹੁਣ 1:1 ਹੋ ਗਿਆ, 26% ਹੈ। ਹਾਲਾਂਕਿ ਇਹ ਪੋਜੀਸ਼ਨ ਬੜੀ ਹੀ ਅਜੀਬੋ ਗਰੀਬ ਪੋਜੀਸ਼ਨ ਜ਼ਰੂਰ ਹੈ, ਕਿਉਂਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਚ ਜਿਹੜਾ ਅਸੈਂਸ਼ੀਅਲ ਪੋਲ ਆਇਆ ਸੀ ਉਸ ਵਿੱਚ ਗਠਜੋੜ 22% ਸੀ, ਲੇਬਰ 31% ਸੀ। ਹੁਣ ਸੀਕ੍ਰੇਟ ਹਾਰਬਰ ਦੀ ਚੋਣਾਂ ਤੋਂ ਬਾਅਦ ਲੇਬਰ ਦੀ ਮਕਬੂਲੀਅਤ ਦੇ ਵਿੱਚ ਫਰਕ ਜ਼ਰੂਰ ਪਿਆ ਹੋਵੇ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਹਾਲੇ ਵੀ ਜ਼ਿਆਦਾਤਰ ਲੋਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹੀ ਦੇਖਦੇ ਨੇ। ਐਂਗਸ ਟੇਲਰ ਨੂੰ 2 ਨੰਬਰ ਦੇ ਉੱਤੇ ਅਸੈਂਸ਼ੀਅਲ ਦੇ ਇਸ ਪੋਲ ਦੇ ਵਿੱਚ ਤੇ ਪੌਲਿਨ ਹੈਨਸਨ 3 ਨੰਬਰ ਦੇ ਉੱਤੇ ਆਉਂਦੇ ਨੇ। ਇਸ ਮਹੀਨਾਵਾਰ ਸਰਵੇਖਣ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਲੇਬਰ ਪਾਰਟੀ ਦਾ ਜਿਹੜਾ ਵੋਟ ਫੀਸਦ ਹੈ ਜਾਂ ਵੋਟਰਾਂ ਦਾ ਜਿਹੜਾ ਰੁਝਾਨ ਹੈ ਸੱਤਾਧਾਰੀ ਪਾਰਟੀ ਦੇ ਪ੍ਰਤੀ ਉਹ ਸਾਲ 2022 ਤੋਂ ਬਾਅਦ ਆਪਣੇ ਹੇਠਲੇ ਪੱਧਰ ਦੇ ਉੱਤੇ ਜਾ ਚੁੱਕਿਆ। ਇਹਦੀਆਂ ਕੀ ਰਣਨੀਤੀਆਂ ਨੇ, ਕੀ ਇਹਦੇ ਪਿੱਛੇ ਕਾਰਨ ਨੇ, ਇਹ ਤਾਂ ਲੇਬਰ ਸਰਕਾਰ ਨੂੰ ਪਤਾ ਹੀ ਹੋਏਗਾ। ਖੈਰ ਇੱਕ ਕਾਰਨ ਅਸੀਂ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿਉਂਕਿ ਉਹ ਅਗਲੀ ਖਬਰ ਵੀ ਹੈ। ਕੋਟੈਲਿਟੀ ਨਾਮ ਦੇ ਅਦਾਰੇ ਦੀ ਤਰਫ ਤੋਂ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜ਼ਿਆਦਾਤਰ 90% ਸਬਰਬਸ ਦੇ ਵਿੱਚ ਰੀਅਲ ਐਸਟੇਟ ਯਾਨੀ ਪ੍ਰੋਪਰਟੀ ਦੀਆਂ ਕੀਮਤਾਂ ਥੱਲੇ ਗਈਆਂ ਨੇ ਔਰ ਇਹ ਵਨਸ ਇਨ ਅ ਜਨਰੇਸ਼ਨ ਯਾਨੀ ਕਿ ਪੀੜ੍ਹੀਆਂ ਦੇ ਵਿੱਚ ਕਦੇ ਇੱਕ ਵਾਰ ਹੋਣ ਵਾਲੀ ਇੱਕ ਘਟਨਾ ਹੈ। ਇਸ ਦੇ ਬਹੁਤ ਸਾਰੇ ਕਾਰਨ ਵੀ ਨੇ, ਸਰਕਾਰ ਦੀ ਤਰਫ ਤੋਂ ਕੀਤੇ ਗਏ ਟੈਕਸ ਬਦਲਾਅ ਔਰ ਲਗਾਤਾਰ ਵੱਧ ਰਹੀਆਂ ਵਿਆਜ ਦਰਾਂ। ਹਾਲਾਂਕਿ ਇਸ ਦਰਮਿਆਨ ਆਰਥਿਕ ਮਾਹਰੇ ਮੰਨ ਰਹੇ ਨੇ ਕਿ ਸਪਤੰਬਰ ਮਹੀਨੇ ਦੇ ਵਿੱਚ ਹੋਣ ਵਾਲੀ RBI ਦੀ ਬੈਠਕ ਦੇ ਵਿੱਚ ਵਿਆਜ ਦਰਾਂ ਵਧਣ ਦੇ ਆਸਾਰ ਨੇ ਕਿਉਂਕਿ ਮਹਿੰਗਾਈ ਦਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਔਰ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਥੱਲੇ ਜਾ ਰਹੀਆਂ ਨੇ। ਜੇਕਰ ਕਿਤੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੇਂਦਰੀ ਬੈਂਕ ਕਰਦਾ ਤੇ ਦੂਜੇ ਬੈਂਕ ਵੀ ਝਟਪਟ ਮਿੰਟ ਨਹੀਂ ਲਗਾਉਣਗੇ ਉਹਨਾਂ ਦਰਾਂ ਨੂੰ ਅੱਗੇ ਗ੍ਰਾਹਕਾਂ ਤੱਕ ਪਹੁੰਚਾਉਣ ਦੇ ਵਿੱਚ। ਹਾਲਾਂਕਿ ਇੱਥੇ ਇਹ ਗੱਲ ਦੱਸੀ ਗਈ ਹੈ ਕਿ ਜੇ ਕੌਮੀ ਪੱਧਰ ਦੇ ਉੱਤੇ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪੀਕ ਜਿਹੜਾ ਕਿ ਪਿਛਲੇ ਸਾਲ ਦੇਖਿਆ ਗਿਆ ਸੀ ਉਸ ਦੇ ਨਾਲੋਂ 4% ਕੀਮਤਾਂ ਥੱਲੇ ਗਈਆਂ ਨੇ, ਪਰ ਅਲੱਗ ਅਲੱਗ ਸ਼ਹਿਰਾਂ ਦੇ ਲਿਹਾਜ਼ ਦੇ ਨਾਲ ਇਹ ਕੀਮਤਾਂ ਅਲੱਗ ਅਲੱਗ ਥੱਲੇ ਗਈਆਂ ਹੋ ਸਕਦੀਆਂ। ਉਦਾਹਰਣ ਦੇ ਤੌਰ ਦੇ ਉੱਤੇ ਸਿਡਨੀ ਮੈਲਬਰਨ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ 12-13% ਤੱਕ ਥੱਲੇ ਗਈਆਂ ਨੇ, ਮਾਫ ਕਰਨਾ ਸਿਡਨੀ ਦੇ ਵਿੱਚ, ਮੈਲਬਰਨ ਦੇ ਵਿੱਚ 8% ਤੱਕ ਥੱਲੇ ਗਈਆਂ ਨੇ। ਬ੍ਰਿਸਬੇਨ, ਪਰਥ ਤੇ ਐਡੀਲੇਡ ਦੇ ਵਿੱਚ ਵੀ ਠੀਕ ਇਸੇ ਤਰੀਕੇ ਦੇ ਨਾਲ 4-8% ਦੇ ਦਰਮਿਆਨ ਕੀਮਤਾਂ ਥੱਲੇ ਗਈਆਂ ਨੇ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤੇ ਆਪਣਾ ਪੀਕ ਜਿਹੜਾ ਸੀ ਪਿਛਲੇ ਸਾਲ ਅਕਤੂਬਰ ਮਹੀਨੇ ਦਾ ਉਸ ਦੇ ਨਾਲੋਂ ਸਿਡਨੀ ਦੇ ਵਿੱਚ 7% ਦੀ ਗਿਰਾਵਟ ਹੋਈ ਹੈ, ਸਾਲਾਨਾ ਗਿਰਾਵਟ ਦੀ ਗੱਲ ਕਰ ਰਹੇ। ਮੈਲਬਰਨ ਚ 6.8% ਦੀ ਇਹ ਮਾਈਨਸ ਦੇ ਵਿੱਚ ਟ੍ਰੈਂਡ ਨੇ। ਬ੍ਰਿਸਬੇਨ ਚ 2.7% ਦੀ, ਐਡੀਲੇਡ ਚ -1.6% ਦੀ ਗਿਰਾਵਟ ਔਰ ਪਰਥ ਦੇ ਵਿੱਚ -3.2% ਕੀਮਤਾਂ ਥੱਲੇ ਗਈਆਂ ਨੇ। ਬੇਸ਼ੱਕ ਸਾਲਾਨਾ ਗਰੋਥ ਦੇ ਵਿੱਚ ਐਡੀਲੇਡ, ਪਰਥ ਤੇ ਹੋਬਾਰਟ ਇਹ ਤਿੰਨ ਸ਼ਹਿਰ ਐਸੇ ਨੇ ਜਿਨ੍ਹਾਂ ਦੇ ਵਿੱਚ ਸਾਲਾਨਾ ਗਰੋਥ ਦੇਖਣ ਨੂੰ ਮਿਲੀ ਹੈ। ਬ੍ਰਿਸਬੇਨ ਦੇ ਵਿੱਚ 10% ਗਰੋਥ, ਐਡੀਲੇਡ ਦੇ ਵਿੱਚ 8.5%, ਪਰਥ ਦੇ ਵਿੱਚ 15.5% ਗਰੋਥ ਤੇ ਹੋਬਾਰਟ ਦੇ ਵਿੱਚ 8% ਗਰੋਥ ਦੇਖਣ ਨੂੰ ਮਿਲੀ ਹੈ। ਡਾਰਵਿਨ ਚ 14% ਦੀ ਗਰੋਥ ਹੋਈ ਹੈ। ਹਾਲਾਂਕਿ ਪਿਛਲੇ ਸਾਲ ਦੇ ਨਾਲੋਂ ਡਾਰਵਿਨ ਦੇ ਵਿੱਚ ਕੀਮਤਾਂ ਦੇ ਅੰਦਰ ਜੇਕਰ ਇਜ਼ਾਫੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਖਾਸ ਇਜ਼ਾਫਾ ਜਿਹੜਾ ਡਾਰਵਿਨ ਦੇ ਵਿੱਚ ਨਹੀਂ ਹੋਇਆ, ਪਰ ਫਿਰ ਵੀ ਇਹ 14% ਪ੍ਰੋਪਰਟੀ ਗਰੋਥ ਡਾਰਵਿਨ ਦੇ ਲਿਹਾਜ਼ ਦੇ ਨਾਲ ਇੱਕ 605 ਦੀ ਸਥਿਤੀ ਜ਼ਰੂਰ ਦਰਸਾਉਂਦੀ ਹੈ। ਦੇਸ਼ ਭਰ ਦੇ ਵਿੱਚ ਐਨੂਅਲ ਗਰੋਥ 2.7% ਦੱਸੀ ਗਈ ਹੈ, ਪਰ ਉੱਥੇ ਹੀ ਨਾਲ ਪ੍ਰੋਪਰਟੀ ਦੀ ਕੀਮਤਾਂ ਦੇ ਵਿੱਚ 3.5% ਦੀ ਕਮੀ ਵੀ ਦੱਸ ਦਿੱਤੀ ਗਈ ਹੈ। ਯਾਨੀ ਕਿ ਦੋ ਚੀਜ਼ਾਂ ਨਾਲੋ ਨਾਲ ਚੱਲ ਰਹੀਆਂ ਨੇ। ਉੱਥੇ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਈ ਹੈ ਤੇ ਵਿਕਟੋਰੀਆ ਦੇ ਵਿੱਚ ਚੋਣਾਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਇਸ ਵਕਤ ਵਿਕਟੋਰੀਆ ਦੇ ਵਿੱਚ ਸਭ ਤੋਂ ਪਹਿਲਾਂ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਸਰਕਾਰ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਜਿਹੜੀ ਹੈ ਉਹ ਇੱਕ ਵਾਰ ਵਧਾ ਕੇ ਫਿਰ ਤੋਂ 14 ਸਾਲ ਕਿਉਂ ਨਾ ਕਰ ਦਿੱਤੀ ਜਾਵੇ। ਦੱਸ ਦਈਏ ਕਿ ਪਿਛਲੀ ਜੈਸਿੰਟਾ ਐਲਨ ਦੀ ਸਰਕਾਰ ਨੇ ਇਸ ਗੱਲ ਨੂੰ ਸਖ਼ਤ ਇਤਰਾਜ਼ ਜਤਾਇਆ ਸੀ ਤੇ ਮਨਾ ਕਰ ਦਿੱਤਾ ਸੀ ਕਿ ਵਿਕਟੋਰੀਆ ਦੇ ਵਿੱਚ ਯੂਥ ਕ੍ਰਾਈਮ ਆਪਣੇ ਸਿਖਰ ਦੇ ਉੱਤੇ ਹੈ, ਬਲਕਿ ਦੇਸ਼ ਦੀ ਰਾਜਧਾਨੀ ਬਣਦਾ ਜਾ ਰਿਹਾ ਯੂਥ ਕ੍ਰਾਈਮ ਦੇ ਮਾਮਲੇ ਚ ਵਿਕਟੋਰੀਆ। ਇਸ ਕਰਕੇ ਜਿਹੜੀ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਹੈ ਜਿਹੜੀ ਕਿ ਪਹਿਲਾਂ ਹੀ ਸਾਲ 2024 ਦੇ ਵਿੱਚ 10 ਤੋਂ ਵਧਾ ਕੇ 12 ਸਾਲ ਕਰ ਦਿੱਤੀ ਗਈ ਸੀ, ਉਸ ਨੂੰ ਹੁਣ 14 ਸਾਲ ਕਿਤੇ ਜਾਣ ਦੇ ਲਈ ਪਿਛਲੀ ਪ੍ਰੀਮੀਅਰ ਨੇ ਤਾਂ ਇਨਕਾਰ ਕਰ ਦਿੱਤਾ ਸੀ, ਪਰ ਮੌਜੂਦਾ ਪ੍ਰੀਮੀਅਰ ਨੇ ਆਪਣਾ ਲੇਟੈਸਟ ਜਿਹੜਾ ਪਾਲਿਸੀ ਡਾਕੂਮੈਂਟ ਪਲੈਟਫਾਰਮ ਹੈ ਸਾਲ 2026 ਤੋਂ 2030 ਦੇ ਦਰਮਿਆਨ ਦਾ, ਉਸ ਦੇ ਵਿੱਚ ਇਹ ਕਮਿਟਮੈਂਟ ਦਰਸਾਈ ਹੈ। ਇਹ ਦਸਤਾਵੇਜ਼ ਹੈਰਾਲਸਨ ਨੂੰ ਬਰਾਮਦ ਹੋਏ ਨੇ, ਇਹਨਾਂ ਦੇ ਆਧਾਰ ਦੇ ਉੱਤੇ ਹੀ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਦੱਸ ਦਈਏ ਕਿ ਬੈਨ ਕੈਰਲ ਸਰਕਾਰ ਨੂੰ ਇੰਜ ਨਹੀਂ ਲੱਗਦਾ ਕਿ 14 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਨੇ ਜੇਕਰ ਉਹ ਕਿਸੇ ਕਿਸਮ ਦੇ ਅਪਰਾਧ ਕਰਦੇ ਨੇ ਤਾਂ ਉਹਨਾਂ ਨੂੰ ਰਿਸਪੋਂਸੀਬਲ ਠਹਿਰਾਇਆ ਜਾਣਾ ਚਾਹੀਦਾ, ਬਲਕਿ UN ਕਨਵੈਨਸ਼ਨ ਰਾਈਟਸ ਆਫ ਚਾਈਲਡ ਦਾ ਹਵਾਲਾ ਦੇ ਕੇ ਇਸ ਨੂੰ 14 ਸਾਲ ਕ੍ਰਿਮੀਨਲ ਰਿਸਪੋਂਸੀਬਿਲਿਟੀ ਏਜ ਕਰਨ ਦੀ ਗੱਲ ਕਹੀ ਗਈ ਹੈ। ਤੇ ਜੇਕਰ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਜਿਹਾ ਦੇਖਣ ਨੂੰ ਮਿਲੇਗਾ। ਵੈਸੇ ਦੱਸ ਦਈਏ ਕਿ ਟੀਨੇਜਰ ਦੇ ਨਾਲ ਜੁੜਿਆ ਹੋਇਆ ਜਿਹੜਾ ਕ੍ਰਾਈਮ ਡੇਟਾ ਸਟੈਟਿਸਟਿਕਸ ਹੈ ਉਹ ਇਹ ਦਰਸਾਉਂਦਾ ਹੈ ਕਿ ਚੋਰੀਆਂ ਚੱਕਾਰੀਆਂ ਤਾਜ਼ਾ ਸਮੇਂ ਦੇ ਵਿੱਚ 60% ਵਧੀਆਂ ਨੇ, 55% ਕਾਰਜੈਕਿੰਗ, 49% ਘਰਾਂ ਦੇ ਅੰਦਰ ਸੰਨ ਲੱਗਣੀ ਜਿਹਨੂੰ ਹੋਮ ਇਨਵੇਸ਼ਨ ਕਹਿ ਲੈਂਦੇ ਨੇ, ਤੇ 48% ਚਾਕੂ ਜਾਂ ਹਥਿਆਰ ਦੀ ਨੋਕ ਦੇ ਉੱਤੇ ਲੁੱਟ ਖੋਹ ਦੀਆਂ ਘਟਨਾਵਾਂ ਮਾਰਚ ਮਹੀਨੇ ਤੋਂ ਲੈ ਕੇ ਪਿਛਲੇ ਮਾਰਚ 2025 ਤੋਂ ਲੈ ਕੇ ਮਾਰਚ 2026 ਦੇ ਦਰਮਿਆਨ ਦੇ ਇਹ ਅੰਕੜੇ ਸਾਹਮਣੇ ਆਏ ਨੇ। ਵਿਕਟੋਰੀਆ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਟੀਨੇਜ ਕ੍ਰਾਈਮ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਇਜ਼ਾਫਾ ਦੇਖਿਆ ਗਿਆ ਹੈ ਕਿ 26,000 ਓਫੈਂਡਰਸ ਜਿਹੜੇ ਇਸ ਵਕਤ ਕਸਟਡੀ ਦੇ ਵਿੱਚ ਨੇ, ਉਹਨਾਂ ਨੇ ਰਲ ਕੇ 76,000 ਤੋਂ ਵੱਧ ਮੌਕਿਆਂ ਦੇ ਉੱਤੇ ਵਿਕਟੋਰੀਆ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਗੰਭੀਰ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹਨਾਂ ਦੇ ਵਿੱਚ ਤਾਂ 1300 ਦੇ ਕਰੀਬ ਯੂਥ ਐਸੇ ਵੀ ਨੇ ਜਿਹੜੇ ਗੈਂਗਸ ਬਣਾ ਕੇ ਕੰਮ ਕਰਦੇ ਨੇ, ਯਾਨੀ ਯੂਥ ਗੈਂਗ ਜਿਹੜਾ ਇੱਕ ਕਿਸਮ ਦਾ ਬਣ ਚੁੱਕੇ ਆ। ਜੈਸਿੰਟਾ ਐਲਨ ਸਰਕਾਰ ਇਸ ਗੱਲ ਨੂੰ ਪ੍ਰਵਾਨ ਜ਼ਰੂਰ ਕਰ ਚੁੱਕੀ ਸੀ, ਸਮਝ ਚੁੱਕੀ ਸੀ, ਪਰ ਮੌਜੂਦਾ ਬੈਨ ਕੈਰਲ ਸਰਕਾਰ ਨੂੰ ਇਹ ਗੰਭੀਰ ਵਿਸ਼ਾ ਨਹੀਂ ਜਾਪਦਾ। ਉਹਨਾਂ ਵੈਸੇ ਉਧਰ ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦੇ ਜਿਹੜੇ ਨੇ ਉਹ ਹੋ ਰਹੇ ਨੇ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ 1 ਦਰਜਨ ਦੇ ਕਰੀਬ ਵੀ ਲਾਈਨ ਟ੍ਰੇਨਸ ਜਿਹੜੀਆਂ ਨੇ ਉਹ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਨਿਵੇਸ਼ ਕਰ ਦਿੱਤੀਆਂ ਜਾਣਗੀਆਂ, ਫਸਾ ਦਿੱਤੀਆਂ ਜਾਣਗੀਆਂ। ਹੋਰ ਤਾਂ ਹੋਰ, ਸਟੇਟ ਦੇ ਜਿਹੜਾ ਪਹਿਲਾ ਹਾਈਬ੍ਰਿਡ ਇਲੈਕਟ੍ਰਿਕ ਟ੍ਰੇਨ ਜਿਹੜਾ ਇੱਕ ਪ੍ਰਸਤਾਵ ਹੈ ਉਹ ਵੀ ਸੂਬੇ ਦੀ ਵਿੱਚ, ਜੇਕਰ ਸੱਤਾ ਜਿੱਤ ਕੇ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਲਿਬਰਲ ਨੈਸ਼ਨਲ ਸਰਕਾਰ, ਤਾਂ ਉਹ ਲੈ ਕੇ ਆਣਗੇ। ਰੀਜਨਲ ਮੈਟਰੋਪੋਲੀਟਨ ਟ੍ਰੈਕਸ ਦਾ ਵਿਸਤਾਰ ਕਰਨਗੇ, ਲਗਭਗ 1.7 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਏਗਾ, ਤਾਂ ਕਿ ਮੌਜੂਦਾ ਜਿਹੜੀਆਂ 25 ਦੇ ਕਰੀਬ ਡੀਜ਼ਲ ਟ੍ਰੇਨਸ ਨੇ ਮੈਲਟਨ ਤੋਂ ਵਿੰਡਮ ਵੇਲ ਦੀ ਲਾਈਨਸ ਦੇ ਦਰਮਿਆਨ, ਇਹਨਾਂ ਨੂੰ ਰਿਪਲੇਸ ਕਰਕੇ ਹਾਈਬ੍ਰਿਡ ਜਾਂ ਇਲੈਕਟ੍ਰਿਕ ਟ੍ਰੇਨਾਂ ਜਿਹੜੀਆਂ ਨੇ ਉਹ ਚਲਾਈਆਂ ਜਾਣਗੀਆਂ, ਤੇ ਇਹ ਜਿਹੜੀਆਂ ਡੀਜ਼ਲ ਟ੍ਰੇਨਾਂ ਨੇ ਇਹਨਾਂ ਨੂੰ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਲਿਜਾਇਆ ਜਾਏਗਾ, ਤਾਂ ਕਿ ਹੋਰ ਗਿਣਤੀ ਵਧਾਈ ਜਾ ਸਕੇ ਪੀਕ ਆਵਰਸ ਦੇ ਵਿੱਚ। ਖਾਸ ਤੌਰ ਦੇ ਉੱਤੇ ਗਿਪਸਲੈਂਡ ਦੇ ਵਿੱਚ ਟਾਰਲਗੌਨ ਤੇ ਬੈਂਸਡੇਲ ਦੇ ਦਰਮਿਆਨ ਵੀ ਵੈਲੋਸਿਟੀ ਟ੍ਰੇਨਸ ਜਿਹੜੀਆਂ ਨੇ ਉਹ 5 ਨਵੀਆਂ ਟ੍ਰੇਨਾਂ ਜਿਹੜੀਆਂ ਚਲਾਈਆਂ ਜਾਣਗੀਆਂ। ਲਗਭਗ 1,000 ਤੋਂ ਵਧੇਰੇ ਸੀਟਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ। ਠੀਕ ਇਸੇ ਤਰੀਕੇ ਦੇ ਨਾਲ ਸੇਮੌਰ ਤੋਂ ਲੈ ਕੇ ਐਲਬਰੀ ਦੇ ਦਰਮਿਆਨ ਵੀ ਟ੍ਰੇਨਾਂ ਦੀ ਗਿਣਤੀ, ਸੀਟਾਂ ਦੀ ਗਿਣਤੀ ਵਧਾਈ ਜਾਏਗੀ। ਐਚੂਕਾ ਤੇ ਬੈਂਡੀਗੋ ਮਿਆਨ ਵੀ ਟ੍ਰੇਨਾਂ ਦੀ ਗਿਣਤੀ ਜਿਹੜੀ ਉਹ ਵਧਾਈ ਜਾਏਗੀ। ਉੱਥੇ ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਆਪਣਾ ਵਾਅਦਾ ਕੀਤਾ ਗਿਆ, ਉਧਰ ਦੂਸਰੇ ਪਾਸੇ ਲੇਬਰ ਪਾਰਟੀ ਨੇ ਵੀ ਇੱਕ ਵਾਅਦਾ ਕਰ ਦਿੱਤਾ ਆਖਰੀ ਵੇਲਿਆਂ ਦੇ ਵਿੱਚ। ਰੇਲ ਨੈਟਵਰਕ ਨੂੰ ਲੈ ਕੇ ਤਾਂ ਇੱਕ ਰਲਿਆ ਮਿਲਿਆ ਵਾਅਦਾ, ਜਿਵੇਂ ਰੇਲ ਫਰੇਟ ਨੈਟਵਰਕ ਦੇ ਉੱਤੇ 352 ਮਿਲੀਅਨ ਡਾਲਰ ਇਨਵੈਸਟ ਕੀਤੇ ਜਾਣਗੇ, ਪਰ ਇੱਕ ਵਾਅਦਾ ਜਿਹੜਾ ਲੇਬਰ ਪਾਰਟੀ ਨੇ ਕੀਤਾ ਉਹ ਇਹ ਹੈ ਆਪਣੇ ਇਸ ਤਾਜ਼ਾ ਡਾਕੂਮੈਂਟ ਚ, 2026-30 ਦੇ ਪਾਲਿਸੀ ਡਾਕੂਮੈਂਟ ਚ, ਕਿ ਵਿਕਟੋਰੀਆ ਦੇ ਵਿੱਚ ਟੋਇਆਂ ਦੇ ਅੰਦਰ ਸੜਕਾਂ ਨੇ ਜਾਂ ਸੜਕਾਂ ਦੇ ਅੰਦਰ ਟੋਏ ਨੇ, ਇਹ ਹੁਣ ਫਰਕ ਰਹਿਣ ਨਹੀਂ ਦਿੱਤਾ ਜਾਏਗਾ। 5 ਲੱਖ ਦੇ ਕਰੀਬ ਪੈਟਹੋਲਸ ਜਿਹੜੇ ਨੇ ਉਹ ਇਸ ਸਾਲ ਦੇ ਅਖੀਰ ਤੱਕ ਭਰੇ ਜਾਣਗੇ। ਸੜਕਾਂ ਦੇ ਨਵੇਂ ਨਿਰਮਾਣ ਦੀ ਗੱਲ ਨਹੀਂ ਕੀਤੀ ਗਈ ਹੈ, ਪਰ ਪੈਟਹੋਲਸ ਨੂੰ ਭਰਨ ਦੀ ਗੱਲ ਜ਼ਰੂਰ ਕੀਤੀ ਗਈ ਹੈ। ਇਸ ਦੇ ਨਾਲ ਹੀ ਰੇਲ ਨੈਟਵਰਕ ਦਾ ਸਟੈਂਡਰਡਾਈਜ਼ ਜਿਹੜਾ ਉਹ ਕੀਤਾ ਜਾਏਗਾ, ਇਸ ਨੂੰ ਇੱਕ ਮਿਆਰੀ ਰੇਲ ਨੈਟਵਰਕ ਜਿਹੜਾ ਬਣਾਇਆ ਜਾਏਗਾ। 440 ਮਿਲੀਅਨ ਡਾਲਰ ਤਾਂ ਮੂਰੇ ਬੇਸਿਨ ਰੇਲ ਨੈਟਵਰਕ ਦੇ ਉੱਤੇ ਇਨਵੈਸਟ ਕੀਤੇ ਜਾਣਗੇ, ਹਾਲਾਂਕਿ ਇਸ ਨੈਟਵਰਕ ਦੇ ਬਣਨ ਦੀ ਸ਼ੁਰੂਆਤ 2019 ਤੋਂ ਹੀ ਹੋ ਚੁੱਕੀ ਸੀ ਔਰ ਇਹ ਪਤਾ ਨੀ ਕਦੋਂ ਤੱਕ ਬਣ ਕੇ ਸਿਰੇ ਚੜੇਗਾ, ਪਰ ਸਾਲ 2026 ਤੋਂ 2030 ਦੇ ਇਸ ਪਾਲਿਸੀ ਡਾਕੂਮੈਂਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਖੇਤਰੀ ਇਲਾਕਿਆਂ ਦਾ ਫਰੇਟ ਕੋਰੀਡੋਰ ਹੈ, ਯਾਨੀ ਢੋਆ ਢੋਆਈ ਦਾ ਜਿਹੜਾ ਨੈਟਵਰਕ ਹੈ, ਰੇਲ ਨੈਟਵਰਕ ਹੈ, ਉਸ ਦਾ ਵਿਸਤਾਰ ਕੀਤਾ ਜਾਏਗਾ ਔਰ ਤਾਂ ਕਿ ਜਿਹੜਾ ਢੋਆ ਢੋਆਈ ਦਾ ਸਮਾਨ ਹੈ ਉਸਦੀ ਗਿਣਤੀ ਵਧਾਈ ਜਾ ਸਕੇ। ਇੱਕ ਪਾਸੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਪੈਸੇਂਜਰਸ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ, ਦੂਸਰੇ ਪਾਸੇ ਲੇਬਰ ਸਰਕਾਰ ਇਸ ਤੋਂ ਉਲਟ ਖੇਤਰੀ ਇਲਾਕਿਆਂ ਦੇ ਵਿੱਚ ਢੋਆ ਢੋਆਈ ਦੇ ਸਮਾਨ ਦੇ ਲਈ ਟ੍ਰੇਨਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ। ਇੱਕ ਖਬਰ, ਆਸਟ੍ਰੇਲੀਆ ਦੇ ਵਿੱਚ ਡੇਟਾ ਸੈਂਟਰਸ ਦੇ ਹੋ ਰਹੇ ਧੜਾ ਧੜ ਨਿਰਮਾਣ ਤੇ ਉਹਨਾਂ ਦੇ ਵਿਰੋਧ ਦੇ ਨਾਲ ਜੁੜੀ ਹੋਈ। ਲਗਭਗ 1 ਲੱਖ ਆਸਟ੍ਰੇਲੀਅਨ ਲੋਕ ਐਸੇ ਹੈਗੇ ਨੇ ਜਿਹੜੇ ਇਹਨਾਂ ਹਾਈਪਰ ਸਕੇਲ ਡੇਟਾ ਸੈਂਟਰਸ ਦੇ ਖਿਲਾਫ ਆਪਣਾ ਇਤਰਾਜ਼ ਸਰਕਾਰਾਂ ਤੱਕ ਦਰਜ ਕਰਵਾ ਰਹੇ ਨੇ। ਤੁਸੀਂ ਕਿੰਨੀਆਂ ਕੁ ਪਟੀਸ਼ਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਾਂ ਤੁਸੀਂ ਇਹਨਾਂ ਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਹੋ, ਇਹ ਸੁਨੇਹੇ ਭੇਜ ਸਕਦੇ ਹੋ। ਪਰ ਆਸਟ੍ਰੇਲੀਆ ਜਿਹੜਾ ਕਿ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਹੱਬ ਬਣਨਾ ਚਾਹੁੰਦਾ ਹੈ, ਮੌਜੂਦਾ ਸਰਕਾਰ ਦੀ ਰਣਨੀਤੀਆਂ ਇਹ ਨੇ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡੇਟਾ ਸੈਂਟਰਸ ਖੋਲ ਦਿੱਤੇ ਜਾਣ। 36 ਐਸੀਆਂ ਪਟੀਸ਼ਨਾਂ ਇਸ ਵਕਤ change.org ਤੇ ਚੱਲਦੀਆਂ ਨੇ ਜਿਹੜੀਆਂ ਇਹਨਾਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਉੱਤੇ ਇਤਰਾਜ਼ ਜਤਾ ਰਹੀਆਂ ਨੇ, ਖਾਸ ਤੌਰ ਦੇ ਉੱਤੇ ਡੇਟਾ ਸੈਂਟਰਸ ਦੀ ਤਰਫ ਤੋਂ ਰਿਨਿਊਬਲ ਐਨਰਜੀ ਦੇ ਸੋਰਸਿਸ ਦਾ ਇਸਤੇਮਾਲ ਕੀਤਾ ਜਾਣਾ। ਅੱਗੇ ਵੀ ਬੜੀ ਵਾਰ ਦੱਸਿਆ ਕਿ ਡੇਟਾ ਸੈਂਟਰਸ ਕਈ ਹਜ਼ਾਰ ਮੈਗਾਵਾਟ ਬਿਜਲੀ ਜਿਹੜੀ ਉਸਦੀ ਖਪਤ ਕਰਦੇ ਨੇ। ਬਲਕਿ ਪਿਛਲੇ ਹਫਤੇ ਦੇ ਦਰਮਿਆਨ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਸਾਲ 2036 ਤੱਕ NSW ਤੇ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਘਰ, ਜਿੰਨੇ ਵੀ ਵਪਾਰਕ ਅਦਾਰੇ ਜਿੰਨੀ ਬਿਜਲੀ ਕੰਜ਼ਿਊਮ ਅੱਜ ਦੀ ਤਰੀਕ ਦੇ ਵਿੱਚ ਕਰ ਰਹੇ ਨੇ, 2036 ਤੱਕ ਡੇਟਾ ਸੈਂਟਰਸ ਇੰਨੀ ਬਿਜਲੀ ਕੰਜ਼ਿਊਮ ਕਰਨ ਲੱਗ ਜਾਣਗੇ ਆਸਟ੍ਰੇਲੀਆ ਦੇ ਵਿੱਚ। ਹਾਲਾਂਕਿ ਉਦੋਂ ਤੱਕ ਡੇਟਾ ਸੈਂਟਰਸ ਦੀ ਗਿਣਤੀ ਵੀ ਵੱਧ ਜਾਏਗੀ। ਪਰ ਇੱਕ ਸਭ ਤੋਂ ਵੱਡੀ ਪਟੀਸ਼ਨ ਤਾਂ 23,000 ਸਿਗਨੇਚਰ ਵਾਲੀ ਹੈ। ਖਾਸ ਗੱਲ ਇਹ ਹੈ ਕਿ ਇਸ ਪਟੀਸ਼ਨ ਨੂੰ 16 ਸਾਲ ਦੀ ਇੱਕ ਛੋਟੀ ਲੜਕੀ ਬੇਲਾ ਮਾਰਕ, ਜਿਹੜੀ ਕਿ ਹਾਈ ਸਕੂਲ ਦੀ ਸਟੂਡੈਂਟ ਹੈ ਸਿਡਨੀ ਦੇ ਪਿੰਬਲ ਸਬਰਬ ਦੀ, ਉਸਨੇ ਪ੍ਰਾਈਮ ਮਿਨਿਸਟਰ ਦੇ ਨੂੰ ਐਡਰੈਸ ਕਰਕੇ ਇਹ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਦੇ ਉੱਤੇ ਹੁਣ ਤੱਕ 23,000 ਦੇ ਕਰੀਬ ਜਾਗਰੂਕ ਆਸਟ੍ਰੇਲੀਅਨ ਲੋਕ ਜਿਹੜੇ ਨੇ ਹਸਤਾਖਰ ਕਰ ਚੁੱਕੇ ਨੇ। ਇਸ ਬੱਚੀ ਦਾ ਕਹਿਣਾ ਹੈ ਕਿ ਮੇਰੇ ਭਵਿੱਖ ਨੂੰ ਖਤਰਾ ਹੈ ਇਹ ਡੇਟਾ ਸੈਂਟਰਸ।

0: ਜਿਹੜੀ ਹੈ ਪ੍ਰਧਾਨਮੰਤਰੀ ਐਂਥਨੀ ਐਲਬਨੀਜ਼ ਅਲੱਗ ਅਲੱਗ ਸੂਬਿਆਂ ਤੇ ਟੈਰੇਟਰੀਜ਼ ਨੂੰ ਇਹ ਹੱਕ ਦੇ ਚੁੱਕੇ ਨੇ। ਸਭ ਤੋਂ ਵੱਡਾ ਮੁਨਾਫਾ ਜਿਹੜਾ ਹੈ ਉਹ ਐਨਐਸਡਬਲਿਊ ਖੱਟ ਰਿਹਾ। ਐਨਐਸਡਬਲਿਊ ਨੇ ਆਪਣੀ ਸਟੇਟ ਦੇ ਵਿੱਚ $50 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਹੈ ਉਹ ਮਨਾ ਲਈ ਹੈ। ਸਭ ਤੋਂ ਜ਼ਿਆਦਾ ਡੇਟਾ ਸੈਂਟਰ ਇੱਥੇ ਬੰਨੇ ਨੇ, ਪਰ ਪਟੀਸ਼ਨਾਂ ਵੀ ਦਾਇਰ ਹੋ ਚੁੱਕੀਆਂ ਨੇ। ਹੌਰਸਲੀ ਪਾਰਕ ਦੇ ਵਿੱਚ ਜਿਹੜਾ ਇੱਕ ਨੈਕਸਟ ਡੀਸੀ ਦਾ ਡੇਟਾ ਸੈਂਟਰ ਬਣ ਰਿਹਾ, ਉਸ ਨੂੰ ਲੈ ਕੇ ਹੁਣ ਤੱਕ 500 ਦੇ ਕਰੀਬ ਸਿਗਨੇਚਰ ਹੋ ਚੁੱਕੇ ਨੇ। ਫੇਅਰਫੀਲਡ ਦੇ ਇੱਕ ਸੋਫਟਵੇਅਰ ਇੰਜੀਨੀਅਰ, ਇੱਕ ਹੋਰ ਟੀਨੇਜਰ ਜਾਗਰੂਕ ਲੜਕੇ ਦੀ ਤਰਫ ਤੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਲੇਨਕੋਵ ਦੇ ਵਿੱਚ ਬਣ ਰਿਹਾ ਜਿਹੜਾ ਗੁਡਮੈਨ ਪ੍ਰੋਜੈਕਟ ਹੈ ਮਾਰਸ ਰੋਡ ਦੇ ਉੱਤੇ, ਉਸ ਦੇ ਖਿਲਾਫ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। 3000 ਹਸਤਾਖਰ ਉਹਦੇ ਤੇ ਹੋ ਚੁੱਕੇ ਨੇ। ਕੋਗਰਾ ਗੋਲਫ ਕੋਰਸ ਦੇ ਕੋਲ ਬਣਨ ਵਾਲੇ ਡੇਟਾ ਸੈਂਟਰ ਦੇ ਖਿਲਾਫ 950 ਲੋਕਾਂ ਨੇ ਹਸਤਾਖਰ ਕੀਤੇ ਨੇ। ਹੰਟਰ ਵੈਲੀ ਦੇ ਵਿੱਚ ਜਿਹੜਾ ਕੁਰੀ ਦੇ ਅੰਦਰ ਏਅਰ ਟਰੰਕ ਦਾ ਡੇਟਾ ਸੈਂਟਰ ਬਣ ਰਿਹਾ, ਉਸ ਦੇ ਖਿਲਾਫ 450 ਲੋਕਾਂ ਨੇ ਹਸਤਾਖਰ ਕੀਤੇ ਨੇ। ਠੀਕ ਇਸੇ ਤਰੀਕੇ ਦੇ ਨਾਲ ਵਿਕਟੋਰੀਆ ਨੇ $25 ਬਿਲੀਅਨ ਦੇ AI ਡੇਟਾ ਸੈਂਟਰ ਦਾ ਨਿਰਮਾਣ ਆਪਣੇ ਸੂਬੇ ਦੇ ਵਿੱਚ ਕਰਵਾਉਣ ਦੇ ਲਈ ਡੀਲ ਫਾਈਨਲ ਕਰ ਲਈ ਹੈ। ਇਸ ਦੇ ਵਿੱਚ ਵੈਸਟ ਫੁੱਟਸਕ੍ਰੇ ਦੇ ਵਿੱਚ ਜਿਹੜਾ ਨੈਕਸਟ ਡੀਸੀ ਦਾ ਡੇਟਾ ਸੈਂਟਰ ਹੈ, ਕਾਫੀ ਵੱਡਾ ਡੇਟਾ ਸੈਂਟਰ ਇਹ ਬਣ ਰਿਹਾ। ਇਸ ਨੂੰ ਲੈ ਕੇ 3900 ਦੇ ਕਰੀਬ ਲੋਕ ਹੁਣ ਤੱਕ ਜਿਹੜੇ ਹਸਤਾਖਰ ਕਰ ਚੁੱਕੇ ਨੇ। ਵੈਸੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਉੱਥੇ ਅਕਸਰ ਸੜਕਾਂ ਦੇ ਆਲੇ ਦੁਆਲੇ ਜਿਹੜੇ ਘਰ ਨੇ ਉਹਨਾਂ ਦੇ ਬਾਹਰ ਇਸ ਕਿਸਮ ਦੇ ਬੋਰਡ ਲੱਗੇ ਹੋਏ ਨੇ ਵੈਸਟ ਫੁੱਟਸਕ੍ਰੇ ਦੇ ਵਿੱਚ, ਕਿ ਜਿਹੜੇ ਲੋਕ ਆਪਣੇ ਘਰਾਂ ਦੇ ਬਾਹਰ ਕੰਧਾਂ ਦੇ ਉੱਤੇ ਇਹਨਾਂ ਡੇਟਾ ਸੈਂਟਰਸ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਨੇ। ਔਰ ਇਸ ਨੂੰ ਲੈ ਕੇ ਇੱਕ ਜਿਹੜੇ ਮੁਹਿੰਮ ਵੀ ਚੱਲ ਰਹੀ ਹੈ। ਵਿਕਟੋਰੀਆ ਦੇ ਵਿੱਚ ਸਪੋਟਸਵੁੱਡ ਦੇ ਵਿੱਚ ਪੈਂਦਾ ਜਿਹੜਾ ਗ੍ਰੀਨ ਸਕੁਏਅਰ ਡੀਸੀ ਦਾ ਡੇਟਾ ਸੈਂਟਰ, ਉਸਦੇ ਖਿਲਾਫ ਵੀ 1700 ਲੋਕਾਂ ਨੇ ਇੱਕ ਪਟੀਸ਼ਨ ਹਸਤਾਖਰ ਕਰਕੇ ਸਰਕਾਰ ਦੇ ਵੱਲ ਭੇਜੀ ਹੈ। ਸਾਊਥ ਮੋਰਾਂਗ ਦੇ ਵਿੱਚ ਇੱਕ ਡੇਟਾ ਸੈਂਟਰ ਖੋਲਣਾ, ਉਹਦੇ ਖਿਲਾਫ 4700 ਲੋਕ ਹੁਣ ਤੱਕ ਹਸਤਾਖਰ ਕਰ ਚੁੱਕੇ ਨੇ। ਤੇ ਪਲੰਟਨ ਮੈਲਟਨ ਦੇ ਵਿੱਚ ਇਸੇ ਤਰੀਕੇ ਦੇ ਨਾਲ, ਬ੍ਰੌਡ ਮੀਡੋਜ਼ ਕੈਂਬਲ ਫੀਲਡ ਦੇ ਵਿੱਚ, ਕਲਾਈਡ ਨੌਰਥ ਦੇ ਵਿੱਚ, ਕੋਰੀਓ ਜੀਲੋਂਗ ਦੇ ਵਿੱਚ, ਇਹ ਸਾਰੇ ਜਿਹੜੇ ਡੇਟਾ ਸੈਂਟਰ ਦਾ ਨਿਰਮਾਣ ਦਾ ਵਿਰੋਧ ਕੀਤਾ ਜਾ ਰਿਹਾ। ਕੁਇਨਜ਼ਲੈਂਡ ਸਰਕਾਰ ਹਾਲਾਂਕਿ ਤਾਜ਼ਾ ਕੈਬਨਿਟ ਬੈਠਕ ਦੇ ਵਿੱਚ ਇਹ ਗੱਲ ਕਹਿ ਚੁੱਕੀ ਹੈ ਕਿ ਉਹ 850 MW ਕਪੈਸਿਟੀ ਪਹਿਲਾਂ ਹੀ ਕਮਿਟ ਕਰ ਚੁੱਕੇ ਨੇ ਡੇਟਾ ਸੈਂਟਰ ਦੇ ਨਿਰਮਾਣ ਦੇ ਦਰਮਿਆਨ, ਪਰ ਰਿਨਿਊਬਲ ਐਨਰਜੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਬਾਵਜੂਦ ਇਸ ਦੇ ਕੁਇਨਜ਼ਲੈਂਡ ਦੇ ਵਿੱਚ ਜਿਹੜੇ ਡੇਟਾ ਸੈਂਟਰ ਬਣ ਰਹੇ ਨੇ, ਮੁਰੇ ਡੋਕ ਦੇ ਵਿੱਚ, ਸਵੈਨ ਬੈਂਕ ਦੇ ਵਿੱਚ ਇਸੇ ਤਰੀਕੇ ਦੇ ਨਾਲ, ਸਾਊਥ ਆਸਟ੍ਰੇਲੀਆ ਦੇ ਅੰਦਰ ਬਣ ਰਿਹਾ ਜਾਂ ਤਸਮੇਨੀਆ ਦੇ ਵਿੱਚ ਤਾਮਰ ਰਿਵਰ ਦੇ ਉੱਤੇ ਬਣ ਰਿਹਾ ਡੇਟਾ ਸੈਂਟਰ, ਇਹਨਾਂ ਸਭ ਦੇ ਵਿਰੋਧ ਕੀਤੇ ਜਾ ਰਹੇ ਨੇ। ਐਨਐਸਡਬਲਿਊ ਦੇ ਪ੍ਰੀਮੀਅਰ ਇਹਨੇ ਦਿਨੀ ਭਾਰਤ ਗਏ ਹੋਏ ਨੇ ਤੇ ਉਹਨਾਂ ਨੇ ਏਅਰ ਇੰਡੀਆ ਦੇ ਨਾਲ ਸੰਪਰਕ ਕੀਤਾ ਆਪਣੀ 4 ਦਿਨਾਂ ਭਾਰਤ ਯਾਤਰਾ ਦੇ ਲਈ। ਨਿਊ ਸਾਊਥ ਵੇਲਜ਼ ਦੇ ਵਿੱਚ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ ਏਅਰ ਇੰਡੀਆ ਦੀਆਂ ਉਡਾਨਾਂ ਵੀ ਸ਼ੁਰੂ ਹੋਣ, ਇਸੇ ਬਾਬਤ ਗੱਲ ਕੀਤੀ ਗਈ ਹੈ। ਹਾਲਾਂਕਿ ਏਅਰ ਇੰਡੀਆ ਇਹਨਾਂ ਦਿਨਾਂ ਦੇ ਵਿੱਚ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੀ ਹੋਈ ਹੈ। ਅਹਿਮਦਾਬਾਦ ਦੇ ਵਿੱਚ ਜਿਹੜਾ ਹੋਇਆ ਪਿਛਲੇ ਸਾਲ ਜਹਾਜ਼ ਹਾਦਸਾ ਸੀ, ਜਿੱਥੇ 260 ਲੋਕਾਂ ਦੀ ਮੌਤ ਹੋ ਗਈ ਸੀ, ਉਸ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਆਪਣੀ ਸਾਖ ਸੁਧਾਰਨ ਦੇ ਵਿੱਚ ਲੱਗੀ ਹੋਈ ਹੈ ਔਰ ਇਸ ਦੇ ਕੋ ਓਨਰਸ ਨੂੰ $1.5 ਬਿਲੀਅਨ ਦੀ ਇੱਕ ਤਾਜ਼ਾ ਇਕੁਇਟੀ ਜਿਹੜੀ ਉਹ ਇਨਵੈਸਟ ਕਰਨ ਦੀ ਗੱਲ ਉਹਨਾਂ ਨੇ ਕਹੀ ਹੈ। ਪਰ ਵੈਸਟਰਨ ਸਿਡਨੀ ਦੇ ਹਵਾਈ ਅੱਡੇ ਦੇ ਵਾਸਤੇ ਏਅਰ ਇੰਡੀਆ ਨੇ ਹਾਲੇ ਤੱਕ ਕੋਈ ਵੀ ਵਾਅਦਾ ਨਹੀਂ ਕੀਤਾ ਹੈ ਕਿ ਉਹ ਨਵੀਆਂ ਉਡਾਨਾਂ ਸ਼ੁਰੂ ਕਰ ਦੇਣਗੇ। ਵੈਸੇ ਦੱਸ ਦਈਏ ਕਿ ਅਕਤੂਬਰ ਮਹੀਨੇ ਤੋਂ ਜਿਹੜੀਆਂ ਉਡਾਨਾਂ ਸ਼ੁਰੂ ਹੋ ਜਾਣੀਆਂ ਨੇ ਜੈੱਟ ਸਟਾਰ ਤੇ ਨਿਊਜ਼ੀਲੈਂਡ ਏਅਰ ਨਿਊਜ਼ੀਲੈਂਡ ਦੀ ਤਰਫ ਤੋਂ, ਤੇ ਫਿਰ ਸਿੰਗਾਪੁਰ ਏਅਰਲਾਈਨ ਵੀ ਨਵੰਬਰ ਮਹੀਨੇ ਚ ਆਪਣੀਆਂ ਉਡਾਨਾਂ ਸ਼ੁਰੂ ਕਰ ਦੇਗੀ। ਅਗਲੇ ਸਾਲ ਵੀਅਤ ਜੈੱਟ ਤੇ ਕੁਆਂਟਸ ਵੀ ਆਪਣੀਆਂ ਫਲਾਈਟਸ ਲਾਂਚ ਕਰ ਦੇਗੀ। ਵੀਅਤ ਜੈੱਟ ਨੇ ਜਨਵਰੀ ਚ ਤੇ ਕੁਆਂਟਸ ਨੇ ਮਾਰਚ ਮਹੀਨੇ ਦੇ ਵਿੱਚ ਆਪਣੀਆਂ ਫਲਾਈਟਸ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਤੋਂ ਕੱਢੀਆਂ ਨੇ। ਫਟਾਫਟ ਖੇਡ ਜਗਤ ਦੀ ਖਬਰਾਂ ਦੇ ਵਿੱਚ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ US ਓਪਨ ਦੇ ਵਿੱਚ ਅਲਕਰਾਜ਼ ਤੇ ਸਾਬਾਲੇਂਕਾ ਦੀ ਜੇਤੂ ਸ਼ੁਰੂਆਤ ਹੋਈ ਹੈ। ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਰਾਜ਼ ਤੇ ਬੇਲਾਰੂਸ ਦੀ ਅਰੀਨਾ ਸਾਬਾਲੇਂਕਾ ਨੇ ਆਪੋ ਆਪਣੇ ਮੁਕਾਬਲਿਆਂ ਚ, ਯਾਨੀ ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲਿਆਂ ਦੀ ਜੇਤੂ ਸ਼ੁਰੂਆਤ ਕੀਤੀ ਹੈ। ਉੱਥੇ ਅਫਗਾਨਿਸਤਾਨ ਦੇ ਖਿਲਾਫ T20 ਲੜੀ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। BCCI ਨੇ ਇਸ ਜਿਹੜਾ ਐਲਾਨ ਕੀਤਾ ਹੈ ਕਿ ਅਰੁਣ ਜੇਤਲੀ ਸਟੇਡੀਅਮ ਦੇ ਵਿੱਚ ਇਹ ਮੁਕਾਬਲੇ 13, 15 ਤੇ 17 ਸਤੰਬਰ ਨੂੰ ਖੇਡੇ ਜਾਣਗੇ। ਟੀਮ ਦੀ ਕਪਤਾਨੀ ਪੰਜਾਬ ਕਿੰਗਸ ਦੇ ਸਰਪੰਚ ਸ਼੍ਰੇਯਸ ਅਈਅਰ ਨੂੰ ਸੌਂਪੀ ਗਈ ਹੈ। ਤਿਲਕ ਵਰਮਾ ਵਾਈਸ ਕੈਪਟਨ ਹੋਣਗੇ ਔਰ ਇਸ ਦਰਮਿਆਨ ਜਿਹੜੀ ਹਰਪਨ ਮੌਲਾ ਖਿਡਾਰੀ ਨਿਤੀਸ਼ ਕੁਮਾਰ ਰੈਡੀ, ਵਿਸ਼ਿੰਗਟਨ ਸੁੰਦਰ ਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਚੋਣ ਫਿਟਨੈਸ ਟੈਸਟ ਦੇ ਆਧਾਰ ਦੇ ਉੱਤੇ ਹੀ ਤੈਅ ਹੋਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨੇ। ਦਿਓ ਇਜਾਜ਼ਤ।
1: This station is now the ultimate power in the universe. Radio

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

ਵੈਲਕਮ ਵੈਲਕਮ ਜੀ ਵੈਲਕਮ ਰੇਡੀਓ ਹਾਂਜੀ 1674 AM ਦੇ ਉੱਤੇ ਖਬਰਾਂ ਦੇ ਸੈਗਮੈਂਟ ਤੋਂ ਬਾਅਦ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। ਡਰਾਈਵ ਬੈਕ ਸ਼ੋਅ ਦੇ ਵਿੱਚ ਕੁਛ ਨਵੇਂ ਨਵੇਂ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੀ ਸਾਂਝ ਵੀ ਪਾਵਾਂਗੇ। ਅੱਜ ਦਾ ਸ਼ਾਮੀ ਪ੍ਰੋਗਰਾਮ 5 ਵਜੇ ਸ਼ੁਰੂ ਹੋ ਜਾਣਾ, ਉਦੋਂ ਤੱਕ ਬੈਕ ਟੂ ਬੈਕ

ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਛਾ ਜਾਣਾ ਕੁੜੀ ਨੇ, ਸਮਝ ਨਹੀਂ ਰਹੀ ਹੈਗੀ ਪੰਜਾਬੀ ਇੰਡਸਟਰੀ ਇਹ ਇੱਥੋਂ ਕਿਤੇ ਬਾਹਰ ਜਾਣ ਦੀ ਕਾਬਲੀਅਤ ਰੱਖਦੀ ਹੈ। ਨੂਰ ਚਹਿਲ ਦਾ ਨਵਾਂ ਹਿੰਦੀ ਗਾਣਾ।

ਮੈਨੂੰ ਥੰਬਨੇਲ ਤੋਂ ਲੱਗਿਆ ਸੀਗਾ ਕਿ ਗਾਣਾ ਵਧੀਆ ਹੋਊਗਾ, ਮੈਂ ਤਾਂ ਕਰਕੇ ਚਲਾ ਲਿਆ। ਬਟ ਐਨੀਵੇਜ਼, ਅੱਜ ਗਾਣੇ ਕੋਈ ਬਹੁਤੇ ਵਧੀਆ ਹੈ ਨਹੀਂ, ਵੈਸੇ ਗਾਣਿਆਂ ਗੁਣਿਆਂ ਦੇ ਨਾਲ ਜੁੜਿਆ ਅਗਲਾ ਪ੍ਰੋਗਰਾਮ ਵੀ ਥੋੜ੍ਹੀ ਦੇਰ ਤੱਕ ਲੈ ਕੇ ਆਵਾਂਗੇ, ਪਰ ਫਿਲਹਾਲ ਤੁਸੀਂ ਰੇਡੀਓ ਹਾਂਜੀ 1674 ਐਮ 'ਤੇ ਬੈਕ ਟੂ ਬੈਕ ਡਰਾਈ ਬੈਕ ਸ਼ੋ ਸੁਣ ਰਹੇ ਹੈਗੇ। ਲਗਭਗ 10-15 ਮਿੰਟ ਆਪਾਂ ਬਿਤਾਏ ਹੈਗੇ ਨੇ, ਅਤੇ ਜੇ ਹੁਣ ਤੁਸੀਂ ਗਾਣੇ, ਮੈਨੂੰ ਲੱਗਿਆ ਕਿ ਢਿੱਲੇ ਢਿੱਲੇ ਜਿਹੇ ਹੋ ਗਏ ਗਾਣੇ, ਹੁਣ ਥੋੜ੍ਹਾ ਜਿਹਾ ਚੱਕ ਲਈਏ ਕੰਮ। ਫਿਲਮ ਦੇਖ ਕੇ ਆਏ ਹੋ ਜਾਂ ਦੇਖਣ, ਦੇਖ ਕੇ ਨਹੀਂ ਆਏ ਹੈਗੇ, ਦੇਖਣ ਜਾਣਾ ਹੈ ਤੁਸੀਂ ਹਲੇ ਓਬਵੀਅਸਲੀ, ਤਾਂ ਹੀ ਤੁਹਾਡੀ ਫੀਡਬੈਕ ਦੀ ਉਡੀਕ ਹੋਊਗੀ। ਬੋਲ ਭਾਵੇਂ ਨਾ ਬੋਲ, ਕਿਵੇਂ ਦੀ ਲੱਗੀ ਹੈਗੀ ਸਾਨੂੰ ਦੱਸਿਓ ਜ਼ਰੂਰ, ਜਦੋਂ ਵੀ ਤੁਸੀਂ ਦੇਖ ਕੇ ਆਓਗੇ ਅਤੇ ਫਿਰ ਬਾਅਦ ਦੇ ਵਿੱਚ ਆ ਕੇ ਮੈਸੇਜ ਜ਼ਰੂਰ ਭੇਜਿਓ 0472464674 ਦੇ ਉੱਤੇ ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ। ਬੋਲ ਭਾਵੇਂ ਨਾ ਬੋਲ ਦੇ ਟਾਈਟਲ ਟਰੈਕ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਗਾਣਾ। ਬਸ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਬਹੁਤ ਸਾਰੇ ਪੋਡਕਾਸਟਾਂ 'ਚ ਅਮਰਿੰਦਰ ਗਿੱਲ ਦਾ ਭਤੀਜਾ, ਅਮਰਿੰਦਰ ਗਿੱਲ ਦਾ ਭਤੀਜਾ, ਇੱਦਾਂ ਹੀ ਕਾਹਤੇ ਸਿਦਕ ਦੀ ਆਪਣੀ ਵੀ ਇੱਕ ਆਈਡੈਂਟੀ ਹੈਗੀ ਹੈ, ਉਸ ਆਈਡੈਂਟੀ ਦੇ ਨਾਲ ਵੀ ਉਹਨੂੰ ਰਿਪ੍ਰਜੈਂਟ ਕੀਤਾ ਜਾ ਸਕਦਾ ਸੀ ਕਿਸੇ ਨਵੇਂ ਕਲਾਕਾਰ ਦੇ ਨਾਲ। ਗਲਤ ਹੈ, ਨੈਪੋਟਿਜ਼ਮ ਤਾਂ ਆਪ ਹੀ ਮੀਡੀਆ ਕਰ ਦਿੰਦਾ।

ਦੁੱਲੇ ਦਾ ਨਵਾਂ ਗਾਣਾ ਆਇਆ ਅਪੋਲੋ, ਟਾਈਟਲ ਥੋੜਾ ਡਿਫਰੈਂਟ ਲੱਗਦਾ ਤੇ ਦੁੱਲਾ ਤਾਂ ਵੈਸੇ ਹੀ ਗਾਣੇ ਬੜੇ ਡਿਫਰੈਂਟ ਲਿਖ ਕੇ ਲਿਆਂਦਾ ਹੈਗਾ, ਸੁਣ ਕੇ ਦੇਖਦੇ ਹਾਂ ਅੱਜ ਕੀ ਕਹਿੰਦੇ ਨੇ।

ਇਹ ਗੱਲ ਬਾਤ ਹੈ ਦੁੱਲਾ ਜਦੋਂ ਵੀ ਗਾਣੇ ਲੈ ਕੇ ਆਉਂਦਾ ਤੁਸੀਂ ਵੱਖਰੇ ਜੇ ਹੁਣ ਤਾਂ ਪੂਰੀ ਕਨਵਿਕਸ਼ਨ ਹੋ ਗਈ ਵੈਸੇ ਪੂਰੀ EPO ਆਈ ਹੈ ਕੀ ਇਹ ਅਪੋਲੋ ਤਾਂ ਇਸ ਗਾਣੇ ਦਾ ਨਾਮ ਹੈ EP ਦਾ ਪੂਰਾ ਨਾਮ ਕੀ ਹੈਗਾ ਮੈਨੂੰ ਆਈਡੀਆ ਨਹੀਂ ਲੈਟਸ ਸੀ ਬਟ ਟਾਈਟਲ ਬਹੁਤ ਅਮੇਜ਼ਿੰਗ ਹੈਗੇ ਨੇ ਰੋਜ਼ ਚਲਾਵਾਂਗੇ ਇੱਕ ਗਾਣਾ

ਇੰਡੀਆਜ਼ ਗੋਟ ਟੈਲੈਂਟ ਦੇ ਵਿੱਚ ਇੱਕ ਮੁੰਡਾ ਆਇਆ ਸੀ ਜੀਪੀ ਹੀਰਾ। ਮੈਂ ਦੇਖਿਆ ਉਹਨੇ ਆਪਣੇ ਯੂਟਿਊਬ ਚੈਨਲ ਤੋਂ, ਆਫੀਸ਼ੀਅਲ ਚੈਨਲ ਤੋਂ ਇੱਕ ਗਾਣਾ ਪਾ ਵੀ ਦਿੱਤਾ ਹੈ। ਵੈਸੇ ਲੇਟੈਂਟ ਦੇ ਵਿੱਚ ਇੰਨਾ ਮਸ਼ਹੂਰ ਹੋਇਆ ਨਾ ਹੋਵੇ, ਹੁਣ ਇਹ ਗਾਣਿਆਂ ਤੋਂ ਸ਼ਾਇਦ ਮਸ਼ਹੂਰ ਹੋਣ।

ਐਡੀ ਵੀ ਗੱਲ ਨਹੀਂ ਹੈਗੀ, ਠੀਕ ਠਾਕ ਹੀ ਸੀ। ਚਲੋ ਕੋਈ ਨਹੀਂ, ਆਪਾਂ ਲੈਂਦੇ ਹਾਂ ਜੀ ਇਜਾਜ਼ਤਾਂ ਅਤੇ ਹੁਣ ਅਗਲਾ ਸ਼ੋਅ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਬਸ ਇਹ ਗੱਲ ਯਾਦ ਰੱਖਿਓ ਕਿ ਸਿਡਨੀ ਅਤੇ ਮੈਲਬਨ ਦੀਆਂ ਫ੍ਰੀਕੁਐਂਸੀਜ਼ ਹੁਣ ਅੱਡ ਅੱਡ ਹੋ ਜਾਣਗੀਆਂ। ਸੁਣਦੇ ਰਹੋ ਰੇਡੀਓ 1067।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਅਸੀਂ ਇੰਨੇ ਬੁਰੇ ਵੀ ਨਹੀਂ ਹੈਗੇ ਤੇ ਨਾ ਹੀ ਸਾਡੇ ਤੋਂ ਬਚਣ ਦੀ ਲੋੜ ਹੈਗੀ ਹੈ, ਪਰ ਹਾਂ ਸਾਨੂੰ ਸੁਣਨਾ ਤੁਹਾਨੂੰ ਧਿਆਨ ਨਾਲ ਪੈਣਾ ਕਿਉਂਕਿ ਪ੍ਰੋਗਰਾਮ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਰੇਡੀਓ ਹਾਂਜੀ 1674 AM ਦੇ ਉੱਤੇ। ਕੈਸੇ ਹੋ ਸਰ?
1: ਅਰੇ ਮੈਂ ਬੜੀਆ ਬੜੀਆ। ਅੱਛਾ ਜਿੱਦਾਂ ਦਾ ਤੁਸੀਂ ਗਾਣਾ ਪਹਿਲਾਂ ਲਾਤਾ ਨਾ, ਜਿੱਦਾਂ ਦਾ ਇਹ ਗਾਣਾ ਮੈਨੂੰ ਸਮਝ ਨਹੀਂ ਆਇਆ ਸ਼ੁਰੂ ਤੋਂ, ਮਤਲਬ ਇਹ ਸਾਡਾ ਮੇਰੇ ਗੱਲ ਕਈਆਂ ਨੂੰ ਸਮਝ ਵੀ ਨਹੀਂ ਆਉਣਾ ਕੀ ਗੱਲਾਂ ਕਰਕੇ ਭੱਜ ਭੁੱਜ ਗਏ ਭਾਈ ਸਾਡੀਆਂ। ਅੱਜ ਨਾ ਗੱਲਾਂ ਆਪਣੀਆਂ ਨਾ ਆਰਾਮ ਨਾਲ ਕਰਨੀਆਂ ਵਾ,
0: ਪਰ
1: ਆਪਾਂ ਆਰਾਮ ਨਾਲ ਕਰ ਹੀ ਨਹੀਂ ਸਕਦੇ ਨਾ। ਆਪਾਂ ਜਿੱਦਾਂ ਕਹਿੰਦੇ ਨਾ ਆਰਾਮ ਨਾਲ ਬੰਦੇ ਬਹਿਣ ਵਾਲੇ ਨਹੀਂ ਹੈ, ਆਪਾਂ ਨਹੀਂ ਬਹਿ ਸਕਦੇ ਆਰਾਮ ਨਾਲ,
0: ਬੈਠਣ ਵਾਲੇ ਵੀ ਨਹੀਂ ਹੈਗੇ।
1: ਹਾਂ ਸਹੀ ਗੱਲ ਆ,
0: ਸਾਡੇ ਚੁੱਲ ਜੀ ਲੱਗੀ ਰਹਿੰਦੀ ਹੈ
1: ਸਾਡੇ। ਮੈਂ ਆਹ ਜਿਹੜਾ ਤੂੰ ਯਾਰ ਮੈਨੂੰ ਕਾਹਵਾ ਕੀ ਆ ਪਿਆ ਦਿੱਤਾ ਤੇ ਜਿਹੜਾ
0: ਇਹਦੇ ਤੇ ਲਿਖਿਆ ਹੀ ਹੋਇਆ,
1: ਮਤਲਬ ਇਹ ਹੈਗੀ ਹਿਲਟਨ ਨਹੀਂ ਹਿਲ ਟੌਪ।
0: ਤੁਸੀਂ ਇਹ ਕੰਪਨੀ ਦੀ ਐਡ ਕਿਉਂ ਕਰੀ ਜਾਂਦੇ ਫਿਰ? ਉਹ ਦੱਸੋ ਵੀ ਇਹ ਚ ਰਲਿਆ ਕੀ?
1: ਅੱਛਾ ਉਹ ਲੈ ਯਾਰ ਭਾਈ ਗਰੀਬ
0: ਰਲਿਆ ਹੈ ਜੈਸਮੀਨ
1: ਜੈਰ ਮੈਨੂੰ ਨਾ ਹਲੇ ਤੱਕ ਇਹ ਨੀ ਸਮਝ ਲੱਗਿਆ ਕਿਹੜੀ ਦੁੱਧ ਪਾਉਣਾ ਤੇ
0: ਹਾਈਬ੍ਰਿਡ ਆਉਣ ਲੱਗ ਗਿਆ ਨਾ ਹੁਣ ਤਾਂ ਮਾਰਕੀਟ,
1: ਮਤਲਬ
0: ਜੇ ਤੁਸੀਂ ਏਦਾਂ ਪੀਣੀ ਹੈ, ਪਹਿਲਾਂ ਵੀ ਆਉਂਦੀਆਂ ਸੀ ਕਿ ਆਪਾਂ ਕਦੇ ਧਿਆਨ ਨਹੀਂ ਦਿੱਤਾ ਹੈਗਾ।
1: ਅੱਛਾ,
0: ਪਰ ਇਹਨੂੰ ਜੇ ਤੁਸੀਂ ਏਦਾਂ ਹੀ ਪੀਣਾ ਬਲੈਕ ਟੀ ਦੀ ਤਰ੍ਹਾਂ ਵੀ ਸਿਰਫ ਪਾਣੀ
1: ਉਹਵੇਂ
0: ਪੀ ਲਓ,
1: ਪਰ ਇਹਦੇ ਵਿੱਚ
0: ਜੇ ਦੁੱਧ ਪਾ ਲਓਗੇ ਤਾਂ ਫ੍ਰੈਗਰੈਂਸ ਆ ਜਾਏਗੀ
1: ਭਾਈ। ਤੁਸੀਂ ਚੀਨੀ ਵੀ ਨਹੀਂ ਪਵਾਈ ਮੇਰੇ ਤੋਂ, ਏਦਾਂ ਹੀ ਮੈਨੂੰ ਮਤਲਬ ਕਹਿਤਾ ਤੁਸੀਂ ਪੀ ਲਓ।
0: ਆਪਾਂ ਤਾਂ ਇਹਨੂੰ ਗ੍ਰੀਨ ਟੀ ਦੇ ਤਰੀਕੇ ਦੇ ਨਾਲ ਪੀ ਰਹੇ ਨਾ, ਹਾਲਾਂਕਿ ਗ੍ਰੀਨ ਟੀ ਹੈ ਨਹੀਂ।
1: ਅੱਛਾ, ਮਤਲਬ ਗ੍ਰੀਨ ਟੀ
0: ਚ ਕੈਫੀਨ ਹੁੰਦਾ, ਇਹ ਚ ਕੈਫੀਨ ਨਹੀਂ ਹੈ ਸਰ।
1: ਚਲੋ ਇੰਨਾ ਕੁ ਤਾਂ ਮੈਨੂੰ ਇੰਨਾ ਮੈਨੂੰ ਇਹ ਪਤਾ ਵੀ ਕਹਿੰਦੇ ਆ ਲੋਕੀ ਪਤਲੇ ਹੋਲੀ ਗ੍ਰੀਨ ਟੀ ਪੀਂਦੇ, ਪਰ ਅੱਜ ਤੱਕ ਕੋਈ ਪਤਲਾ ਹੋਇਆ ਨਹੀਂ।
0: ਕਹਿੰਦੇ ਨੇ ਏਦਾਂ ਨਹੀਂ ਹੁੰਦਾ ਹੁੰਦਾ ਗ੍ਰੀਨ ਟੀ, ਮੈਨੂੰ ਨਹੀਂ ਪਤਾ ਹੈਗਾ। ਪਤਲੇ ਹੋਣ ਦੇ ਲਈ ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ, ਜਦੋਂ ਤੁਸੀਂ ਉਹ ਸਾਰੀਆਂ ਅਪਣਾ ਲੈਂਦੇ ਹੋ ਤੇ ਫਿਰ ਲੱਗਦਾ ਕਿ ਤੁਹਾਨੂੰ ਤੁਸੀਂ ਪਤਲੇ ਹੋ ਗਏ। ਆਹ ਮਿਊਜ਼ਿਕ ਕਿਹੋ ਜਿਹਾ ਚੱਲ ਪਿਆ ਪਿੱਛੇ?
1: ਪਤਲੇ
0: ਹੋਣ ਦੇ ਲਈ ਨਾ ਜਦੋਂ ਤੁਸੀਂ ਲੋਕ ਜਿਹੜੇ ਅਲੱਗ ਅਲੱਗ ਤਰੀਕੇ ਅਪਣਾ ਲੈਂਦੇ ਹੈਗੇ ਨੇ ਕਿ ਸੈਰ ਕਰਨੀ ਹੈ, ਸਵੇਰੇ ਸਵੇਰੇ ਉੱਠ ਕੇ ਹਲਕਾ ਖਾਣਾ ਖਾਣਾ ਹੈ ਹਨਾ, ਰਾਤ ਨੂੰ 7 ਵਜੇ ਤੋਂ ਬਾਅਦ ਖਾਣਾ ਨਹੀਂ ਖਾਣਾ, ਉਹ ਸਾਰੀਆਂ ਚੀਜ਼ਾਂ ਕੰਮ ਆਉਣ ਲੱਗ ਜਾਂਦੀਆਂ ਨੇ ਤੇ ਬੰਦੇ ਨੂੰ ਲੱਗਦਾ ਕਿ ਰਾਤ ਨੂੰ ਜਿਹੜੀ ਗ੍ਰੀਨ ਟੀ ਪੀ ਰਿਹਾ ਨਾ ਉਹੀ ਮੇਰਾ ਕੰਮ ਕਰ ਰਹੀ ਹੈ।
1: ਅੱਛਾ ਹਾਂ, ਇਹ ਨਹੀਂ ਪਤਾ
0: ਬਾਕੀ ਚੀਜ਼ਾਂ ਵੀ ਕਰ ਰਹੇ ਹੋ ਤੁਸੀਂ ਹਨਾ, ਤੁਸੀਂ ਸ਼ੂਗਰ ਛੱਡਤੀ ਹੈ, ਤੁਸੀਂ ਐਕਸਟਰਾ ਕਾਰਬਸ ਛੱਡਤੇ ਨੇ ਤੇ ਉਹ ਸਾਰੀਆਂ ਸਲਾਦ ਤੇ ਆ ਗਏ ਹੋ। ਸਭ ਤੋਂ ਵੱਡੀ ਚੀਜ਼ ਤਾਂ ਇੱਥੇ ਫਰਕ ਪੈ ਜਾਂਦੀ ਹੈ ਭਾਜੀ, ਤੁਹਾਡਾ ਸਾਈਕਲ ਸਲੀਪਿੰਗ ਸਾਈਕਲ ਜਿਹੜਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਦੇ ਦਰਮਿਆਨ ਤੱਕ ਸਾਰੀ ਚੀਜ਼ਾਂ ਤੈਅ ਹੋ ਜਾਂਦੀਆਂ।
1: ਪਹਿਲਾਂ ਆਪਾਂ ਜਦੋਂ ਡਾਇਟ ਹੀ ਚੇਂਜ ਕਰਤੀ ਨਾ ਤੇ ਆਪੇ ਫਰਕ ਪੈਣਾ ਹੀ ਪੈਣਾ। ਮਤਲਬ ਅੱਛਾ ਸਭ ਤੋਂ ਜ਼ਰੂਰੀ ਹੈਗਾ ਉਹ ਡਾਇਟ ਨੂੰ ਫੋਲੋ ਕਰਨਾ, ਜਿਹੜਾ ਬੰਦਾ ਫੋਲੋ ਕਰ ਗਿਆ ਫਿਰ ਤੇ ਉਹ ਚੱਲ ਗਿਆ
0: ਉਹ ਬਾਦਸ਼ਾਹ।
1: ਜੇ ਨੀਤੂ ਕਹਿੰਦੀ ਹੁੰਦੀ ਮੈਂ ਨਾ ਆਹ ਮੇਰਾ ਲਾਸਟ ਚਾਹ ਦਾ ਕੱਪ ਹੈ, ਇਹ ਤੋਂ ਬਾਅਦ ਮੈਂ ਚਾਹ ਪੀਣੀ ਨੀ, ਹਫ਼ਤੇ ਬਾਅਦ ਫਿਰ ਚਾਹ ਲਿਆਉਂਦੀ ਹੁੰਦੀ। ਮੈਂ ਕਿਹਾ ਕੀ ਹੈ? ਮੈਂ ਕਿਹਾ ਤੁਸੀਂ ਤਾਂ ਹੁਣੇ ਕਿਹਾ ਸੀ ਵੀ ਇਹ ਲਾਸਟ ਕੱਪ ਆ। ਨਹੀਂ ਨਹੀਂ ਆਹ ਵਾਲਾ ਹੁਣ ਲਾਸਟ ਕੱਪ ਆ ਕਹਿੰਦੀ।
0: ਚਾਹ ਵੀ ਬਹੁਤ ਜ਼ਿਆਦਾ ਤੰਗ ਕਰ ਜਾਂਦੀ ਹੈ
1: ਭਾਜੀ। ਚਾਹ ਦੇ ਨਾਲ ਪਰੌਂਠੇ।
0: ਅੱਛਾ
1: ਜਿਹੜੇ ਪੇਟ ਆਪਣਾ ਹੈ ਠੀਕ ਹੈ, ਪਰ ਤੁਸੀਂ ਆਪਣਾ ਵੇਖ ਕੇ ਖਾਣਾ ਠੀਕ ਹੈ। ਦੂਜਾ ਬੰਦਾ ਤੁਹਾਨੂੰ ਜਿੰਨਾ ਮਰਜ਼ੀ ਕਹਿੰਦਾ ਰਹੇ ਨਾ ਘੱਟ ਖਾ ਲੋ, ਆਹ ਨਾ ਖਾਓ, ਉਹ ਨਾ ਖਾਓ, ਕੋਈ ਬੰਦਾ ਕੋਈ ਨੀ ਕਰ ਸਕਦਾ।
0: ਸਭ ਨੇ ਆਪਣੀ ਆਪਣੀ ਡਾਇਟ ਸੈੱਟ ਕਰਨੀ ਇੱਕ ਟਾਈਮ ਤੇ ਆ ਕੇ, ਮੈਨੂੰ ਲੱਗਦਾ ਕਿ ਸਭ ਨੂੰ ਪਤਾ ਵੀ ਲੱਗ ਜਾਂਦਾ ਕਿ ਮੇਰੇ ਲਈ ਆਹ ਚੀਜ਼ ਮਾਫਕ ਹੈ ਆਹ ਨਹੀਂ।
1: ਹਾਂ, ਪਰ ਉਹ ਕਈ ਵਾਰੀ ਲੇਟ ਵੀ ਹੋ ਜਾਂਦੇ ਆਪਾਂ, ਜੇ ਆਪਾਂ ਨੂੰ ਟਾਈਮ ਤੇ ਪਤਾ ਲੱਗ ਜੇ ਨਾ, ਜੇ ਮਤਲਬ ਵੈਸੇ ਕੋਸ਼ਿਸ਼ ਕਰੋ।
0: ਤਜਰਬੇ ਮੈਨੂੰ ਲੱਗਦਾ ਨਾ ਜਿਵੇਂ ਹੁਣ ਜਿਹੜੇ ਆਪਣੀ ਅਗਲੀ ਜਨਰੇਸ਼ਨ, ਨਹੀਂ ਨਹੀਂ 40 ਤੋਂ, ਮੈਨੂੰ ਲੱਗਦਾ 30 ਤੋਂ ਬਾਅਦ ਤੁਸੀਂ ਤਜਰਬੇ ਕਰਨ ਲੱਗ ਜਾਓ ਆਪਣੀ ਸਿਹਤ ਦੇ
1: ਉੱਤੇ। ਹਾਂ, ਮਤਲਬ ਉਹ ਤਾਂ ਹੈ ਹੀ,
0: ਆਹ ਖਾ ਕੇ ਛੱਡ, ਆਹ ਮੈਂ ਮਹੀਨਾ ਕੁ ਖਾ ਕੇ ਦੇਖਣਾ ਹੈ, ਆਹ ਮੈਂ 2 ਮਹੀਨੇ ਛੱਡ ਕੇ ਦੇਖਣਾ ਹੈ, ਇਹੋ ਜਿਹੀਆਂ ਚੀਜ਼ਾਂ ਵਿੱਚ ਆਹ ਮੈਂ 3 ਮਹੀਨੇ ਪੀਣੀ ਨਹੀਂ ਹੈਗੀ, ਲੈਟਸ ਸੀ ਦੀ ਰਿਜ਼ਲਟਸ। ਜਦੋਂ 90 ਡੇਜ਼ ਤੱਕ ਤੁਸੀਂ ਛੱਡ ਰੱਖੋਗੇ, ਵੈਸੇ ਤਾਂ 40 ਦਿਨ ਦਾ ਕੋਰਸ ਕਹਿ ਲੈਂਦੇ, ਪਰ ਜਦੋਂ ਤੁਸੀਂ 90 ਡੇਜ਼ ਤੱਕ ਛੱਡ ਕੇ ਰੱਖੋਗੇ ਉਹਦੇ ਵਾਕਈ ਫਿਰ ਰਿਜ਼ਲਟ ਦਿਖਣਗੇ।
1: ਹਾਂ ਸਹੀ ਗੱਲ ਆ।
0: ਮੈਨੂੰ ਡਾਕਟਰ ਨੇ ਹੋਰ ਹੀ ਗੱਲ ਕਹਿਤੀ, ਮੈਨੂੰ ਕਹਿੰਦਾ ਕਿ ਤੂੰ ਹੁਣ ਪ੍ਰੋਟੀਨ ਵੱਲ ਧਿਆਨ ਨਾ ਦੇ, ਤੂੰ ਫਾਈਬਰ ਵੱਲ ਧਿਆਨ ਦੇ।
1: ਅੱਛਾ ਜੀ।
0: ਮੇਰੀਆਂ ਜ਼ਿਆਦਾਤਰ ਸ਼ਿਕਾਇਤਾਂ ਹੁਣ ਪਿੱਛੇ ਜੇ ਸਾਰੀਆਂ ਪੇਟ ਦੇ ਨਾਲ ਜੁੜੀਆਂ ਹੋਈਆਂ ਆਈਆਂ।
1: ਓਕੇ ਠੀਕ ਹੈ।
0: ਉਹ ਕਹਿੰਦੇ ਨੇ 90% ਬਿਮਾਰੀਆਂ ਪੇਟ ਤੋਂ ਆਉਂਦੀਆਂ।
1: ਹਾਂ ਜੀ ਠੀਕ ਹੈ।
0: ਸੋ ਉਹਨੇ ਮੈਨੂੰ ਕਿਹਾ, ਕਹਿੰਦਾ ਫਾਈਬਰ ਦੇ ਵੱਲ ਧਿਆਨ ਦੇ, ਇਹ ਵੀ 40 ਤੋਂ ਬਾਅਦ ਇਹ ਵੀ ਬੜੀ ਇੱਕ ਜ਼ਰੂਰੀ ਚੀਜ਼ ਹੈ ਜਿਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ। ਫਾਈਬਰ ਕਿੰਨਾ ਕੁ ਲੈਣਾ, ਮਸ਼ਰੂਮ ਖਾਣੇ ਹੈ, ਆਪਣਾ ਖੀਰਾ ਖਾਣਾ ਹੈ, ਹਨਾ, ਤੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਚ ਫਾਈਬਰ ਜ਼ਿਆਦਾ ਹੁੰਦਾ?
1: ਮੈਨੂੰ ਤੁਸੀਂ ਦੱਸੀ ਜਾ, ਮੈਨੂੰ ਤਾਂ ਇੰਨੀਆਂ ਵੀ ਨਹੀਂ ਪਤਾ। ਅੱਛਾ, ਮਸ਼ਰੂਮ, ਖੀਰਾ, ਇਹ ਸਾਰੀਆਂ ਫਾਈਬਰ ਵਾਲੀਆਂ
0: ਹੁੰਦੀਆਂ, ਫਾਈਬਰ ਵਾਲੀਆਂ ਚੀਜ਼ਾਂ।
1: ਗਾਜਰ ਚ ਹੁੰਦਾ?
0: ਗਾਜਰ
1: ਵੀ ਤਾਂ ਖੀਰੇ ਦਾ ਭੈਣ ਭਰਾ ਹੀ ਆ ਨਾ,
0: ਫਾਈਬਰ ਇੰਨਾ ਨਹੀਂ ਹੁੰਦਾ ਹੈਗਾ।
1: ਅੱਛਾ ਅੱਛਾ, ਗਾਜਰ ਚ ਆਇਰਨ ਹੁੰਦਾ ਨਾ,
0: ਆਇਰਨ
1: ਕਹਿੰਦੇ। ਹਾਂ, ਆਇਰਨ ਖਾਓ ਗਾਜਰ। ਆਪਾਂ
0: ਹੋਰ ਬਹੁਤ ਕੁਝ ਹੁੰਦਾ ਗਾਜਰ ਚ,
1: ਮਤਲਬ ਹੁਣ ਪਤਾ ਨਹੀਂ।
0: ਗਾਜਰ ਦਾ ਬਹੁਤ ਵਧੀਆ ਚੀਜ਼ ਹੈ,
1: ਗਾਜਰ ਦਾ ਆਪਾਂ ਜੂਸ ਕਿੰਨਾ ਪੀਂਦੇ ਹੁੰਦੇ ਆ।
0: ਹਾਂ,
1: ਉਹ ਪੀਓ ਤੁਸੀਂ ਗਾਜਰ ਦਾ ਜੂਸ।
0: ਉਹ ਤੁਸੀਂ ਦੁਪਹਿਰ ਵੇਲੇ ਰੋਟੀ ਸਕਿਪ ਕਰਕੇ ਦੁਪਹਿਰ ਨੂੰ ਗਾਜਰ ਚੁਕੰਦਰ ਦਾ ਜੂਸ ਪੀ ਲਓ ਬਸ।
1: ਹਾਂ, ਚੁਕੰਦਰ ਵਿੱਚ ਪਾ ਕੇ। ਹਾਂ, ਸਹੀ ਗੱਲ ਆ,
0: ਗੱਲ ਬਣ ਗਈ ਉਹਦੇ ਚ।
1: ਤੇ ਵਿੱਚ ਬਾਅਦ ਚ ਸੰਤਰਿਆਂ ਦਾ ਵੀ ਹੁੰਦਾ ਸੀ, ਮਸੰਮੀਆਂ ਦਾ।
0: ਹਾਂ, ਫਾਈਬਰ ਸੰਤਰਾ,
1: ਮਸੰਮੀਆਂ ਦਾ ਜੂਸ।
0: ਮੈਂਡਰਿਨ ਦੇ ਵਿੱਚ ਜਿੰਨਾ ਫਾਈਬਰ ਹੈਗਾ ਉਹਨਾਂ ਕਿਸੇ ਚ ਨਹੀਂ ਹੈ। ਉਹ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਪੇਟ ਸਾਫ਼ ਕਰਨਾ ਨਾ ਜੇ।
1: ਅੱਛਾ, ਜੇ ਮਤਲਬ ਪੇਟ ਦੀਆਂ,
0: ਪੇਟ ਸਾਫ਼ ਕਰਨਾ, ਜਿਵੇਂ ਜੇ ਤੁਹਾਨੂੰ ਲੱਗਦਾ ਕਨਸਟੀਪੇਸ਼ਨ ਵਗੈਰਾ, ਸੰਤਰੇ ਖਾਓ ਡੇਲੀ ਦੋ।
1: ਸੰਤਰੇ ਹੋ ਗਿਆ, ਕੁਕੰਬਰ ਹੋ ਗਿਆ।
0: ਫਿਰ ਮੈਂ ਜਿਵੇਂ ਇਦਾਂ ਕਿਸੇ ਨੂੰ ਦੱਸਿਆ ਉੱਥੇ, ਮੈਂ ਚਲ ਮਤਲਬ ਉਦਾਂ ਹੀ ਬੈਠੇ ਹਨਾ, ਤੇ ਉਹ ਬੈਠੇ ਰਾਤ ਨੂੰ ਖਾਣ ਲੱਗੇ। ਕਹਿੰਦੇ ਆਓ ਭਾਈ, ਤੁਸੀਂ ਕਿਹਾ ਸੀ ਸੰਤਰੇ ਖਾਣੇ।
1: ਅੱਛਾ, ਰਾਤ ਨੂੰ। ਅੱਛਾ,
0: ਰੋਟੀ ਤੋਂ ਬਾਅਦ ਸੰਤਰੇ? ਮੈਂ ਕਿਹਾ ਨਹੀਂ, ਟਾਈਮ ਹੁੰਦਾ ਹਰ ਇੱਕ ਚੀਜ਼
1: ਦਾ, ਮਰਜ਼ੀ ਖਾ ਲਓ।
0: ਹਾਂ, ਤੁਸੀਂ ਜਦ ਮਰਜ਼ੀ ਖਾ ਲਓ। ਤੇ ਚਲੋ, ਇੱਕ ਟਾਈਮ ਵੀ ਹੁੰਦਾ ਤੇ ਇੱਕ ਥਾਂ ਟਿਕਾਣਾ ਵੀ ਹੁੰਦਾ ਖਾਣ ਦਾ। ਅੱਜ ਦੀ ਸਾਡੀ ਪਹਿਲੀ ਖਬਰ
1: ਹੈਗੀ। ਦੇਖੋ ਤੁਸੀਂ ਫੇਰ ਥਾਂ ਟਿਕਾਣੇ ਤੇ ਵੀ ਆ ਗਏ ਖਬਰ ਲੈ ਕੇ। ਹੈ,
0: ਪਹਿਲੀ ਖਬਰ ਚਲਾਉਣ ਤੋਂ ਪਹਿਲਾਂ
1: ਝਿਲਮਿਲ ਤਾਰੇ ਜੀ ਜੀ ਜੀ
0: ਇਹ ਮਿਊਜ਼ਿਕ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਮਿਸ ਨਾ ਕਰ ਰਹੇ ਹੋਵੋ, ਤਾਂ ਮੈਂ ਇਹ ਸੋਚਿਆ, ਮੈਂ ਨਾ ਇੱਕ ਦਿਨ ਭਾਅ ਜੀ, ਚਲੋ ਆਹ ਖਬਰ ਦੇ ਵੱਲ ਵੀ ਆਉਂਦੇ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਇਫ ਆਈ ਵੁੱਡ ਹੈਵ ਬੀਨ ਰਾਹੁਲ ਗਾਂਧੀ।
1: ਹਾਂਜੀ,
0: ਮਤਲਬ ਹੁਣ ਮੋਦੀ ਬਣਨ ਦਾ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਉਹ ਤਾਂ ਦਿਨ ਲੱਥ ਰਹੇ ਨੇ, ਉਹਨਾਂ ਤਾਂ ਜਾਂਦੀ ਸਰਕਾਰ ਹੈਗੀ। ਪਰ ਜੇ ਮੈਂ ਕੋਈ ਅਪੋਜੀਸ਼ਨ ਦਾ ਕੋਈ ਵੱਡਾ ਲੀਡਰ ਹੁੰਦਾ, ਤਾਂ ਮੈਂ ਇੱਕ ਮਾਸਟਰ ਪਲਾਨ ਦੇ ਨਾਲ ਆਉਣਾ ਸੀਗਾ।
1: ਅੱਛਾ ਜੀ,
0: ਕਿ ਇੰਡੀਆ ਦੇ ਵਿੱਚ ਮੀਡੀਆ ਦਾ ਜਿਹੜਾ ਹੁਣ ਬੇੜਾ ਗਰਕ ਹੋਇਆ ਨਾ, ਜਿੰਨਾ ਬੇੜਾ ਗਰਕ ਹੋਇਆ, ਉਹਦਾ ਇੱਕੋ ਇੱਕ ਰਾਮਬਾਣ। ਤੂੰ ਸੋਚ ਕੇ ਦੇਖੋ, ਇੱਕੋ ਹੀ ਤਰੀਕਾ ਹੈ ਉਹਦਾ,
1: ਮਤਲਬ ਉਹਨੂੰ ਠੀਕ ਕਰਨ ਦਾ।
0: ਹਾਂ, ਉਹਦਾ ਇੱਕੋ ਹੀ ਤਰੀਕਾ ਠੀਕ ਕਰਨ ਦਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਸਰਕਾਰੀ ਟੀਵੀ ਹੈ ਦੂਰਦਰਸ਼ਨ, ਉਹਨੂੰ ਰਿਵਾਈਵ ਕਰ ਦਿਓ। ਉਹਦੀਆਂ ਖਬਰਾਂ, ਉਹਦਾ ਕੰਟੈਂਟ ਇੰਨਾ ਹੋਵੇ ਕਿ ਦੁਨੀਆ 'ਚ ਜਿਵੇਂ ਰਸ਼ੀਆ ਦੇ ਵਿੱਚ RT ਦੇਖਿਆ ਜਾਂਦਾ ਹੈ, ਆਸਟ੍ਰੇਲੀਆ 'ਚ ABC ਨਿਊਜ਼ ਦੇਖਿਆ ਜਾਂਦਾ ਹੈ, ਅਮੈਰੀਕਾ 'ਚ ਵੀ ABC ਹੈ, ਉੱਥੇ ਦਾ CBS ਹੈ, ਕੈਨੇਡਾ ਦਾ, ਇੱਦਾਂ ਦੇ। ਸੋ ਜਿੰਨੀਆਂ ਵੀ ਕੰਟਰੀਜ਼ ਨੇ, ਪ੍ਰੋਗਰੈਸਿਵ ਕੰਟਰੀਜ਼ ਨੇ, ਉਹਨਾਂ ਦਾ ਜਿਹੜਾ ਉੱਥੋਂ ਦਾ ਸਰਕਾਰੀ ਟੀਵੀ ਚੈਨਲ,
1: ਉਹ ਜ਼ਿਆਦਾ ਦੇਖਦੇ ਆ,
0: ਉਹਦੇ ਤੇ ਲੋਕ ਡਿਪੈਂਡ ਰਹਿੰਦੇ ਨੇ। ਤੇ ਸਾਡਾ ਸਰਕਾਰੀ ਤਾਂ ਖਸਤਾ ਹਾਲ
1: ਹੈ,
0: ਬੁਰਾ ਹਾਲ ਹੈ।
1: ਸਹੀ ਗੱਲ ਆ।
0: ਮੇਰਾ ਇਹ ਪਰਸਨਲ ਪਲਾਨ ਹੋਊਗਾ ਕਿ ਜੇ ਮੈਂ, ਜੇ ਕੋਈ ਸੁਣ ਵੀ ਲਵੇ, ਤੇ ਮੈਂ ਉਹਨੂੰ ਰਿਵਾਈਵ ਕਰ ਦਵਾਂ,
1: ਸਰਕਾਰੀ ਜਿਹੜਾ
0: ਚੱਕ ਕੇ ਰੱਖ
1: ਉਹਨੂੰ, ਉੱਥੇ ਉਹੀ ਸਾਰੇ ਸੁਣ, ਉਹ ਚ ਸਾਰੀਆਂ ਕੁਆਲਿਟੀ ਦੀਆਂ ਖਬਰਾਂ,
0: ਉਹ ਚ ਸਾਰੀਆਂ,
1: ਬਾਕੀ ਕੋਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਲੱਲੇ ਭੱਬੇ ਵਾਲਾ,
0: ਲੱਲੇ ਭੱਬੇ ਨਹੀਂ ਹੋਣੇ,
1: ਉਹ ਲੱਲੇ ਭੱਬੇ ਨਹੀਂ
0: ਚਾਹੀਦੇ। ਹੋਰ ਹੋਣ, ਪ੍ਰਾਈਵੇਟ ਚੈਨਲਸ ਵੀ ਹੋਣ, ਪਰ ਇੱਕ ਸਰਕਾਰੀ ਟੀਵੀ ਦਾ, ਇੱਕ ਜਿਵੇਂ ਆਪਾਂ ਇੱਥੇ ਨਹੀਂ ਹੈਗਾ ਕਿ ਪਬਲਿਕ ਹਸਪੀਟਲਸ ਦਾ ਸਟੈਂਡਰਡ ਇੰਨਾ ਜ਼ਿਆਦਾ ਹੈ ਕਿ ਲੋਕੀ ਸੋਚਦੇ ਨੇ ਵੀ ਠੀਕ ਹੈ ਕੋਈ ਨਹੀਂ ਪ੍ਰਾਈਵੇਟ 'ਚ ਚੱਲੇ ਤਾਂ ਜਾਈਏ, ਪਰ ਉਹਨਾਂ ਦੇ ਕੋਲ ਉਹ ਮਸ਼ੀਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਕੋਲ ਨੇ। ਉਹੀ ਚੀਜ਼ ਵੀ ਜਿਹੜਾ ਸਰਕਾਰੀ ਟੀਵੀ ਚੈਨਲ, ਉਹਦੇ ਕੋਲ ਇੰਨੇ ਕੁ ਸੋਰਸਿਸ ਹੋਣ, ਸਰਕਾਰ ਦੀਆਂ ਅੰਦਰੂਨੀ ਖਬਰਾਂ ਹੋਣ, ਈਚ ਐਂਡ ਐਵਰੀਥਿੰਗ, ਮਤਲਬ ਉਹਦੇ ਕੋਲ ਐਕਸੈਸ ਹੋਵੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆਉਣ ਜਾਣ ਦੀ, ਡਿਫੈਂਸ ਤੋਂ ਇਲਾਵਾ, ਫੋਰਨ ਅਫੇਅਰਸ ਤੋਂ ਇਲਾਵਾ, ਤੇ ਏਦਾਂ ਦੀ ਇੱਕ ਪਾਲਿਸੀ ਆਣੀ ਚਾਹੀਦੀ ਹੈਗੀ ਇੰਡੀਆ 'ਚ। ਪਰ ਮੈਂ ਪਤਾ ਨਹੀਂ ਤੁਹਾਡੇ ਨਾਲ ਕਿਉਂ ਡਿਸਕਸ ਕਰ ਰਿਹਾ,
1: ਪਰ ਇੱਕ ਗੱਲ ਹੈ ਕਿ ਮੈਂ ਵੀ ਇਹਨੂੰ ਐਡ ਕਰਨਾ ਚਾਹੁੰਦਾ, ਪਰ ਮੇਰੇ ਖਿਆਲ ਨਾਲ ਜਿੱਦਾਂ ਜਿਹੜਾ ਚੈਨਲ ਆ ਨਾ, ਜਿਹੜਾ ਨਿਊਜ਼ ਚੈਨਲ ਹੈ, ਉੱਥੇ ਕਿਸੇ ਦਾ ਦਬਾਅ ਨਹੀਂ ਹੋਣਾ ਚਾਹੀਦਾ। ਜਿਹੜੀ ਜਿਹੜੀ ਨਿਊਜ਼ ਆ ਗਈ ਹੈ ਨਾ, ਉਹ ਇਹ ਨਹੀਂ ਭਾਈ ਪਹਿਲਾਂ ਸਰਕਾਰ ਨੂੰ ਪੁੱਛੋ ਵੀ ਯਾਰ ਇਹ ਮਤਲਬ ਹੈ, ਮਤਲਬ ਉਹ ਹੋਵੇ ਵੀ ਜਿਹੜੀ ਸੱਚ ਹੈਗੀ ਹੈ ਲੋਕਾਂ ਨੂੰ ਦੱਸਿਆ ਜਾਵੇ।
0: ਅੱਗੇ ਏਦਾਂ ਹੀ ਚੱਲਦਾ ਸੀ ਦੂਰਦਰਸ਼ਨ,
1: ਕੋਈ ਉਹ ਨਹੀਂ ਹੈ ਭਾਈ।
0: ਦੇਖੋ, ਅੱਗੇ ਪੁਰਾਣੇ ਟਾਈਮਾਂ ਦੇ ਵਿੱਚ ਦੂਰਦਰਸ਼ਨ ਚੱਲਦਾ ਸੀ ਤੇ ਸਰਕਾਰੀ ਖਬਰਾਂ ਹੀ ਚਲਾਉਂਦੇ ਸੀਗੇ, ਸਰਕਾਰ ਦੇ ਅਗੇਂਸਟ ਵੀ ਮਾੜੀਆਂ ਮੋਟੀਆਂ ਚੱਲਦੀਆਂ ਸੀ, ਬਟ ਉਹ ਤਾਂ ਇੱਕ ਤਰੀਕਾ ਹੁੰਦਾ ਸੀ
1: ਜੀ ਜੀ,
0: ਉਹਨਾਂ ਸ਼ੂਗਰ ਕੋਟ ਕਰਕੇ। ਇਹਨਾਂ ਕੰਟਰੀਜ਼ ਦੇ ਵਿੱਚ ਨਹੀਂ ਹੈਗਾ, ਇੰਡੀਆ ਦੇ ਵਿੱਚ ਵੀ ਜੇ ਉਹ ਤਰੀਕਾ ਨਾ ਹੋਵੇ ਵੀ ਜੇ ਸਰਕਾਰ ਦੇ ਉਲਟ ਕੋਈ ਚੀਜ਼ ਜਾਂਦੀ ਹੈ ਤਾਂ ਉਹ ਜਾਵੇ।
1: ਹਾਂ ਬਿਲਕੁਲ, ਦੱਸਣਾ।
0: ਬਟ ਉਹ ਟੀਵੀ ਚੈਨਲ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦੇਖਣ ਵੀ ਕੋਵਿਡ ਦੇ ਟਾਈਮ ਦੇ ਉੱਤੇ ਸਰਕਾਰ ਨੇ ਇੰਨੇ ਟੀਕੇ ਲਗਾਏ ਤੇ ਇੰਨੀਆਂ ਗਲਤ ਰਿਪੋਰਟਿੰਗ ਵੀ ਆਈਆਂ, ਆਹ ਫਲਾਣੇ ਸਟੇਟ ਦਾ, ਆਹ ਹੈਲਥ ਡਿਪਾਰਟਮੈਂਟ ਦਾ ਬੁਰਾ ਹਾਲ, ਆਹ ਇੱਥੇ ਇੰਜੈਕਸ਼ਨ ਨਹੀਂ ਮਿਲ ਸਕੇ, ਇੱਥੇ ਸਪਲਾਈਜ਼ ਨਹੀਂ ਹੋ ਸਕੀ, ਇੱਥੇ ਆਕਸੀਜਨ ਸਿਲੰਡਰ ਨਹੀਂ, ਆਹ ਕੰਮ ਸਰਕਾਰੀ ਮੀਡੀਆ ਦਾ ਹੁੰਦਾ ਨਾ,
1: ਇਹ ਚੀਜ਼ ਵੀ ਹੋਣੀ ਚਾਹੀਦੀ ਆ,
0: ਤੇ ਫਿਰ ਜ਼ਿਆਦਾ ਵਧੀਆ ਹੈਗਾ। ਤੇ ਉਹ ਆਈ ਵੁੱਡ ਸੇ ਕਿ ਕੋਈ ਸੁਣ ਲਵੇ ਕਾਂਗਰਸ ਵਾਲਾ ਬੰਦਾ ਤੇ ਉਹ ਅੱਗੇ ਰਾਹੁਲ ਗਾਂਧੀ ਨੂੰ ਦੱਸ ਦੇਵੇ, ਤੇ ਜੇ ਆਉਣ ਵਾਲੇ ਟਾਈਮ 'ਚ ਜੇ ਇਹ ਇੰਪਲੀਮੈਂਟ ਹੋਊਗੀ ਪਾਲਿਸੀ, ਤੁਸੀਂ ਯਾਦ ਰੱਖਿਓ ਕਿ ਦੁਨੀਆ ਦੇ ਸਭ ਤੋਂ ਘਟੀਆ ਸ਼ੋਅ ਦੇ ਵਿੱਚ ਇਹ ਗੱਲ ਆਪਾਂ ਕਰਕੇ ਗਏ ਸੀਗੇ।
1: ਘਟੀਆ ਸ਼ੋਅ ਚ ਵਧੀਆ ਗੱਲ ਹੈ,
0: ਵਧੀਆ ਗੱਲ ਕਰਕੇ ਸੀ,
1: ਵਧੀਆ ਗੱਲ ਕਰ। ਭਲੇ ਇਹ ਗੱਲ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਤਲਬ ਜੇ ਮੀਡੀਆ
0: ਨਾਲ ਬਾਕੀ ਚੈਨਲ ਦਬ ਜਾਣਗੇ, ਕਿਉਂਕਿ ਤੁਸੀਂ ਪੈਸਾ ਇੰਨਾ ਇੰਤਹਾ ਉਹਦੇ ਤੇ ਲਗਾਤਾ, ਤੁਸੀਂ ਉਹਨੂੰ ਐਡਵਰਟੀਜ਼ਮੈਂਟ ਦੇਤੀ, ਤੁਸੀਂ ਪ੍ਰਾਈਵੇਟ ਇਨਵੈਸਟਰਸ ਨੂੰ ਖਿੱਚ ਕੇ ਲਿਆ ਰਹੇ ਹੋ ਕਿ ਇਹਨਾਂ ਨੂੰ ਐਡਾਂ ਦਿਓ ਜੀ, ਸਰਕਾਰ ਚਾਹੇ ਤਾਂ ਕੋਈ ਨੀ ਕਰਵਾ ਸਕਦੀ ਹੈ, ਤੁਸੀਂ ਉਹਨਾਂ ਦੇ ਸ਼ੋਜ਼ ਵਧਾਤੇ, ਤੁਸੀਂ ਉਹਨਾਂ ਦੀਆਂ ਚੈਨਲ ਨਿਊਜ਼ ਦਾ ਸਟੈਂਡਰਡ ਵਧਾਤਾ, ਤੁਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇਤਾ, ਸਰਕਾਰੀ ਨੌਕਰੀ ਉਹਦੇ,
1: ਬਿਲਕੁਲ ਬਿਲਕੁਲ,
0: ਫਿਰ ਅਗਲੀ ਆਉਣ ਵਾਲੀ ਤੁਹਾਡੀ ਸਰਕਾਰ ਚਾਹੇ ਚਲੀ ਜਾਵੇ, ਅਗਲੀ ਸਰਕਾਰ ਜਿਹੜੀ ਵੀ ਆਊਗੀ, ਜੇ ਉਹ ਪਾਰਟੀ ਉਸ ਚੈਨਲ ਨੂੰ ਜਾਂ ਉਹਦੀ ਇੰਡੀਪੈਂਡੈਂਸ ਨੂੰ ਬੰਦ ਕਰਦੀ ਹੈ, ਤਾਂ ਲੋਕਾਂ ਨੂੰ ਕਲੀਅਰਲੀ ਦੇਖ ਜਾਊਗਾ ਕਿ ਆਹ ਦੇਖੋ ਫਰਕ ਹੈ, ਹਨਾ, ਫਰਕ ਦੇਖੇ ਕਿੰਨਾ, ਜ਼ਮੀਨ ਆਸਮਾਨ ਦਾ ਫਰਕ, ਪਿਛਲੀ ਸਰਕਾਰ ਨੇ ਐਦਾਂ ਕੀਤਾ ਸੀ, ਉਦੋਂ ਸਾਰਾ ਕੁਛ ਆਉਂਦਾ ਹੋਣਾ, ਉਹ ਵੀ ਇੱਕ ਜਿਹੜੀ ਗੱਲ ਹੈ ਉਹ ਢੱਕੀ ਢਕਾਈ ਨਹੀਂ ਰਹੂਗੀ, ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਮਾਸਟਰ ਸਟ੍ਰੋਕ ਹੋਣਾ ਚਾਹੀਦਾ ਹੈ,
1: ਨਹੀਂ ਵੈਰੀ ਗੁੱਡ, ਇਹ ਹੋਣਾ ਚਾਹੀਦਾ ਜੀ,
0: ਬਾਕੀ ਐਨੀ ਵੇਜ਼ ਆਪਾਂ ਮਿਊਜ਼ਿਕ ਚਲਾ ਕੇ ਦੂਰਦਰਸ਼ਨ ਦਾ ਇਸ ਕਰਕੇ ਗੱਲ ਕਹਿ ਰਹੇ ਸੀਗੇ ਕਿ ਅਸੀਂ ਉਹਨੂੰ ਜਿੰਦਾ ਰੱਖ ਰਹੇ ਹਾਂ, ਸ਼ਾਇਦ ਅਸੀਂ ਉਸ ਚੈਨਲ ਨੂੰ ਜਿੰਦਾ ਰੱਖ ਰਹੇ ਹਾਂ,
1: ਜਿਹੜਾ ਛੋਟੇ ਹੁੰਦੇ ਆਪਾਂ ਸੁਣਦੇ ਹੁੰਦੇ ਹਾਂ,
0: ਹੋਰ ਕੋਈ ਵੀ ਨਹੀਂ ਸੁਣਦੇ,
1: ਆ ਜਾਓ ਤੁਸੀਂ ਫਿਰ ਲੈ ਕੇ ਆਓ ਉਹ ਚੀਜ਼ਾਂ ਤੇ ਪੁਰਾਣੀਆਂ ਚੀਜ਼ਾਂ ਲੈ ਕੇ,
0: ਇੰਨੀਆਂ ਅਜਿਹੀਆਂ ਖਬਰਾਂ ਤਾਂ ਨਹੀਂ ਸੀ ਹੁੰਦੀਆਂ, ਪਰ ਅਸੀਂ ਸੋਚਿਆ ਵੀ ਸਟੈਂਡਰਡ ਉਹ ਖਬਰਾਂ ਦਾ ਸਟੈਂਡਰਡ ਸਾਡਾ ਮੈਚ ਕਰਦੀ ਹੈ ਆਪਸ ਦੇ ਵਿੱਚ,
1: ਬਿਲਕੁਲ ਬਿਲਕੁਲ,
0: ਤੇ ਅੱਛਾ ਆਪਾਂ ਖਾਣ ਦੀ ਗੱਲ ਕਰ ਰਹੇ ਸੀ, ਥਾਂ ਟਿਕਾਣੇ ਦੀ ਗੱਲ ਕਰ ਰਹੇ ਸੀ ਭਾਜੀ, ਇੱਕ ਨਾ ਵੀਡੀਓ ਆਈ ਪਿੱਛੇ ਜੇ, ਵੀਡੀਓ ਇੰਡੀਗੋ ਦੀ ਇੱਕ ਫਲਾਈਟ ਸੀਗੀ ਤੇ ਉਹ ਖਾਸੀ ਵਾਇਰਲ ਹੋ ਗਈ, ਉਹ ਵਾਇਰਲ ਏਦਾਂ ਹੋਈ ਕਿ ਸੋਸ਼ਲ ਐਕਸ ਦੇ ਉੱਤੇ ਨਾ ਇੱਕ ਵੀਡੀਓ ਪਾਈ ਇੱਕ ਜਨਾਨੀ, ਤੇ ਉਹ ਆਪਣੇ ਜਿਵੇਂ ਅਗਲੀ ਸੀਟ ਤੇ ਜਿਹੜੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਢੋਕਲਾ ਦੇ ਰਹੀ ਹੈ, ਥੇਪਲਾ ਚਨੇ ਪਾ ਕੇ ਦੇ ਰਹੀ ਹੈ,
1: ਪਿਛਲੀ ਸੀਟ ਤੋਂ ਅੱਗੇ ਜਿੱਦਾਂ ਆਪਾਂ ਅਗਲੀ ਤੇ ਸਾਰੇ ਜਿੱਦਾਂ ਪਿਕਨਿਕ ਪਾਰਟੀ ਕਰਦੇ ਹੋ,
0: ਉਹੀ ਕੈਮਰਾ ਘੁੰਮਦਾ, ਫਿਰ ਉਹ ਨਾਲ ਦੀ ਸੀਟ ਤੇ ਜਾਂਦਾ,
1: ਅੱਛਾ ਠੀਕ ਹੈ,
0: ਫਿਰ ਉਹ ਤੋਂ ਪਿਛਲੀ ਤੇ, ਫਿਰ ਉਹ ਆਪਣੀ ਪਿਛਲੀ ਤੇ, ਤੇ ਏਦਾਂ ਕਰਕੇ ਦੇਖਦੇ ਨੇ ਕਿ ਉਹਨਾਂ ਨੇ ਜਹਾਜ਼ ਦੇ ਵਿੱਚ ਇੱਕੋ ਹੀ ਫੈਮਿਲੀ ਦੇ ਘੱਟੋ ਘੱਟ 15-20 ਮੈਂਬਰਸ ਹੋਣਗੇ, ਪਰ ਉਹਨਾਂ ਨੇ ਕਸਮਾਨ ਜੋ ਪਾ ਕੇ ਰੱਖਿਆ ਹੋਇਆ ਨਾ ਜਹਾਜ਼ ਦੇ ਵਿੱਚ, ਕੈਸਾ ਲਗਾ ਚਾਚਾ, ਕੈਸਾ ਲਗਾ ਦਾਦਾ, ਦਾਦਾ ਖੀਰ ਖਾ ਰਹੇ ਹੋ,
1: ਅਰੇ ਵੋ ਜੋ ਤੁਮਨੇ ਵੋ ਬਨਾਈ ਹੈ ਨਾ,
0: ਅਰੇ ਅਚਾਰ ਦੇ ਨਾ, ਉਹ ਯਾਰ ਭਾਜੀ, ਮਤਲਬ ਬੱਸ ਦੇ ਵਿੱਚ ਵੀ ਨਹੀਂ ਆਪਾਂ ਇਹ ਕੰਮ ਕਰਦੇ ਜੋ ਇਹਨਾਂ ਨੇ ਇੰਡੀਗੋ ਦੀ ਫਲਾਈਟ ਦੇ ਵਿੱਚ ਰਲ ਕੇ ਕੀਤਾ ਹੈ, ਮਤਲਬ ਆਪਣਾ ਹੀ ਕੈਫੇਟੇਰੀਆ ਖੋਲਿਆ ਹੋਇਆ। ਹੁਣ ਇਹਦੇ ਇਹਨੂੰ ਦੋ ਤਰੀਕੇ ਦੇ ਲੋਕ ਲੈਣਗੇ, ਇੱਕ ਤਾਂ ਉਹ ਲੋਕ ਕਹਿਣਗੇ ਕਿ ਦੇਖਿਆ ਅਸੀਂ ਇੰਡੀਅਨ ਜਿੱਥੇ ਵੀ ਜਾਂਦੇ ਹਾਂ ਆਪਣਾ ਦੇਸੀ ਪਣਾ ਨਾਲ ਲੈ ਕੇ ਜਾਂਦੇ ਹੈਗੇ,
1: ਸਹੀ ਹੈ,
0: ਤੇ ਦੂਸਰੇ ਉਹ ਹੈਗੇ ਨੇ ਕਿ ਸ਼ਰਮ ਕਰੋ,
1: ਸਹੀ ਗੱਲ ਹੈ, ਬਿਲਕੁਲ,
0: ਦਿਸ ਇਜ਼ ਨਾਟ ਦੀ ਏਵੀਏਸ਼ਨ ਕਲਚਰ,
1: ਕਿਉਂਕਿ ਉੱਥੇ ਮਤਲਬ ਇੱਕ ਤਾਂ ਉਹੀ ਹੈ ਨਾ ਵੀ ਉੱਥੇ ਸਾਰੇ ਇੰਡੀਅਨ ਨਹੀਂ ਹੈਗੇ, ਸਾਰੇ ਮਲਟੀ ਕਲਚਰਲ ਆ, ਉੱਥੇ ਕੋਈ ਅਲੱਗ ਬੰਦੇ ਵੀ ਹੈਗੇ ਆ, ਤੇ ਤੁਸੀਂ ਬਾਕੀ ਨੂੰ ਡਿਸਟਰਬ ਕਰਦੇ ਪਏ ਹੋ। ਭਾਈ ਪਿੱਛੇ ਜੇ ਇਹ ਵੀ ਤੇ ਵੀਡੀਓ ਆਈ ਸੀ ਨਾ, ਜਦੋਂ ਮੇਰੇ ਖਿਆਲ ਦਾ ਜਹਾਜ਼ ਜਾਂ ਏਅਰਪੋਰਟ ਤੇ ਗਰਬਾ ਕਰ ਲੱਗ ਪਏ ਸੀ ਸਾਰੇ ਜਣੇ,
0: ਆਹੋ ਏਅਰਪੋਰਟ ਤੇ ਸੀ, ਉਹ ਵੀ ਗੁਜਰਾਤੀ, ਇਹ ਵੀ ਗੁਜਰਾਤੀ ਫੈਮਿਲੀ ਹੋਇਆ, ਉਹ ਵੀ ਗੁਜਰਾਤੀ ਫੈਮਿਲੀ,
1: ਇਦਾਂ ਹੀ ਹੋਇਆ ਸੀ ਨਾ, ਜਦੋਂ ਸਾਰੇ ਮਤਲਬ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਆਪਾਂ ਦੂਜਿਆਂ ਨੂੰ ਡਿਸਟਰਬ ਕਰ ਰਹੇ ਹਾਂ, ਤੇ ਇੱਥੋਂ ਦਾ ਕਲਚਰ ਇਹ ਕਹਿੰਦਾ ਵਾ ਮਤਲਬ ਤੁਸੀਂ ਆਪਣਾ ਜੋ ਮਰਜ਼ੀ ਕਰੋ, ਕੰਨਾਂ ਤੇ ਹੈਡਫੋਨ ਲਾ ਕੇ ਜਿੰਨੀ ਮਰਜ਼ੀ ਉੱਚੀ ਆਵਾਜ਼ ਕਰ ਲਓ,
0: ਡਿਸਟਰਬ ਨਹੀਂ ਕਰਨਾ,
1: ਪਰ ਤੁਹਾਡੀ ਆਵਾਜ਼ ਪ੍ਰਾਈਵੇਸੀ ਬੰਦੇ ਨੂੰ ਨਹੀਂ ਸੁਣੀ ਚਾਹੀਦੀ, ਵੀ ਉਹਨੇ ਆਪਣਾ ਕੀ ਪਤਾ ਅੰਦਰ ਕਿੱਦਾਂ ਦਾ ਹੈਗਾ ਵਾ, ਕੀ ਚੱਲ ਰਿਹਾ ਉਹਦੇ, ਉਹਨੂੰ ਕੱਲਾ ਛੱਡੋ।
0: ਪਰ ਇੱਥੇ ਇਹਨਾਂ ਨੇ ਜੋ ਢੋਕਲੇ, ਥੇਪੜੇ, ਫਾਫੜੇ ਫਾਫੜੇ ਆਪਸ ਦੇ ਵਿੱਚ ਵੰਡੇ ਨੇ, ਚਣੇ ਚੁਣੇ, ਪੂਰੀਆਂ, ਭਟੂਰੇ, ਛੋਲੇ,
1: ਯਾਰ ਇਹ ਤਾਂ ਮਤਲਬ ਪੂਰਾ
0: ਜੋ ਇਹਨਾਂ ਨੇ ਤੋਂ ਆਲੇ ਦੁਆਲੇ ਜਹਾਜ਼ ਦੇ ਵਿੱਚ, ਸ਼ੁਕਰ ਇਸ ਗੱਲ ਦਾ ਹੈ, ਸ਼ੁਕਰ,
1: ਹਾਂਜੀ,
0: ਮਤਲਬ ਮੈਨੂੰ ਨਹੀਂ ਪਤਾ ਹੈਗਾ, ਪਰ ਪੂਰੀ ਵੀਡੀਓ ਚ ਦਿਖਦਾ ਨਹੀਂ, ਪਰ ਸ਼ੁਕਰ ਇਸ ਗੱਲ ਦਾ ਹੈ ਕਿ ਇਹ ਡੋਮੈਸਟਿਕ ਫਲਾਈਟ ਸੀ, ਇੰਡੀਆ ਦੇ ਵਿੱਚ ਬਾਕੀ ਲੋਕ ਸ਼ਾਇਦ ਜਰ ਰਹੇ ਹੋਣ, ਪਰ ਜੇ ਉਹਦੇ ਵਿੱਚ
1: ਇੰਡੀਆ ਦੀ ਡੋਮੈਸਟਿਕ ਸੀ, ਅੱਛਾ ਇੰਡੀਗੋ ਦੀ, ਅੱਛਾ ਹਾਂ ਹਾਂ ਇੰਡੀਗੋ ਦੀ ਡੋਮੈਸਟਿਕ ਫਲਾਈਟ ਸੀ, ਫਿਰ ਵੀ ਥੋੜਾ ਠੀਕ ਹੈ, ਥੋੜਾ, ਹਾਂ
0: ਥੋੜਾ ਠੀਕ, ਇਹ ਹੈ ਕਿ ਉਹਦੇ ਵਿੱਚ ਜੇ ਕੋਈ ਕਦਾ ਕੋਈ ਜੇ ਦੂਸਰੇ ਕਲਚਰ ਦਾ ਵੀ ਬੈਠਾ ਹੁੰਦਾ ਤੇ ਆਫ ਕੋਰਸ ਉਹਨਾਂ ਨੂੰ ਨਹੀਂ ਪਸੰਦ ਹੈਗਾ,
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹ ਤਾਂ ਹੈ,
0: ਕਿਉਂਕਿ ਡੋਮੈਸਟਿਕ ਸੀਗੀ ਤੇ ਇੰਡੀਗੋ ਦੀ ਸੀਗੀ, ਤਾਂ ਆਪਾਂ ਅਸਿਊਮ ਕਰਕੇ ਚੱਲ ਰਹੇ ਹਾਂ ਕਿ ਉਹ ਲੋ ਕੈਰੀਏਜ ਕਾਸਟ ਵਾਲੀਆਂ ਹੁੰਦੀਆਂ ਨੇ,
1: ਜੀ ਜੀ ਜੀ,
0: ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਖਾਣਾ ਜੇ ਤੁਸੀਂ ਲੈਣਾ ਤਾਂ ਪੇ ਕਰਕੇ ਲੈ ਲਓ, ਹਨਾ, ਉਹ ਵਾਲੀਆਂ ਹੁੰਦੀਆਂ ਨੇ ਉਹ ਨੋਰਮਲੀ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾ ਰਹੀ ਹੈ, ਤੇ 1.5-2 ਘੰਟੇ ਦੀਆਂ ਫਲਾਈਟਾਂ ਨੇ, ਉਹ ਜੋ ਕੀ ਸਰਵ ਕਰਨ, ਉਹ
1: ਸਾਰੇ ਉਹਦਾ ਮਤਲਬ ਪਿਕਨਿਕ ਕਿ ਮਨਾਉਣ ਆਏ ਹੋਣੇ ਸਾਰੇ ਜਣੇ, ਤੇ ਚਲੋ ਖਾਣਾ ਖੋਣਾ ਆਪਣਾ ਲੈ ਜਾਓ,
0: ਮਤਲਬ ਟ੍ਰੇਨਾਂ ਟਰੂਨਾਂ ਦੇ ਵਿੱਚ ਵੀ ਇਹ ਮਾਹੌਲ ਠੀਕ ਲੱਗਦਾ, ਫਿਰ ਵੀ ਕਿਸੇ ਹੱਦ ਤੱਕ ਠੀਕ ਨਹੀਂ ਲੱਗਦਾ, ਇਦਾਂ ਹੋਣਾ ਨਹੀਂ ਚਾਹੀਦਾ,
1: ਪਰ ਟ੍ਰੇਨਾਂ ਵਿੱਚ ਵੀ ਨਾ ਜਦੋਂ ਕੋਈ ਆਪਣਾ ਜਿਹੜਾ ਕੈਰੀ ਡੱਬਾ ਹੁੰਦਾ ਨਾ ਜਿੱਥੇ ਆਪਣੀ ਸੀਟ ਹੁੰਦੀ ਹੈ, ਉੱਥੇ ਥੋੜਾ ਬਹੁਤ ਚੱਲ ਜਾਂਦਾ, ਮਤਲਬ ਇਹ ਨਹੀਂ ਹੈ ਵੀ ਤੁਸੀਂ
0: ਆਪਣੀਆਂ
1: ਕਿਉਂਕਿ ਉਹ ਇੱਕੋ ਹੀ ਕਵਰ ਹੋ ਜਾਂਦਾ,
0: ਕਿਉਂਕਿ ਇਹਦੇ ਵਿੱਚ ਉਹਨਾਂ ਦੀਆਂ ਆਲੇ ਦੁਆਲੇ ਵਾਲੀਆਂ ਸੀਟਾਂ ਤੇ ਵੀ ਹੋਰ ਹੋਰ ਸਵਾਰੀਆਂ ਬੈਠੀਆਂ ਨੇ, ਹਨਾ, ਉਹਨਾਂ ਨੂੰ ਉਹ ਸਮੈਲ ਜਾਂ ਉਹ ਨਹੀਂ ਚਾਹੁੰਦੇ ਹੋਣਗੇ ਕਿ ਫਰਜ਼ ਕਰੋ ਕੋਈ ਜਿਵੇਂ ਮੈਂ ਹੁਣ ਕੁਛ ਚੀਜ਼ਾਂ ਡਾਈਟ ਦੇ ਵਿੱਚ ਚੇਂਜ ਕਰ ਰਿਹਾ, ਮੈਂ ਨਹੀਂ ਚਾਹੁੰਦਾ ਮੈਂ ਸਮੈਲ ਕਰਾਂ, ਜਿਵੇਂ ਤੁਸੀਂ ਪਰੌਂਠਿਆਂ ਦੀ ਗੱਲ ਕਰਤੀ,
1: ਸਹੀ ਗੱਲ,
0: ਚਾਹ ਦੇ ਨਾਲ ਪਰੌਂਠੇ, ਸਾਡੇ ਨਾਲ ਨਾ ਗੁਜਰਾਤੀ ਤੋਂ ਗੱਲ ਯਾਦ ਆ ਗਿਆ, ਬੜੀ ਪਹਿਲਾਂ ਦੀ ਗੱਲ ਆ ਸੀ ਜਦੋਂ ਰਹਿੰਦੇ ਆਈ ਆਏ ਆਸਟ੍ਰੇਲੀਆ, ਤੇ ਉਹ ਸਾਡੇ ਨਾਲ ਕੋਈ ਆ ਕੇ ਰਹਿਣ ਲੱਗ ਗਿਆ ਸੀਗਾ, ਹਨਾ, ਸਾਡੇ ਗੁਜਰਾਤ ਦੇ ਵਿੱਚ, ਹਾਂ, ਤੇ ਉਹ ਫਿਰ ਜਦੋਂ ਮੂਵ ਕਰ ਗਏ ਹੈਰਿਸ ਪਾਰਕ ਤੇ ਉਹ ਆਏ ਤੇ ਉਹ ਮਿਲੇ ਅਰੇ ਭਈਆ ਕੈਸੇ ਹੋ ਬਾਬੀ ਕੈਸੇ ਹੋ ਅਰੇ कैसे हो ना वो मतलब केम चो करके फिर होने ना आओ कभी चाय स्नेक्स पे मैं ना हो ना मतलब चाय स्नेक्स मैं क्या की मेरी वाइफ कह रही है स्नैक्स नू कह रही
1: है
0: चाय स्नेक्स पे चलते हैं ना किसी दिन
1: मैं
0: क्या चाह दे नाल सप खिलान के
1: ਜਿੱਦਾਂ ਤੁਸੀਂ ਚਾਹ ਸਨੇਕ ਕਿਹਾ ਨਾ ਮੈਂ ਦੁਬਈ ਰਹਿੰਦਾ ਹੁੰਦਾ ਸਾਡੇ ਨਾਲ ਭਾਬੀ ਜੀ ਰਹਿੰਦੇ ਹੁੰਦੇ ਸੀ ਤੇ ਉਹ ਨਾ ਅਸੀਂ ਨਾ ਮਤਲਬ ਨੀਤੂ ਬੜੀ ਵਧੀਆ ਗੱਲ ਸੁਣਾਉਂਦੀ ਹੁੰਦੀ ਉਹ ਨਾ ਅਸੀਂ ਨਾ ਸਾਰੇ ਜਣੇ ਨੀਤੂ ਤੇ ਉਹ ਭਾਬੀ ਵੀ ਬੈਠੇ ਨਾ ਤੇ ਉਹਨਾਂ ਕੋਈ ਸਰਚ ਕਰਦੇ ਪਏ ਹਾਂ ਠੀਕ ਹੈ ਤੇ ਕੋਈ ਸਰਚ ਨਾ ਭਾਬੀ ਕੋ ਹੋ ਨਹੀਂ ਰਿਹਾ ਅਰੇ ਬਾਬੀ ਇਹ ਦੇਖਣਾ ਮੇਰੀ ਗੁਗਲੀ ਖੁੱਲ ਨਹੀਂ ਰਹੀ ਗੁਗਲੀ ਗੁਗਲੀ ਗੁਗਲ ਗੁਗਲ ਕਹਿੰਦੇ ਗੁਗਲੀ ਇਹ ਬਾਬੀ ਮੇਰੀ ਗੁਗਲੀ ਖੁੱਲ ਨਹੀਂ ਰਹੀ ਪਲੀਜ਼ ਆ ਗੁਗਲੀ ਖੋਲ ਦੇ ਲਾ ਓਏ ਓਏ ਉਹ ਆਪਾਂ ਇੰਨਾ ਯਾਦ ਕਰਦੇ ਹੈ ਨਾ ਤੇ ਉਹ ਮਤਲਬ ਪਰ ਉਹ ਵੀ ਗੱਲਾਂ ਯਾਦ ਰਹਿੰਦੀਆਂ ਆਪਣੀਆਂ ਤੇ ਮਤਲਬ ਉਹ ਕਹਿੰਦਾ ਉੱਥੇ ਅੱਛਾ ਉਹ ਵੀ ਗੱਲ ਹੁੰਦੀ ਅੱਛਾ ਕਈ ਭਾਜੀ ਮਤਲਬ ਜਦੋਂ ਤੁਸੀਂ ਕਿਸੇ ਨਾਲ ਰਹਿੰਦੇ ਹੋ ਨਾ ਕਈ ਗੱਲਾਂ ਏਦਾਂ ਦੀ ਹੁੰਦੀਆਂ ਬੜੀਆਂ ਯਾਦ ਰਹਿੰਦੀਆਂ ਹਨਾ ਤੇ ਇੱਕ ਹੁੰਦਾ ਸੀ ਮਤਲਬ ਮੇਰਾ ਦੋਸਤ ਹੁੰਦਾ ਸੀ ਉਹੀ ਮਤਲਬ ਜਿਹੜੇ ਆਪਾਂ ਫੈਮਿਲੀ ਨਾਲ ਰਹਿੰਦੇ ਹੁੰਦੇ ਸੀ ਨਾ ਤੇ ਉਹਨੇ ਆ ਕੇ ਕਹਿਣਾ ਉਹਦਾ ਨਾਂ ਉਹਦੀ ਵਾਈਫ ਦਾ ਨਾਂ ਤਾਂ ਨੀ ਪਤਾ ਕੋਈ ਨਾਮ ਲੈ ਕੇ ਨਾ ਅੱਛਾ ਐਸਾ ਕਰਨਾ ਇੱਕ ਅੱਛੀ ਸੀ ਚਾਏ ਬਣਾ ਦੇਣਾ ਫਿਰ ਉਹ ਕਹਿੰਦਾ ਅੱਛੀ ਸੀ ਚਾਏ ਹਾਂ ਅਦਰਕ ਕੂਟ ਕੂਟ ਕੇ ਡਾਲਦਾ ਉਹ ਅਦਰਕ ਇੰਨਾ ਪਾਉਂਦੇ ਹੁੰਦੇ ਸੀ ਚਾਹ ਭਾਜੀ ਓਏ ਹੋਏ ਹੋਏ ਹੋਏ ਮਤਲਬ ਉਹ ਹਮੇਸ਼ਾ ਹਾਲੇ ਤੱਕ ਕਿਸੇ ਨੂੰ ਯਾਦ ਰਹਿੰਦਾ ਕਈ ਚੀਜ਼ਾਂ ਜਿੱਦਾਂ ਹੁੰਦੇ ਨਾ ਇੱਕ ਮੇਰਾ ਯਾਰ ਹੁੰਦਾ ਸੀ
0: ਚਾਹ ਚ ਅਦਰਕ ਪਾ ਲੈਂਦੇ ਸੀ ਸਬਜ਼ੀ ਫੋਕੀ
1: ਨਹੀਂ ਨਹੀਂ ਨਹੀਂ ਮੈਂ ਕਹਿੰਦਾ ਮੈਂ ਹੁਣ ਜਦੋਂ ਵੀ ਮੈਂ ਹਮੇਸ਼ਾ ਉਹਨੂੰ ਕਹਿੰਦਾ ਹੁੰਦਾ ਫੋਨ ਕਰਕੇ ਅਰੇ ਯੋਗੇਸ਼ ਭਈਆ ਉਹ ਚਾਏ ਅਦਰਕ ਵਾਲੀ ਪੀਣੀ ਹੈ ਕਿ ਨਹੀਂ ਉਹ ਮਤਲਬ ਅਦਰਕ ਵਾਲੀ ਚਾਏ ਉਹਨਾਂ ਦੀ ਹੁੰਦੀ ਸੀ ਮਸ਼ਹੂਰ ਉਹ ਬੜਾ ਅਦਰਕ ਪਾਉਂਦੇ ਹੁੰਦੇ ਸੀ ਤੇ ਇੱਕ ਸਾਡਾ ਯਾਰ ਹੁੰਦਾ ਸੀ ਉਹ ਸਾਊਥ ਇੰਡੀਅਨ ਹੁੰਦਾ ਸੀ ਭਾਜੀ ਉਹ ਜਿੰਨੀ ਵਧੀਆ ਫਿਸ਼ ਬਣਾਉਂਦਾ ਹੁੰਦਾ ਸੀ ਨਾ ਮੈਂ ਕਹਿੰਦਾ ਹਾਲੇ ਤੱਕ ਮੈਂ ਉਹ ਇੱਥੋਂ ਦੀ ਅਦਰਕ ਖਾਧੀ ਨਹੀਂ ਆ
0: ਉਹਨੇ ਨਾ
1: ਐ ਗੋਲ ਜੀ ਬਣਾ ਕੇ ਉੱਤੇ ਪਤਾ ਨੀ ਕੀ ਪਾ ਕੇ ਉਹ ਮਤਲਬ ਮਸਾਲੇ ਵੀ ਉਹਦੇ ਮਤਲਬ ਸਾਊਥ ਇੰਡੀਅਨ ਟਾਈਪ ਹੀ ਹੁੰਦੇ ਸੀ ਪੂਰੇ ਮਤਲਬ ਇਹ ਵੀ ਨੀ ਵੀ ਉਹਨੇ ਤੇਲ ਲਾਉਣਾ ਪੂਰਾ ਜਿੱਦਾਂ ਨਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਐ ਉੱਪਰ ਪਾ ਕੇ ਨਾ ਤੁਸੀਂ ਜੇ ਖਾ ਤੁਸੀਂ ਖਾਂਦੇ ਹੋ ਨਾ ਮੈਂ ਫਿਸ਼ ਖਾ ਲੈਂਦੇ
0: ਹੋ ਸਰ
1: ਜੇ ਤੁਸੀਂ ਉਹ ਫਿਸ਼
0: ਖਾਂਦੇ
1: ਮਤਲਬ ਮੈਂ ਉਹ ਜੀ ਫਿਸ਼ ਹਾਲੇ ਤੱਕ ਨੀ ਖਾਧੀ ਬਈ ਮਤਲਬ ਰੈਸਟੋਰੈਂਟ ਵੀ ਹੋ ਜੇ ਜਾਂ ਕਿੱਦਾਂ ਵੀ ਹੋ ਜੇ ਨਾ ਉਹਨੇ ਪੂਰੀ ਰੀਝ ਨਾਲ ਬਣਾਉਣੀ ਹੈ ਐ ਉਹਨੇ ਪਹਿਲਾਂ ਗੱਲਾਂ ਗੁੱਲਾਂ ਕਰਨੀਆਂ ਮਤਲਬ ਸਾਡੇ ਨਾਲ ਗਲਾਸਾਂ ਗਲਾਸੀਆਂ ਵੀ ਲਾਗੇ ਹੁੰਦੀਆਂ ਸੀ ਰਸੋਈ ਚ ਨਾਲ ਨਾਲ ਆਪਾਂ ਲਾਉਣੇ ਨਾਲ ਨਾਲ ਆਪਾਂ ਫਿਸ਼ ਗਰਮ ਗਰਮ ਖਾਣੀ ਤੇ ਉਹਨਾਂ ਦੀ ਫਿਸ਼ ਸਾਨੂੰ ਬਹੁਤ ਯਾਦ ਆਉਂਦੀ ਹੈ ਤੇ ਅਦਰਕ ਵਾਲੀ ਚਾਹ ਇੰਡੀਗੋ ਦੀ ਫਲਾਈਟ ਵੀ ਯਾਦ ਆਇਆ ਕਰੇਗੀ ਹੋਰ ਤੇ ਮੈਂ ਸਾਗ ਦੀ ਰੋਟੀ ਵੀ ਲੈ ਜਾ ਕਰਨੀ ਜੇ ਏਦਾਂ ਹੋਣਾ ਫਿਰ
0: ਅੱਜ ਪੁਰਾਣੀਆਂ ਗੱਲਾਂ ਹੁਣ ਤੁਹਾਡੀਆਂ ਤੁਰੀਆਂ ਹੈਗੀਆਂ ਨੇ ਤੇ ਮੈਂ ਸੋਚਿਆ ਕਿ ਅੱਜ ਗਾਣਾ ਵੀ ਓਦਾਂ ਦਾ ਲੱਗ ਗਿਆ ਸੀ ਕਿ ਤੁਹਾਨੂੰ ਨੋਸਟੈਲਜੀਆ ਨਾ ਕਰਵਾ ਦਈਏ ਫੀਲ ਤੁਹਾਨੂੰ ਉਹ 2000 ਵਾਲਾ ਐਰਾ ਚ ਨਾ ਲੈ ਚੱਲੀ
1: ਜਵਾਨੀ
0: ਵਾਲਾ ਜੋਰ ਸੀ ਮਾਈ ਫੇਵਰੇਟ ਸੌਂਗ

0: ਮੈਂ ਦੇਖੀ ਨੀ ਬਲਫ ਮਾਸਟਰ ਦੇਖੀ ਆ
1: ਲਾਸਟ ਤੇ ਜਦੋਂ ਸਾਰਾ ਰੀਕੈਪ ਜੋ ਦੇਖਦਾ ਵੀ ਅੱਛਾ ਇਹ ਮੇਰੇ ਨਾਲ ਕੀ ਹੋ ਰਿਹਾ ਸੀ
0: ਉਹ ਇੱਕ ਨਾ ਅੱਜ ਕੱਲ੍ਹ ਐਮਾਜ਼ਨ ਪ੍ਰਾਈਮ ਤੇ ਪਈ ਹੈ ਭਾਜੀ ਫਿਲਮ ਉਹ ਯਾਰ ਤਮੰਨਾ ਭਾਟੀਆ ਦਾ ਜਿਹੜਾ ਬੁਆਏਫ੍ਰੈਂਡ ਹੁੰਦਾ ਸੀ ਪਹਿਲਾਂ
1: ਅੱਛਾ
0: ਅੱਜ ਕੀ ਰਾਤ ਉਹ ਵਾਲੀ ਹੀਰੋਇਨ ਦਾ ਤੇ ਉਹਦੀ ਯਾਰ ਕਿਹੜੀ ਹੈ ਬੜੀ ਵਧੀਆ ਇੱਕ ਮਟਕਾ ਕਿੰਗ
1: ਅੱਛਾ
0: ਉਹ ਮਟਕਾ ਕਿੰਗ 60s ਦੇ ਦੌਰ ਦੇ ਵਿੱਚ ਜਿਹੜੀ ਸੱਟਾ ਜਿਹੜਾ ਲੱਗਦਾ ਸੀਗਾ ਰੀਅਲ ਸਟੋਰੀ
1: ਕ੍ਰਿਕਟ
0: ਦਾ ਉਹਨੂੰ ਲਗਾਉਣ ਦੇ ਲਈ ਕਿਸੇ ਨੇ ਕਿਹਾ ਸੀ 70s ਦੇ ਦੌਰ ਦੇ ਵਿੱਚ ਪਰ ਉਹਨੇ ਮਨਾ ਕਰਤਾ ਸੀ ਵੀ ਕ੍ਰਿਕਟ ਵਾਲੇ ਸੱਟੇ ਚ ਨੀ ਮੈਂ ਜਾਣਾ
1: ਅੱਛਾ ਮਤਲਬ ਲੋਟਰੀ ਦੇ ਸੱਟੇ ਦੇ
0: ਲੋਟਰੀ ਦਾ ਸੱਟਾ ਉਹ ਤਾਸ਼ ਦੇ ਪੱਤੇ ਐਂ ਕੱਢਦਾ ਹੁੰਦਾ ਸੀ ਤਿੰਨ ਪੱਤੇ ਕੱਢਦਾ ਸੀਗਾ ਤੇ ਤਿੰਨ ਦੇ ਵਿੱਚ ਜਿਹੜੇ ਜਿਹੜੇ ਨੰਬਰ ਤੇ ਤੁਹਾਡਾ ਜਿਵੇਂ ਤੁਹਾਡੇ 2 ਰੁਪਏ ਲੱਗੇ ਹੋਏ ਨੇ 3 ਨੰਬਰ ਤੇ 2 ਰੁਪਏ ਲੱਗੇ ਹੋਏ ਨੇ ਤੁਹਾਡੇ 5 ਤੇ 2 ਰੁਪਏ ਲੱਗੇ ਹੋਏ ਨੇ ਤੁਹਾਡੇ 7 ਤੇ ਜੇ 3, 5, 7 ਆ ਗਿਆ ਤਾਂ 2 ਦਾ 4
1: ਬਾਕੀ ਵੇਖੋ ਬਚਪਨ ਚ ਆਪਾਂ ਬਹੁਤ ਚੀਜ਼ਾਂ ਭੁੱਲ ਜਾਂਦੇ ਆ ਪਰ ਕੀ ਹੋਇਆ ਸੀ ਉਦੋਂ ਮੇਰੇ ਖਿਆਲ ਨਾਲ ਮੈਂ 3ਜੀ 4ਜੀ ਚ ਪੜ੍ਹਦਾ ਹੋਵਾਂਗਾ ਤੇ ਉਦੋਂ ਨਾ ਜਦੋਂ ਪੇਰੈਂਟਸ ਨੂੰ ਛੁੱਟੀਆਂ ਮਿਲਦੀਆਂ ਸਰਕਾਰੀ ਛੁੱਟੀਆਂ ਤੇ ਅਸੀਂ ਨਾ ਹਜ਼ੂਰ ਸਾਹਿਬ ਬੋਂਬੇ ਬੜਾ ਏਦਾਂ ਘੁੰਮਣ ਚਲ ਜਾਂਦੇ ਹੁੰਦੇ ਹਾਂ ਤੇ ਕੀ ਹੋਇਆ ਅਸੀਂ ਬੋਂਬੇ ਚਲੇ ਗਏ ਅਸੀਂ ਪਹਿਲੀ ਵਾਰੀ ਬੋਂਬੇ ਦੇਖਿਆ
0: ਕਿੰਨੀ ਉਮਰ ਸੀ ਤੁਹਾਡੀ
1: ਸਿਰਫ 2-3 ਸਾਲ ਹੀ ਮੈਨੂੰ ਇਸ ਕਰਕੇ ਯਾਦ ਹੈ ਨਾ
0: 2-3 ਸਾਲ ਦੇ ਨੇ ਤੁਹਾਨੂੰ ਯਾਦ ਹੈ ਭਾਜੀ
1: 2-3 ਸਾਲ
0: ਗਿਆਰਾਂ ਸਾਲ ਦਾ ਸੀ ਮੈਨੂੰ ਉਦੋਂ ਤੋਂ ਪਹਿਲਾਂ ਦੀ ਕੋਈ ਮੈਮਰੀ ਨਹੀਂ ਯਾਦ
1: ਮੈਂ ਤਾਂ ਉਹੀ ਕਹਿੰਦਾ ਨਾ ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਸ ਕਰਕੇ ਯਾਦ ਰਹਿੰਦੀ ਆ ਉਹ ਕਦੀ ਭੁੱਲ ਨਹੀਂ ਸਕਦੀਆਂ ਉਹ ਮੈਂ ਕੀ ਹੋਇਆ ਸੀ ਐਂ ਜੀ ਨਾ ਉੱਥੇ ਬੰਦੇ ਆਇਆ ਤਾਸ਼ ਵਾਲੇ ਬੈਠੇ ਸੀ ਉਹਨਾਂ ਨੇ ਕੱਪ ਰੱਖੇ ਸੀ ਠੀਕ ਹੈ ਉਹ ਕਹਿੰਦੇ ਵੀ ਆਹ ਦੇਖੋ ਇਹਦੇ ਥੱਲੇ ਕੱਪ ਦੇ ਥੱਲੇ ਜਿੱਥੇ ਤੁਹਾਨੂੰ ਆ ਗਿਆ ਤੁਹਾਡਾ ਡਬਲ ਪੈਸੇ ਹੋ ਜਾਣਗੇ ਠੀਕ ਹੈ ਤੇ ਮੈਂ ਦੇਖਦਾ ਰਿਹਾ ਤੇ ਇੱਕ ਬੰਦਾ ਮੈਨੂੰ ਕਹਿੰਦਾ ਬੇਟਾ ਉਹ ਉਸ ਪੇ ਲਗਾ ਦੇ ਤੇ ਮੈਂ ਕਹਿਤਾ ਵੀ ਯਾਰ ਉਹ ਠੀਕ ਹੈ ਤੇ ਉਹ ਨਾ ਮੈਂ ਜਿੱਤ ਗਿਆ ਉਹਨੇ ਮੈਨੂੰ ਲਾਲਚ ਪਾ ਤੀ ਮੈਂ ਆਪਣੇ ਡੈਡੀ ਨੂੰ ਖਿੱਚ ਲਿਆਂਦਾ ਮੈਂ ਕਿਹਾ ਡੈਡੀ ਜੀ ਇੱਧਰ ਆਓ ਇਹ ਤੇ ਬੜੀ ਵਧੀਆ ਗੇਮ ਹੈਗੀ ਜੀ ਤੇ ਉਹਨਾਂ ਨੇ ਮੈਨੂੰ ਪਹਿਲਾਂ ਮੈਂ ਪਹਿਲਾਂ 10 ਰੁਪਈਆਂ ਦਾ ਲਾਇਆ ਉਹਨਾਂ ਨੇ ਜਿਤਾਤਾ ਫਿਰ ਮੈਂ 20 ਰੁਪਈਆਂ ਦਾ ਲਾਇਆ ਉਹਨਾਂ ਨੇ ਫਿਰ ਮੈਨੂੰ ਜਿਤਾਤਾ ਉਹਨਾਂ ਲਾਲਚ ਕਰਾਈ ਜਾ ਰਹੀ ਲਾਲਚ ਕਰਾਈ ਜਾ ਰਹੀ ਫਿਰ ਮੈਂ ਜੇ 100 ਰੁਪਈਏ ਦਾ ਲਾਇਆ ਉਹਨਾਂ ਨੇ ਫਿਰ ਜਿਤਾਤਾ ਫਿਰ ਮੈਂ ਰੱਖੇ 200 ਉਹ ਹਰਾ ਗਏ ਮੈਨੂੰ ਡੈਡੀ ਕਹਿੰਦੇ ਮੈਂ ਰੋਲ ਲਾ ਪਿਆ ਮੈਂ ਕਿਹਾ ਡੈਡੀ ਜੀ ਮੈਂ ਤੁਹਾਡੇ ਪੈਸੇ ਵੇਸਟ ਕਰਾਤੇ ਆ ਮਤਲਬ ਉਹ ਏਦਾਂ ਬੰਦੇ ਨੂੰ ਨਾ ਮਤਲਬ ਆਪਣੇ ਅੰਦਰ ਖਿੱਚ ਲੈਂਦੇ ਆ ਨਾ
0: ਉਹ ਉਦੋਂ ਤੁਹਾਡੀ ਉਮਰ ਕਿੰਨੀ ਸੀ
1: ਮਤਲਬ ਉਹੀ ਮਤਲਬ ਜੇ ਤੁਸੀਂ 3-4 ਜਿਆਦਾ ਘੱਟ ਕਹਿਣ ਦੇ ਉਹ ਤੋਂ ਵੱਧ ਤੋਂ ਵੱਧ 4 ਸਾਲ ਹੋਏਗੀ 4-5 ਸਾਲ
0: ਦੀ ਉਮਰ ਚ ਤੁਸੀਂ ਆਪਣਾ ਪਹਿਲਾ ਸੱਟਾ ਲਾਇਆ
1: ਹਾਂ ਉਹ ਮੈਨੂੰ ਹਲੇ ਤੱਕ ਯਾਦ ਆ ਭਾਈ ਉਹ ਨਾ ਮਤਲਬ ਇੰਨਾ ਮਤਲਬ ਉਹਨੇ ਬੰਦੇ ਨੇ ਕਰਤਾ ਸੀ ਆਪਣੇ ਪਾਸੇ
0: ਜਿਹੜੀਆਂ ਕਹਾਵਤਾਂ ਬਣੀਆਂ ਨੇ ਇਹ ਸਾਰੀਆਂ ਫਾਲਤੂ ਨੇ ਜਿਵੇਂ ਉਹ ਕਹਿੰਦੇ ਨੇ ਹੋਣਹਾਰ ਬਰਵਾਨ ਕੇ ਹੋ ਚਿਕਨੇ ਪਾਤ ਵੀ ਬਚਪਨ ਚ ਪਤਾ ਲੱਗ ਜਾਂਦਾ ਜਵਾ ਕੀ ਕਰੂਗਾ ਮਤਲਬ ਉਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਹੁਣ ਜਵਾਰੀ ਹੋਣਾ ਚਾਹੀਦਾ ਸੀ ਪਰ ਤੁਸੀਂ ਨਹੀਂ ਲਾ
1: ਨਹੀਂ ਪਰ ਮੈਂ ਸਿੱਖ ਗਿਆ ਨਾ ਉੱਥੋਂ ਵੀ ਆਹ ਕੰਮ ਨਹੀਂ ਕਰਨਾ
0: ਆਹ ਕੰਮ ਨਹੀਂ ਕਰਨਾ
1: ਇਹ ਕੰਮ ਤੇ ਬਹੁਤ ਗਲਤ ਹੈਗਾ ਵੀ ਇਹਦੇ ਵਿੱਚ
0: ਤਾਂ ਲੋਹਾ ਹੈ ਭਾਜੀ ਤੁਹਾਨੂੰ 3-4 ਸਾਲ ਦੀ ਆਪਣੀ ਸਾਰੀ ਮੈਮਰੀ ਯਾਦ
1: ਯਾਰ ਮੈਂ ਤੁਹਾਨੂੰ ਉਹੀ ਕਹਿੰਦਾ ਨਾ ਉਦੋਂ ਆਪਾਂ ਸਕੂਲ
0: ਨਹੀਂ ਹੋ ਸਕਦੀ ਯਾਰ ਕਮਾਲ ਸਵਾਲ ਹੀ ਨਹੀਂ ਪੈਦਾ
1: ਯਾਰ
0: 3-4 ਸਾਲ
1: ਦਾ ਮੈਂ ਨਾ ਅੱਜ ਹੀ ਫੋਨ ਕਰਕੇ ਪੁੱਛਦਾ ਡੈਡੀ ਜੀ ਉਹਨਾਂ ਨੂੰ ਤੇ ਕਿੰਨੇ ਸਾਲਾਂ ਦਾ ਮੈਂ ਮੇਰੇ ਖਿਆਲ ਨਾਲ ਤਾਂ 4 ਸਾਲ ਨਹੀਂ
0: ਹੁਣ ਤੱਕ ਤਾਂ ਤੁਸੀਂ 2 ਹੀ ਦੱਸ ਰਹੇ ਸੀਗੇ ਪਰ 2 ਸਾਲ ਦੀ ਮੈਮਰੀ ਤਾਂ ਇੰਪੋਸੀਬਲ ਹੈ
1: ਨਹੀਂ ਚੱਲ 2 ਨਹੀਂ ਮਤਲਬ ਹੋ ਸਕਦਾ ਮਤਲਬ ਮੈਂ ਘੱਟ ਬਹੁਤ ਦੱਸਦੇ ਹੋ ਨਾ 4-5 ਸਾਲ ਤੇ ਠੀਕ ਹੈ
0: ਠੀਕ ਹੋ ਰਹੇ ਹੋ ਹੁਣ ਤੁਸੀਂ ਹੌਲੀ ਹੌਲੀ
1: ਠੀਕ 6 ਸਾਲ ਦਾ ਮੈਂ ਕਿਹਾ ਮੈਂ ਤਾਂ ਦੱਸਦਾ ਨਾ ਉਦੋਂ ਮੈਂ ਕਿੰਨੀ ਕਲਾਸ ਚ ਹੁੰਦਾ ਭਾਜੀ ਕਿਸੇ ਕਲਾਸ ਚ ਨਹੀਂ ਉਹ ਚੱਲ ਮੈਂ ਦੱਸਦਾ ਨਾ ਉਦੋਂ ਮੈਂ ਕਿੰਨੀ ਕਲਾਸ ਚ ਹੁੰਦਾ ਭਾਜੀ ਕਿਸੇ ਕਲਾਸ ਚ ਨਹੀਂ ਉਹ ਚੱਲ ਮੈਂ ਦੱਸਦਾ ਨਾ ਉਦੋਂ ਦੂਜੀ ਤੀਜੀ ਕਲ
0: ਨਿਊਜ਼ੀਲੈਂਡ ਦੀ ਅਗਲੀ ਖਬਰ ਹੈਗੀ
1: ਜਵਾਕਾਂ ਤੇ
0: ਜਵਾਕ ਦੇ
1: ਜਵਾਕ ਨੇ ਹਾਈਜੈਕ ਕਰ ਲਿਆ
0: ਹਾਈਜੈਕ ਨਹੀਂ ਕੀਤਾ। ਪਰ ਖਬਰ ਇਹ ਏਦਾਂ ਦੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਤਾਂ ਨਾ ਅੱਜ ਕੱਲ੍ਹ ਉਹ ਜਿਹੜਾ ਤੁਰ ਪਿਆ ਟ੍ਰੈਂਡ, ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ ਜਾਣੀ, ਉਹ ਕੋਈ ਨਵੀਂ ਨਵੀਂ ਮੂਵ ਹੋਈ ਹੋਣੀ ਹੈ ਜਾਂ 5-10 ਸਾਲ ਹੋਏ ਹੋਣੇ ਆ ਜਨਾਨੀ ਨੂੰ,
1: ਮਤਲਬ
0: ਉਹਦੇ ਵਿਵਹਾਰ ਤੋਂ ਮੈਨੂੰ ਇਹ ਲੱਗ ਰਿਹਾ,
1: ਮਤਲਬ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ
0: ਜਾਣੀ ਸਰ। ਹਰ ਹਾਂ ਨਾ ਬਈ ਘਰ ਵਾਲਾ ਪਿਛਲੇ ਸਟੂਡੈਂਟ ਵੀਜ਼ੇ ਤੇ 8-10 ਸਾਲ ਤੋਂ ਮਿਹਨਤ ਕਰ ਰਿਹਾ ਸੀ, ਜਨਾਨੀ ਆ ਗਈ
1: ਠੀਕ ਹੈ
0: ਪੱਕੀ ਹੋ ਗਈ, ਨਾਲ ਦੀ ਨਾਲ ਉੱਥੋਂ ਦੀਆਂ ਕਮੀਆਂ ਕੱਢਣ ਲੱਗ ਗਈ ਤੇ ਉਦਾਂ ਦੀਆਂ ਕੋਈ ਚੀਜ਼ਾਂ ਅੱਜ ਕੱਲ੍ਹ ਬੜੀਆਂ ਬਣਨ ਲੱਗ ਗਈਆਂ।
1: ਠੀਕ ਹੈ।
0: ਅੱਛਾ ਇਹਨੇ ਪਾਇਆ ਜਨਾਨੀ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਲੋਕੀ ਮੈਨੂੰ ਪੁੱਛਦੇ ਰਹਿੰਦੇ ਨੇ ਬਈ ਕਿੰਨੀ ਵਧੀਆ ਲਾਈਫ ਹੈ, ਕਿੰਨਾ ਵਧੀਆ ਉੱਥੇ ਹੈ ਨਾ, ਪਰ ਨਿਊਜ਼ੀਲੈਂਡ 'ਚ ਕਹਿੰਦੀ ਮੇਰਾ ਜਵਾਕ, ਚਲੋ ਇਹ ਗੱਲ ਸਹੀ ਹੈ, ਬਾਕੀ ਗੱਲਾਂ ਦੀ ਤੁਸੀਂ ਉਹ ਕਰ ਸਕਦੇ ਹੋ, ਇਹ ਗੱਲ ਸਹੀ ਹੈ ਵੀ ਉਹਦਾ ਜਵਾਕ 4-5 ਦਿਨਾਂ ਤੋਂ 6-7 ਦਿਨਾਂ ਤੋਂ ਖੰਘ ਰਿਹਾ ਸੀਗਾ, ਖਾਂਸੀ ਕਰੀ ਜਾ ਰਿਹਾ ਸੀ।
1: ਠੀਕ ਹੈ।
0: ਤੇ ਉਹਨੇ ਲੋਕਲ ਮੈਡੀਕਲ ਸੈਂਟਰ ਦੇ ਵਿੱਚ ਕਾਲ ਕੀਤੀ ਵੀ ਮੈਨੂੰ ਜੀਪੀ ਦੇ ਨਾਲ ਮਿਲਣਾ, ਉਹ ਕਹਿੰਦੇ ਵੀ ਅਗਲੇ ਬੁੱਧਵਾਰ ਦੀ ਲੈ ਲਓ
1: ਅਪੁਆਇੰਟਮੈਂਟ।
0: ਕਰਦੇ ਕਰਦੇ ਉਹ ਕਹਿੰਦੇ ਵੀ 10 ਦਿਨ ਤੋਂ ਉਹ ਲਗਾਤਾਰ ਖੰਘੀ ਗਿਆ, ਫਿਰ ਜਾ ਕੇ ਡਾਕਟਰ ਦੀ ਅਪੁਆਇੰਟਮੈਂਟ ਮਿਲੀ ਤੇ ਆਹ ਕੰਮ ਹੁੰਦਾ।
1: ਅੱਛਾ।
0: ਨਿਊਜ਼ੀਲੈਂਡ ਉਹ ਜਿਹਨੂੰ ਟਾਪ 20 ਦੇ ਵਿੱਚ ਗਿਣਿਆ ਜਾਂਦਾ ਹੈ ਵੈਨ ਇਟ ਕਮਸ ਟੂ ਹੈਲਥ,
1: ਜਦੋਂ
0: ਦੁਨੀਆ ਦੇ ਹੈਲਥ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਟਾਪ ਲੈਵਲ ਤੇ ਹੈ। ਤੇ ਇੰਡੀਅਨ ਬੰਦੇ ਜਿਹੜਾ ਇੰਡੀਆ ਜਿਹੜਾ ਕਿ ਅੱਜ ਦੀ ਤਰੀਕ ਚ 80ਵੇਂ ਨੰਬਰ ਦੇ ਉੱਤੇ ਹੈ
1: ਹੈਲਥ ਇਨਫਰਾਸਟ੍ਰਕਚਰ,
0: ਲੋਕ ਜਦੋਂ ਇਹ ਗੱਲ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਕਮੀਆਂ ਹੈਗੀਆਂ ਨੇ ਤਾਂ ਹੈ ਨਾ, ਤਾਂ ਇੱਕ ਤਰਾਸਦੀ ਵੀ ਲੱਗਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਐਟ ਦੀ ਸੇਮ ਟਾਈਮ ਕਿ ਤੁਸੀਂ ਕਿਸੇ ਚੀਜ਼ ਦੀ ਗਲਤੀ ਉਭਾਰ ਨਹੀਂ ਸਕਦੇ ਹਨਾ, ਉਭਾਰਨੀ ਨਹੀਂ ਚਾਹੀਦੀ ਹੈਗੀ, ਉਭਾਰਨੀ ਵੀ ਚਾਹੀਦੀ ਹੈਗੀ ਹੈ, ਦੱਸਣੀ ਵੀ ਚਾਹੀਦੀ ਹੈ। ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਦੋਏ ਕਿਸਮ ਦੇ ਜਿਹੜੇ ਫੀਡਬੈਕ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੇ ਨੇ, ਕੁਛ ਲੋਕ ਤਾਂ ਇਹ ਕਹਿ ਰਹੇ ਨੇ ਵੀ ਤੂੰ ਗਈ ਕਿੱਥੋਂ ਹੈ, ਗਈ ਤਾਂ ਇੰਡੀਆ 'ਚੋਂ ਹੀ ਹੈ, ਕਈ ਕਹਿ ਰਹੇ ਨੇ ਕਿ ਤੂੰ ਆਪਣੇ ਹਸਬੈਂਡ ਦੇ ਵੀਜ਼ੇ ਤੇ ਚਲੀ ਗਈ, ਉੱਥੇ ਜਾ ਕੇ ਪੱਕੀ ਹੋ ਗਈ ਤੇ ਹੁਣ ਸਿਲਵਰ ਸਪੂਨ ਭਾਲਦੀ ਹੈ ਹਨਾ।
1: ਅੱਛਾ ਹਾਂ ਠੀਕ ਹੈ।
0: ਬਟ ਐਟ ਦੀ ਸੇਮ ਟਾਈਮ ਉਹ

0: ਜਦੋਂ ਪਿੱਛੇ ਜੇ ਤੁਹਾਨੂੰ ਦੱਸਿਆ ਕਿ ਮੈਂ ਗਿਆ ਹਸਪੀਟਲ, ਅਸਹਿਨੀ ਪੀੜਾ ਹੋਈ ਸੀਗੀ ਮੈਨੂੰ, ਮੈਂ ਤਾਂ ਚਲੋ ਜੀ ਪੀ ਤੇ ਗਿਆ ਤੇ ਉਹਨੇ ਮੈਨੂੰ ਓਬਵੀਅਸਲੀ ਉਹ ਕਹਿੰਦਾ ਕਿ ਇਟਸ ਨੋਟ ਰਾਈਟ ਤੇ ਤੈਨੂੰ ਭੇਜਣਾ ਪੈਣਾ, ਤੇ ਉਹ ਮੇਰੇ ਨਾਲ ਜਿਹੜਾ ਲੈ ਕੇ ਗਿਆ ਸੀ ਮੁੰਡਾ ਉਹ ਕਹਿੰਦਾ ਵੀ ਲੈ ਜਾਂਦਾ ਮੈਂ, ਉਹ ਕਹਿੰਦਾ ਨਹੀਂ ਵੀ ਐਂਬੂਲੈਂਸ 'ਚ ਭੇਜਣਾ ਮੈਂ, ਮੈਨੂੰ ਟ੍ਰਿਆਜ ਦੇ ਵਿੱਚ ਉਹ ਐਥਨੀਸਿਟੀ ਵੀ ਨੋਟ ਕਰਦੇ ਨੇ, ਪਰ ਏਦਾਂ ਹੋਣਾ ਨੀ ਚਾਹੀਦਾ ਹੈਗਾ, ਇਟਸ ਵੈਰੀ ਵੈਰੀ ਰੋਂਗ ਕਿ ਐਥਨੀਸਿਟੀ ਦੇ ਬੇਸ ਦੇ ਉੱਤੇ ਉਹ ਕਿਸੇ ਨੂੰ ਕਹਿ ਦੇਣ ਵੀ ਤੂੰ ਲੇਟ ਜਾਈ, ਹੈ ਨਾ, ਜਾਂ ਫਿਰ ਉਹ ਇਹ ਦੇਖ ਲੈਂਦੇ ਨੇ ਕਿ ਕਿਹੜਾ ਕਿੰਨਾ ਜ਼ਿਆਦਾ ਲਾਊਡ ਹੈਗਾ ਜਾਂ ਕੀ ਹੈ ਫਲਾਣਾ ਧਮਕਾ ਕਰਕੇ, ਏਦਾਂ ਕਰਕੇ ਤੇ ਮੈਂ ਉੱਥੇ ਘੱਟੋ ਘੱਟ ਨਹੀਂ ਤੇ 4 ਘੰਟੇ ਤਾਂ ਮੈਂ ਬੈਠੇ
1: ਵੇਟ ਕੀਤੀ। ਭਾਈ ਇਹ ਨੋਰਮਲ ਗੱਲ ਹੈ, ਮਤਲਬ ਤੁਸੀਂ ਐਮਰਜੈਂਸੀ ਵੀ ਚਲ ਜਾਓ,
0: ਉਹ ਵੀ ਛੋਟੇ ਮਤਲਬ ਜਿਹੜਾ ਉਹ ਡਿਸਟ੍ਰਿਕਟ ਕਮਿਊਨਿਟੀ ਸੈਂਟਰ ਹੁੰਦਾ ਉਹਦੇ ਚ, ਹਾਲੇ ਵੱਡਾ ਹਸਪੀਟਲ ਵੀ ਨਹੀਂ ਸੀਗਾ, ਐਂਬੂਲੈਂਸ ਵਾਲੀ ਥੋੜਾ ਜਿਹਾ ਗਿਆਨ ਵਰਤ ਗਈ, ਉਹ ਕਹਿੰਦੀ ਆਪਣੇ ਕੋਲ ਦੋ ਆਪਸ਼ਨ ਹੈ, ਇੱਕ ਰਸਤਾ ਦਾਏ ਮੁੜੇਗਾ ਇੱਕ ਬਾਏ ਮੁੜੇਗਾ, ਇੰਗਲਿਸ਼
1: ਅੱਛਾ ਠੀਕ ਹੈ,
0: ਹਨਾ, ਦਾਏ ਵਾਲਾ ਵੀ ਕਹਿੰਦੀ 10 ਕਿਲੋਮੀਟਰ ਹੈ, ਬਾਏ ਵਾਲਾ ਵੀ 10 ਕਿਲੋਮੀਟਰ ਹੈਗੇ,
1: ਠੀਕ ਹੈ,
0: ਕਹਿੰਦੀ ਕਿਹਦੇ ਚ ਜਾਣਾ, ਮੈਂ ਕਿਹਾ ਦਾਏ ਵਾਲੇ ਚ, ਕਿਉਂਕਿ ਉਹ ਵੱਡਾ ਹਸਪੀਟਲ ਸੀ, ਕਹਿੰਦੀ ਰੋਂਗ ਬਾਏ ਵਾਲਾ, ਮੈਂ ਕਿਹਾ ਕਿਉਂ, ਕਹਿੰਦੀ ਉੱਥੇ ਤਾਂ ਲੱਗ ਗਿਆ ਨੰਬਰ, ਕਹਿੰਦੀ ਸਿਰਫ ਤੈਨੂੰ ਹੀ ਨਹੀਂ ਛੱਡਣਾ ਅਸੀਂ ਫੇਰ ਹੋਰ ਵੀ ਜਾਣਾ ਹੈਗਾ, ਮੇਨ ਇਹ ਚੀਜ਼ ਹੁੰਦੀ ਹੈਗੀ ਹੈ ਕਿ ਉੱਥੇ ਤਾਂ ਕਹਿੰਦੀ ਤੂੰ 5-6 ਘੰਟੇ ਲੱਗਿਆ ਰਹੇਗਾ।
1: ਅੱਛਾ ਉੱਥੇ ਹੋਰ ਵੇਟ ਹੁੰਦੀ?
0: ਹਾਂ ਉੱਥੇ ਤਾਂ ਉਹ ਆਪਣਾ ਪੈਨਰੇ ਥਾਲਾ ਨੇਪੀਅਨ,
1: ਅੱਛਾ ਅੱਛਾ, ਹਾਂ
0: ਉੱਥੇ ਤਾਂ ਕਹਿੰਦੀ 6-8 ਘੰਟੇ ਤੋਂ ਪਹਿਲਾਂ ਤੇਰਾ ਨੰਬਰ ਨਹੀਂ ਲੱਗਦਾ ਐਮਰਜੈਂਸੀ ਡਿਪਾਰਟਮੈਂਟ, ਮੈਂ ਕਿਹਾ ਐਂਬੂਲੈਂਸ ਵੀ ਕਹਿੰਦੀ ਇਹੀ ਹੁੰਦਾ, ਕਹਿੰਦੇ ਸਾਡੇ ਸਾਰਿਆਂ ਦੇ।
1: ਅੱਛਾ ਨਹੀਂ ਨਹੀਂ ਪਤਾ ਨਹੀਂ, ਇਹ ਤਾਂ ਮੈਨੂੰ ਆਪ ਨਹੀਂ ਹਲੇ ਤੱਕ ਸਮਝ ਆਈ ਵੀ ਐਮਰਜੈਂਸੀ ਦਾ ਨਾਮ ਐਮਰਜੈਂਸੀ ਕਿਉਂ ਰੱਖਿਆ ਗਿਆ, ਮਤਲਬ ਐਮਰਜੈਂਸੀ। ਨਹੀਂ ਨਹੀਂ ਤੁਸੀਂ ਆਸ ਆਹੋ, ਮਤਲਬ ਮੈਂ ਤੁਹਾਨੂੰ ਦੱਸ ਦੇਣਾ ਭਾਈ, ਜੱਪਣ ਦੇ ਨਾ ਇੱਥੇ ਕੁਝ ਚੀਜ਼ ਪਤਾ ਨੀ ਕੀ ਹੋਇਆ ਸੀ, ਉਦੋਂ ਉਹਨੂੰ ਜ਼ਿਆਦਾ ਕੋਈ ਬੁਖਾਰ ਸੀ ਜਾਂ ਕੀ ਸੀ, ਅਸੀਂ ਉਹਨੂੰ ਐਮਰਜੈਂਸੀ ਲੈ ਗਏ,
0: ਐਮਰਜੈਂਸੀ ਚੋਂ ਸਾਰੀ ਰਾਤ ਹੀ ਲੱਗ ਗਈ। ਉਸ ਤੋਂ ਬਾਅਦ ਇੱਕ ਮੂਮੈਂਟ ਦੇ ਉੱਤੇ ਤਾਂ ਅਸੀਂ ਇਹੀ ਡਿਸਾਈਡ ਕਰ ਲਿਆ ਸੀ ਹੁਣ ਚੱਲਦੇ ਹਾਂ, ਤੇ ਕਿਉਂਕਿ ਉਸ ਵਕਤ ਰਾਤ ਨੂੰ ਨਾ ਅੱਧੀ ਰਾਤ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਆਉਣ ਲੱਗ ਜਾਂਦੇ ਨੇ
1: 10-11-12 ਵਜੇ
0: ਤੋਂ ਬਾਅਦ, ਉਹ ਫਿਰ ਪੀਣ ਪੂਣ ਤੋਂ ਬਾਅਦ ਜਿਵੇਂ ਹੀ ਉਹਨਾਂ ਨਸ਼ਾ ਚੜਦਾ ਫਿਰ ਉਹ ਕੁੱਟਣ ਲੱਗ ਜਾਂਦੇ ਨੇ ਜਨਾਨੀਆਂ, ਫਿਰ ਉਹ ਸਾਰੇ ਕੇਸ ਉੱਥੇ ਆਉਂਦੇ ਨੇ ਹਸਪੀਟਲਾਂ ਦੇ ਵਿੱਚ,
1: ਉਹੀ ਨਾ,
0: ਤੇ ਅਸੀਂ ਕਿਹਾ ਵੀ ਲੈ ਵੀ ਹੁਣ ਤਾਂ ਜਮਾ ਹੀ ਨਹੀਂ ਲੱਗਦਾ ਹੈਗਾ ਨੰਬਰ, ਤੋ ਚਲੋ ਚੱਲੀਏ, ਬਟ ਉਹ ਇੱਕ ਵਾਰਡ ਹੀ ਵੱਖਰਾ ਹੁੰਦਾ, ਬਰਨ ਵਾਲਾ ਵਾਰਡ ਜਿਹੜਾ ਹੁੰਦਾ, ਉਹਦੇ ਚ ਲੱਗ ਗਿਆ ਸੀਗਾ ਬਸ।
1: ਪਰ ਮੈਂ ਜਦੋਂ ਛੋਟਾ
0: ਹੁੰਦਾ, 5 ਘੰਟਿਆਂ ਬਾਅਦ ਨੰਬਰ ਲੱਗ ਗਿਆ
1: ਭਾਈ, ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ ਨਾ ਬੜਾ ਸੋਚਦਾ ਹੁੰਦਾ ਸੀ ਵੀ ਜਿੱਦਾਂ ਕਹਿੰਦੇ ਨਾ ਉਹ ਬੰਦੇ ਨੇ ਬਾਹਰ ਜਾ ਕੇ ਇਲਾਜ ਕਰਾਇਆ, ਉਹ ਬੰਦੇ ਨੇ ਆਹ ਕੀਤਾ, ਏਦਾਂ ਹੁੰਦਾ ਵੀ ਹੈਗਾ ਕਿ ਨਹੀਂ?
0: ਇਹ ਉਲਟਾ ਹੋਣ ਲੱਗ ਗਿਆ ਹੁਣ, ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਜਿਹੜੇ ਇੰਡੀਆ ਚ ਜਾ ਕੇ ਕਰਵਾ ਰਹੇ ਨੇ, ਬਸ ਇਹੀ ਹੈ ਵੀ ਫੋਲੋ ਅਪ, ਆਹ ਦੰਦਾਂ ਦੁੰਦਾਂ ਦੇ ਚੱਕਰਾਂ ਚ ਨਾ ਪਿਆ ਕਰੋ, ਕਿਉਂਕਿ ਇਹਦਾ ਫਿਰ ਫੋਲੋ ਅਪ ਜ਼ਰੂਰੀ ਹੁੰਦਾ, ਪਰ ਬਾਕੀ ਜਿਹੜੇ ਇਲਾਜ ਹੈਗੇ ਨੇ ਉਹ ਜਿਨ੍ਹਾਂ ਦੇ ਫੋਲੋ ਅਪ ਐਡੇ ਜਿਵੇਂ ਸਾਲ ਬਾਅਦ ਹੈ ਜਾਂ 2 ਸਾਲ ਬਾਅਦ ਹੈ ਫੋਲੋ ਅਪ, ਉਹ ਕਰਵਾ ਲੇ, ਜਿਵੇਂ ਮੋਟਾਪੇ ਦਾ ਇਲਾਜ ਲੋਕੀ ਇੰਡੀਆ ਕਰਵਾਉਣ ਜਾਂਦੇ,
1: ਹਾਂ ਸਹੀ ਗੱਲ,
0: ਉਹ ਬੜਾ ਸਸਤਾ ਤੇ ਬੜਾ ਟਿਕਾਊ ਹੈਗਾ, ਹੋਰ ਬੜੇ ਇਲਾਜ ਹੈਗੇ ਨੇ ਉੱਥੋਂ ਕਰਵਾ ਲਏ
1: ਯਾਰ, ਆਪਣਾ ਹੈ ਤੇ ਮੈਂ ਕਹਿੰਦਾ ਇੰਡੀਆ ਪੂਰਾ ਹੈ, ਘੈਂਟ ਹੈ, ਜੇ ਆਪਣੇ ਆ ਜਿੱਦਾਂ ਪੋਲੀਟਿਕਸ ਤੇ ਪੁਲਿਸ ਜਿਹੜੀ ਇਹ ਸਹੀ ਹੋ ਜਾਏ ਨਾ ਆਪਣੀ,
0: ਸਹੀ ਹੋ ਜਾਵੇ,
1: ਮੈਂ ਕਹਿੰਦਾ
0: ਪੁਲਿਸ ਤਾਂ ਸਹੀ
1: ਵਾਰੇ ਨਿਆਰੇ ਹੋ
0: ਜਾਏ ਦੇ ਨਾਲ, ਕੋਈ ਉੱਪਰਲੀਆਂ ਜਿਹੜੀਆਂ ਪੋਜੀਸ਼ਨ ਹੋਲਡਰਸ ਨੇ ਉਹਨਾਂ ਨੂੰ ਠੀਕ ਹੋ ਜਾਣਾ ਚਾਹੀਦਾ,
1: ਬਸ ਮਤਲਬ ਉਹੀ ਨਾ,
0: ਬਾਕੀ ਚੀਜ਼ਾਂ ਸੈੱਟ ਆਪਣੇ ਆਪ ਹੋ ਜਾਂਦੀਆਂ,
1: ਔਰ ਫਿਰ ਆਪਣਾ ਸੋਨੇ ਦੀ ਚਿੜੀ ਬਣ ਜਾਵੇ ਜਿੱਦਾਂ ਪਹਿਲਾਂ ਕਹਿੰਦੇ ਸੀ ਨਾ,
0: ਸੋਨੇ ਦੀ ਵੀ ਨਹੀਂ ਲੋੜ ਹੈਗੀ, ਤੁਸੀਂ ਪਿੱਤਲ ਦੀ ਉਹ ਬਣਾ ਦਿਓ,
1: ਕੁਛ ਨਾ ਕੁਛ ਬਣਾ ਦਿਓ,
0: ਬੇਬੀ ਡੋਲ ਮੈਂ
1: ਸੋਨੇ ਅੱਜ ਇਹ ਆਪਾਂ ਬੜੀਆਂ ਗਹਿਰੀਆਂ ਗਹਿਰੀਆਂ ਗੱਲਾਂ ਕਰ ਰਹੇ
0: ਹਾਂ ਹਨਾ, ਜ਼ਿਆਦਾ ਹੋ
1: ਭਾਜੀ, ਆ ਤੁਹਾਡੀ ਚਾਹ ਦਾ ਅਸਰ ਜੀ, ਇਹ ਮੈਂ
0: ਤੁਹਾਨੂੰ ਬਾਹਰ ਨਿਕਲੀਏ, ਚਾਹ ਇਵੈਂਟ ਦੱਸੀ ਅਗਲੇ ਸੈਗਮੈਂਟ,
1: ਹਾਂ ਸਹੀ ਗੱਲ।

0: ਜਹਾਜ ਤੋਂ ਅੱਛਾ ਤੁਹਾਨੂੰ ਇੱਕ ਚੀਜ਼ ਹੈ ਭਾਈ, ਯਾਦ ਤੋਂ ਯਾਦ ਆਇਆ, ਮੈਂ ਜਦੋਂ ਵੀ ਚਾਈਲਡ ਕੇਅਰ ਸੈਂਟਰ ਹੁਣ ਜੋਬ ਕਰਦਾ ਨਾ, ਜਦੋਂ ਬੱਚਿਆਂ ਦੇ ਨਾਲ ਗੇਮਸ ਕਰਵਾਉਂਦਾ, ਜਦੋਂ ਵੀ ਕੋਈ ਜਹਾਜ ਲੰਘਦਾ ਨਾ, ਜਿੱਦਾਂ ਆਪਾਂ ਛੋਟੇ ਬਾਏ ਬਾਏ ਨੀ ਕਰਦੇ, ਹਲੇ ਤੱਕ ਵੀ ਸਾਰੇ ਕਰਦੇ ਆ ਯਾਰ, ਪਤਾ ਨੀ ਕੀ ਮਤਲਬ ਕਸ਼ਿਸ਼ ਹੈ ਜਾਂ ਕੀ ਹੈ,
1: ਅਸੀਂ ਤਾਂ ਰਹਿੰਦੇ ਹੀ ਉਧਰਲੇ ਪਾਸੇ
0: ਆ। ਉਹ ਛਾ ਤੁਹਾਡੇ ਵਿੱਚ ਦੂਜੇ ਜਹਾਜ ਆਉਂਦੇ ਆ,
1: ਫਾਈਟਰ ਜੈਟ,
0: ਉਹ ਬੜੇ ਖਤਰਨਾਕ ਤਗੜੇ ਜਹਾਜ ਹੁੰਦੇ ਉਹਦੇ
1: ਯਾਰ, ਹੇਠਲਾ ਪਾਸਾ ਹੀ ਬਹੁਤ ਭਾਰਾ,
0: ਬੜਾ ਜਿੱਦਾਂ ਢੇਡੇ ਜਿਹੇ ਨਹੀਂ ਆ ਕੱਢੇ ਹੁੰਦੇ ਉਹਦੇ, ਆ ਕਰਕੇ ਦਲਿੱਦਰ ਜਿਹਾ ਹੌਲੀ ਜੀ ਜਾ ਰਹੇ ਹੁੰਦੇ ਆ,
1: ਉਹਨਾਂ ਦੇ ਫਿਨਸ ਵੀ ਬਹੁਤ ਭਾਰੇ, ਵੱਡੇ ਵੱਡੇ ਚੌੜੇ ਚੌੜੇ,
0: ਅਲੱਗ ਹੀ ਅਲੱਗ ਹੀ ਹੁੰਦੇ ਆ,
1: ਅਲੱਗ ਹੀ ਇੱਕ, ਔਰ ਉਹਨਾਂ ਦੀ ਆਵਾਜ਼ ਮਤਲਬ ਓਮਪੁਰੀ ਲੰਘ ਰਹੇ ਨਾ ਜਿਵੇਂ ਤੁਹਾਡੇ ਸਿਰ ਦੇ
0: ਉੱਪਰ,
1: ਜਾਂ ਉਹ ਕਈ ਸਾਰੇ ਅਮਰੀਸ਼ਪੁਰੀ ਤੁਹਾਡੇ ਸਿਰ ਤੋਂ ਲੰਘ ਰਹੇ।
0: ਅੱਛਾ ਇੱਕ ਇੱਕ ਚਲੋ ਹੋਰ ਛੇਤੀ ਛੇਤੀ ਮੈਨੂੰ ਯਾਦ ਆ ਗਈ ਆ, ਬਾਅਦ ਗੱਲ ਨੀ ਯਾਦ ਆਣੀ ਭਾਈ, ਜਿੱਦਾਂ ਮੈਂ ਨਾ ਲਾਸਟ ਟਾਈਮ ਇੱਥੇ M7 ਤੇ ਰਨਿੰਗ ਕਰਨ ਗਿਆ, ਜਿਹੜਾ M7 ਟਰੈਕ ਆ ਨਾ, ਉਹਨਾਂ ਉੱਪਰ ਨਾ ਹੈਲੀਕਾਪਟਰ ਜਾ ਰਿਹਾ ਸੀ, ਉਹਨਾਂ ਕੁਝ ਉਹ ਕੋਈ ਸਪੀਕਰ ਚ ਬੋਲ ਰਿਹਾ ਸੀ।
1: ਅੱਛਾ
0: ਤੇ ਯਾਰ
1: ਪੁਲਿਸ ਦਾ ਹੁਣ,
0: ਹਾਂ ਪੁਲਿਸ ਦਾ ਹੀ
1: ਸਰਚ ਕਰ ਰਹੇ
0: ਤੇ ਮੈਨੂੰ ਪੁਲਿਸ ਦਾ ਸਮਝ ਨਹੀਂ ਲੱਗਦੀ ਕੀ ਬੋਲਣ ਡਿਆ।
1: ਪੋਲੇਅਰ ਹੁੰਦਾ ਉਹ, ਬੇਸਿਕਲੀ ਉਹ ਤੁਹਾਡੇ ਲਈ ਨਹੀਂ ਹੈਗਾ ਮੈਸੇਜ, ਪੋਲੇਅਰ ਜਿਹੜੀ ਪੁਲਿਸ ਏਅਰ ਪੁਲਿਸ ਜਿਹਨੂੰ ਕਹਿੰਦੇ,
0: ਹਾਂਜੀ ਹਾਂਜੀ,
1: ਉਹ ਆਪਣੀ ਗਰਾਊਂਡ ਯੂਨਿਟਸ ਦੇ ਨਾਲ ਸੰਪਰਕ ਕਰ ਰਹੇ ਹੁੰਦੇ।
0: ਅੱਛਾ ਉਹਨਾਂ ਦਾ ਮੈਸੇਜ ਹੁੰਦਾ, ਮੈਨੂੰ ਸਮਝ ਨਹੀਂ ਲੱਗਦਾ,
1: ਉਹਨਾਂ ਨੂੰ ਦੱਸ ਰਹੇ ਹੁੰਦੇ ਨੇ ਵੀ ਜਿਵੇਂ ਡਾਇਰੈਕਸ਼ਨਸ ਦੱਸ ਰਹੇ ਹੁੰਦੇ ਨੇ, ਜਾਂ ਲੌਂਗੀਟਿਊਡ ਲੈਟੀਟਿਊਡ ਦੱਸ ਰਹੇ ਹੁੰਦੇ ਨੇ ਵੀ ਇਸ ਪਾਸੇ ਨੂੰ ਗੱਡੀ ਲੈ ਜਾਓ, ਜਾਂ ਸੜਕ ਦਾ ਨਾਮ ਦੱਸ ਦਿੰਦੇ ਹੁੰਦੇ ਨੇ ਵੀ ਹੁਣ
0: ਹਿੰਦੀ ਫਿਲਮਾਂ ਦੇਖੀਆਂ ਆਪਾਂ, ਜੇ ਉੱਤੋਂ ਕੋਈ ਮੈਂ ਹੱਥ ਖੜੇ ਕਰਤੇ, ਮੈਂ ਉਹ ਮੈਂ ਦੱਸੋ ਕੀ ਹੈ,
1: ਮੈਨੂੰ ਹੀ ਪੜਾ,
0: ਨਹੀਂ ਨਹੀਂ ਬੰਦਾ ਹਿੰਦੀ ਫਿਲਮਾਂ ਦਾ ਇੰਨਾ ਪ੍ਰਭਾਵ ਪੈ ਜਾਂਦਾ,
1: ਨਹੀਂ ਆਪਾਂ ਬੀਇੰਗ ਇੰਡੀਅਨ ਨੇ ਪੁਲਿਸ ਨੂੰ ਦੇਖ ਕੇ ਸਭ ਤੋਂ ਪਹਿਲਾਂ ਆਪਾਂ ਡਰਦੇ,
0: ਚਲੇ ਆਪਾਂ ਹੱਥ ਖੜੇ ਕਰਦੇ ਨੇ, ਹਾਂਜੀ ਭਾਜੀ ਗੱਲ ਦੱਸੋ ਕੀ ਆ, ਨਾਲ ਵਾਲੀ ਗੱਲ ਜੇ ਗੱਡੀ ਚਲਾ ਰਹੇ ਨਾ, ਨਾਲ ਗੱਲ ਪੁਲਿਸ ਹੈ ਨਾ, ਸਾਡੀ ਸਲੋ ਤਾਂ ਵੀ ਸਲੋ ਹੋ ਜਾਏਗੀ ਗੱਡੀ, ਇੰਨਾ ਡਰ ਜਾਂਦੇ ਆਪਾਂ।
1: ਅੱਛਾ ਆਪਣੇ ਗੱਲ ਯਾਦ ਆਈ ਡਰਨ ਤੋਂ,
0: ਹਾਂਜੀ,
1: ਕਿ ਮਹਾਰਾਣੀ ਜਿੰਦਾਂ ਦਾ ਹੋ ਰਿਹਾ ਹੈ,
0: ਹਾਂਜੀ ਬਿਲਕੁਲ ਹੋ ਰਿਹਾ ਜੀ,
1: ਤੇ ਉਹ ਪਲੇ ਦੇ ਵਿੱਚ ਤੁਸੀਂ ਵੱਧ ਚੜ ਕੇ ਸ਼ਮੂਲੀਅਤ ਕਰਨੀ ਹੈ ਭਾਜੀ, ਤੁਸੀਂ ਵੀ ਜ਼ਰੂਰ ਆਣਾ ਹੈਗਾ।
0: ਹਾਂ ਬਿਲਕੁਲ, ਅਸੀਂ ਤੇ ਪੂਰੇ ਆਵਾਂਗੇ, ਹਾਂ 24 ਅਕਤੂਬਰ
1: 24 ਅਕਤੂਬਰ ਨੂੰ
0: ਹੋ ਰਿਹਾ,
1: ਤੇ ਪਲੰਪਟਨ ਦੇ ਵਿੱਚ,
0: ਪਲੰਪਟਨ
1: ਜਿਹੜਾ ਆਪਣਾ ਰਿਚਮੰਡ ਰੋਡ ਦੇ ਉੱਤੇ ਉਹ ਜਿਹੜਾ ਪੱਬ ਜਿਹਾ ਹੈ ਪਲੰਪਟਨ ਦਾ, ਹਮੇਸ਼ਾ ਉਹ ਡੀਲ ਲੱਗੀ ਰਹਿੰਦੀ ਹੈ ਬੀਪੀ ਦੇ ਪੰਪ ਦੇ ਨਾਲ,
0: ਰਿਚਮੰਡ ਰੋਡ ਦੇ ਉੱਤੇ
1: ਇੱਧਰ ਕੋਲਬੀ ਦੀਆਂ ਲਾਈਟਾਂ ਨੇ, ਇੱਧਰ ਪੰਪ ਹੈ
0: ਕੋਲਬੀ ਦੀਆਂ ਲਾਈਟਾਂ,
1: ਰਹਿਣ ਦੋ।
0: ਅੱਛਾ ਚਲੋ ਚਲੋ ਆਪਾਂ ਉਹੀ ਦੱਸਦੇ ਹਾਂ ਵੀ 24 ਅਕਤੂਬਰ ਨੂੰ ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ,
1: ਹਾਂਜੀ,
0: ਪਲੰਪਟਨ ਹਾਈ ਸਕੂਲ ਹੈਗਾ, ਉਹਦੇ ਅੰਦਰ ਬਹੁਤ ਵਧੀਆ ਆਡੀਟੋਰੀਅਮ ਬਣਿਆ ਪਿਆ, ਤੇ ਲਾਸਟ ਕੁਈਨ ਆਫ ਪੰਜਾਬ ਮਹਾਰਾਣੀ ਜਿੰਦਾ,
1: ਮਹਾਰਾਣੀ
0: ਮਤਲਬ ਉਹਦੇ ਵਿੱਚ ਸਾਰੀ ਸਟੋਰੀ ਦੱਸੀ ਗਈ ਹੈ, ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਮਤਲਬ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦਲੀਪ ਸਿੰਘ ਦਾ ਬਾਹਰ ਜਾਣਾ, ਫਿਰ ਮਤਲਬ ਪੂਰੀ ਹਿਸਟਰੀ ਦੱਸੀ ਗਈ ਹੈ, ਮਤਲਬ ਜੇ ਅਸੀਂ ਭੁੱਲੇ ਬੈਠੇ ਹਾਂ ਨਾ, ਤੁਸੀਂ ਪਲੀਜ਼ ਆਪਣੀ ਫੈਮਿਲੀ ਦੇ ਨਾਲ ਆਓ,
1: ਬਿਲਕੁਲ, ਪਰਫਾਰਮਿੰਗ ਆਰਟ ਸੈਂਟਰ ਪਲੰਪਟਨ ਦੇ ਵਿੱਚ ਸਿਡਨੀ ਚ। ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਫਿਰ ਵੀ, ਤੇ ਆ ਭਾਜੀ ਨੇ ਤਾਂ ਗੱਲ ਕਰਤੀ ਵੀ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ, ਮੈਂ ਕੰਮ ਦੀ ਗੱਲ ਦੱਸਦਾ,
0: ਦੱਸੋ ਜੀ,
1: 4 ਟਿਕਟਾਂ ਇਕੱਠੀਆਂ ਲਓ ਤੇ 15% ਡਿਸਕਾਊਂਟ ਮਿਲਦਾ,
0: ਹਾਂਜੀ,
1: 10 ਟਿਕਟਾਂ ਇਕੱਠੀਆਂ ਲਓ ਤੇ 20% ਡਿਸਕਾਊਂਟ ਮਿਲਦਾ। ਹੁਣ ਉਹਦੇ ਕੂਪਨ ਕੋਡ ਕੀ ਨੇ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖੋ। ਨੰਬਰ 2 ਗੱਲ, ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ 4 ਨਹੀਂ ਹੈਗੀਆਂ ਜੀ, ਸਾਡੇ ਕੋਲ 1 ਜਾਂ 2 ਹੀ ਨੇ, ਸਿਰਫ ਕੁਛ ਕੁ ਦਿਨਾਂ ਦੇ ਲਈ, ਆ ਮਤਲਬ ਤੁਸੀਂ ਇਹ ਲਗਾ ਲਓ ਕਿ ਸਾਨੂੰ ਆਪ ਨੂੰ ਨੀ ਪਤਾ ਅਸੀਂ ਕਦ ਆਫਰ ਉਹ ਬੰਦ ਕਰਦੇ
0: ਨੇ,
1: ਇਸੇ 2-4 ਦਿਨਾਂ ਦੇ ਲਈ ਜੇ ਤੁਸੀਂ ਅਰਲੀ ਟਿਕਟਸ ਕਰਵਾ ਲਓ, ਅਰਲੀ ਬਰਡ ਡਿਸਕਾਊਂਟ ਜਿਹੜਾ ਹੈਗਾ 10% ਆਫ ਹੈਗਾ, ਨਾਟ ਔਨ 4 ਟਿਕਟਸ, ਨਾਟ ਔਨ 10 ਟਿਕਟਸ, ਬਟ ਔਨ 2, 3, 6, 7,
0: ਮੋਰ ਦੈਨ 1 ਟਿਕਟ,
1: ਹਾਂ ਮੋਰ ਦੈਨ 1 ਟਿਕਟ ਦੇ ਉੱਤੇ ਤੁਹਾਨੂੰ ਉਹ ਡਿਸਕਾਊਂਟ ਜਿਹੜਾ, ਰੇਡੀਓ ਹਾਂਜੀ ਦਾ ਇੱਕ ਸਪੈਸ਼ਲ 10% ਡਿਸਕਾਊਂਟ ਅਸੀਂ ਤੁਹਾਨੂੰ ਉਹ ਵੀ ਕੋਡ ਦੇ ਦਾਂਗੇ ਕਿ ਉਹ ਕੋਡ ਕੀ ਹੈਗਾ, ਤੇ ਉਹ ਤੁਸੀਂ ਲੈ ਸਕਦੇ ਹੋ, ਪਰ ਇਹ ਸਿਰਫ ਕੁਛ ਕੁ ਦਿਨਾਂ ਲਈ, ਕਿਉਂਕਿ ਇੰਟਰੋਡਕਟਰੀ ਫੇਰ ਤਾਂ ਟਿਕਟਾਂ ਵਿਕਣੀ ਲੱਗ ਜਾਣੀਆਂ ਫੇਰ ਤੇ ਉਹਨਾਂ ਨੇ ਦੇਣੇ ਨੇ,
0: ਹਾਂਜੀ।
1: ਤੇ ਦੂਜੀ ਚੀਜ਼ ਕੈਨਬਰਾ ਵਾਲਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ, ਫਲੋਰ ਡੀਲਾ, ਕਿਹੜਾ ਉਹ
0: ਫਲੋਰ ਡੀਲਾ ਕੈਨਬਰਾ,
1: ਯਾਰ ਫੁੱਲਾਂ ਵਾਲਾ ਫੈਸਟੀਵਲ ਜਿਹੜਾ ਹੁੰਦਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਨਾ,
0: ਅੱਛਾ,
1: ਹਾਂ, ਸੋ ਉਹ ਵੀ ਹੁਣ ਕਿਉਂਕਿ ਸਪਰਿੰਗ ਆ ਗਈ ਸਰ, ਸਪਤੰਬਰ ਆ ਗਿਆ ਹੁਣ,
0: ਯੈਸ
1: ਸਪਤੰਬਰ ਆ ਗਿਆ, ਤੇ ਸਪਤੰਬਰ ਚ ਕਹਿੰਦੇ ਸਪਰਿੰਗ ਹੈ ਸਪਰੰਗ, ਦੀ ਫਲਾਵਰਸ ਹੈ ਬਲੋਸਮ,
0: ਹਨਾ,
1: ਅਸੀਂ ਚਾਹੇ ਜਿਹੋ ਜਿਹੀ ਮਰਜ਼ੀ ਲੈਂਗੁਏਜ ਕਹਿ ਰਹੀ ਹੋਵੇ, ਫਲੋਰੀਏਡ ਫਲੋਰੀਏਡ ਜਿਹੜਾ ਉਹ
0: ਫਲੋਰੀ
1: ਸ਼ੁਰੂ ਹੋ ਜਾਣਾ 12 ਸਪਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਚੱਲਣਾ ਭਾਜੀ। ਜੇ ਤੁਸੀਂ ਇਫ ਯੂ ਹੈਵ ਨੈਵਰ ਬੀਨ ਪਾਰਟ ਆਫ ਕੈਨਬਰਾਜ਼ ਉਹ ਫੁੱਲਾਂ ਦਾ ਫੈਸਟੀਵਲ,
0: ਹਾਂਜੀ,
1: ਯੂ ਮਸਟ ਗੋ ਵਿਦ ਕਿਡਸ, ਜਿਹੜੇ ਕਿ ਤੁਹਾਡੇ ਹਾਲੇ ਹੈ ਨਹੀਂ, झूटे लैन लग आरजे मोंटी एंटरटेनर करन लग
0: जाने 12 सितंबर
1: हां 12 सितंबर तो शुरू हो रहा जी। सो सवेरे 9:30 तो शाम 5:30 तक हुंदा है कॉमनवेल्थ पार्क दे विच कैनबरा दे अंदर। ते आओ जाओ जाके आओ घूम के आओ। बाकी रीजनल फेस्टिवल भी जड़े ने ओ सितंबर च शुरू होए ने। इनफैक्ट सितंबर दे एंड च जदों स्कूल हॉलीडेज शुरू होनियां ने मेरे ख्याल नाल 25-26 सितंबर तो
0: शायद हां
1: उदों तो फिर रीजनल एरियाज जिन्ने हैगे ने एनएसडब्ल्यू दे तुसीं ऑरेंज देख लो डबो देख लो पार्क्स देख लो उत्थे दे रीजनल फेस्टिवल जड़े ने स्प्रिंग दे ओ शुरू हो जांदे ने इन्हां दिनां च।
0: अच्छा
1: तो ओ जे छुट्टियां दे विच तुसीं उत्थे जांदे हो तां तुहानूं रीजनल फेस्टिवल्स भी इंजॉय करन दा मौका मिलेगा। पेंडू इलाकियां दे जड़े फेस्टिवल्स हैगे ने ओ अलग अलग तरह दे हुंदे ने।
0: वेरी गुड देखने चाहीदे सानूं ओ वी भाई पिंड च जा के पिंड दी याद आंदी है फिर होर की है।
1: विक्टोरिया चो थोड़े जे वकरे आ पिंड थोड़े जे आस्ट्रेलियन पिंड ने पार्क्स दा एरिया हो गया या अपना उधर दा ऑरेंज दा लिथगो दा हो गया है ना।
0: अच्छा अच्छा
1: डबो दा फिर थोड़े जे इंडियन है पर आ जो टिपिकल गोरिया दे एरिया है इथे नहीं ਇੱਥੇ ਤਾਂ ਜਮਾ ਹੀ ਨਹੀਂ।
0: ਚਲੋ ਗੋਰਿਆਂ ਦੇ ਟਮਾਟਰ ਖਾਵਾਂਗੇ ਭਾਈ ਇੱਥੇ ਟਮਾਟਰ ਟਮੂਟਰ ਦੇ ਪੂਰੇ ਹੋਣਗੇ ਨਾ ਖੇਤਾਂ ਕੋਲ
1: ਟਮਾਟਰ ਖਾਣੇ ਚਾਹੀਦੇ ਨੇ ਸਰ।
0: ਉਹ ਟਮਾਟਰ ਅੱਜ ਮੈਂ ਲਿਆਂਦੇ ਵੀ ਆ ਕੱਟ ਕੱਟ ਕੇ ਹਾਂ ਮੈਂ ਕਿਹਾ ਥੋੜਾ
1: ਹੈ ਲਿਆਣ ਲੱਗਿਆ ਸੀ ਆਉਂਦਾ ਹੋਇਆ ਮੈਂ ਕਿਹਾ ਚੱਲ ਟਮਾਟਰ ਲੈ ਕੇ ਆਉਂਦੇ ਹਾਂ ਤੇ ਖਾਂਦੇ ਹਾਂ ਆਪਾਂ।
0: ਅੱਛਾ ਨਹੀਂ ਨਹੀਂ ਟਮਾਟਰ
1: ਸ਼ਾਮ ਨੂੰ ਅਸੀਂ ਟਮਾਟਰ ਦਾ ਜੂਸ ਪੀਨੇ ਹੁੰਦੇ ਹਾਂ ਜੀ। ਓਕੇ ਤੇ ਇੱਕ ਮਿੰਟ ਆਪਾਂ ਟਾਈਮ ਦੇ ਲਈ ਹਾਂ ਜਾਣ ਤੋਂ ਪਹਿਲਾਂ ਇੱਕ ਆਖਰੀ ਖਬਰ ਦੱਸ ਦਈਏ ਤੁਹਾਨੂੰ।
0: ਓਹ
1: ਅਮਰੀਕਾ ਦੇ ਵਿੱਚ
0: ਹਾਂਜੀ
1: ਇੱਕ ਜਨਾਨੀ ਨੇ ਆਪਣੇ ਗਧੇ ਦੀ ਮਾਲਕਨ ਹੈ ਉਹ ਗਧੇ ਦੀ ਤਸਵੀਰ ਆਪਣੀ ਟੀ ਸ਼ਰਟ ਦੇ ਉੱਤੇ ਛਾਪੀ ਹੈ ਕਿਉਂਕਿ ਉਹਦੇ ਗਧੇ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾ ਲਿਆ। ਪੈਨਸਿਲਵੇਨੀਆ ਅਮਰੀਕਾ ਦੀ ਸਟੇਟ ਹੈਗੀ ਹੈ ਉੱਥੇ ਇਹ ਜਿਹੜਾ ਗਧਾ ਹੈਗਾ ਉਹਨੇ ਗਿਨੀਜ਼ ਬੁੱਕ ਆਫ ਉਹਦੀ ਮਾਲਕਨ ਹੈ ਜੈਨੀਫਰ ਜੀ ਉਹਦੇ ਗਧੇ ਦਾ ਨਾਮ ਹੈਗਾ ਹੈਂਕ ਟੋਮ ਹੈਂਕ ਨੀ ਹੈਂਕ
0: ਹੈਂਕ
1: ਤੇ ਉਹਨੇ ਹੈਂਕ ਨੇ ਰਿਕਾਰਡ ਬਣਾਇਆ ਉਹਦੇ ਕੰਨ 17 ਇੰਚ ਲੰਬੇ ਨੇ।
0: ਓਕੇ
1: ਤੇ ਉਹ ਤੋਂ ਪਿਛਲਾ ਜਿਹੜਾ ਗਧਾ ਸੀਗਾ ਜਿਹਦੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਸੀਗੇ ਉਹਦੇ ਨਾਲੋਂ 1.5 ਇੰਚ ਲੰਬੇ ਹੈਗੇ ਨੇ।
0: ਵਾਹ ਜੀ ਵਾਹ।
1: ਸੋ ਇਹਦਾ ਇਹ ਰਿਕਾਰਡ ਬਣ ਗਿਆ ਤੇ ਉਹਨੇ ਹੁਣ ਆਪਣੇ ਗਧੇ ਦੇ ਕੰਨਾਂ ਲਈ ਇੱਕ ਫੇਸ ਦੀ ਇੱਕ ਤਸਵੀਰ ਆਪਣੀ ਟੀ ਸ਼ਰਟ ਤੇ ਛਾਪ ਕੇ ਪੂਰੇ ਅਮਰੀਕਾ ਚ ਘੁੰਮਦੀ ਹੈ ਕਿ ਦੇਖੋ ਮੇਰਾ
0: ਗਧਾ ਹੈ ਮੇਰਾ ਗਧਾ ਜਿਦਾਂ ਕਹਿੰਦੇ ਨਾ ਤੇਰਾ ਮੁੰਡਾ ਤੇ ਗਧਾ ਉਹ ਮੇਰਾ ਗਧਾ ਹੈ। ਹਾਂ ਦੇਖੋ ਗਧੇ ਨੂੰ ਇਦਾਂ ਆਪਾਂ ਉੱਤੇ ਚੜ੍ਹਦਾ ਹੈ।
1: ਦੇਖੋ ਜੀ ਗਧੇ ਨੇ ਰਿਕਾਰਡ ਬਣਾ ਲਿਆ।
0: ਨਹੀਂ ਐਨੀਮਲ ਇਜ਼ ਐਨੀਮਲ ਯਾਰ ਗਧੇ ਇਦਾਂ ਥੋੜੀ ਆਪਾਂ ਐਵੇਂ ਆਪਣੇ ਮੁੰਡੇ ਨੂੰ ਕਹਿੰਦੇ ਤੂੰ ਗਧਾ ਤੂੰ ਆ ਦੇਖੋ ਯਾਰ
1: ਰਿਕਾਰਡ ਵੀ ਬਣਾ
0: ਉਹਦਾ ਵੀ ਗਿਨੀਜ਼ ਬੁੱਕ ਵਿੱਚ ਰਿਕਾਰਡ
1: ਹੈ ਕੰਨ ਖਿੱਚਣ ਲੱਗ ਜਾਓ ਆਪਣੇ ਲਿਆ ਤੇਰਾ ਗਿਨੀਜ਼ ਬੁੱਕ ਚ ਨਾ ਲਿਆ।
0: ਹਾਂ ਸਹੀ ਗੱਲ ਆ।
1: ਚਲੋ ਫਿਰ ਆਪਾਂ ਲਈਏ ਇਜਾਜ਼ਤ ਭਾਜੀ।
0: ਚਲੋ ਜੀ ਹਾਂਜੀ ਫਿਰ ਮਿਲਦੇ ਹਾਂ ਨੈਕਸਟ ਵੈਨਸਡੇ ਫਿਰ ਤੇ ਆਪਣਾ ਖਬਰ ਬੜੀ ਬੇਕਾਰ ਲੈ ਕੇ ਤੇ ਮੈਂ ਜੀ ਮਨਤੇਜ ਸਿੰਘ ਮੌਂਟੀ ਇੰਟਰਟੇਨਰ ਤੇ ਮੇਰੇ ਨਾਲ ਨੇ ਕਪਿਲ ਗੌਤਮ ਕਪਿਲ ਭਾਜੀ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ
1: ਟਾਟਾ
0: ਟਾਟਾ ਬਾਏ ਬਾਏ
1: ਜਿਉਂ
0: ਬਰਾਬਰ ਜਿਉਂ ਆਹ ਮਿਊਜ਼ਿਕ ਬਹੁਤ ਕਹਿਣ ਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Arbaaz Khan and you're listening to Hanji Radio 167 4 AM.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ

0: ਰਿਵਰ ਸਟੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
0: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਸਾਰੇ ਸੁਣਨ ਵਾਲੇ ਵੀ ਜ਼ਰੂਰ ਹੱਸਿਓ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ, ਹੱਸਣਾ ਆਪਾਂ ਆਪਣੀ ਤੰਦਰੁਸਤੀ ਦੇ ਲਈ, ਆਪਣੇ ਜੀਆਂ ਦੇ ਲਈ। ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਹਾਂ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਸਾਡੇ ਹੱਸਣ ਜਾਂ ਨਾ ਹੱਸਣ ਦੇ ਨਾਲ। ਆਓ ਫਿਰ ਆਪਣੇ ਆਪ ਨੂੰ ਹੱਸਣ ਦੀ ਇੱਕ ਕਮਾਂਡ ਦੇ ਕੇ ਅੱਗੇ ਵੱਧਦੇ ਹਾਂ ਅਤੇ ਬੱਚਿਆਂ ਦੇ ਨਾਲ ਲਾਫਟਰ ਥੈਰੇਪੀ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆਏ ਨੇ ਅਰਨਵ, ਅਤੇ ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
4: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਤੁਹਾਡਾ?
4: ਵਧੀਆ, ਤੁਹਾਡਾ ਕੀ ਹਾਲ ਆ?
3: ਹਾਂਜੀ ਮੇਰਾ ਵੀ ਠੀਕ ਆ ਪੁੱਤਰ। ਹੋ ਗਏ ਤਿਆਰ?
4: ਹਾਂਜੀ।
3: ਓਕੇ, ਤੇ ਤਿਆਰ ਹੋ ਕੇ ਕੀ ਸੁਣਾਓਗੇ ਫਿਰ?
4: ਅੱਜ ਸੁਣਾਉਂਗੇ ਇੱਕ ਬੁਝਾਰਤ।
3: ਹਾਂਜੀ।
4: ਉਹ ਕਿਹੜਾ ਹੈ, ਉਹ ਕਿਹੜਾ ਬੰਦਾ ਹੈ ਜਿਹੜਾ ਵਿਆਹ ਦੇ ਵਿੱਚ ਹਰ ਵਾਰ ਕੁੱਟ ਖਾਂਦਾ ਹੈ?
3: ਹੂੰ, ਵਿਆਹ ਦੇ ਵਿੱਚ ਕੁੱਟ ਖਾਂਦਾ?
4: ਹਾਂਜੀ, ਬੰਦਾ ਨਹੀਂ ਹੈ ਪਰ।
3: ਅੱਛਾ, ਬੰਦਾ ਨਹੀਂ।
4: ਫੁੱਫੜ ਨਾ।
3: ਹਾਂ
4: ਜੀਜੂ।
3: ਅੱਛਾ, ਬੰਦਾ ਨਹੀਂ ਹੈ। ਓਕੇ, ਫਿਰ ਕੌਣ ਕੁੱਟ ਖਾਂਦਾ? ਛੱਜ?
4: ਹਾਂਜੀ।
3: ਓ ਵਾਹ ਵਾਹ ਵਾਹ, ਤਾੜੀਆਂ ਮੇਰੇ ਲਈ। ਅਰਨਵ, ਅਰਨਵ ਦੀਆਂ ਬੁੱਝੀਆਂ ਜਾਂਦੀਆਂ ਮੇਰੇ ਕੋਲ ਨਾ।
4: ਹਾਂਜੀ, ਔਖੀਆਂ ਲਿਆਉਣੀਆਂ।
3: ਔਖੀਆਂ ਕਿਉਂ ਲਿਆਉਣੀਆਂ ਯਾਰ, ਸੌਖੇ ਸੌਖੇ ਠੀਕ ਆ, ਸਾਰੇ ਔਖੀਆਂ ਲਿਆਓਗੇ ਹੈ?
4: ਹਾਂਜੀ
3: ਠੀਕ ਆ, ਥੈਂਕ ਯੂ।
4: ਹੁਣ ਜ਼ਿਆਦਾ ਹੀ ਸੌਖੇ ਬੁਝਾਰਤ ਪਾਤੀ ਆ ਤੁਹਾਨੂੰ, ਹੁਣ ਤੁਹਾਡਾ ਹਾਰਡ ਟਾਈਮ ਹੋ ਗਿਆ, ਹਾਰਡ ਵਰਕ ਦਾ ਟਾਈਮ।
3: ਕਲਾਸ ਵੱਡੀ ਹੋ ਗਈ ਹੁਣ?
4: ਹਾਂਜੀ।
3: ਚਲੋ ਠੀਕ ਆ, ਫਿਰ ਕੱਲ ਫਿਰ ਸੈਕੰਡ ਕਲਾਸ ਵਾਲੀ ਲੈ ਕੇ ਆਇਓ। ਥੈਂਕ ਯੂ,
4: ਥੈਂਕ ਯੂ। ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਸੀ ਸਾਡੇ ਨਾਲ ਅਰਨਵ, ਥੈਂਕ ਯੂ ਅਰਨਵ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਅਤੇ ਫਤਿਹ, ਉਸ ਤੋਂ ਬਾਅਦ ਫਿਰ ਯੁਵਰਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਤੁਸੀਂ ਆਉਂਦੇ ਰਹੋ।
5: ਮੱਥਾ
3: ਠੀਕ ਹੈ ਕਿ ਨਹੀਂ? ਅੱਛਾ, ਹਲੇ ਅੰਦਰ ਜਾਣਾ ਹੈ?
5: ਹਾਂਜੀ।
3: ਓਕੇ, ਦੇਗ ਦੀ ਤੁਹਾਨੂੰ ਸੁਗੰਧੀ ਆਉਣ ਲੱਗ ਪਈ ਕਿ ਨਹੀਂ? ਹੋਰ ਜੀ ਕਰਦਾ ਫਿਰ, ਹੈ ਨਾ, ਅੰਦਰ ਜਾਣ। ਉਹ ਬੱਲੇ ਬੱਲੇ, ਤੇ ਕੀ ਲਿਆਇਓ ਫਿਰ ਅੱਜ?
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਓਕੇ।
5: ਇੱਕ ਵਾਰੀ ਤਿੰਨ ਸਰਦਾਰ ਗੱਡੀ ਵਿੱਚ ਫਸ ਜਾਂਦੇ ਆ, ਤੇ ਫਿਰ ਪਹਿਲਾ ਸਰਦਾਰ ਕਹਿੰਦਾ ਆਪਾਂ ਐ ਕਰਦੇ ਆ, ਆਪਾਂ ਇੰਜਨ ਵਿੱਚ ਵੀ ਨਿਕਲ ਜਾਂਦੇ ਆ, ਤੇ ਦੂਜੇ ਸਰਦਾਰ ਕਹਿੰਦਾ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਆਪਾਂ ਡਿੱਗੀ ਵਿੱਚ ਵੀ ਨਿਕਲ ਜਾਂਦੇ ਆ।
3: ਅੱਛਾ।
5: ਤੇ ਤੀਜਾ ਸਰਦਾਰ ਕਹਿੰਦਾ ਜੋ ਕੁਛ ਕਰਨਾ ਤੇ ਛੇਤੀ ਕਰ ਲਓ, ਛੱਤ ਖੁੱਲੀ ਪਈ ਆ ਤੇ ਨਾਲੇ ਮੀਂਹ ਵੀ ਆਉਣ ਵਾਲਾ ਵਾ।
3: ਆ ਵੀ ਠੀਕ ਆ, ਥੈਂਕ ਯੂ ਮੰਨਤ,
5: ਥੈਂਕ ਯੂ। ਹੁਣ ਫਤਿਹ ਨਾਲ ਵੀ ਗੱਲ ਕਰ ਲਓ,
3: ਲਿਆਓ ਫਿਰ, ਕਰਾ ਹੀ ਦੋ ਫਿਰ ਕੇ।
6: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਅੰਕਲ ਜੀ ਜਿਹੜੇ ਲੇਟ ਹੋ ਗਏ ਪਰ ਉਹ ਆਏ ਨੀ ਹਜੇ ਤੱਕ।
3: ਉਹ ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਆ ਤੁਹਾਡਾ?
6: ਮੈਂ ਵਧੀਆ, ਤੁਸੀਂ ਕਿਵੇਂ ਹੋ?
3: ਮੈਂ ਵੀ ਠੀਕ ਹਾਂ ਯਾਰ, ਤੇਰੇ ਫਾਈਨਾਂ ਫੁਈਨਾਂ ਤੋਂ ਨਾ ਕੋਈ ਡਰਦਾ ਨਹੀਂ, ਮੈਂ ਹਿਸਾਬ ਲਾਇਆ ਤੇਰੀ ਦਹਿਸ਼ਤ ਖਤਮ ਹੋ ਗਈ ਆ। ਫਾਈਨ ਨਹੀਂ, ਹੁਣ ਤੂੰ ਨਾ ਰਿਕਵਰੀ ਕਰਿਆ ਕਰ ਮੇਰਾ ਵੀਰ।
6: ਨਹੀਂ ਫਾਈਨ ਨਹੀਂ ਮਿਲਣੇ ਆ।
3: ਯਾਰ ਫਾਈਨ ਤੇ ਤੂੰ ਪਾਈ ਜਾਣਾ ਤੇ ਦਿੰਦਾ ਤੇ ਕੋਈ ਹੈ ਨਹੀਂ ਆ
5: ਮੈਂ ਰੋਨਾ ਵਾ
3: ਪਰ ਖੰਭ ਨੀ ਹੈਗੇ ਮੈਂ ਰੋਨਾ ਵਾ ਪਰ ਅੱਖਾਂ ਨੀ ਹੈਗੀਆਂ ਓਕੇ ਉੱਡਣ ਵਾਲੀ ਚੀਜ਼ ਆ ਕੋਈ
5: ਹੈਂ
3: ਛੋਟੀ ਆ ਓਕੇ ਬੱਦਲ ਬੱਦਲ ਯਾਰ ਤੂੰ ਮੈਨੂੰ ਇੰਨਾ ਨਾ ਲਾਇਕ ਸਮਝਦਾ ਇੱਕ ਮਿੰਟ ਮੈਂ ਵੇਖ ਕੇ ਦੱਸਾਂ ਕਿੰਨੇ ਹੈਲਪ ਕੀਤੀ ਆ ਹੈਂ ਅੱਜ ਤੇ ਜ਼ਿਆਦਾ ਹੈਲਪਾਂ ਤੇ ਅੱਜ ਜੱਸੋਵਾਲ ਅੰਕਲ ਕਰਨ ਡਈ ਖਿੱਚ ਕੇ ਰੱਖਿਆ ਘਰ ਨੂੰ ਆ ਸੁਖਵਿੰਦਰ ਆਂਟੀ ਨੇ ਵੀ ਭੇਜਿਆ ਈ ਇਹਨਾਂ ਨੂੰ ਵੀ ਲੱਗਦੇ ਬਸ ਹੁਣ ਬਣੀ ਗੱਲ ਥੋੜੀ ਜੀ ਹੁਣ ਇਹ ਸਵੇਰੇ ਸਵੇਰੇ ਕਰਜਾਈ ਹੈ ਨਾ ਆਪੇ ਸੋਚ ਕੇ ਦੱਸਣਗੇ ਗਾਂ ਤੋਂ ਥੈਂਕ ਯੂ ਫਤਿਹ
5: ਥੈਂਕ ਯੂ ਹੈਵ ਅ ਨਾਈਸ ਡੇ ਬਾਏ
3: ਥੈਂਕ ਯੂ ਇਹ ਸਨ ਸਾਡੇ ਨਾਲ ਮੰਨਤ ਤੇ ਫਤਿਹ ਤੇ ਹੁਣ ਪਈ ਸਾਡੇ ਨਾਲ ਯੁਵਰਾਜ ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ ਤੁਸੀਂ ਤਿਆਰ ਰਹੋ ਸਤਿ ਸ੍ਰੀ ਅਕਾਲ ਯੁਵਰਾਜ ਕੀ ਹਾਲ ਹੈ
5: ਸਤਿ ਸ੍ਰੀ ਅਕਾਲ ਅੰਕਲ ਜੀ
3: ਸਤਿ ਸ੍ਰੀ ਅਕਾਲ ਯੁਵਰਾਜ ਕੀ ਹਾਲ ਹੈ
5: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
3: ਮੇਰਾ ਵੀ ਠੀਕ ਹੈ ਹੋਰ ਕਿੱਦਾਂ ਫਿਰ
5: ਮੈਂ ਤਾਂ ਠੀਕ ਹਾਂ ਤੁਸੀਂ ਕੀ ਕਰਦੇ ਹੋ
3: ਮੈਂ ਕੁਛ ਨਹੀਂ ਰੋਟੀ ਖਾਣ ਡਿਆ ਖਾਓਗੇ
5: ਨਹੀਂ ਮੈਂ ਆਪਦੀ ਖਾ ਲਈ ਸੀ
3: ਅੱਛਾ ਆਪਦੀ ਖਾ ਲਈ ਸੀ ਓਕੇ ਚਲੋ ਫਿਰ ਮੈਂ ਫਿਰ ਖਾ ਲਾਂ
5: ਹਾਂਜੀ ਤੁਸੀਂ ਖਾ ਲਓ
3: ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਹੋਰ ਫਿਰ ਤਿਆਰ ਹੋ ਗਏ ਹੋ
5: ਹਾਂਜੀ ਪਰ ਮੈਂ ਅੱਜ ਸਕੂਲ ਨਹੀਂ ਜਾਣਾ ਮੇਰੀ ਛੁੱਟੀ ਆ ਕਿਉਂਕਿ ਅੱਜ ਮੇਰੀ ਦੰਦਾਂ ਦੀ ਅਪਾਇੰਟਮੈਂਟ ਸੀ
3: ਓਕੇ ਓਕੇ ਓਕੇ ਜੇ ਨਹੀਂ ਜਾਣਾ ਤੇ ਫਿਰ ਆਪਾਂ ਤੁਹਾਨੂੰ ਪਿੱਛੇ ਰੱਖੀਏ
5: ਨਹੀਂ ਨਹੀਂ ਮੈਂ ਬੋਲਦਾ
3: ਚਲੋ ਬੋਲੋ ਫਿਰ ਦਵਾ ਦੋ
5: ਮੈਂ ਇੱਕ ਚੁਟਕਲਾ ਸੁਣਾਣਾ
3: ਹਾਂਜੀ
5: ਇੱਕ ਵਾਰੀ ਰਮੇਸ਼ ਇੱਕ ਵਕੀਲ ਕੋਲ ਜਾਂਦਾ ਤੇ ਕਹਿੰਦਾ ਵੀ ਮੈਂ ਆਪਦੀ ਪਤਨੀ ਨੂੰ ਇੱਕ ਤਲਾਕ ਦੇਣਾ ਤੇ ਫਿਰ ਵਕੀਲ ਕਹਿੰਦਾ ਵੀ ਕਿਉਂ ਤੇ ਫਿਰ ਰਮੇਸ਼ ਕਹਿੰਦਾ ਵੀ 5 ਮਹੀਨੇ ਹੋ ਗਏ ਮੇਰੇ ਨਾਲ ਬੋਲਦੀ ਨੀ ਗੱਲ ਹੀ ਨੀ ਕਰਦੀ ਤੇ ਫਿਰ ਵਕੀਲ ਕਹਿੰਦਾ ਸੋਚ ਲਾ ਇਹ ਜੀ ਪਤਨੀ ਬਾਰ ਬਾਰ ਨੀ ਮਿਲਦੀ
3: ਨਾ ਬੋਲਣ ਵਾਲੀਆਂ ਥੈਂਕ ਯੂ
5: ਥੈਂਕ ਯੂ ਹੈਵ ਅ ਨਾਈਸ ਡੇ ਬਾਏ
3: ਬਾਏ ਬਾਏ ਥੈਂਕ ਯੂ ਭਾਈ ਇਹ ਸੀ ਸਾਡੇ ਨਾਲ ਯੁਵਰਾਜ ਤੇ ਨੈਕਸਟ ਸਾਡੇ ਨਾਲ ਆ ਤੇਗ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਣਗੀਆਂ ਓਬਰਾਏ ਸਿਸਟਰਸ ਓਬਰਾਏ ਸਿਸਟਰਸ ਤੁਸੀਂ ਘੱਟ ਗਈਆਂ ਫਿਰ ਦੁਬਾਰਾ ਤੋਂ ਕਰਿਓ ਤੇ ਉਦੋਂ ਕਰਿਆ ਕਰੋ ਜਦੋਂ ਪੁੱਤ ਮੈਂ ਬੋਲਦਾ ਜਦੋਂ ਕੋਈ ਕਾਲ ਕਰ ਰਿਹਾ ਜਦੋਂ ਕੋਈ ਚੁਟਕਲਾ ਸੁਣਾ ਰਿਹਾ ਨਾ ਉਦੋਂ ਨਾ ਤੁਸੀਂ ਕਰਿਆ ਕਰੋ ਉਦੋਂ ਚੁੱਕਣਾ ਔਖਾ ਹੋ ਜਾਂਦਾ ਹਾਂਜੀ ਤੇਗ ਤੁਸੀਂ ਆਉਂਦੇ ਰਹੋ ਪੁੱਤੋ ਸਤਿ ਸ੍ਰੀ ਅਕਾਲ ਤੇਗ ਜੀ ਕੀ ਹਾਲ ਆ ਹਾਂਜੀ ਮੈਂ ਵੀ ਠੀਕ ਆ ਤੁਸੀਂ ਦੱਸੋ ਕੀ ਕਰਦੇ ਸੀ
7: ਮੈਂ ਸੋਫੇ ਤੇ ਬੈਠੀ ਆ ਮੰਮਾ ਬਾਹਰ ਆ ਤੇ ਅੰਬਰ ਦਾ ਬ੍ਰੈਕਫਾਸਟ ਨਹੀਂ ਫਿਨਿਸ਼ਡ ਆ
3: ਓਕੇ ਹਾਂ ਸੱਚ ਅੱਜ ਤੇ ਅੰਬਰ ਨੇ ਵੀ ਜਾਣਾ ਤੇ ਅੰਬਰ ਨੇ ਵੀ ਸੁਣਾਉਣਾ ਅੱਜ ਤੇ
7: ਹੈਲੋ
3: ਤੇ ਨਾਲੇ ਅੱਜ ਅੱਜ ਤੁਸੀਂ ਆਪੇ ਸੁਣਾਉਣਾ ਹੈ ਨਾ ਵਿਦਆਊਟ ਮੰਮਾ ਹੈਲਪ।
7: ਹਾਂਜੀ ਮੰਮਾ ਮੰਮਾ ਨਾਲ ਵੀ ਨਹੀਂ ਹੈਗੇ ਸੀ, ਦਾਦੀ ਨੂੰ ਪਤਾ ਨਹੀਂ ਹੈਗਾ ਕਿਹੜੇ ਕਿਹੜਾ ਬਾਤ ਬੋਲਣਾ।
3: ਵੈਰੀ ਗੁੱਡ, ਚਲੋ ਫਿਰ ਹੁਣ ਸੁਣਾਓ ਤੁਸੀਂ।
7: ਮਾਂ ਜਮੀਨੀ ਪੁੱਤ ਕੋਟੇ ਤੇ।
3: ਅੱਛਾ ਮਾਂ ਜਮੀਨੀ ਤੇ ਪੁੱਤ ਕੋਠੇ ਤੇ ਚਲ ਗਿਆ।
7: ਹਾਂਜੀ
3: ਓਕੇ, ਤੇ ਆਪਣਾ ਮਸਲਾ ਕੀ ਹੈ, ਮਤਲਬ ਮਾਂ ਨੂੰ ਜੰਮ ਲੈਣ ਦੇਣਾ ਚਾਹੀਦਾ ਸੀ? ਮਾਂ ਨੇ ਬਾਅਦ ਚ ਆਉਣਾ ਵਾ।
7: ਹਾਂਜੀ
3: ਤੇ ਪੁੱਤ ਪਹਿਲਾਂ ਹੀ ਆ ਗਿਆ।
7: ਹਾਂਜੀ
3: ਓਕੇ ਓਕੇ, ਤੇ ਫਿਰ ਹੁਣ ਕੀ ਮਸਲਾ ਹੱਲ ਕਰੀਏ ਫਿਰ ਇਹਦਾ? ਮੈਂ ਬੁੱਝਾਂ ਹੁਣ?
7: ਹਾਂਜੀ।
3: ਅੱਛਾ ਕੀ ਬੁੱਝਣਾ, ਮਾਂ ਬੁੱਝਣੀ ਆ ਕਿ ਪੁੱਤ ਬੁੱਝਣਾ?
7: ਦੋਵੇਂ
3: ਦੋਵੇਂ ਬੁੱਝਣੇ ਆ।
7: ਹਾਂਜੀ
3: ਓਕੇ ਓਕੇ, ਦੋਵੇਂ ਬੁੱਝਣੇ ਆ ਤੇ ਇਹ ਫਿਰ ਮੈਨੂੰ ਲੱਗਦਾ ਵਾ ਧੂੰਆਂ ਆ ਇੱਕ ਤੇ ਮਾਂ ਫਿਰ ਅੱਗ ਹੋਊਗੀ।
7: ਹਾਂਜੀ
3: ਵਾਹ, ਵੈਰੀ ਨਾਈਸ ਆਫ ਮੀ, ਥੈਂਕ ਯੂ। ਤੇ ਵੇਖਿਆ ਤੁਸੀਂ ਤੇ ਆਪ, ਤੁਸੀਂ ਤੇ ਆਪ ਸਗੋਂ ਬੜਾ ਵਧੀਆ ਕਰ ਲੈਂਦੇ ਹੋ ਹੈ ਨਾ, ਤੁਸੀਂ ਤੇ ਕੱਲੇ ਕੱਲੇ ਹੀ ਬੜਾ ਸੋਹਣਾ ਤੁਸੀਂ ਬੋਲ ਰਹਿੰਦੇ ਹੋ ਪੁੱਤ। ਐਵੇਂ ਆਪਾਂ ਮੰਮਾ ਨੂੰ ਵੀ ਲਾਗੇ ਬਾ ਕੇ ਇੰਗੇਜ ਕਰ ਛੱਡਦੇ ਹਾਂ। ਮੈਨੂੰ ਤੇ ਯਕੀਨ ਹੀ ਵੀ ਤੇਗ ਨੇ ਕੱਲੀ ਨੇ ਬੜਾ ਵਧੀਆ ਸੁਣਾ ਲੈਣਾ। ਤੇ ਐਂਬਰ ਵੀ ਹੈਗੀ ਅੱਜ ਸੱਚ?
7: ਹਾਂਜੀ
3: ਓਕੇ ਓਕੇ, ਸੁਣਾਓ ਸੁਣਾਓ ਸੁਣਾਓ।
7: ਸਤਿ ਸ਼੍ਰੀ ਅਕਾਲ ਅੰਕਲ ਜੀ।
3: ਉਹ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਅੰਬਰ ਦਾ?
7: ਮੈਂ ਵਧੀਆ
3: ਓਕੇ। ਅੱਜ ਮੈਨੂੰ ਤੁਹਾਡੀ ਨਾ
7: ਕੀ ਹਾਲ ਚਾਲ?
3: ਮੇਰਾ ਮੇਰਾ ਵੀ ਠੀਕ ਆ। ਅੱਜ ਮੈਨੂੰ ਤੁਹਾਡੀ ਆਵਾਜ਼ ਵੱਡੀ ਵੱਡੀ ਲੱਗਣ ਡਈ ਆ।
7: ਹਾਂਜੀ
3: ਵੈਰੀ ਨਾਈਸ, ਕੀ ਖਾਦਾ ਅੱਜ?
7: ਮਾਈਟੀ ਗ੍ਰੇਨ।
3: ਓ ਤਾਂ ਕਰਕੇ ਫਿਰ ਵੱਡੀ ਹੋ ਗਈ ਆਵਾਜ਼।
7: ਹਾਂਜੀ
3: ਓਏ ਬੀਬੇ ਬੀਬੇ ਪੁੱਤ ਹੋ ਗਏ ਨਾ ਫਿਰ। ਤੇ ਲਾਹੀ ਕੀ ਕਰਦੀ ਆ?
7: ਲਾਹੀ ਲਾਹੀ ਗਲਾਸਿਸ ਗਲਾਸਿਸ
3: ਖੇਡਦੀ ਆ, ਗਲਾਸਿਸ ਨਾ
7: ਖੇਡਦੀ ਆ।
3: ਅੱਛਾ ਇਹ ਲਾਹੀ ਗਲਾਸਿਸ ਲਾਉਂਦੀ ਆ? ਉਹ ਤੇ ਨਿੱਕੀ ਜੀ ਆ।
7: ਹਾਂਜੀ
3: ਉਹ ਤੇ ਨਿੱਕੀ ਜੀ ਆ, ਉਹ ਗਲਾਸਿਸ ਲਾਉਂਦੀ ਆ।
7: ਇੱਕ ਮਾਊਸ ਹੈਗਾ,
3: ਮਾਊਸ ਵਾਲੀ ਕਿਹੜੀ ਗੱਲ ਸੀ? ਹਾਂਜੀ
7: ਟੌਮ ਐਂਡ ਜੈਰੀ।
3: ਟੌਮ ਐਂਡ ਜੈਰੀ ਓਕੇ ਓਕੇ, ਤੁਸੀਂ ਲਾਈਕ ਕਰਦੇ ਹੋ ਟੌਮ ਐਂਡ ਜੈਰੀ?
7: ਹਾਂਜੀ
3: ਓ ਵੈਰੀ, ਮੈਂ ਵੀ ਬੜਾ ਲਾਈਕ ਕਰਦਾ ਟੌਮ ਐਂਡ ਜੈਰੀ। ਤੇ ਟੌਮ ਐਂਡ ਜੈਰੀ ਦੇ ਵਿੱਚੋਂ ਕੀ ਸੁਣਾਇਆ ਤੁਸੀਂ? ਹਾਂਜੀ
7: ਓਲਨੀ ਮੋਲਨੀ ਦਰਾਂ ਵਿੱਚ ਖੋਲਣੀ।
3: ਅੱਛਾ ਓਲਨੀ ਮੋਲਨੀ ਤੇ ਦਰਾਂ ਵਿੱਚ ਖੋਲਣੀ।
7: ਹਾਂਜੀ
3: ਤੇ ਟੌਮ
7: ਇਹ ਮੇਰਾ ਪਾਠ ਆਗਾ।
3: ਅੱਛਾ ਇਹ ਤੁਹਾਡਾ ਪਾਠ ਆ? ਓਕੇ ਓਲਨੀ ਮੋਲਨੀ ਤੇ ਦਰਾਂ ਵਿੱਚ ਖੋਲਣੀ।
7: ਹਾਂਜੀ
3: ਓਕੇ ਹੋ, ਇਹ ਇਹ ਔਖਾ ਵਾ ਬੜਾ।
7: ਹਾਂਜੀ
3: ਇਹ ਬਹੁਤ ਟਫ ਆ, ਤੁਸੀਂ ਮੇਰੀ ਹੈਲਪ ਕਰ ਦੋਗੇ?
7: ਹਾਂਜੀ
3: ਕੀ ਕੀ ਕਿੱਦਾਂ ਹੈਲਪ ਕਰੋਗੇ?
7: ਹੈ ਟਿਊ
3: ਹੂੰ
7: ਟਿਊ
3: ਕੀ
7: ਟਿਊ,
3: ਮੈਨੂੰ ਤਾਂ ਸਮਝ ਹੀ ਨਹੀਂ ਲੱਗਣ ਡਈ, ਹੋਰ ਔਖਾ ਹੋ ਗਿਆ।
7: ਛੁੱਟੀਆਂ
3: ਹੈ?
7: ਛੁੱਟੀਆਂ
3: ਛੁੱਟੀਆਂ
7: ਛੁੱਟੀਆਂ
3: ਹੋ, ਇਹ ਤੇ ਹੋਰ ਔਖਾ ਹੋ ਗਿਆ।
7: ਛੁੱਟੀਆਂ
3: ਹੈ
7: ਛੁੱਟੀਆਂ,
3: ਸੌਰੀ ਅੰਬਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੁੱਤ। ਤੇਗ ਦੀਦੀ, ਤੇਗ ਦੀਦੀ ਦੱਸ ਦੂਗੀ।
7: ਛੁੱਟੀਆਂ
3: ਛੁੱਟੀਆਂ
7: ਛੁੱਟੀਆਂ
3: ਚੱਲ ਮੈਨੂੰ ਲਿਖ ਕੇ ਭੇਜ ਦਿਓ।
7: ਚੱਪਲਾਂ ਚੱਪਲਾਂ
3: ਉਹ ਚੱਪਲਾਂ ਤੇ ਪਹਿਲਾਂ ਕੀ ਕਹਿ ਰਹੇ ਸੀ? ਜੁੱਤੀਆਂ
7: ਜੁੱਤੀਆਂ
3: ਜੁੱਤੀਆਂ ਕਹਿ ਰਹੇ ਸੀ।
7: ਹਾਂਜੀ
3: ਓ ਤੁਹਾਨੂੰ ਪਤਾ ਈਜ਼ੀ, ਤੁਸੀਂ ਸ਼ੂਜ਼ ਕਹਿ ਦੇਣਾ ਸੀ।
7: ਥੈਂਕ
3: ਯੂ, ਤੁਸੀਂ ਬਹੁਤ ਸੋਹਣਾ ਸੁਣਾਇਆ, ਇੰਨਾ ਟਫ ਤੁਸੀਂ ਸਵੇਰੇ ਸਵੇਰੇ। ਵੈਰੀ ਨਾਈਸ, ਥੈਂਕ ਯੂ, ਥੈਂਕ ਯੂ ਪੁੱਤੂ, ਥੈਂਕ ਯੂ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਅਤੇ ਹਰਗੁਣ, ਅਤੇ ਉਸ ਤੋਂ ਬਾਅਦ ਫਿਰ ਅਸੀਸ ਤੁਹਾਡੀ ਵਾਰੀ ਪੁੱਤ। ਸਤਿ ਸ਼੍ਰੀ ਅਕਾਲ ਅਨਾਹਤ।
8: ਸਤਿ ਸ਼੍ਰੀ ਅਕਾਲ ਵੀਰ ਜੀ।
3: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਅਨਾਹਤ ਦਾ?
8: ਵਧੀਆ, ਤੁਸੀਂ ਸੁਣਾਓ?
3: ਵਧੀਆ, ਕਿੱਦਾਂ ਹੋ ਗਈ ਸੁਲਾ ਫਿਰ? ਪਾਪਾ ਕੋ ਨੀ ਗੱਲ ਬਣੀ? ਹੈ ਮੈਨੂੰ ਤਾਂ ਏਦਾਂ ਲੱਗਦਾ ਜਦੋਂ ਤੁਸੀਂ ਲੜਦੀਆਂ ਤੇ ਪਾਪਾ ਇੰਜੋਏ ਕਰਦੇ ਸਗੋਂ। ਹੈ ਹੈ ਨਾ, ਮੈਨੂੰ ਵੀ ਏਦਾਂ ਹੀ ਲੱਗਾ ਵੀ ਪਾਪਾ ਤੇ ਸਗੋਂ ਇੰਜੋਏ ਕਰਨ ਡੇ ਸੀ। ਹੈ ਮੰਮਾ ਨੇ ਫਿਰ ਕਿਹੜਾ ਟੈਕਟ ਵਰਤਿਆ, ਕਿੱਦਾਂ ਕਰਾਈ ਸੁਣਾ?
8: ਉਹਨਾਂ ਨੇ ਕਿਹਾ ਕਿ ਚੁੱਪ ਕਰਕੇ ਗੱਲ ਕਰ ਲੈ ਇੱਕ ਦੂਜੇ ਨਾਲ, ਨੀ ਤੱਕ ਫੇਰ
3: ਕਰ। ਅੱਛਾ ਫਿਰ ਮੰਮਾ ਦਾ ਦਬਕਾ ਚੱਲਦਾ ਫਿਰ?
8: ਹਾਂਜੀ।
3: ਓਏ ਤੁਸੀਂ ਤਾਂ ਫਿਰ ਡਰਦੀਆਂ ਮੰਨ ਗਈਆਂ ਜੇ। ਇਹ ਬੈਸਟ ਹੈ ਨਾ, ਪਰ ਹੋ ਸਕਦਾ ਤੁਹਾਡਾ ਪਹਿਲਾਂ ਹੀ ਜੀ ਕਰਨ ਡਿਆ ਹੋਵੇ ਵੀ ਮੰਨ ਹੀ ਜਾਈਏ ਐਵੇਂ, ਹੈ ਨਾ? ਜੀ ਕਰਦਾ
8: ਜੀ ਸਾਰਾ ਦਿਨ ਤੱਕ ਮੂੰਹ ਫਲਾ ਕੇ ਨਹੀਂ ਬਹਿੰਦੇ ਸੀ।
3: ਹਾਂ ਸਾਰਾ ਦਿਨ ਮੂੰਹ ਫਲਾ ਕੇ ਥੋੜੀ ਬਹਿਣਾ ਸੀ, ਨਾਲੇ ਕਿੰਨੇ ਕੰਮ ਹੁੰਦੇ ਆ ਜਿਹੜੇ ਇੱਕ ਦੂਸਰੇ ਨੂੰ ਕਹਿਣੇ ਹੁੰਦੇ ਆ, ਇੱਕ ਦੂਜੇ ਨਾਲ ਗੱਲਾਂ ਕਰਨੀਆਂ ਹੁੰਦੀਆਂ, ਹੈ ਨਾ? ਫਿਰ ਉਹ ਹੁੰਦੀਆਂ ਹੀ ਨਹੀਂ ਆ ਤੇ। ਚਲੋ ਵੀ ਠੀਕ ਆ, ਹੱਸਣਾ ਤੇ ਠੀਕ ਆ। ਕੀ ਸੁਣਾਓਗੇ ਫਿਰ?
8: ਅੱਜ ਮੈਂ ਤੁਹਾਨੂੰ ਅਦਰਸ ਤੇ ਇੰਡੀਅਨਸ ਦੇ ਵਿੱਚ ਡਿਫਰੈਂਸ ਦੱਸਾਂਗੀ।
3: ਓਕੇ ਓਕੇ ਪਲੀਜ਼।
8: ਅਦਰਸ ਉਹਨੂੰ ਮੋਟਰਸਾਈਕਲ ਦਾ ਪੰਚਰ, ਆਈ ਸ਼ੁਡ ਕਾਲ ਦ ਮੈਕੈਨਿਕ। ਇੰਡੀਅਨਸ ਪਾਪਾ ਆ ਵੇਖਿਓ, ਅਦਰ ਓ ਨੋ ਇਟਸ ਲੀਕੇਜ ਇਨ ਮਾਈ ਬਾਥਰੂਮ, ਆਈ ਸ਼ੁਡ ਕਾਲ ਦ ਪਲੰਬਰ। ਇੰਡੀਅਨਸ ਪਾਪਾ ਆ ਵੇਖਿਓ,
3: ਓਕੇ
8: ਅਦਰ ਅਦਰ ਓ ਨੋ my kitchen door got stuck, I should call the carpenter. Indians papa avekyo, others oh no my shoelace broke, I should buy a new one. Others I mean Indians papa avekyo. Papa kende
9: koi nahi putt kare ja ke goond naal jod da.
3: ਗੂੰਦ ਪਈ ਘਰ, ਤੁਹਾਡੇ ਵੀ ਇੱਦਾਂ ਕਰਦੇ ਪਾਪਾ ਫਿਰ?
8: ਕਦੀ ਕਦੀ
3: ਕਦੀ ਕਦੀ। ਥੈਂਕ ਯੂ ਥੈਂਕ ਯੂ ਪੁੱਤੋ, ਥੈਂਕ ਯੂ। ਮੈਂ ਇੱਕ ਮਿੰਟ ਸੁਖਨ ਸਾਹਿਬ ਨੂੰ ਵੀ ਮੈਂ ਨਾਲ ਲੈ ਲਵਾਂ, ਅਤੇ ਸੁਖਨ ਨੂੰ ਵੀ ਆਪਾਂ ਗੱਡੀ 'ਚ ਚੜਾ ਲਈਏ ਨਾਲ। ਹਾਂਜੀ
8: ਦੀਦੀ ਨਾਲ ਗੱਲ ਕਰ ਲਓ।
3: ਥੈਂਕ ਯੂ ਪੁੱਤੋ, ਥੈਂਕ ਯੂ। ਹੈਲੋ ਹੈਲੋ, ਹਾਂਜੀ ਅਰਗੁਣ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਅਰਗੁਣ ਦਾ?
10: ਮੈਂ ਵਧੀਆ, ਤੁਸੀਂ ਦੱਸੋ?
3: ਠੀਕ ਆ ਵਧੀਆ। ਕਿੱਦਾਂ ਫਿਰ ਸੁਲਾ ਕਰਨ ਚ ਫਾਇਦਾ ਹੋਇਆ ਕਿ ਉਦਾਂ ਫਾਇਦਾ ਸੀ?
10: ਹਾਂਜੀ ਫਾਇਦਾ ਤਾਂ ਹੋਇਆ, ਮੈਂ ਵੀ ਇੱਕੜਾ ਕੰਮ ਹੀ ਕਰ ਦਿੰਦੀ ਹਾਂ।
3: ਆਵਾਜ਼ ਤੁਹਾਡੀ ਖਰਾਬ ਹੁੰਦੀ ਵਿੱਚ ਵਿੱਚ ਅਰਗੁਣ ਦੀ। ਹਾਂ ਅਨਾਹਤ ਦੀ ਵੀ ਹੋ ਰਹੀ ਸੀ ਥੋੜੀ ਥੋੜੀ।
10: ਇੱਥੇ ਨੈਟਵਰਕ ਪ੍ਰੋਬਲਮ ਆ।
3: ਅੱਛਾ, ਕਿੱਥੇ ਕਿਹੜੀ ਜਗ੍ਹਾ ਤੁਸੀਂ?
10: ਸਲਾਈਡ।
3: ਓਕੇ ਓਕੇ ਓਕੇ ਓਕੇ, ਤੁਸੀਂ ਇਹਨਾਂ ਕਾਲ ਕਰਨ ਤੋਂ ਪਹਿਲਾਂ ਹੀ ਕਹਿ ਦਿਆ ਕਰੋ ਅਸੀਂ ਕਲਾਈਡ ਤੋਂ ਗੱਲ ਕਰ ਰਹੇ ਹਾਂ, ਫਿਰ ਤੁਹਾਨੂੰ ਇਹ ਵੀ ਨਹੀਂ ਦੱਸਣ ਦੀ ਲੋੜ ਵੀ ਫੋਨ ਦੇ ਨੈਟਵਰਕ ਨਹੀਂ ਸਹੀ।
10: ਹਾਂਜੀ,
3: ਕੀ ਲਿਆਇਓ ਫਿਰ?
10: ਅੱਜ ਇੱਕ ਬੁਝਾਰਤ।
3: ਹਾਂਜੀ।
10: ਤਿੰਨ ਪੈਰਾਂ ਵਾਲੀ ਤਿੱਤਲੀ ਇਸ਼ਨਾਨ ਕਰਕੇ ਬਾਹਰ ਨਿਕਲੀ।
3: ਤਿੰਨ ਪੈਰਾਂ ਵਾਲੀ?
10: ਪੈਰਾਂ।
3: ਤਿੰਨ ਪੈਰਾਂ ਵਾਲੀ?
10: ਹਾਂਜੀ।
3: ਤਿੰਨ ਪੈਰਾਂ ਵਾਲੀ ਤਿੱਤਲੀ?
10: ਹਾਂਜੀ।
3: ਤੇ ਇਸ਼ਨਾਨ ਕਰਕੇ ਨਿਕਲੀ?
10: ਹਾਂਜੀ।
3: ਓਕੇ, ਤਿੰਨ ਪੈਰਾਂ ਵਾਲੀ ਤਿੱਤਲੀ, ਵਾਹ ਨਾਈਸ, ਸਮਥਿੰਗ ਕ੍ਰੀਏਟਿਵ। ਓਕੇ, ਤਿੱਤਲੀ, ਤਿੰਨ ਪੈਰਾਂ ਵਾਲੀ ਤਿੱਤਲੀ। ਓਕੇ, ਉੜਦੀ ਵੀ ਆ?
10: ਨਹੀਂ।
3: ਫਲੋਟ ਤੇ ਕਰਦੀ ਆ ਨਾ?
10: ਨਹੀਂ। ਹਾਂਜੀ, ਫਲੋਟ ਵੀ ਕਰਦੀ ਆ।
3: ਕਰ ਜਾਂਦੀ ਫਲੋਟ?
10: ਹਾਂਜੀ।
3: ਤੁਸੀਂ ਲਾਈਕ ਕਰਦੇ ਹੋ?
10: ਹਾਂਜੀ, ਬਹੁਤ ਸਵਾਦ। ਹਾਂਜੀ,
3: ਇਹ ਤਾਂ ਮਤਲਬ ਖਾਣ ਵਾਲੀ ਆ। ਹੈਂ?
10: ਹਾਂਜੀ।
3: ਓ ਯਮ, ਸਵੇਰੇ ਸਵੇਰੇ ਖਾ ਲਈ ਦੀ ਆ ਕਿ ਦੁਪਹਿਰੇ ਖਾਈ ਦੀ ਕਿ ਸ਼ਾਮ ਨੂੰ ਕਿ ਰਾਤ ਨੂੰ?
10: ਚਾਹ ਨਾਲ ਖਾ ਸਕਦੇ ਹਾਂ ਕਦੀ ਵੀ।
3: ਚਾਹ ਨਾਲ ਕਦੀ ਵੀ?
10: ਹਾਂਜੀ।
3: ਤੁਸੀਂ ਚਾਹ ਪੀਂਦੇ ਹੋ?
10: ਹਾਂਜੀ, ਪੀ ਲੈਂਦੇ ਆ ਪੰਜਾਬੀਆਂ ਤਾਂ।
3: ਹਾਏ, ਨਾਤ ਵੀ ਪੀ ਲੈਂਦੀ ਆ?
10: ਹਾਂਜੀ, ਉਹ ਵੀ ਪੀ ਲੈਂਦੀ ਆ।
3: ਤੇ ਮੰਮੀ ਕਹਿੰਦੇ ਨਹੀਂ ਆ ਤੁਸੀਂ ਕਾਲੀਆਂ ਹੋ ਜਾਣਾ, ਨਹੀਂ ਰੰਗ ਕਾਲਾ ਹੋ ਜਾਂਦਾ? ਹੈ?
10: ਹਾਂਜੀ।
3: ਹਾਂ, ਵੱਡਿਆਂ ਤੇ ਪੀਣੀ ਹੁੰਦੀ ਆ, ਨਿਆਣੇ ਥੋੜੀ ਪੀਂਦੇ ਆ, ਇਦਾਂ ਨੀ ਕਹਿੰਦੇ?
10: ਹਾਂਜੀ।
3: ਹੈ, ਫਿਰ ਤੁਹਾਡਾ ਨੀ ਜੀ ਕਰਦਾ ਤੁਸੀਂ ਬੋਨ ਵੀਟਾ ਪੀਆ ਕਰੋ?
10: ਅਸੀਂ ਪੀਂਦੇ ਹੁੰਦੇ ਸੀਗੇ ਤਾਂ ਮੰਮਾ ਕਹਿੰਦੇ ਹੁਣ ਤੁਸੀਂ ਵੱਡੇ ਹੋ ਗਏ ਤਾਂ ਚਿੱਟਾ ਦੁੱਧ ਪੀਆ ਕਰੋ।
3: ਅੱਛਾ, ਤੇ ਫਿਰ ਤੁਸੀਂ ਚਾਹ ਤੇ ਆ ਗਏ? ਹੈ?
10: ਨਹੀਂ, ਕਦੀ ਕਦੀ ਪੀ ਲੈਂਦੇ ਚਾਹ।
3: ਓਕੇ ਓਕੇ, ਗੁੱਡ ਗੁੱਡ, ਠੀਕ ਆ। ਫਿਰ ਇਹ ਮੈਨੂੰ ਲੱਗਦਾ ਵੀ ਸਮੋਸਾ।
10: ਹਾਂਜੀ।
3: ਯਮ, ਤੁਹਾਨੂੰ ਬਣਾਉਣਾ ਆਉਂਦਾ?
10: ਨਹੀਂ।
3: ਤੁਹਾਡੇ ਸਕੂਲ ਸਿਖਾਉਂਦੇ ਕੁਕਿੰਗ?
10: ਹਾਂਜੀ, ਸਿਖਾਉਂਦੇ ਆ।
3: ਕੀ ਸਿੱਖਿਆ ਵਾ?
10: ਸਪਰਿੰਗ ਰੋਲ ਸਿੱਖਿਆ ਸੀਗੇ, ਪੀਜ਼ਾ ਵੀ ਸਿੱਖਿਆ ਸੀ।
3: ਅੱਛਾ, ਪੀਜ਼ਾ ਵੀ ਸਿੱਖਿਆ ਸੀ ਤੇ ਸਪਰਿੰਗ ਰੋਲ ਵੀ।
10: ਹਾਂਜੀ,
3: ਗੁੱਡ। ਫਿਰ ਚਲੋ, ਫਿਰ ਨੈਕਸਟ ਟਾਈਮ ਸਮੋਸਾ ਵੀ ਸਿੱਖਿਓ ਫਿਰ।
10: ਹਾਂਜੀ,
3: ਠੀਕ ਆ। ਮੈਂ ਠੀਕ ਆ, ਤੁਸੀਂ ਕਿੱਦਾਂ ਹੋ?
11: ਮੈਂ ਠੀਕ ਆ।
3: ਇਦਾਂ ਕਿੱਦਾਂ? ਮੇਰੇ ਨਾਲ ਗੁੱਸੇ ਹੋ ਗਈ? ਦਬਕੇ ਮਾਰੋਗੇ ਮੈਨੂੰ? ਫਿਰ ਦਬਕੇ ਕੋ ਮਾਰਦੀ ਮੈਨੂੰ? ਹੋਰ ਕੀ, ਤੂੰ ਮੇਰੇ ਨਾਲ
11: ਓਏ ਯਾਰ ਹੌਲੀ ਬੋਲ ਰਹੀ, ਫਿਰ ਆਵਾਜ਼ ਨਹੀਂ ਆਉਂਦੀ।
3: ਮੈਨੂੰ ਇਦਾਂ ਲੱਗਾ, ਮੈਨੂੰ ਇਦਾਂ ਲੱਗਾ ਤੁਸੀਂ ਜ਼ੋਰ ਦੀ ਮੇਰੇ ਤੇ ਯੈਲ ਕੀਤਾ।
11: ਨਹੀਂ, ਪਰ ਜੋ ਮੈਂ ਚੀਕ ਕਰਦੀ ਫਿਰ ਜੋ ਮੈਂ ਚੀਕਦੀ ਉਹ ਫਿਰ ਗੱਲ ਫਿਰ ਉਹ ਆਉਂਦੀ ਨਹੀਂ ਆਵਾਜ਼।
3: ਓਹੋ, ਤੁਹਾਨੂੰ ਪਤਾ ਜਦੋਂ ਚੀਕੀ ਹੈ ਤੇ ਗਲਾ ਵੱਡਾ ਹੋ ਜਾਂਦਾ, ਪਤਾ ਤੁਹਾਨੂੰ? ਗਲਾ ਵੱਡਾ ਹੋ ਜਾਣਾ ਤੁਹਾਡਾ? ਹੋਰ ਫਿਰ ਤਿਆਰ ਹੋ ਗਏ? ਸਿਆਣੀ ਤੇ ਬਹੁਤ ਹੈ ਅਸੀਸ, ਬਹੁਤ ਸਿਆਣੀ ਆ।
11: ਸੁਣੋ, ਪਤਾ ਕੀ, ਮੈਂ ਨਾ ਇੱਕ ਵਾਰੀ ਨਾ ਮੇਰੇ ਪਾਪਾ ਨੇ ਕਿਹਾ ਬਈ ਜਦੋਂ ਮੇਰੇ ਫਰੈਂਡ ਜ਼ਾਵੀਅਰ ਨੇ ਨਾ ਓਕੇ, ਮੰਮਾ ਕਹਿੰਦੇ ਨੋ ਨੋ,
3: ਹਾਂ ਉਹਨੂੰ ਕਹੀਦਾ ਹੁੰਦਾ ਵਾ ਵੀ ਨੋ, ਮੈਂ ਤੇਰੇ ਨਾਲ ਬੈਡ ਨਹੀਂ ਨਾ ਕਰਦੀ, ਮੈਂ ਤੇਰੇ ਨਾਲ ਰਿਸਪੈਕਟਫੁਲੀ ਗੱਲ ਕਰਦੀ ਆ, ਤੈਨੂੰ ਵੀ ਰਿਸਪੈਕਟਫੁਲੀ ਗੱਲ ਕਰਨੀ ਚਾਹੀਦੀ।
11: ਸੀਰੀਅਸਲੀ ਮੈਂ ਬਸ ਨੋਰਮਲ ਕਾਇੰਡਲੀ ਵੀ ਉਹ ਰੋਏ ਨਾ ਚੱਲ ਕੋਈ ਨੀ ਹੈ ਨਾ,
3: ਗੁੱਡ ਕੀਤਾ ਕਿ
11: ਬੱਚਾ
3: ਹੀ ਆ, ਬੱਚਾ ਹੀ ਆ ਕੇ ਉਹ ਲਿਓ ਮੈਚੁਰ ਥੋੜੀ ਹੋਇਆ ਵਾਲੇ ਤੁਹਾਡੀ ਕਲਾਸ ਚ ਹੀ ਹੁੰਦਾ
11: ਕਈ ਵਾਰੀ ਨਾ ਜਦੋਂ ਅਸੀਂ ਕੁਛ ਕਰਦੇ ਆ ਨਾ ਕੁਛ ਕਹਿੰਦੇ ਆ ਫਿਰ ਉਹਦੇ ਉਹ ਕਹਿ ਕੇ ਨਾ ਕੁਛ ਬੈਡ ਕਹਿੰਦਾ ਉਹਦੇ ਪਿੱਛੇ
3: ਉਹਦੇ ਫਿਰ ਮੰਮਾ ਪਾਪਾ ਨੇ ਨਾ ਉਹਨੂੰ ਚੰਗੀਆਂ ਗੱਲਾਂ ਨਹੀਂ ਨਾ ਸਿਖਾਉਂਦੇ
11: ਉਹਦੇ ਮੰਮਾ ਪਾਪਾ ਬਹੁਤ ਮਾਰਦੇ ਉਹਦੇ
3: ਹਾਂ ਫਿਰ ਉਹ
11: ਇੰਨਾ ਜ਼ਿਆਦਾ
3: ਫਿਰ ਉਹ ਉਹਨਾਂ ਨੇ ਨਹੀਂ ਨਾ ਉਹਨੂੰ
11: ਬਸ ਜਦੋਂ ਬੈਡ ਕਰੇ ਬਸ ਓਨਲੀ ਜਦੋਂ ਬੈਡ
3: ਹਾਂ ਜਦੋਂ ਬੈਡ ਕਰੋ ਤੇ ਫਿਰ ਤੇ ਤੁਹਾਨੂੰ ਵੱਜਣੀਆਂ ਹੀ ਆ ਪਰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਪਰ ਉਹ ਸਮਝਦਾ ਨਹੀਂ ਹੈ ਨਾ ਸਮਝਦਾ ਨਹੀਂ ਆ ਚਲੋ ਕੋਈ ਗੱਲ ਨਹੀਂ ਤੁਹਾਡੀ ਕਲਾਸ ਚ ਆਓ
11: ਨਾ
3: ਕਲਾਸ
11: ਨੈਕਸਟ ਟੂ ਮਾਈ ਕਲਾਸ
3: ਅੱਛਾ ਅੱਛਾ ਅੱਛਾ ਕੋਈ ਨਹੀਂ ਤੁਸੀਂ ਥੋੜਾ ਅਵੋਇਡ ਕਰਿਆ ਕਰੋ ਤੁਸੀਂ ਜਿਹੜੇ ਇਦਾਂ ਦੇ ਚੀਕੀ ਬੱਚੇ ਹੁੰਦੇ ਨਾ ਜ਼ਿਆਦਾ ਤੰਗ ਕਰਦੇ ਆ ਉਹਨਾਂ ਨੂੰ ਅਵੋਇਡ ਕਰ ਲਈਦਾ ਹੁੰਦਾ ਥੋੜਾ ਜਿਹਾ ਠੀਕ ਆ ਤੁਸੀਂ ਤੇ ਬੀਬੇ ਪੋਤੇ ਹੋ ਨਾ
11: ਟੀਚਰ
3: ਨੂੰ ਦੱਸੋ ਨਾ ਵੀ ਇਹ ਬੈਡ ਵਰਡਸ ਕਹਿੰਦਾ ਵਾ ਤੁਸੀਂ ਟੀਚਰ ਕੁਛ
11: ਸਕੂਲ ਚ ਤਾਂ ਨਹੀਂ ਮੈਂ ਟੈਲ ਆਫ ਕਰਦੀ ਸਕੂਲ ਚ ਤਾਂ ਨਹੀਂ ਉਹ ਬੈਡ ਵਰਡ ਕਹਿੰਦਾ ਕਿਉਂਕਿ ਨਹੀਂ ਤਾਂ ਤੁਸੀਂ ਰਿਫਲੈਕਸ਼ਨ ਜਾਣਗੇ ਉਹ ਰਿਫਲੈਕਸ਼ਨ ਨਹੀਂ ਨਾ ਜ਼ਿਆਦਾ ਚਿਹਰਾ ਤੰਗ ਉਹ ਕਹਿੰਦਾ ਨਹੀਂ ਸਕੂਲ ਚ
3: ਓ ਪਰ ਤੁਸੀਂ ਫਿਰ ਕਹਿ ਸਕਦੇ ਹੋ ਨਾ ਫਿਰ ਵੀ ਟੀਚਰ
11: ਬਸ ਮੈਂ ਇਰੀਟੇਟ ਹੁੰਦੀ ਕਿਉਂਕਿ ਉਹ ਸਾਨੂੰ ਪਾਰਕ ਚ ਕਹਿੰਦਾ
3: ਓ ਤੇ ਫਿਰ ਉਹਦੇ ਮੰਮੀ ਪਾਪਾ ਨੂੰ ਤੁਸੀਂ ਸ਼ਿਕਾਇਤ ਲਾ ਸਕਦੇ ਹੋ ਵੀ ਮੈਂ ਇਹਦਾ ਹੈ ਨਾ ਤੁਸੀਂ ਉਹਨੂੰ ਅੰਗਰੇਜ਼ੀ ਚ ਕਹੋ ਵੀ ਆਈ ਡੋਂਟ ਲਾਈਕ
11: ਹਾਂਜੀ ਪਰ ਮੈਂ ਉਹ ਕਦੇ ਕਦੇ ਕਹਿੰਦੀ ਹੁੰਦੀ ਬਈ ਸਟਾਪ ਇਟ ਆਈ ਡੋਂਟ ਲਾਈਕ ਇਟ ਸਟਾਪ ਫਾਲੋਇੰਗ ਅਸ ਹਨਾ
3: ਨੂੰ ਕੋਈ ਅਹੀਂ ਤਾਂ ਦੇਣਾ ਤਾਂ
11: ਮੇਰੇ ਫਰੈਂਡ ਦਾ ਹਨਾ ਤੇ ਫਿਰ ਇੱਕ ਵਾਰੀ ਨਾ ਅਸੀਂ ਇੱਕ ਛੋਟੀ ਬਾਗ ਦੀ ਟ੍ਰੇਲ ਬਣਾ ਰਹੇ ਸੀ ਤਾਂ ਵੀ ਜਦੋਂ ਪਾਪਾ ਤੇ ਪਾਪਾ ਮੇਰੇ ਪਾਪਾ ਤੇ ਮੇਰੇ ਫਰੈਂਡ ਦੇ ਪਾਪਾ ਦਿਖਣ ਨਾ ਸਾਨੂੰ ਦੋਨਾਂ ਨੂੰ ਹਨਾ ਫਿਰ ਉਹ ਟ੍ਰੇਲ ਨੂੰ ਫੋਲੋ ਕਰ ਸਕਦੇ ਉੱਥੇ ਮੈਂ ਉੱਥੇ ਅਸੀਂ ਹੋਵਾਂਗੇ ਤੇ ਜਦੋਂ ਅਸੀਂ ਘਰ ਜਾਣਾ ਸੀ ਨਾ
3: ਹਾਂਜੀ
11: ਉਹ ਜਿਹੜਾ ਜ਼ਾਵੀਅਰ ਸੀਗਾ ਨਾ ਜਿਹੜਾ ਬੜਾ ਬੈਡ ਵਰਡਸ ਕਹਿੰਦਾ ਹਨਾ ਉਹਨੇ ਨਾ ਸਾਰੇ ਆਏ ਪਾਪਾ ਪਿੱਛੇ ਦੇਖੀ ਜਾਂਦੇ ਬਈ ਜੇ ਉਹਨੇ ਉਹਨੂੰ ਲਾਈਕ ਖਰਾਬ ਕੀਤਾ ਫਿਰ ਉਹਦੇ ਥੱਪੜ ਮਾਰਨਗੇ ਤੇ ਫਿਰ ਪਾਪਾ ਨੇ ਦੇਖਿਆ ਨੀ ਤੇ ਫਿਰ ਪਾਪਾ ਨੇ ਦੇਖਿਆ ਨੀ ਤੇ ਫਿਰ ਉਹਨੇ ਬਸ ਕਰਤਾ
3: ਓਕੇ ਚਲੋ ਕੋਈ ਨੀ ਤੁਸੀਂ ਨਾ ਇੱਕ ਵਾਰੀ ਫਿਰ ਉਹਨੂੰ ਨਾ ਪਿਆਰ ਨਾਲ ਉਹਨੂੰ ਕਿਹੋ ਵੀ ਅਸੀਂ ਤੇਰੇ ਨਾਲ ਜਿਹੜੀ ਤੂੰ ਇੱਦਾਂ ਕਰਦਾ ਹੈ ਨਾ ਤੇ ਅਸੀਂ ਤਾਂ ਕਰਕੇ ਤੇਰੇ ਨਾਲ ਖੇਡਣਾ ਪਸੰਦ ਨਹੀਂ ਕਰਦੇ ਤੇ ਪਲੀਜ਼ ਤੂੰ ਆਪਣਾ ਬਿਹੇਵੀਅਰ ਠੀਕ ਕਰ ਲੈ ਤੇ ਨਾਲੇ ਇੱਕ ਵਾਰੀ ਉਹਦੇ ਮੰਮੀ ਪਾਪਾ ਨੂੰ ਵੀ ਕਹਿ ਦਿਓ ਠੀਕ ਆ ਫਿਰ ਵੇਖਾਂਗੇ ਕੀ ਕਰਦਾ ਉਹ
11: ਤਾਂ ਮੈਂ ਕਹਿੰਦੀ ਹੁੰਨੀ
3: ਹਾਂ ਫਿਰ ਵੇਨ ਫਿਰ ਉਹ ਤਾਂ ਵੀ ਨਹੀਂ ਠੀਕ ਹੁੰਦਾ
11: ਨਾ
3: ਉਹ
11: ਥੋੜਾ ਟਾਈਮ ਠੀਕ ਹੁੰਦਾ ਫਿਰ ਵਾਪਸ ਕਰ ਲੱਗ ਜਾਂਦਾ ਜੋ ਅਸੀਂ ਕਰ ਜਾਂਦੇ
3: ਨਾ ਹੋ ਜਾਊਗਾ ਠੀਕ ਪੁੱਤ
11: ਬੋਲੀ
3: ਹੈ ਬੋਲੀ ਸੁਣਾਓ ਚਲੋ ਉਹਨੂੰ ਨਹੀਂ ਸੁਣਾਉਣੀ ਸਾਨੂੰ ਸੁਣਾ
11: ਬਜ਼ਾਰ
3: ਹਾਂਜੀ
11: ਉਹ ਕਿਹੜੀ ਚੀਜ਼ ਆ ਜੀ ਬੜਾ ਸਾਰੀ ਚੀਜ਼ ਜੋ ਭਰ ਜਾਂਦੀ ਉਹ ਬਾਹਰ ਨਿਕਲਣ ਲੱਗ ਜਾਂਦਾ
3: ਫਿਰ ਦੱਸੋ
11: ਮੈਂ ਬਣਾਈ ਆ ਆਪੇ ਬਣਾਉਂਦੀ ਆ ਮੈਂ ਹਾਰ ਹਾਰ
3: ਅੱਛਾ ਫਿਰ ਦੱਸੋ ਕੀ ਦੁਬਾਰਾ ਦੱਸੋ
11: ਹੈਗੀ ਸੀ ਉਹ ਕਿਹੜੀ ਚੀਜ਼ ਜੀ ਬਾਹਲੀ ਜ਼ਿਆਦਾ ਕੋਈ ਚੀਜ਼ ਪਹਿਨਦੀ ਫਿਰ ਬਾਹਰ ਨਿਕਲਣ ਲੱਗ ਜਾਂਦੀ ਆ
3: ਅੱਛਾ ਬਾਲੀ ਜਿਆਦੀ ਚੀਜ਼
11: ਲਾਸਟ ਹੋ ਜਾਂਦੀ
3: ਹੈ ਅੱਛਾ ਕਿਹੜੀ ਚੀਜ਼ ਹੈ ਜਿੱਚ ਬਾਲੀ ਜਿਆਦੀ ਪੈ ਜਾਂਦੀ ਹੈ ਤੇ ਫਿਰ ਉਹ ਲਾਸਟ ਹੋ ਜਾਂਦੀ ਹੈ ਇਦਾਂ
11: ਹਿੰਟ ਦੇ ਦੋ ਮੈਂ
3: ਹਾਂ ਹਿੰਟ ਦੇ ਦੋ ਚਲੋ
11: ਇੱਕ ਰੈੱਡ ਐਂਡ ਔਰੇਂਜ ਜਾਂ ਜੀ ਥੋੜਾ ਯੈਲੋ ਉਹ ਚੀਜ਼ ਜਿਹੜੀ ਬਲਾਸਟ ਹੁੰਦੀ
3: ਤੇ ਉਹ ਆਪਾਂ ਖਾਣੇ ਆ
11: ਉਹ ਵਲ
3: ਜਸਵਾਲ ਅੰਕਲ ਕਹਿੰਦੇ ਪਕਾਨਾ ਬਲੂਨ
12: ਬਲੂਨ ਲੋ
3: ਹਾਂ ਬਲੂਨ ਥੋੜੀ ਆ
12: ਦੱਸਦਾ
3: ਹਾਂ ਦੱਸੋ
12: ਪਹਿਲਾਂ ਇੱਕ ਵਾਰੀ ਦੱਸੋ ਵੀ ਵਟ ਯੂ ਯੂ ਥਿੰਕ ਕੋਈ ਹੈਲਪ ਨਹੀਂ ਲੈਣੀ
3: ਮੈਨੂੰ ਤੇ ਬਿਲਕੁਲ ਵੀ ਨੀ ਸਮਝ ਚ ਆਉਣ ਡਿਆ ਤੇ ਉਹਦਾ ਗੁਰਪ੍ਰੀਤ ਆਂਟੀ ਮੈਨੂੰ ਕਹਿੰਦੇ ਆ ਵਲਕਾਨੋ ਕਹਿ ਦੋ
12: ਯੈਸ
3: ਹੈ
12: ਯੈਸ ਵਲਕਾਨੋ
3: ਓਹੋ ਅੱਛਾ ਇੰਨਾ ਔਖਾ ਇੰਨੇ ਔਖੇ ਨਾ ਮੈਨੂੰ ਪੁੱਛਿਆ ਕਰ ਕੁੜੀਏ ਸਵੇਰੇ ਸਵੇਰੇ
12: ਮੈਂ ਬਿਡਾਈ ਤੁਸੀਂ ਸੋਚੋ ਮੈਂ ਹੈਲਪ ਵੀ ਨਹੀਂ ਲਈ
3: ਪਰ ਮੈਨੂੰ ਇੰਨਾ ਔਖਾ ਨਾ ਪੁੱਛਿਆ ਕਰ ਮੇਰ ਮੈਨੂੰ ਤੇ ਨਿੱਕੇ ਨਿੱਕੇ ਜੇ ਆਉਂਦੇ ਆ ਛੋਟੇ ਛੋਟੇ
12: ਪਹਿਲਾਂ ਮੈਂ ਕੋਈ ਈਜ਼ੀ ਵਾਲਾ ਬਣਾ
3: ਕੇ ਹਾਂ ਮੈਨੂੰ ਨਿੱਕੇ ਨਿੱਕੇ ਸੌਖੇ ਸੌਖੇ ਜੇ ਆਉਂਦੇ ਆ ਓਕੇ
12: ਪਹਿਲਾਂ ਮੈਂ ਛੋਟੇ ਛੋਟੇ ਲੋ ਜੇ ਤੁਸੀਂ ਐਵਰੀ ਡੇ ਉਹਨਾਂ ਸਹੀ ਕਰਤਾ ਨਾ ਫਿਰ ਮੈਂ ਹਾਰਡਰ ਕਰੂੰ ਫਿਰ ਤੁਹਾਨੂੰ ਆ ਜਾਣੀ
3: ਹਾਂ ਏਦਾਂ ਠੀਕ ਆ
12: ਮੈਂ ਪਹਿਲਾਂ ਛੋਟਿਆਂ ਨਾਲ ਸਲਾਟ ਕਰੂ ਨੈਕਸਟ ਮੰਡੇ ਤੇ ਫਿਰ ਮੈਂ ਵੱਡੇ ਕਰੀ ਜਾਓ ਜੇ ਤੁਸੀਂ ਗੈਸ ਕਰੀ
3: ਹਾਂ ਏਦਾਂ ਇਹ ਠੀਕ ਆ ਇਹ ਠੀਕ ਆ ਥੈਂਕ ਯੂ ਪੁੱਤ
12: ਸਾਡੇ ਕੋਲ ਈਚ ਦੇ 3 ਗੈਸਸ ਹੋਣਗੇ
3: ਚਲੋ ਹਾਂ ਆ ਵੀ ਠੀਕ ਆ
12: ਓਕੇ ਬਾਬਾ ਲੇਟ ਹੋ ਗਏ ਲੇਟ
3: ਥੈਂਕ ਯੂ ਲੇਟ ਲੇਟ ਲੇਟ ਲੇਟ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨੈਕਸਟ ਸਾਡੇ
12: ਨਾਲ ਨੈਕਸਟ ਪਰਸਨ
3: ਓਕੇ ਨੈਕਸਟ ਬਾਬਾ ਹਾਂਜੀ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ ਕੁਛ ਨੀ ਕੀ ਆਈ ਨੀ ਹਲੇ ਭੈਣ ਅੱਜ ਆਉਣਾ ਓਕੇ ਕਿੰਨੀਆਂ ਕੁ ਲੜਾਈਆਂ ਇਕੱਠੀਆਂ ਕਰਕੇ ਰੱਖੀਆਂ
12: ਪਤਾ ਨਹੀਂ
3: ਜੁੰਡੋ ਜੁੰਡੀ ਹੋਣਾ ਕਿ ਨਹੀਂ ਹੋਣਾ ਫਿਰ ਮਿਸ ਕਰਦੇ ਹੋ ਕਿ ਨਹੀਂ ਜੁੰਡੋ ਜੁੰਡੀ ਹੋਣਾ ਹੈ
12: ਤੇ ਅੱਜ ਅਸੀਂ ਵਾਕ ਕਰਕੇ ਸਕੂਲੇ ਆਏ ਵੈਸੇ ਵੀ ਅਸੀਂ ਹੁਣ ਵਾਕ ਕਰਦੇ
3: ਹਾਂ ਕਿਉਂਕਿ ਵੱਡੀ ਦੀਦੀ ਵਾਕ ਨਹੀਂ ਨਾ ਪਸੰਦ ਕਰਦੀ ਤੇ ਤੁਸੀਂ ਹੁਣ ਵਾਕ ਕਰਦੇ ਹੋ
12: ਹਾਂਜੀ
3: ਹੈਨਾ ਉਹ ਕਹਿ ਦਿੰਦੀ ਹੈ ਨਹੀਂ ਮੈਂ ਨਹੀਂ
12: ਵਾਕ ਅਸੀਂ ਹਾਂਜੀ ਤੇ ਗੱਡੀ ਅਸੀਂ ਬਲੇਜੇ ਦੇ ਥੱਲੇ ਲਾਤੀ ਸੀ ਤੇ ਫਿਰ ਅੱਗੋਂ ਤੁਰ ਕੇ ਆ ਕੇ
3: ਅੱਛਾ ਰਾਹ ਹੀ ਲਾਇਓ ਗੱਡੀ
12: ਹਾਂਜੀ
3: ਓਕੇ ਓਕੇ ਤੂੰ ਭੇਜ ਨਾ ਜਾਵੇ ਕਿਤੇ ਮੀਂਹ ਤੇ ਨਹੀਂ ਆਉਂਦਾ
12: ਨਹੀਂ
3: ਓਕੇ ਖਲੋਤੀ ਰਹੋਗੀ ਉੱਥੇ
12: ਹਾਂਜੀ ਤੇ ਫਿਰ ਜਦੋਂ ਮੰਮਾ ਨੇ ਸਾਨੂੰ ਸਕੂਲ ਤੇ ਛੱਡ ਦਿੱਤਾ ਮੰਮਾ ਨੇ ਵਾਕ ਕਰਕੇ ਜਾਣਾ ਗੱਡੀ ਤੇ ਪਿੱਕ ਕਰਕੇ ਤੇ ਫਿਰ ਘਰੇ ਜਾਣਾ
3: ਫਿਰ ਉੱਥੋਂ ਘਰੇ ਚਲ ਜਾਣਾ ਓਕੇ ਓਕੇ ਓਕੇ ਗੁੱਡ ਗੁੱਡ ਗੁੱਡ ਅੱਜ ਤੇ ਫਿਰ ਐਕਸਰਸਾਈਜ਼ ਹੋ ਗਈ ਸਵੇਰੇ ਸਵੇਰੇ
12: ਹਾਂਜੀ
3: ਗੁੱਡ ਕੀ ਸੁਣਾਓਗੇ ਫਿਰ ਐਕਸਰਸਾਈਜ਼ ਕਰਕੇ
12: ਇੱਕ ਬੋਲੀ
3: ਓਕੇ
12: ਤਾਈ ਸਾਡੇ ਨੇ ਫੈਸ਼ਨ ਕਰ ਲਿਆ ਤਾਈ ਸਾਡੇ ਨੇ ਫੈਸ਼ਨ ਕਰ ਲਿਆ ਨੇ ਕਲਾਕੀ ਤਾਈ ਤਾਈ ਤੇ ਹੱਥ ਨਿਕਲ ਕੇ ਜਾਏ ਤਾਈ ਤਾਈ ਤੇ ਹੱਥ ਨਿਕਲ ਤੇ ਜਾਏ
3: ਸਾਰੀ ਤਾਈ ਦੇ ਹੱਥੋਂ ਨਿਕਲ ਦੀ ਬੱਲੇ ਬੱਲੇ ਤਾਈ ਬੱਲੇ ਬੱਲੇ ਤਾਇਆ ਸ਼ਾਵਾ ਸ਼ਾਵਾ
12: ਤਾਈ ਬੱਲੇ ਬੱਲੇ
3: ਨਿਕਲ ਗਈ ਹੱਥੋਂ
12: ਸ਼ਾਵਾ ਸ਼ਾਵਾ
3: ਥੈਂਕ ਯੂ ਥੈਂਕ ਯੂ
12: ਜੀ ਅੱਜ ਆਏ ਨਹੀਂ
3: ਹਾਂ ਤਾਇਆ ਜੀ ਉਹ ਠੀਕ ਨਹੀਂ ਗਏ ਪੁੱਤੋ
12: ਓਕੇ ਵੀਰ ਜੀ ਨਾਲ ਗੱਲ ਕਰ ਲਓ
3: ਹਾਂਜੀ ਵੀਰ ਜੀ ਨਾਲ ਗੱਲ
12: ਕਰ ਸ਼ਸ਼ੀ ਕਾਲ ਅੰਕਲ ਜੀ ਤੇ ਕੋਈ ਵੀ ਨਹੀਂ ਜੀ
3: ਸਤਿ ਸ੍ਰੀ ਅਕਾਲ ਸਰਦਾਰ ਜੀ ਕੀ ਹਾਲ
12: ਹੈ
3: ਉਹ ਠੀਕ ਆ ਤੁਹਾਡਾ ਕੀ ਹਾਲ ਆ
12: ਮੇਰਾ ਵੀ ਠੀਕ ਹੈ
3: ਅੱਜ ਤੇ ਯਾਰ ਤੁਰਨਾ ਪੈ ਗਿਆ ਇੰਨਾ ਹਾਂ
12: ਅੱਛਾ
3: ਕਿਥੇ ਉਹ ਪਿਛਲੇ ਚੌਂਕ ਚ ਲਾਤੀ ਹਾਂ ਉਹ ਜਿਥੇ ਕਾਲੀ ਜੀ ਸੜਕ ਆ ਕਿੰਨਾ ਚਿਰ ਲੱਗਣਾ ਤੁਹਾਨੂੰ ਪਹੁੰਚਦੇ
12: ਲੱਗਦਾ ਲੱਗਦਾ 3 ਮਿੰਟਸ।
3: ਅੱਛਾ 3 ਮਿੰਟ ਹਲੇ ਵਾਕ ਕਰਨੀ ਤੁਸੀਂ? ਹਾਂ
12: ਹਾਂਜੀ।
3: ਗੁੱਡ ਗੁੱਡ, ਅੱਜ ਤੇ ਫਿਰ ਸੋਹਣੀ ਐਕਸਰਸਾਈਜ਼ ਹੋ ਗਈ ਕਿ?
12: ਹਾਂਜੀ।
3: ਓਕੇ, ਤੇ ਕੀ ਸੁਣਾਓਗੇ ਅੱਜ?
12: ਇੱਕ ਬੁਜਾਲਟ।
3: ਹਾਂਜੀ।
12: ਨਿੱਕਾ ਜਿਹਾ ਕੱਕ ਅੱਛੀ
3: ਡੈਡਾ ਵੀ ਆ ਗਏ। ਡੈਡਾ ਵੀ, ਡੈਡਾ ਤੇ ਵੱਡਾ ਜਿਹਾ ਕਾਕਾ ਹੋ ਗਿਆ। ਬੜੀ ਗਰਮੀ ਆ। ਓਹੋ, ਡੈਡੀ ਨੂੰ ਕਹਿਣਾ ਗਰਮੀ ਲੈ ਆਉਂਦੇ। ਲਿਆਉਣਗੇ? ਉਹ ਤਾਂ ਕਹਿ ਲੈ ਹੀ ਆਉਂਦੇ ਆ।
12: ਸਰਦਾਰ ਜੀ ਜਿੰਦਾ ਪਾਨ ਕੀਤਾ।
3: ਕੀ ਕੀਤਾ?
12: ਸਰਦਾਰ ਜੀ ਨੇ ਜਿੰਦਾ ਪਾਨ ਕਿਹਾ।
3: ਅੱਛਾ, ਜਿੰਦਾਬਾਦ ਕਿਆ?
12: ਹਾਂਜੀ।
3: ਅੱਛਾ,
12: ਸਰਦਾਰ ਜੀ ਬੱਲੇ ਬੱਲੇ, ਸਰਦਾਰ ਜੀ ਸ਼ਾਬ ਸ਼ਾਬ, ਸਰਦਾਰ ਜੀ ਜਿੰਦਾਬਾਦ ਤੇਰੇ। ਹਾਂਜੀ, ਜਿੰਦਾਬਾਦ।
3: ਅੱਛਾ, ਸਰਦਾਰ ਜੀ ਨੇ ਜਿੰਦਾ ਕਹਿਣਾ ਹੀ ਕਹਿ ਰਹੇ ਹੋ?
12: ਜੀ, ਜਿੰਦਾਬਾਦ।
3: ਟ੍ਰੈਫਿਕ ਦਾ ਕੀ ਹਾਲ ਹੈ ਅੱਜ?
12: ਠੀਕ
3: ਹੈ। ਟ੍ਰੈਫਿਕ ਦੀ ਨਹੀਂ ਕੋਈ ਅਪਡੇਟ ਆਈ ਅੱਜ?
12: ਨਹੀਂ।
3: ਲੈ, ਸਿਡਨੀ ਤੇ 3 ਟਰੱਕ ਖਰਾਬ ਨੇ। ਉਹਨਾਂ ਕੁੱਟਣਾ ਹੀ ਤੈਨੂੰ ਫੜ ਕੇ। ਪੈਸੇ ਬਚਾਉਣੇ ਨਾ, ਜਦੋਂ ਮਰਜ਼ੀ ਖਰਾਬ ਹੋ ਜਾਂਦੇ ਫਿਰ। ਥੈਂਕ ਯੂ ਸਰਦਾਰ ਜੀ।
12: ਥੈਂਕ ਯੂ,
3: ਸਤਿ ਸ੍ਰੀ ਅਕਾਲ। ਇਹ ਸਨ ਸਾਡੇ ਸਰਦਾਰ ਜੀ। ਥੈਂਕ ਯੂ ਸਰਦਾਰ ਜੀ। ਤੇ ਨੈਕਸਟ ਸਾਡੇ ਨਾਲ ਹਨ ਨਿੱਕੇ ਸਰਦਾਰ ਜੀ, ਸੁਖਨ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਡਵਾਲ ਸਾਹਿਬ। ਉਹ ਹੈਲੋ, ਉਹ ਗੈਬ ਹੀ ਹੋ ਗਏ, ਉਹ ਲੁਕ ਗਏ, ਉਹ ਕਿੱਥੇ ਚਲ ਗਏ? ਉਹ ਆਵਾਜ਼ ਹੀ ਨਹੀਂ ਦਿੰਦੇ, ਉਹ ਬੋਲਦੇ ਨਹੀਂ। ਉਹ ਬਰਥਡੇ ਬੋਏ ਕਿੱਥੇ ਗਿਆ? ਫਿਰ ਬੋਲਦਾ ਕਿਉਂ ਨੀ ਹੈ? ਮੈਨੂੰ ਲੱਗਦਾ। ਹਾਂਜੀ,
12: ਸਕੂਲ ਗਏ।
3: ਅੱਛਾ, ਸਕੂਲ ਗਏ ਹੋ ਅੱਜ?
12: ਵੀਰ ਨੂੰ ਛੱਡਣ।
3: ਅੱਛਾ, ਵੀਰ ਜੀ ਨੂੰ ਛੱਡਣ। ਓਕੇ ਓਕੇ ਓਕੇ। ਤੁਹਾਡੀ ਤੇ ਛੁੱਟੀ ਅੱਜ ਹੈ?
12: ਨਹੀਂ।
3: ਜਾਣਾ ਤੁਸੀਂ ਵੀ?
12: ਹਾਂਜੀ।
3: ਓਕੇ, ਗੁੱਡ। ਅੱਛਾ, ਫਿਰ ਬੈਟਰ ਆ ਗਏ? ਫਿਰ ਕੁਛ ਵੀ ਨੀ ਕੇ ਫਿਰ ਥੈਂਕ ਯੂ ਆ ਗਏ। ਫਿਰ ਕੀ ਸੁਣਾਓਗੇ? ਫਿਰ ਓਕੇ, ਸਰਦਾਰ ਜੀ ਵੀ ਸੁਣਾ ਕੇ ਗਏ ਸੀ। ਉਹਨਾਂ ਦਾ ਆਂਸਰ ਹੈਗਾ ਸੀ ਸਰਦਾਰ ਜੀ, ਤੇ ਤੁਹਾਡਾ ਹੈਗਾ ਵਾ ਸੁਖਨ। ਸੁਖਨ ਰਾਖੀ ਕਰਦਾ ਘਰ ਦੀ? ਉਹ ਵੱਡਾ ਹੋ ਗਿਆ ਵਾ, ਹਾਰ ਗਏ ਯਾਰ, ਹਾਰ ਗਏ। ਅੱਛਾ, ਲੋਕ ਦੀ ਗੱਲ ਕਰਦੇ ਤੁਸੀਂ?
12: ਓਏ
3: ਯਾਰ, ਤੁਸੀਂ
12: साहिब ने भी सुनाना वा बुजार।
3: अच्छा साहिब ने भी सुनाना वा, ओके लियाओ फिर साहिब को भी सुन लेने।
13: सत श्री अकाल अंकल जी।
3: सत श्री अकाल साहिब, की हाल है?
13: वधिया, तुहाडा की है?
3: मेरा भी ठीक है पुत्तू, थैंक यू। पहुंच गए स्कूल?
13: हां जी।
3: ओके कितने बजे लगना?
13: 9 बजे।
3: ओके ओके ओके, ते की सुनाओगे फिर? पैरा ना चलाई जा, सिंगा नू हाथ पाई जा।
13: हां जी।
3: ओके तू ही चलाउंदे हुंदे हो?
13: हां जी।
3: ओके कौन तेज भजाउंदा वा? हैं सुखन भी चलाउंदा वा? ओही ते तेज कौन भजाउंदा, ज्यादा स्पीड के दी है?
13: मेरी।
3: हैं ते सुखन को, सुखन नहीं भजाउंदा?
13: भजा लेंदा वा।
3: भजा लेंदा है ना, और ब्रेक भी मार लेंदा कि नहीं?
13: ब्रेक मार लेंदा।
3: अच्छा ये साइकिल होना वा फिर? सुखन भी चला लेंदा। इनु इनु बर्थडे ते फिर नवा मिलिया भला?
13: नहीं पहले तो मिलिया है।
3: अच्छा पहला तो हैगा ही। ओके खराब ते नहीं करदा हुंदा?
12: नहीं
3: टुट गया। अच्छा
12: हजे स्कूटर लेना वा, टुट गई ही कार दे थल्ले आ गई, एक व्हील टुट गई।
3: अच्छा ये ध्यान नहीं रखदा है ना? पुत्तू हसते खेडते रहो, सोहना सोहना तुहाडा दिन लंघे, सोहनिया सोहनिया पढ़ाइया करो, सोहना सोहना सीख के घर वापस आओ। थैंक यू धन्यवाद तुहाडा। मनजीत बटाला जी सत श्रीकाल भेजते हैं, सिमरन जी धन्यवाद। मेहरबानी हरचंद सिंह ढिल्लों जी कहिंदे ने कि जन्मदिन दीआं मुबारकां दे दिओ अज मेरे भाणजे सिमरनजीत सिंह चाहल इटली दे विच आ, ते उन्हां दा जन्मदिन आ। परमात्मा हमेशा चढ़दी कला च रखे। बहुत बहुत वधाइयां जी, तुहानूं वी बहुत बहुत वधाइयां, मामे नूं वी ते सिमरनजीत सिंह होरां नूं वी बहुत बहुत वधाइयां। बेटली बैठिया नूं रब चढ़दी कला दे विच रखे, तंदुरुस्ती दवे, तरक्कियां बख्शे। बहुत बहुत वधाइयां, ये वरा तुहाडे लई यादगारी होने बड़े। हैप्पी बर्थडे टू यू। परत तो गुड मॉर्निंग दीआं सांझां इधर भाई सारिआं दे लई, जोशी साहब भी पाउंदे ने, ते दिल्ली जूलर वाले कहिंदे भी अज 185 रेट आ, जाने के रेट $5 खिसकिया एक दिन दे विच, जाने के घटिया जे। ਲੈ ਲਓ ਲੈ ਲਓ ਲੈ ਲਓ। ਜਤਿੰਦਰ ਨੰਦਾ ਜੀ ਕਲਕਾਲੋਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਕਰਮ ਜੀ, ਸਤਿ ਸ਼੍ਰੀ ਅਕਾਲ ਰਕੇਸ਼ ਕੁਮਾਰ ਜੀ ਕਹਿੰਦੇ ਕਿ ਅੱਜ ਦਾ ਦਿਨ ਸਾਰਿਆਂ ਲਈ ਵਧੀਆ ਵਧੀਆ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਪਰਮਜੋਤ ਸਿੰਘ ਜੀ, ਬਹੁਤ ਮਿਹਰਬਾਨੀ ਸੁਖਵਿੰਦਰ ਭੈਣ ਜੀ, ਅਮਨ ਸੋਹਤਾ ਜੀ ਸਤਿ ਸ਼੍ਰੀ ਅਕਾਲ। ਬਹੁਤ ਕਹਿੰਦੇ ਨੇ ਕਿ ਆਹ, ਅੱਛਾ ਕੀ ਆ, ਓਕੇ ਸੋਰੀ ਮੈਂ ਪਹਿਲਾਂ ਮੈਸੇਜ ਕਰ ਲਵਾਂ ਤੁਹਾਡਾ। ਕਹਿੰਦੇ ਕਿ ਆਹ ਬਹੁਤ ਨਾਈਸ ਜਿਹਾ ਸੀ ਜਦੋਂ ਤੁਸੀਂ ਰੇਡੀਓ ਹਾਂਜੀ ਥੈਰੇਪੀ ਮਿਊਜ਼ਿਕ ਲਾਇਆ ਸੀ ਬਿਟਵੀਨ ਵਨ ਕਾਲਰ ਟੂ ਅਨਦਰ ਕਾਲ, ਤਾਂ ਦਿਆ ਕਰੋ 2-3 ਸਕਿੰਟ, ਸਾਊਂਡ ਵੈਰੀ ਪ੍ਰੋਫੈਸ਼ਨਲ। ਠੀਕ ਹੈ ਜੀ, ਧੰਨਵਾਦ ਤੁਹਾਡਾ ਇਸ ਫੀਡਬੈਕ ਦੇ ਲਈ। ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਊਣ, ਅਤੇ ਥੈਂਕ ਯੂ। ਅਤੇ ਇਹਨਾਂ ਨੇ ਓਕੇ ਥੈਂਕ ਯੂ, ਜੈਜ਼ਲਿਨ ਨੇ ਬਣਾਈਆਂ, ਓਕੇ ਵਾਹ ਵੈਰੀ ਨਾਈਸ ਪੁੱਤ, ਥੈਂਕ ਯੂ, ਤੁਸੀਂ ਤਾਂ ਕਮਾਲ ਹੀ ਕਰ ਛੱਡਿਆ, ਅਤੇ ਵੈਰੀ ਨਾਈਸ, ਮੈਂ ਇਹ ਜ਼ਰੂਰ ਮੈਂ ਸ਼ੇਅਰ ਕਰੂੰਗਾ, ਤੁਸੀਂ ਤਾਂ ਬਹੁਤ ਸੋਹਣੀ ਬਣਾਈ ਆ ਪੇਂਟਿੰਗ, ਵੈਰੀ ਨਾਈਸ ਥੈਂਕ ਯੂ। ਅਤੇ ਮਾਨ ਸਾਹਿਬ ਬਾਕੀਆਂ ਨੂੰ ਵੀ ਵਿਖਾਉਂਦੇ ਹਾਂ ਵੀ ਆਪਾਂ ਕੀ ਬਣਾਇਆ ਵਾ ਕੁੜੀ ਨੇ, ਤੁਸੀਂ ਵੀ ਵੇਖਿਓ ਵੀ ਕਿੱਡੀ ਸੋਹਣੀ ਕਲਾਕਾਰੀ ਕੀਤੀ ਹੈ, ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ 'ਚ। ਮਾਨ ਸਾਹਿਬ ਧੰਨਵਾਦ ਤੁਹਾਡਾ, ਇਕਬਾਲ ਸੈਣੀ ਜੀ ਧੰਨਵਾਦ, ਜਤਿੰਦਰ ਪਾਲ ਸਿੰਘ ਜੀ ਅਤੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
14: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
15: ਯਾਰ ਤੂੰ ਇੱਥੇ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
16: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
16: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
14: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
17: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
18: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
17: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old Geelong Road, Hoppers Crossing, ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
19: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
20: ਜੋ ਹੁਕਮ ਮੇਰੀ ਸਰਕਾਰ।
19: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
20: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
19: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
20: ਆਹੋ ਜੀ ਆਹੋ,
19: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
21: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.

ਜਿਵੇਂਵਾਰੀ ਜਦੋਂ ਹਰ ਇੱਕ ਬੰਦਾ ਨਿਭਾਉਂਦਾ, ਜੇ ਕੋਈ ਭਰਾ ਆ ਤਾਂ ਭਰਾ ਦੀ ਜ਼ਿੰਮੇਵਾਰੀ ਨਿਭਾਵੇ, ਪਿਓ ਆ ਤਾਂ ਪਿਓ ਦੀ, ਘਰਵਾਲਾ ਤਾਂ ਘਰਵਾਲੇ ਦੀ, ਸੰਤਾਨ ਆ ਤਾਂ ਸੰਤਾਨ ਦੀ, ਘਰ ਦਾ ਵੱਡਾ ਵਡੇਰਾ ਆ ਤਾਂ ਵੱਡੇ ਦੀ। ਸੋ ਜਦੋਂ ਹਰ ਕੋਈ ਆਪੋ ਆਪਣੀ ਜ਼ਿੰਮੇਵਾਰੀ ਆਪਣੇ ਰਿਸ਼ਤੇ ਦੇ ਮੁਤਾਬਿਕ ਨਿਭਾਊਗਾ ਤਾਂ ਫਿਰ ਇੱਕ ਸੋਹਣਾ ਸਮਾਜ ਸਿਰਜੂਗਾ। ਉਸ ਸਮਾਜ ਦੇ ਵਿੱਚ ਸਟ੍ਰੈਸ ਨਹੀਂ ਹੋਊਗਾ, ਉਸ ਸਮਾਜ ਦੇ ਵਿੱਚ ਡਿਪਰੈਸ਼ਨ ਨਹੀਂ ਹੋਣਗੇ, ਉਸ ਸਮਾਜ ਦੇ ਵਿੱਚ ਪਰਿਵਾਰ ਨਹੀਂ ਟੁੱਟਣਗੇ, ਉਸ ਸਮਾਜ ਦੇ ਵਿੱਚ ਬੱਚੇ ਦਰ ਦਰ ਨਹੀਂ ਭਟਕਣਗੇ, ਉਸ ਸਮਾਜ ਦੇ ਵਿੱਚ ਸਾਨੂੰ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਪਊਗੀ, ਉਸ ਸਮਾਜ ਦੇ ਵਿੱਚ ਸਾਨੂੰ ਇਹ ਵਿਚਾਰ ਨਹੀਂ ਕਦੀ ਆਊਗਾ ਕਿ ਸਾਡੇ ਬੱਚਿਆਂ ਦਾ ਕੀ ਬਣੂਗਾ। ਸ਼ਾਇਦ ਉਸ ਸਮਾਜ ਦੇ ਵਿੱਚ ਸਾਨੂੰ ਇਹ ਵੀ ਚਿੰਤਾ ਨਾ ਕਰਨੀ ਪਵੇ ਕਿ ਛੇਤੀ ਤੋਂ ਛੇਤੀ ਆਪਣੇ ਬੱਚੇ ਬਾਹਰ ਕੱਢ ਦਈਏ, ਇੱਥੇ ਕਿਤੇ ਖਰਾਬ ਨਾ ਹੋ ਜਾਣ, ਇੱਥੇ ਕਿਤੇ ਵਿਗੜ ਨਾ ਜਾਣ, ਅਤੇ ਬਾਹਰ ਬਾਹਰ ਇਹ ਚਿੰਤਾ ਹੋਵੇ ਕਿ ਉੱਥੋਂ ਤੇ ਭੱਜੇ ਸਨ, ਇੱਥੇ ਹੋਰ ਜ਼ਿਆਦਾ ਵਿਗੜ ਗਏ। ਕਿਉਂਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਵਿਗੜਦਾ ਜਦੋਂ ਸਮਾਜ ਵਿਗੜਦਾ, ਸਮਾਜ ਉਦੋਂ ਵਿਗੜਦਾ ਜਦੋਂ ਪਰਿਵਾਰ ਵਿਗੜਦੇ ਨੇ, ਪਰਿਵਾਰ ਉਦੋਂ ਵਿਗੜਦੇ ਨੇ ਜਦੋਂ ਪਰਿਵਾਰਾਂ ਦੀਆਂ ਇਕਾਈਆਂ ਵਿਗੜਦੀਆਂ ਨੇ। ਅਤੇ ਜੇ ਸਾਰੇ ਆਪੋ ਆਪਣੀ ਥਾਂ ਠੀਕ ਹੋ ਜਾਣ ਅਤੇ ਸਾਰਾ ਕੁਛ ਆਪੇ ਠੀਕ ਹੋ ਜਾਏ, ਜੇ ਆਪਾਂ ਆਪਣੀ ਆਪਣੀ ਬਣ ਦੀ ਜ਼ਿੰਮੇਵਾਰੀ, ਚਾਹੇ ਉਹ ਸਾਡੇ ਕੰਮਾਂ ਦੀ ਆ, ਕੰਮ ਦੇ ਉੱਤੇ ਪੂਰੀ ਜ਼ਿੰਮੇਵਾਰੀ ਆਪਣੀ ਨਿਭਾਈਏ, ਚਾਹੇ ਉਹ ਪਰਿਵਾਰ ਦੇ ਵਿੱਚ ਆ, ਪਰਿਵਾਰ ਦੇ ਵਿੱਚ ਨਿਭਾਈਏ, ਨੌਕਰੀ ਦੇ ਉੱਤੇ ਆ ਅਤੇ ਨੌਕਰੀ ਦੇ ਉੱਤੇ, ਰਿਸ਼ਤੇ ਆ ਅਤੇ ਰਿਸ਼ਤਿਆਂ ਪ੍ਰਤੀ ਪੂਰੀ ਜ਼ਿੰਮੇਵਾਰੀ। ਸੋ ਜਿੱਥੇ ਵੀ ਕਿਤੇ ਆਪਾਂ ਜਿਹੜਾ ਵੀ ਕੰਮ ਕਰ ਰਹੇ ਹਾਂ, ਇੱਕ ਇਨਸਾਨ ਇੱਕ ਦਿਨ ਦੇ ਵਿੱਚ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ, ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਇੱਕ ਐਕਟਰ ਦੀ ਤਰ੍ਹਾਂ ਅਲੱਗ ਅਲੱਗ ਪਾਸੇ ਆਪਣੇ ਰੋਲ ਅਦਾ ਕਰਦਾ, ਅਤੇ ਜਿੱਥੇ ਜੋ ਜਦੋਂ ਉਹ ਕਰ ਰਿਹਾ ਉਹ ਜੇ ਇਮਾਨਦਾਰੀ ਦੇ ਨਾਲ ਕਰੇ ਤਾਂ ਫਿਰ ਸਮੱਸਿਆ ਆਊਗੀ ਨਹੀਂ। ਸਮੱਸਿਆ ਤਾਂ ਕੀ ਆਉਣੀ ਹੈ ਤੁਹਾਨੂੰ ਵੇਖ ਕੇ ਹੋਰ ਵੀ ਬਹੁਤ ਸਾਰੇ ਬਹੁਤ ਕੁਛ ਸਿੱਖਣਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਘੁੰਮਣ ਸਾਹਿਬ ਦਾ, ਜਿਨ੍ਹਾਂ ਨੇ ਸੋਹਣੀ ਪਿਆਰੀ ਪਰਿਵਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਤੀ, ਇੱਕ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਆਸ ਕਰਦੇ ਹਾਂ ਤੁਸੀਂ ਵੀ ਪਸੰਦ ਕੀਤੀ ਹੋਏਗੀ। ਧੰਨਵਾਦ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी। रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। You are listening. Haji Haji, Haji Haji, Haji Haji, Radio Haji. Radio Haji, 1674 AM, 24/7 Indian Radio, Sydney ka apna Indian radio station. Radio Haji. Stay tuned.
2: सुनो जी, गड्डी अक्षरा ज्वेलर्स वाल ले लो।
3: और जो हुकम मेरी सरकार।
2: ओ आ किधर, हैरी स्पार्क वाल जाना, तुसी आ किथे जा रहे हो?
3: अक्षरा ज्वेलर्स दी दूजी लोकेशन रिवर्स तंच।
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
3: आहो जी आहो,
2: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
4: ऑस्ट्रेलिया विच इमिग्रेशन दा मसला ना, जाओ इधर उधर, सिद्धे आओ IME एडवाइजर। अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जस्ट स्टूडेंट वीजा तो PR तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो IME एडवाइजर, कॉल 02-9063-1618। हुण पैरामेटा सिडनी अते न्यू दिल्ली विच वी IME एडवाइजर।
5: रेडियो हाँ जी 1674 AM दे उत्ते तुहाडा सारयां दा स्वागत है जी। अज 2 सितंबर 2026 बुधवार दे दिन भारत आस्ट्रेलिया दुनिया जहान दीयां खबरां दी शुरुआत करदे हां न्यूज़ बुलेटिन दे इस प्रोग्राम दे विच, न्यूज़ रूम दे विच। और सब तो पहला इंटरनेशनल खबरां दे नाल शुरुआत।
6: सब तो पहला कौमांतरी खबरां दी सांझ जे पाने हो तां कैनेडा तो पहली खबर, जिथे आस्ट्रेलिया दे विच तां बेशक प्रधानमंत्री एंथनी अल्बनीज़ी मौजूदा लेबर सरकार बाय इलेक्शंस नहीं जित पा रही, चाहे वह फ्रेरर दी सीट होवे चाहे सीक्रेट हार्बर दी, पर कैनेडा दे विच 3 खाली पईआं संसदी सीटां दे लई जिहड़े बाय इलेक्शन होए उस दे विच मौजूदा प्रधानमंत्री मार्क कार्नी दी अगवाई हेठली लिबरल पार्टी ने 3 सीटां दे उत्ते हुंजा फेर जित हासिल कीती है। ਇਹ ਸ਼ਾਨਦਾਰ ਜਿੱਤ ਦੇ ਨਾਲ ਹੀ ਪਾਰਟੀ ਨੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਵੀ ਹੁਣ ਪਾਰ ਕਰ ਲਿਆ। ਵੈਨਕੂਵਰ, ਟੋਰਾਂਟੋ ਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਅਮਲ ਸਵੇਰ ਤੋਂ ਸ਼ਾਮ ਤੱਕ ਇਸ ਵੀਕਐਂਡ ਦੇ ਦਰਮਿਆਨ ਰਿਹਾ। ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ। ਮੁੱਢਲੇ ਰੁਝਾਨਾਂ ਤੋਂ ਹੀ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਲੱਗ ਰਹੀ ਸੀ। ਇਹਨਾਂ ਦੇ ਵਿੱਚੋਂ 3 ਸੀਟਾਂ ਦੇ ਵਿੱਚੋਂ 2 ਦੇ ਉੱਤੇ ਪਹਿਲਾਂ ਵੀ ਲਿਬਰਲ ਪਾਰਟੀ ਦੇ ਕੋਲ ਹੀ ਸੀ, ਜਦਕਿ 1 ਸੀਟ ਦੇ ਉੱਤੇ ਮੁੱਖ ਵਿਰੋਧੀ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਸਦਾ ਕਬਜ਼ਾ ਸੀ। ਲਿਬਰਲ ਪਾਰਟੀ ਨੇ ਵਿਰੋਧੀ ਧਿਰ ਦੇ ਗੜ੍ਹ ਦੇ ਵਿੱਚ ਵੀ ਸੰਨ ਲਗਾਉਂਦਿਆਂ ਇਹ ਸੀਟ ਆਪਣੇ ਨਾਂ ਹੁਣ ਕਰ ਲਈ ਹੈ। ਹੁਣ 343 ਮੈਂਬਰੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਦੇ ਕੋਲ 173 ਮੈਂਬਰ ਹੋ ਗਏ ਨੇ, ਜੋ ਕਿ ਮੌਮਤ ਤੋਂ 1 ਵੱਧ ਨੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਕੋਲ 141 ਮੈਂਬਰ ਨੇ, ਬਲਾਕ ਕਿਊਬਿਕ ਦੇ ਕੋਲ 22, NDP ਦੇ ਕੋਲ 6 ਤੇ ਗ੍ਰੀਨ ਪਾਰਟੀ ਦਾ 1 ਮੈਂਬਰ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ 2 ਸੀਟਾਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਵੀ ਹੋਰਨਾਂ ਹੇਠਲੀਆਂ ਪਾਰਟੀਆਂ ਦੀ ਹਮਾਇਤ ਦੀ ਲੋੜ ਪੈ ਰਹੀ ਸੀ, ਪਰ ਹੁਣ ਇਹ ਬਹੁਮਤ ਮਿਲਣ ਦੇ ਨਾਲ ਸਰਕਾਰ ਦਾ ਰਾਹ ਵੀ ਪੱਧਰਾ ਹੋ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਤੀਜਿਆਂ ਤੋਂ ਬਾਅਦ ਕਿਹਾ ਹੈ ਵਾਸੀਆਂ ਨੇ ਸਰਕਾਰ ਦੀ ਨੀਤੀਆਂ ਦੇ ਉੱਤੇ ਭਰੋਸਾ ਪ੍ਰਗਟਾਇਆ, ਉਸ ਨੂੰ ਉਹ ਯਕੀਨੀ ਬਣਾ ਕੇ ਰੱਖਣਗੇ। ਉੱਥੇ ਹੀ ਅਮਰੀਕਾ ਦੇ ਵਿੱਚ ਟਿਊਪੈਕ ਦੇ ਕਤਲ ਦੀ ਜਿਹੜੀ ਗੁੱਥੀ ਆ ਉਸਨੂੰ ਲੈ ਕੇ ਲਗਾਤਾਰ ਕੌਨਸਪਿਰੇਸੀ ਥਿਊਰੀਆਂ ਜਾਂ ਖਬਰਾਂ ਚੱਲਦੀਆਂ ਨੇ। ਜਿਵੇਂ ਭਾਰਤ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ, ਸਿੱਧੂ ਮੂਸੇਵਾਲਾ ਜਿਸਨੂੰ ਆਪਣਾ ਆਈਡਲ ਮੰਨਦਾ ਸੀ ਟਿਊਪੈਕ ਸ਼ੂਕਰ, ਹੁਣ ਉਸਦੇ ਕਤਲ ਦੇ ਵੀ ਲਈ ਜਿਹੜੇ ਵਿਅਕਤੀ ਆ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਅਮਰੀਕਾ ਦੇ ਵਿੱਚ ਲਾਸ ਵੇਗਾਸ ਦੇ ਅੰਦਰ ਜਿਊਰੀ ਨੇ ਡਿਓਨ ਕੀਫ ਡੀ ਡੇਵਿਸ ਨਾਮ ਦੇ ਵਿਅਕਤੀ ਨੂੰ 1996 ਦੇ ਵਿੱਚ ਰੈਪ ਆਈਕਨ ਟਿਊਪੈਕ ਸ਼ੂਕਰ ਦੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਦੇ ਨਾਲ ਅਜਿਹੇ ਮਾਮਲੇ ਦੇ ਵਿੱਚ ਹੁਣ ਅੰਤ ਦੇ ਵਿੱਚ ਇਨਸਾਫ਼ ਦੀ ਉਮੀਦ ਜਾਗੀ ਹੈ, ਜੋ ਕਿ ਦਹਾਕਿਆਂ ਤੋਂ ਹਿਪ ਹੌਪ ਦੀ ਦੁਨੀਆਂ ਦੇ ਵਿੱਚ ਪ੍ਰਸ਼ੰਸਕਾਂ ਨੂੰ ਝੰਝੋੜ ਰਿਹਾ ਸੀ ਔਰ ਇੱਕ ਮਿਸਟਰੀ ਬਣਿਆ ਹੋਇਆ ਸੀ। 63 ਸਾਲਾ ਡੇਵਿਸ ਨੂੰ ਸੋਮਵਾਰ ਦੇ ਦਿਨ ਮਾਰੂ ਹਥਿਆਰ ਰੱਖਣ ਤੇ ਕਤਲ ਕਰਨ ਦੇ ਦੋਸ਼ ਦੇ ਵਿੱਚ ਦੋਸ਼ਾਂ ਨੂੰ ਸਹੀ ਸਾਬਤ ਪਾਇਆ ਗਿਆ ਤੇ ਉਸਨੂੰ ਉਮਰ ਕੈਦ ਦੀ ਸਜ਼ਾ ਹੁਣ ਹੋ ਸਕਦੀ ਹੈ। ਹਾਲੇ ਸਜ਼ਾ ਦੀ ਸੁਣਵਾਈ ਹੋਣੀ ਬਾਕੀ ਹੈ। ਲਾਸ ਵੇਗਾਸ ਦੇ ਵਿੱਚ ਹਫ਼ਤਿਆਂ ਤੱਕ ਚੱਲੇ ਇਸ ਮੁਕੱਦਮੇ ਤੋਂ ਬਾਅਦ ਜਿਊਰੀ ਨੇ 3 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਫੈਸਲਾ ਲੈ ਲਿਆ। ਫੈਸਲਾ ਸੁਣਾਉਣ ਤੋਂ ਬਾਅਦ ਸ਼ੁਕਰ ਦੀ ਭੈਣ ਸਕੀਵਾ ਸੈਟ ਸ਼ੁਕਰ ਰੋ ਪਈ ਤੇ ਵਕੀਲਾਂ ਨੂੰ ਗਲੇ ਲਗਾਇਆ। ਡੈਵਿਸ ਦੇ ਪੁੱਤਰ ਨੇ ਆਪਣੇ ਇੱਕ ਹੱਥ ਦੇ ਨਾਲ ਚਿਹਰਾ ਢੱਕ ਲਿਆ ਸੀ। ਦੱਸ ਦਈਏ ਕਿ ਹੁਣ ਇਸ ਕਤਲ ਦੀ ਗੁੱਥੀ ਸੁਲਝਣ ਤੋਂ ਬਾਅਦ ਲੰਮੇ ਚਿਰ ਤੋਂ ਰੈਪ ਦੀ ਦੁਨੀਆ ਦੇ ਵਿੱਚ ਚੱਲਦੀ ਆ ਰਹੀ ਇੱਕ ਬਹਿਸ ਤਾਂ ਖਤਮ ਹੋਈ ਹੈ। ਖੈਰ, ਇੱਕ ਦੂਜੇ ਪਾਸੇ ਬਹਿਸ ਜਿਹੜੀ ਹੈ ਉਹ ਕਦੋਂ ਮੁੱਕੇਗੀ? ਅਮਰੀਕਾ ਤੇ ਇਰਾਨ ਦੇ ਵਿੱਚੋਂ ਕੌਣ ਪਹਿਲਾਂ ਮੰਨੇਗਾ, ਕੌਣ ਗੋਡੇ ਟੇਕੇਗਾ, ਇਹਦਾ ਵੀ ਇੰਤਜ਼ਾਰ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ 1 ਮਹੀਨੇ ਦੇ ਵਿੱਚ ਹੋਈ ਪਹਿਲੀ ਗੋਲੀਬਾਰੀ, ਕਿਉਂਕਿ ਪਿਛਲੇ 1 ਮਹੀਨੇ ਤੋਂ ਪਹਿਲਾਂ ਵੀ ਹਮਲੇ ਜਿਹੜੇ ਸੀ, ਆ ਜੰਗ ਜਿਹੜੀ ਉਹ ਚੱਲ ਰਹੀ ਸੀ, ਉਸਦਾ ਸੇਕ ਤਾਂ ਪੂਰੀ ਦੁਨੀਆ ਨੇ ਝੱਲਿਆ। ਪਰ ਪਿਛਲੇ 1 ਮਹੀਨੇ ਦੇ ਵਿੱਚ ਨਾ ਤਾਂ ਇਰਾਨ ਨੇ ਕੋਈ ਹਮਲਾ ਕੀਤਾ ਸੀ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ, ਤੇ ਨਾ ਹੀ ਅਮਰੀਕਾ ਨੇ। ਪਰ ਅਮਰੀਕਾ ਨੇ ਹੁਣ ਗੋਲੀਬਾਰੀ ਕੀਤੀ ਹੈ ਔਰ ਇਸ ਦੀ ਸ਼ੁਰੂਆਤ ਕੀਤੀ ਹੈ। ਔਰ ਇਸ ਤੋਂ ਬਾਅਦ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਫਿਰ ਵੀ ਨਰਮ ਰੁੱਖ ਅਪਣਾਉਂਦਿਆਂ ਹੋਇਆਂ ਕਿਹਾ ਕਿ ਜੇ ਵਾਸ਼ਿੰਗਟਨ ਅਜਿਹਾ ਕਰਦਾ ਹੈ ਤਾਂ ਉਹਨਾਂ ਦਾ ਦੇਸ਼ ਜੂਨ ਮਹੀਨੇ ਦੇ ਵਿੱਚ ਅਮਰੀਕਾ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਉੱਤੇ ਇੱਕ ਵਾਰ ਫਿਰ ਤੋਂ ਵਾਪਸ ਆਉਣ ਦੇ ਲਈ ਆਪਣਾ ਰੁੱਖ ਸਪਸ਼ਟ ਕਰ ਸਕਦਾ ਹੈ, ਬਾਵਜੂਦ ਇਸ ਦੇ ਕਿ ਅਮਰੀਕਾ ਨੇ ਗੋਲੀਬਾਰੀ ਦੀ ਫਿਰ ਤੋਂ ਸ਼ੁਰੂਆਤ ਕੀਤੀ ਹੈ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਚੱਲ ਰਹੇ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਸਮਿਟ ਦੇ ਆਖਰੀ ਦਿਨ ਇਰਾਨੀ ਸਰਕਾਰ ਦੇ ਮੀਡੀਆ ਦੀ ਤਰਫ ਤੋਂ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਅਮਰੀਕਾ ਸਮਝੌਤੇ ਦੇ ਵਿੱਚ ਕੀਤੀਆਂ ਆਪਣੀਆਂ ਵਚਨਬੱਧਤਾਵਾਂ ਦੇ ਉੱਤੇ ਵਾਪਸ ਆ ਜਾਂਦਾ ਹੈ ਤਾਂ ਇਰਾਨ ਵੀ ਤੁਰੰਤ ਜਵਾਬ ਦੇਗਾ ਔਰ ਇਰਾਨ ਤੁਰੰਤ ਇਸ ਸਮਝੌਤੇ ਨੂੰ ਕਰਨ ਦੇ ਲਈ ਰਾਜ਼ੀ ਹੋ ਜਾਏਗਾ। ਜੂਨ ਦੇ ਇਸ ਸਮਝੌਤੇ ਦੇ ਵਿੱਚ ਤੁਰੰਤ ਜੰਗਬੰਦੀ ਦੀ ਇੱਕ ਵਿਵਸਥਾ ਕੀਤੀ ਗਈ ਸੀ ਪਰ ਹਾਲੇ ਤੱਕ ਦੋਵੇਂ ਧਿਰਾਂ ਉਸ ਵਿਆਪਕ ਸ਼ਾਂਤੀ ਸਮਝੌਤੇ ਤੱਕ ਨਹੀਂ ਪਹੁੰਚ ਸਕੀਆਂ ਨੇ। ਇਸੇ ਉਦੇਸ਼ ਦੇ ਨਾਲ 60 ਦਿਨਾਂ ਦੀ ਮਿਆਦ ਦੇ ਵਾਸਤੇ ਜੰਗਬੰਦੀ ਸ਼ੁਰੂ ਕੀਤੀ ਗਈ ਸੀ ਪਰ ਜੰਗਬੰਦੀ ਦਾ ਸਮਝੌਤਾ ਤਾਂ ਲਾਗੂ ਰਹਿੰਦਾ ਜੇਕਰ ਕਿਸੇ ਵੀ ਧਿਰ ਦੀ ਤਰਫ ਤੋਂ ਗੋਲੀਬਾਰੀ ਨਾ ਕੀਤੀ ਜਾਂਦੀ। ਇਰਾਨ ਇਸ ਸਮੇਂ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਤੇ ਸਮੁੰਦਰੀ ਜਹਾਜ਼ਾਂ ਨੂੰ ਲੰਘਣ ਦੇਣ ਦੇ ਲਈ ਸਹਿਮਤ ਹੋਇਆ ਸੀ ਪਰ ਅਮਰੀਕਾ ਨੇ ਆਪਣੀ ਸਮੁੰਦਰੀ ਨਾਕੇਬੰਦੀ ਖਤਮ ਕਰਨ, ਪਾਬੰਦੀਆਂ ਹਟਾਉਣ ਤੇ ਇਰਾਨੀ ਤੇਲ ਦੀ ਬਰਾਮਦ ਦੇ ਲਈ ਛੋਟ ਦੇਣ ਦੇ ਵਾਸਤੇ ਤੇ ਇਰਾਨ ਦੇ ਪੁਨਰ ਨਿਰਮਾਣ ਦੇ ਪੈਕੇਜ ਦੇ ਉੱਤੇ ਕੰਮ ਕਰਨ ਦੇ ਲਈ ਸਹਿਮਤੀ ਵੀ ਜਤਾਈ ਸੀ ਤੇ ਪਰ ਬਾਵਜੂਦ ਇਸ ਦੇ ਇਹ ਸਮਝੌਤਾ ਸਿਰੇ ਨਹੀਂ ਚੜ ਸਕਿਆ। ਦੋਵਾਂ ਧਿਰਾਂ ਦੀ ਤਰਫ ਤੋਂ ਕਿਸਨੇ ਪਹਿਲਾਂ ਪਹਿਲ ਕੀਤੀ ਇਸ ਸਮਝੌਤੇ ਨੂੰ ਤੋੜਨ ਦੀ, ਇਸ ਦੇ ਵਿੱਚ ਤਾਂ ਇੱਕ ਬਹਿਸ ਦਾ ਵਿਸ਼ਾ ਬਣਿਆ ਹੀ ਰਹਿੰਦਾ। ਪਰ ਖੈਰ, ਉਧਰ ਦੂਸਰੇ ਪਾਸੇ ਇੱਕ ਰੂਸ ਤੇ ਯੂਕਰੇਨ ਦੇ ਵੀ ਹਮਲੇ ਚੱਲ ਰਹੇ ਨੇ। ਯੂਕਰੇਨ ਦੇ ਉੱਤੇ ਰੂਸ ਦੇ ਹਾਲੀਆ ਹਮਲਿਆਂ ਦੇ ਵਿੱਚ ਮਾਰੇ ਗਏ 12 ਜਣਿਆਂ ਦੇ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਜਾਣਕਾਰੀ ਦਿੱਤੀ ਹੈ, ਕਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਡਰੋਨਾਂ ਤੇ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ ਗੈਰ ਫੌਜੀ ਇਨਫਰਾਸਟ੍ਰਕਚਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਪੋਸਟ ਦੇ ਵਿੱਚ ਲਿਖਿਆ ਹੈ ਕਿ ਲੰਘੀ ਸ਼ਾਮ ਤੋਂ ਓਡੀਸ਼ਾ ਸ਼ਹਿਰ ਦੇ ਉਹ ਨੇੜਲੇ ਇਲਾਕਿਆਂ ਦੇ ਵਿੱਚ ਹਵਾਈ ਬੰਬਾਂ ਤੇ ਡਰੋਨਾਂ ਦੇ ਨਾਲ ਹਮਲੇ ਜਾਰੀ ਨੇ ਜਿਸ ਦੇ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗਵਾਏ ਨੇ ਉਹਨਾਂ ਦੇ ਨਾਲ ਹਮਦਰਦੀ ਜ਼ਾਹਰ ਕਰਦਾ ਪਰ ਇਹਨਾਂ ਹਮਲਿਆਂ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ। ਕੀਵ, ਓਡੇਸਾ, ਖਰਸੋਨ, ਦੌਨਤੇਸਕ, ਜ਼ਾਪਰੋਜ਼ੀਆ, ਖਾਰਕੀਵ, ਜ਼ਿਤੋਮਿਰ, ਸੁਮੀ ਤੇ ਨਿਪਰੋ ਖੇਤਰਾਂ ਦੇ ਵਿੱਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੀਵ ਦੇ ਵਿੱਚ ਤਾਂ ਇੱਕ ਰੇਲਵੇ ਡਿਪੂ ਦੇ ਉੱਤੇ ਹੋਏ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਇਜ਼ਰਾਈਲ ਤੋਂ ਅਗਲੀ ਖਬਰ, ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਦੀ ਇੱਕ ਟੀਵੀ ਇੰਟਰਵਿਊ ਦੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦੱਸ ਦਈਏ ਕਿ ਇਜ਼ਰਾਈਲ ਦੇ ਵਿੱਚ ਇਲੈਕਸ਼ਨ ਹੋਣੇ ਨੇ, ਜਦੋਂ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਨਾਂ ਹੀ ਦਿਨਾਂ ਦੇ ਵਿੱਚ, ਪਰ ਆਮ ਚੋਣਾਂ ਤੋਂ ਪਹਿਲਾਂ ਇਜ਼ਰਾਈਲ ਦੇ ਚੈਨਲ 14 ਨੂੰ ਦਿੱਤੇ ਇੱਕ ਇੰਟਰਵਿਊ 'ਚ ਸਾਰਾ ਨੇਤਨਯਾਹੂ ਨੇ 7 ਅਕਤੂਬਰ ਦੇ ਹਮਲੇ ਨੂੰ ਲੈ ਕੇ ਸਵਾਲ ਚੁੱਕੇ। ਸਾਰਾ ਨੇਤਨਯਾਹੂ ਨੇ ਪੁੱਛਿਆ ਕਿ ਸਾਬਕਾ ਫੌਜੀ ਜਨਰਲ ਤੇ ਇਜ਼ਰਾਈਲ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਯੇਰ ਗੋਲਾਨ ਨੂੰ 7 ਅਕਤੂਬਰ ਦੇ ਹਮਲੇ ਦੀ ਜਾਣਕਾਰੀ ਕਿਵੇਂ ਮਿਲੀ। ਉਹਨਾਂ ਨੇ ਬੈਂਜਾਮਿਨ ਨੇਤਨਯਾਹੂ ਤੋਂ ਪਹਿਲਾਂ ਆਪਣੇ ਅਧੀਨ ਆਉਣ ਵਾਲੀ ਫੌਜੀ ਟੁਕੜੀਆਂ ਨੂੰ ਕਿਵੇਂ ਐਕਟਿਵ ਕਰ ਲਿਆ। ਸਾਰਾ ਨੇਤਨਯਾਹੂ ਦੇ ਇਸ ਬਿਆਨ ਦੀ ਡੈਮੋਕ੍ਰੇਟਿਕ ਪਾਰਟੀ ਦੀ ਤਰਫ ਤੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮਹਿਜ਼ ਇੱਕ ਭਰਮਾਊ ਥਿਊਰੀ ਜਾਂ ਸਾਜਿਸ਼ ਹੈ ਜਿਹੜੀ ਸਾਰਾ ਚੋਣਾਂ ਤੋਂ ਪਹਿਲਾਂ ਫੂਕ ਰਹੇ ਨੇ ਔਰ ਇਹ ਪਾਗਲਪਨ ਦੀ ਹੱਦ ਤੱਕ ਜਾ ਚੁੱਕੇ ਨੇ। ਉੱਥੇ ਇਜ਼ਰਾਈਲ ਦੇ ਸਾਬਕਾ ਫੌਜ ਪ੍ਰਮੁੱਖ ਤੇ ਚੋਣਾਂ ਦੇ ਵਿੱਚ ਨੇਤਨਯਾਹੂ ਨੂੰ ਚੁਣੌਤੀ ਦੇ ਰਹੀ ਇੱਕ ਹੋਰ ਪਾਰਟੀ ਦੇ ਨੇਤਾ ਗਾਦੀ ਆਈਜ਼ਨਕੋਟ ਨੇ ਵੀ ਸਾਰਾ ਨੇਤਨਯਾਹੂ ਦੇ ਬਿਆਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਦੋਸ਼ ਮੜਿਆ ਹੈ ਕਿ ਇਸ ਕਿਸਮ ਦੀਆਂ ਟਿੱਪਣੀਆਂ ਦਾ ਮਕਸਦ ਲੋਕਾਂ ਦੇ ਵਿੱਚ ਨਫ਼ਰਤ ਭੜਕਾਉਣਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਅਕਤੂਬਰ ਮਹੀਨੇ ਦੇ ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਸਾਰਾ ਨੇਤਨਯਾਹੂ ਦੀ ਟਿੱਪਣੀ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉੱਥੇ ਨੇਪਾਲ ਦੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਖਬਰ ਪਾਕਿਸਤਾਨ ਤੋਂ ਵੀ ਹੈ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਕਿਰਗਿਸਤਾਨ ਦੇ ਵਿੱਚ ਜਿਹੜਾ ਐਸਸੀਓ ਸਮਿਟ ਚੱਲ ਰਿਹਾ ਉਸ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਪਾਣੀ ਨੂੰ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਨਿਸ਼ਾਨਾ ਤਾਂ ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਉੱਤੇ ਸਾਧਿਆ, ਪਰ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਭਾਰਤ ਦਾ ਨਾਮ ਨਹੀਂ ਲਿਆ। ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਟਾਲੇ ਜਾਣ ਦੇ ਸੰਦਰਭ ਦੇ ਵਿੱਚ ਆਪਣਾ ਇਹ ਬਿਆਨ ਦਿੱਤਾ ਹੈ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਸਾਡੇ ਖੇਤਰ ਚ ਪਾਣੀ ਜੀਵਨ ਦਾ ਆਧਾਰ ਹੈ, ਲੱਖਾਂ ਲੋਕਾਂ ਦੀ ਜ਼ਿੰਦਗੀ ਚੱਲਦੀ ਹੈ, ਜ਼ਮੀਨਾਂ ਦੀ ਸਿੰਜਾਈ ਹੁੰਦੀ ਹੈ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਬਣੀਆਂ ਰਹਿੰਦੀਆਂ ਨੇ। ਇਸ ਦਾ ਇਸਤੇਮਾਲ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਨਹੀਂ ਕੀਤਾ ਜਾਣਾ ਚਾਹੀਦਾ, ਇਸੇ ਨੂੰ ਦਬਾਅ ਬਣਾਉਣ ਦੇ ਲਈ ਵੀ ਨਹੀਂ ਕੀਤਾ ਜਾਣਾ ਚਾਹੀਦਾ ਔਰ ਨਾ ਹੀ ਸਿਆਸੀ ਹਿੱਤਾਂ ਨੂੰ ਹਾਸਲ ਕਰਨ ਦੇ ਲਈ ਇਸ ਦਾ ਗਲਤ ਇਸਤੇਮਾਲ ਹੋਣਾ ਚਾਹੀਦਾ। ਸਾਂਝਾ ਜਲ ਸੰਸਾਧਨ ਜਿਹੜੇ ਨੇ ਸਾਡੇ ਸਮਝੌਤਿਆਂ ਦਾ ਇੱਕ ਅਹਿਮ ਹਿੱਸਾ ਨੇ ਔਰ ਸਾਂਝੇ ਜਲ ਸੰਸਾਧਨਾਂ ਦੇ ਉੱਤੇ ਕੌਮਾਂਤਰੀ ਕਮਿਟਮੈਂਟਸ ਹੁੰਦੀਆਂ ਨੇ। ਇਹ ਸਿਆਸੀ ਮਾਮਲੇ ਨਹੀਂ ਨੇ ਕਿ ਜਦੋਂ ਚਾਹੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਵੋ। ਸ਼ਾਬਾਜ਼ ਸ਼ਰੀਫ ਨੇ ਖੇਤਰੀ ਪੱਧਰ ਦੇ ਉੱਤੇ ਅੱਤਵਾਦ ਦੇ ਖਿਲਾਫ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਵੀ ਕੀਤਾ। ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ, ਸਥਿਰ ਤੇ ਇੱਕ ਟਿਕਾਊ ਅਫਗਾਨਿਸਤਾਨ ਦੀ ਉਮੀਦ ਰੱਖਦਾ। ਹਾਲਾਂਕਿ ਸ਼ਾਬਾਜ਼ ਸ਼ਰੀਫ ਨੇ ਅੱਗੇ ਵੀ ਕਿਹਾ ਕਿ ਜਦੋਂ ਤੱਕ ਅੱਤਵਾਦੀ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਕਰਕੇ ਪਾਕਿਸਤਾਨ ਦੇ ਵੱਲ ਆਉਂਦੇ ਰਹਿਣਗੇ, ਨਿਰਦੋਸ਼ ਪਾਕਿਸਤਾਨੀਆਂ ਦਾ ਕਤਲ ਕਰਦੇ ਰਹਿਣਗੇ, ਖੂਨ ਬਹਾਉਂਦੇ ਰਹਿਣਗੇ, ਉਦੋਂ ਤੱਕ ਸਾਡੀ ਪਹੁੰਚ ਵੀ ਸਥਾਈ ਸ਼ਾਂਤੀ ਤੋਂ ਕਾਫੀ ਦੂਰ ਹੀ ਰਹੇਗੀ। ਉੱਥੇ ਨੇਪਾਲ ਹੜ੍ਹਾਂ ਦੇ ਵਿੱਚ ਹੁਣ 1000 ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਚਾਨਕ ਆਏ 26 ਅਗਸਤ ਦੇ ਦਿਨ ਇਹਨਾਂ ਹੜ੍ਹਾਂ ਦੇ ਵਿੱਚ ਹੁਣ ਮ੍ਰਿਤਕਾਂ ਦੀ ਗਿਣਤੀ 1050 ਤੋਂ ਪਾਰ ਜਾ ਚੁੱਕੀ ਹੈ। ਸੁਰੱਖਿਆ ਬਲਾਂ ਨੇ ਦੇਸ਼ ਦੇ 8 ਜ਼ਿਲ੍ਹਿਆਂ ਤੋਂ ਵਿੱਚੋਂ ਹੋਰ ਵੀ ਲਾਸ਼ਾਂ ਬਰਾਮਦ ਕੀਤੀਆਂ ਨੇ। ਪੂਰਬੀ, ਮੱਧ ਤੇ ਪੱਛਮੀ ਨੇਪਾਲ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਚੱਲਦਿਆਂ ਹੜ੍ਹਾਂ ਦੀਆਂ ਨਵੀਆਂ ਚੇਤਾਵਨੀਆਂ ਵੀ ਬਣੀਆਂ ਹੋਈਆਂ ਨੇ। ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਤਾਂ ਪਹਿਲਾਂ ਹੀ ਕਰ ਰਹੇ ਨੇ, ਪਰ ਭੰਬਲ ਭੂਸੇ ਦੀ ਸਥਿਤੀ ਵੀ ਬਣੀ ਹੋਈ ਹੈ। ਕੌਮੀ ਆਫ਼ਤ ਜ਼ੋਖਮ ਪ੍ਰਬੰਧਨ ਅਥਾਰਟੀ NDRMA ਨੇ ਦੱਸਿਆ ਹੈ ਕਿ 583 ਵਿਦੇਸ਼ੀਆਂ ਤੇ ਕਈ ਸੁਰੱਖਿਆ ਮੁਲਾਜ਼ਮਾਂ ਸਣੇ ਲਗਭਗ 4000 ਲੋਕ ਹਾਲੇ ਵੀ ਲਾਪਤਾ ਨੇ, ਪਰ 12000 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ। 26 ਅਗਸਤ ਨੂੰ ਨੇਪਾਲ ਤਿੱਬਤ ਸਰਹੱਦ ਦੇ ਨੇੜੇ ਬਰਫ਼ ਤੇ ਚੱਟਾਨਾਂ ਦੇ ਖਿਸਕਣ ਤੇ ਢਿੱਗਾਂ ਡਿੱਗਣ ਦੇ ਚੱਲਦਿਆਂ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਉੱਤਰੀ ਤੇ ਮੱਧ ਨੇਪਾਲ ਦੇ ਕਈ ਕਸਬਿਆਂ ਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੁੰਦਿਆਂ ਵੀ ਦੇਖਿਆ ਗਿਆ। ਹਿਮਾਲਿਆਈ ਸਰਹੱਦ ਦੇ ਖੇਤਰ ਤੋਂ ਦੱਖਣ ਦੇ ਵੱਲ ਵਹਿਣ ਵਾਲੀ ਬੋਟੋਕੋਸ਼ੀ ਨਦੀ ਦੇ ਵਿੱਚ ਹੜ੍ਹ ਆ ਗਿਆ ਸੀ, ਜਿਸ ਦੇ ਚੱਲਦਿਆਂ ਕਈ ਵਾਹਨ, ਸੜਕਾਂ, ਪੁਲ ਰੁੜ ਗਏ ਸੀ। ਪਣ ਬਿਜਲੀ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਉਧਰ ਚੀਨੀ ਮੀਡੀਆ ਦੀ ਖ਼ਬਰਾਂ ਦੇ ਮੁਤਾਬਕ ਇਸ ਆਫ਼ਤ ਦੇ ਵਿੱਚ ਚੀਨ ਵਾਲੇ ਪਾਸੇ, ਹਾਲਾਂਕਿ ਤਿੱਬਤ ਵਾਲਾ ਪਾਸਾ ਕਿਹਾ ਜਾਣਾ ਚਾਹੀਦਾ, ਪਰ ਉਧਰਲੇ ਪਾਸੇ ਵੀ 16 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ ਤੇ 550 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਨੇਪਾਲ ਦੇ NDRMA ਮਹਿਕਮੇ ਦੇ ਮੁਤਾਬਕ ਨੇਪਾਲ ਦੇ ਚਿਤਵਨ ਜ਼ਿਲ੍ਹੇ ਚ ਸਭ ਤੋਂ ਵੱਧ ਨੁਕਸਾਨ ਹੋਇਆ, ਜਿੱਥੇ 321 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਨਵਲਪਰਾਸੀ ਪੂਰਬ ਦੇ ਵਿੱਚ ਵੀ 216 ਲਾਸ਼ਾਂ ਹਾਸਲ ਹੋਈਆਂ ਨੇ। ਨਵਲਪਰਾਸੀ ਪੱਛਮ ਦੇ ਵਿੱਚ 170, ਨੂਵਾਕੋਟ ਦੇ ਵਿੱਚ 95, ਗੋਰਖਾ ਜ਼ਿਲ੍ਹੇ ਦੇ ਵਿੱਚ 65 ਲਾਸ਼ਾਂ ਬਰਾਮਦ ਹੋਈਆਂ ਨੇ। ਧਾਦਿੰਗ ਦੇ ਵਿੱਚ 57, ਰਸੂਆ ਦੇ ਵਿੱਚ 41 ਤੇ ਤਨਾਹੁਨ ਦੇ ਵਿੱਚ 38 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਨੇਪਾਲ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਬਚਾਅ ਤੇ ਰਾਹਤ ਮੁਹਿੰਮਾਂ ਹੁਣ ਜਾਰੀ ਨੇ। 163 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਜਾ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 5 ਹੋਰ ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਔਰ ਇਹ ਜਾਣਕਾਰੀ ਮੰਗਲਵਾਰ ਸ਼ਾਮ 8 ਵਜੇ ਤੱਕ ਦੀ ਸੀ। ਮੰਤਰਾਲੇ ਦੇ ਮੁਤਾਬਕ 151 ਭਾਰਤੀ ਨਾਗਰਿਕ ਚੀਨ ਤੋਂ ਰਵਾਨਾ ਹੋਏ ਨੇ। ਉੱਥੇ ਨੇਪਾਲ ਦੇ ਚਿਲੇਵੇਂ ਇਲਾਕੇ ਦੇ ਵਿੱਚ ਹਾਈਡਰੋ ਪਾਵਰ ਟਨਲ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਵੀ ਭਾਰਤੀ ਟਨਲ ਰੈਸਕਿਊ ਟੀਮ ਦਾ ਮੁਹਿੰਮ ਜਿਹੜਾ ਉਹ ਜਾਰੀ ਹੈ। ਇਸ ਇਲਾਵਾ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਫੋਰੈਂਸਿਕ ਟੀਮ ਦੀ ਮਦਦ ਦੇ ਨਾਲ ਵੀ ਨੇਪਾਲ ਦੇ ਵਿੱਚ ਡੀਐਨਏ ਸੈਂਪਲ ਤੇ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਵਿਸਥਾਰ ਨੂੰ ਸਾਂਝਾ ਕਰੀਏ ਤਾਂ ਐਸਸੀਓ ਸਮਿਟ ਦੇ ਵਿੱਚ ਸਿਰਫ ਪਾਕਿਸਤਾਨ ਦੇ ਹੀ ਪ੍ਰਧਾਨ ਮੰਤਰੀ ਨਹੀਂ ਬਲਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਪਣਾ ਭਾਸ਼ਣ ਰੱਖਿਆ। ਐਸਸੀਓ ਸਮਿਟ ਚ ਉਹਨਾਂ ਨੇ ਅਪੀਲ ਕੀਤੀ ਕਿ ਦਹਿਸ਼ਤਗਰਦੀ ਨੂੰ ਸਰਕਾਰ ਦੀ ਨੀਤੀ ਦੇ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਅਤੇ ਅੱਤਵਾਦੀ ਫੰਡਿੰਗ ਦੇ ਉੱਤੇ ਭਰਤੀ ਦੇ ਵਿਰੁੱਧ ਸਾਂਝੀ ਲੜਾਈ ਦੇ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕੀਤਾ ਜਾਵੇ। ਇਸ ਦਰਮਿਆਨ ਸੰਗਠਨ ਦੇ ਸਾਂਝੇ ਐਲਾਨਨਾਮੇ ਦੇ ਵਿੱਚ ਕਿਹਾ ਗਿਆ ਕਿ ਅੱਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਦੋਹਰੇ ਮਿਆਰ ਪ੍ਰਵਾਨ ਨਹੀਂ ਹੋ ਸਕਦੇ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦਾ ਨਾਮ ਵੀ ਨਹੀਂ ਲਿਆ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਸ਼ਹਿਬਾਜ਼ ਸ਼ਰੀਫ ਨੇ ਭਾਰਤ ਦਾ ਨਾਮ ਨਹੀਂ ਲਿਆ। ਉਧਰ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ 20 ਤੋਂ 25 ਜੁਲਾਈ ਦੇ ਦਰਮਿਆਨ ਕਾਕਰੇਚ ਜਨਤਾ ਪਾਰਟੀ ਯਾਨੀ CJP ਦੀ ਅਗਵਾਈ ਦੇ ਹੇਠ ਹੋਏ ਰੋਸ ਮੁਜ਼ਾਹਰਿਆਂ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਦਰਜ ਹੋਏ ਸਾਰੇ ਕੇਸ ਰੱਦ ਕਰ ਦਿੱਤੇ ਨੇ। ਜਿਸ ਤੋਂ ਬਾਅਦ CJP ਨੇ ਵੀ ਕੌਮੀ ਰਾਜਧਾਨੀ ਦੇ ਵਿੱਚ ਆਉਂਦੀ 5 ਸਤੰਬਰ ਨੂੰ ਹੋਣ ਵਾਲਾ ਆਪਣਾ ਮਾਰਚ ਰੱਦ ਕਰ ਦਿੱਤਾ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਨੂੰ ਨੀਟ ਪੇਪਰ ਲੀਕ ਹੋਣ ਦੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ 3 ਮਹੀਨਿਆਂ ਦੇ ਅੰਦਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ। ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਅਪਰਾਧਿਕ ਕਾਰਵਾਈ ਬੰਦ ਕਰਦਿਆਂ ਹੋਇਆਂ ਬੈਂਚ ਨੇ ਕਿਹਾ ਕਿ ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਭਵਿੱਖ ਦੇ ਮੱਦੇਨਜ਼ਰ ਉਹ ਮੁਕੰਮਲ ਇਨਸਾਫ ਯਕੀਨੀ ਬਣਾਉਣ ਦੇ ਲਈ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਨੇ। ਦੱਸ ਦਈਏ ਕਿ ਧਾਰਾ 142 ਦੇ ਤਹਿਤ ਸਿਖਰਲੀ ਅਦਾਲਤ ਨੂੰ ਮੁਕੰਮਲ ਇਨਸਾਫ ਕਰਨ ਦੇ ਲਈ ਕੋਈ ਵੀ ਹੁਕਮ ਜਾਰੀ ਕਰਨ ਦਾ ਅਧਿਕਾਰ ਹੁੰਦਾ ਹੈ। ਔਰ ਹਾਲਾਂਕਿ ਕੇਂਦਰ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਇਹਨਾਂ FIRs ਦੇ ਵਿੱਚ ਜਿਹੜੇ ਅਪਰਾਧਕ ਪਿਛੋਕੜ ਵਾਲੇ ਨੇ ਉਹਨਾਂ ਦੀਆਂ FIRs ਰੱਦ ਨਹੀਂ ਹੋਣੀਆਂ ਚਾਹੀਦੀਆਂ, ਪਰ ਸੁਪਰੀਮ ਕੋਰਟ ਵੱਲੋਂ ਜੰਤਰ ਮੰਤਰ ਦੇ ਉੱਤੇ ਮੌਜੂਦ ਲਗਭਗ 2800 ਕਥਿਤ ਅਪਰਾਧੀਆਂ ਦੇ ਖਿਲਾਫ ਨਵੇਂ ਕੇਸ ਦਰਜ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਸੰਬੰਧ ਚ ਕਾਂਗਰਸ ਜਨਤਾ ਪਾਰਟੀ ਨੇ ਇਹ ਵੀ ਗੱਲ ਕਹੀ ਹੈ ਕਿ ਅਜਿਹੇ ਵਿਅਕਤੀ ਸਮਾਜ ਦੇ ਵਿੱਚ ਸ਼ਰੇਆਮ ਘੁੰਮ ਵੀ ਕਿਉਂ ਰਹੇ ਨੇ। ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਭਾਜਪਾ ਤੇ ਉਸਦੇ ਕੁਝ ਲੋਕ CJP ਦੇ ਅੰਦੋਲਨ ਨੂੰ ਇਹ ਕਹਿ ਕੇ ਬਦਨਾਮ ਕਰ ਰਹੇ ਨੇ ਕਿ ਉਸ ਅੰਦੋਲਨ ਦੇ ਵਿੱਚ ਅਪਰਾਧੀ ਸੀ ਤੇ ਉਹਨਾਂ ਦੇ ਖਿਲਾਫ FIRs ਦਰਜ ਕੀਤੀਆਂ ਗਈਆਂ ਨੇ। ਜਦਕਿ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਸ ਅੰਦੋਲਨ ਜਿੱਥੇ ਡਿਟੈਕਟਰ ਲੱਗੇ ਹੋਏ ਸੀ ਥਾਂ ਥਾਂ ਦੇ ਉੱਤੇ, ਜਿੱਥੇ ਸਾਡੀ ਪਛਾਣ ਬਾਰ ਬਾਰ ਕੀਤੀ ਜਾ ਰਹੀ ਸੀ, ਦਿਨ ਚ ਚਾਹੇ ਜਿੰਨੀ ਮਰਜ਼ੀ ਵਾਰ ਆਣ ਜਾਣ ਹੋ ਰਿਹਾ ਹੋਵੇ, ਸੋਨਮ ਵਾਂਗਚੁਕ ਤੋਂ ਲੈ ਕੇ ਅਭਿਜੀਤ ਦੀਪਕੇ ਤੱਕ ਦੀ ਪੁਲਿਸ ਪੜਤਾਲ ਹੋ ਰਹੀ ਸੀ, ਅਜਿਹੇ ਦੇ ਵਿੱਚ ਸ਼ਰੇਆਮ ਅਪਰਾਧੀ ਕਿਵੇਂ ਘੁੰਮ ਰਹੇ ਸੀ? ਜੇ ਅਪਰਾਧੀ ਬਾਹਰ ਘੁੰਮ ਰਹੇ ਸੀ ਤਾਂ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ? ਬਲਕਿ ਹੁਣ ਇਸ ਅੰਦੋਲਨ ਦੇ ਉੱਤੇ ਇਹ ਜ਼ਿੰਮੇਵਾਰੀ ਸਰਕਾਰ ਨੂੰ ਨਹੀਂ ਪਾਉਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਵੀ ਦਲੀਲ ਦਿੱਤੀ ਸੀ ਕਿ ਜੇ ਪੱਕੇ ਅਪਰਾਧੀ ਅਸਲ ਦੇ ਵਿੱਚ ਮੌਜੂਦ ਸੀ ਤਾਂ ਪਹਿਲਾ ਸਵਾਲ ਤਾਂ ਇਹੀ ਬਣਦਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਪਛਾਣੇ ਗਏ ਵਿਅਕਤੀਆਂ ਦੇ ਵਿੱਚੋਂ ਕੋਈ ਵੀ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ, ਤੇ ਜੇ ਦੂਜਾ ਉਹਨਾਂ ਪ੍ਰਦਰਸ਼ਨਾਂ ਵਾਲੀ ਥਾਂ ਦੇ ਉੱਤੇ ਜਬਰ ਜਨਾਹ ਕਤਲ ਜਾਂ ਹੋਰਨਾਂ ਗੰਭੀਰ ਅਪਰਾਧ ਕੀਤੇ ਹੋਏ ਵਿਅਕਤੀ ਮੌਜੂਦ ਸੀ ਤਾਂ ਉਹਨਾਂ ਦੇ ਉੱਤੇ ਤਾਂ ਮੁਕੱਦਮੇ ਵੀ ਚਲਾਏ ਜਾਣੇ ਚਾਹੀਦੇ ਨੇ। ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਬਾਹਰ ਕਿਵੇਂ ਘੁੰਮ ਰਹੇ ਸੀ ਤੇ ਫੇਰ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਚਾਹੀਦਾ। ਉਧਰ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਇਸ ਨੂੰ ਮੁਕੰਮਲ ਨਿਆਂ ਦੱਸਿਆ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਦਾ ਧੰਨਵਾਦ ਜੰਤਰ ਮੰਤਰ ਦੇ ਉੱਤੇ ਅੰਦੋਲਨ ਕਰਨ ਵਾਲੇ ਸਾਰੇ ਲੋਕਾਂ ਨੂੰ ਤੇ ਨੀਟ ਪ੍ਰਸ਼ਨ ਪੱਤਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਇੱਕ ਨਿਆਂ ਮਿਲਿਆ ਹੈ। ਉਥੇ ਦਿੱਲੀ ਦੇ ਵਿੱਚ ਚੱਲਦੀ ਬੱਸ ਦੇ ਅੰਦਰ 16 ਸਾਲ ਦੀ ਲੜਕੀ ਦੇ ਨਾਲ ਕਥਿਤ ਗੈਂਗਰੇਪ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਇਸ ਮਾਮਲੇ ਤੇ ਇਤਰਾਜ਼ ਜਤਾਉਂਦਿਆਂ ਹੋਇਆਂ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਨੇ। ਦਿੱਲੀ NCR ਦੇ ਵਿੱਚ ਮਹਿਲਾਵਾਂ ਦੇ ਲਈ ਇੰਨਾ ਅਨਸੁਖਾਵਾਂ ਮਾਹੌਲ ਹੋ ਚੁੱਕਿਆ ਕਿ ਇੱਕ ਨਾਬਾਲਗ ਬੱਚੀ ਦੇ ਨਾਲ ਇੱਕ ਸਲੀਪਰ ਬੱਸ ਦੇ ਵਿੱਚ 47 ਕਿਲੋਮੀਟਰ ਤੱਕ ਦੇ ਸਫ਼ਰ ਦੇ ਵਿੱਚ ਗੈਂਗਰੇਪ ਹੁੰਦਾ ਹੈ ਗ੍ਰੇਟਰ ਨੋਇਡਾ ਤੋਂ ਦਿੱਲੀ ਤੱਕ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦਿੱਲੀ ਗ੍ਰੇਟਰ ਨੋਇਡਾ ਦੀ ਪੁਲਿਸ ਇਸ ਦੀ ਭਨਕ ਨਹੀਂ ਲਾ ਪਾਉਂਦੀ ਔਰ ਇਹ ਬੱਸ ਗ੍ਰੇਟਰ ਨੋਇਡਾ, ਨੋਇਡਾ ਐਕਸਪ੍ਰੈਸ ਵੇ, ਦਿੱਲੀ ਦਾ ਰਿੰਗ ਰੋਡ, ਬਾਰਡਰ ਸਭ ਪਾਰ, ਸਭ ਕੁਝ ਪਾਰ ਕਰ ਜਾਂਦੀ ਹੈ ਪਰ ਬਿਨਾਂ ਇੱਕ ਵੀ ਚੈੱਕ ਪੋਸਟ ਰੋਕਿਆ ਹੋਇਆ। ਰਾਹੁਲ ਗਾਂਧੀ ਨੇ ਲਿਖਿਆ ਕਿ ਬੱਸ ਦੀ ਸੀਟਾਂ ਦੇ ਉੱਤੇ ਪਰਦੇ ਲੱਗੇ ਹੋਏ ਸੀ ਤਾਂ ਕਿ ਅੰਦਰ ਕੀ ਹੋ ਰਿਹਾ ਕੋਈ ਨਾ ਦੇਖ ਸਕੇ। ਅਪਰਾਧੀਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਰਿਹਾ। ਨਿਰਭਯਾ ਦੇ ਇੰਨੇ ਸਾਲਾਂ ਬਾਅਦ ਵੀ ਇੰਨੀਆਂ ਘਟਨਾਵਾਂ ਦਿੱਲੀ ਦੇ ਵਿੱਚ ਹੋ ਰਹੀਆਂ ਨੇ, ਬੱਸਾਂ ਦੇ ਵਿੱਚ ਜਾਂਚ ਕਿਉਂ ਨਹੀਂ ਹੋ ਰਹੀ, ਪਰਦੇ ਸਿਰਫ ਉਸੇ ਬੱਸ ਦੇ ਵਿੱਚ ਕਿਉਂ ਪਾਏ ਗਏ ਸੀ? ਸਾਲ ਦਰ ਸਾਲ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀਆਂ ਦਾ ਇਹ ਨਤੀਜਾ। ਉਹਨਾਂ ਇਹ ਵੀ ਲਿਖਿਆ ਕਿ ਅਮਿਤ ਸ਼ਾਹ ਦੇ ਅਧੀਨ ਆਉਂਦੀ ਦਿੱਲੀ ਪੁਲਿਸ ਤੇ ਆਦਿਤਯ ਨਾਥ ਦੇ ਅਧੀਨ ਆਉਂਦੀ ਯੂਪੀ ਪੁਲਿਸ ਜਵਾਬਦੇਹੀ ਤੈਅ ਕਰੇਗੀ, ਕੋਈ ਗੁੰਜਾਇਸ਼ ਹੀ ਨਹੀਂ ਹੈ। ਇਸ ਅਪਰਾਧ ਦੇ ਉੱਤੇ ਇੱਕ ਵਾਰ ਫਿਰ ਤੋਂ ਪਰਦਾ ਪਾ ਦਿੱਤਾ ਜਾਏਗਾ ਜਿਵੇਂ ਕਿ ਪਹਿਲਾਂ ਹੁੰਦਾ ਰਿਹਾ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਦਿੱਲੀ ਦੀ DCP ਨਿਹਾਰਿਕਾ ਭੱਟ ਨੇ ਪੁਸ਼ਟੀ ਕੀਤੀ ਸੀ ਕਿ ਡਰਾਈਵਰ ਕੁਲਦੀਪ ਤੇ ਕੰਡਕਟਰ ਸੰਦੀਪ ਨੂੰ ਘਟਨਾ ਦੇ ਦਿਨ ਯਾਨੀ 4 ਅਗਸਤ ਨੂੰ ਹੀ ਤਿਮਾਰਪੁਰ ਇਲਾਕੇ ਦੀ ਪਾਰਕਿੰਗ ਦੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉੱਥੇ ਨਾਬਾਲਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਜਦਕਿ ਕਥਿਤ ਦੋਸ਼ੀਆਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਪੰਜਾਬ ਦੀ ਇੱਕ ਖਬਰ ਵੀ, ਪੰਜਾਬ ਦੀ ਇਹੋ ਖਬਰ ਹੈ ਜਿਸਦੇ ਵੱਲ ਪੰਜਾਬ ਸਰਕਾਰ ਧਿਆਨ ਤੱਕ ਨਹੀਂ ਦੇਣਾ ਚਾਹ ਰਹੀ। ਪੰਜਾਬ ਸਰਕਾਰ ਮੁਲਾਜ਼ਮਾਂ ਦੇ ਚੱਲ ਰਹੇ ਜਿਹੜੇ ਟਕਰਾਅ ਨੇ ਉਸਦੇ ਦਰਮਿਆਨ ਹੁਣ ਬਕਾਇਆ ਪਏ ਮਹਿੰਗਾਈ ਭੱਤੇ ਯਾਨੀ DA ਜਿਹਨੂੰ DNS ਅਲਾਉਂਸ ਕਹਿ ਲਿਆ ਜਾਂਦਾ ਹੈ ਉਸਦੀ ਅਦਾਇਗੀ ਦੇ ਮਾਮਲੇ ਦੇ ਉੱਤੇ ਪਹਿਲਾਂ ਇਸ ਮਾਮਲੇ ਨੂੰ ਟਾਲਣ ਦੇ ਲਈ ਹਾਈਕੋਰਟ ਲੈ ਕੇ ਗਈ ਸੀ ਤੇ ਹੁਣ ਇਸ ਮਾਮਲੇ ਨੂੰ ਹੋਰ ਲੰਬਾ ਖਿੱਚਿਆ ਜਾ ਸਕੇ ਇਸ ਕਰਕੇ ਸੁਪਰੀਮ ਕੋਰਟ ਲੈ ਗਈ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਬਣਦਾ DA ਦਾ ਭੱਤਾ ਕਿਉਂ ਨਹੀਂ ਦੇ ਰਹੀ, ਇਸ ਦੇ ਉੱਤੇ ਕੋਈ ਵੀ ਸਰਕਾਰ ਦੀ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵਿਸ਼ੇਸ਼ ਲਿਪ ਪਟੀਸ਼ਨ ਦਾਇਰ ਕਰਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਬਣਦਾ ਮਹਿੰਗਾਈ ਭੱਤਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਯਾਨੀ ਪੰਜਾਬ ਹਰਿਆਣਾ ਦੀ ਅਦਾਲਤ ਤਾਂ ਪਹਿਲਾਂ ਹੀ ਸਰਕਾਰ ਨੂੰ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਨੂੰ ਭੱਤਾ ਦਿੱਤਾ ਜਾਵੇ, ਪਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹਾਈਕੋਰਟ ਦੇ ਵੀ ਉਸ ਹੁਕਮ ਨੂੰ ਚੁਣੌਤੀ ਦੇ ਕੇ ਇਸ DNS ਅਲਾਉਂਸ ਦੇ ਲੰਮੇ ਚਿਰ ਤੋਂ ਪਈ ਜਿਹੜੀ ਰਕਮ ਹੈ ਉਸਨੂੰ ਟਾਲਿਆ ਜਾ ਸਕਦਾ ਹੈ। ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਕੀਤੀ ਮਹਾਂ ਹੜਤਾਲ ਤੋਂ ਬਾਅਦ ਸੂਬਾ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 3 ਅਗਸਤ ਨੂੰ ਜਾਰੀ ਕੀਤੇ ਹੁਕਮਾਂ 'ਚ ਪੰਜਾਬ ਸਰਕਾਰ ਨੂੰ 15 ਦਿਨ ਦੇ ਅੰਦਰ ਅੰਦਰ ਮਹਿੰਗਾਈ ਭੱਤੇ ਦਾ 14,191 ਕਰੋੜ ਬਕਾਇਆ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ। ਹਾਈਕੋਰਟ ਵੱਲੋਂ ਦਿੱਤੀ ਮਿਆਦ ਵੀ ਹੁਣ ਲੰਘ ਚੁੱਕੀ ਹੈ। ਉੱਪਰੋਂ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗਲ ਵਜਾਇਆ ਹੋਇਆ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਹੜਤਾਲ ਹੈ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੀ, ਪਰ ਹੁਣ ਖੁਦ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਚਲੀ ਗਈ ਹੈ। ਸੂਬਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਅਸਲ ਤਨਖਾਹ ਦੇ ਮਾਮਲੇ 'ਚ ਕੇਂਦਰ ਸਰਕਾਰ ਦੇ ਬਰਾਬਰ ਹੀ ਕਰਮਚਾਰੀਆਂ ਦੀ ਤਨਖਾਹ ਦੇਣ ਦੇ ਲਈ ਉਹ ਤਿਆਰ ਹੈ। ਪੰਜਾਬ ਸਰਕਾਰ ਨੇ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਸਮਾਨ ਸ਼੍ਰੇਣੀਆਂ ਦੇ ਬਰਾਬਰ ਇਨ ਹੈੱਡ ਤਨਖਾਹ ਦੇਣ ਦੇ ਲਈ ਲੋੜੀਂਦੀ ਹੱਦ ਤੱਕ DA ਵਧਾਉਣ ਦੇ ਵਾਸਤੇ ਤਿਆਰ ਹੈ, ਪਰ ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਈ ਐਸੀਆਂ ਮਿਸਾਲਾਂ ਦਿੱਤੀਆਂ ਨੇ ਜੋ ਕਿ ਅਸਲ ਦੇ ਵਿੱਚ ਜਦੋਂ ਮੀਡੀਆ ਚ ਸਰਕਾਰ ਦੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਉਹ ਹੋਰ ਨੇ, ਪਰ ਕੋਰਟ ਦੇ ਵਿੱਚ ਕੁਝ ਹੋਰ ਕਿਹਾ ਗਿਆ। ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਮੁਲਾਜ਼ਮ ਨੇ ਜਿਹੜੇ ਕੇਂਦਰੀ ਮੁਲਾਜ਼ਮਾਂ ਦੇ ਨਾਲੋਂ ਵੱਧ ਤਨਖਾਹ ਹਾਸਲ ਕਰ ਰਹੇ ਨੇ, ਪਹਿਲਾਂ ਤਾਂ ਉਹ ਗਿਣਤੀ ਸਾਹਮਣੇ ਆਵੇ। ਪੰਜਾਬ ਸਰਕਾਰ ਪਹਿਲਾਂ ਹੀ ਦਲੀਲਾਂ ਦੇ ਚੁੱਕੀ ਹੈ ਕਿ ਪੰਜਾਬ ਮੁਲਕ ਭਰ ਦੇ ਵਿੱਚੋਂ ਸਭ ਤੋਂ ਵੱਧ ਤਨਖਾਹਾਂ ਤੇ ਸਕੇਲ ਦੇ ਮਾਮਲੇ ਦੇ ਵਿੱਚ ਸੂਬਿਆਂ ਦੇ ਵਿੱਚੋਂ ਇੱਕ ਹੈ। ਹਾਲਾਂਕਿ ਪੰਜਾਬ ਪਹਿਲੇ ਨੰਬਰ ਦਾ ਸੂਬਾ ਨਹੀਂ ਹੈ ਪਰ ਮੋਹਰੀ ਸੂਬਿਆਂ ਦੇ ਵਿੱਚੋਂ ਇੱਕ ਜ਼ਰੂਰ ਹੈ। ਸਰਕਾਰ ਰਾਜ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਿਸ਼ ਕੀਤੇ ਗਏ ਹਾਈ ਸਕੇਲ ਸੈਲਰੀਜ਼ ਨੂੰ ਵੀ ਲਾਗੂ ਕਰ ਸਕਦੀ ਹੈ, ਪਰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਦਰਾਂ ਦੇ ਉੱਤੇ ਹੀ DA ਦੇ ਭੁਗਤਾਨ ਕੀਤੇ ਜਾਣ। ਬਹਿਰਾਲ ਮੁਲਾਜ਼ਮ ਜਾਂ ਪੰਜਾਬ ਭਰ ਦੇ ਵਿੱਚ ਪੈਨਸ਼ਨਰ ਜਿਹੜੇ ਨੇ ਉਹਨਾਂ ਦਾ ਕੀ ਕਹਿਣਾ, ਉਹ ਇਸ ਵਕਤ ਸਰਕਾਰ ਦੇ ਪੰਜਾਬ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਹੇ ਨੇ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਨੇਪਾਲ ਹੜਾਂ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਆਸਟ੍ਰੇਲੀਆ ਦੇ ਵਿੱਚ ਨੇਪਾਲ ਦੇ ਅੰਦਰ ਇਹਨਾਂ ਹੜਾਂ ਦੇ ਬਾਅਦ ਗਾਇਬ ਹੋਏ ਲੋਕਾਂ ਦੀ ਗਿਣਤੀ ਹੁਣ ਘੱਟ ਕੇ 38 ਰਹਿ ਗਈ ਹੈ। 5 ਹੋਰ ਆਸਟ੍ਰੇਲੀਅਨ ਨਾਗਰਿਕ ਸੁਰੱਖਿਅਤ ਕਨਫਰਮ ਕਰ ਦਿੱਤੇ ਗਏ ਨੇ। 1 ਨੇਪਾਲ ਦੇ ਵਿੱਚ ਹੈ, 1 ਤਿੱਬਤ ਦੇ ਵਿੱਚ ਹੈ ਤੇ ਚੀਨ ਦੇ ਵਿੱਚ ਵੀ 1 ਨਾਗਰਿਕ ਮੌਜੂਦ ਹੈ, ਜਦਕਿ ਬਾਕੀ ਦੇ ਜਿਹੜੇ ਨੇ ਉਹਨਾਂ ਦੀ ਕ੍ਰਾਈਸਿਸ ਲੋਕੇਸ਼ਨ ਤੋਂ ਦੂਰ ਹੀ ਦੱਸੇ ਗਏ ਨੇ, ਯਾਨੀ ਕਿ ਉੱਥੇ ਮੌਜੂਦ ਨਹੀਂ ਨੇ, ਪਰ ਉਹ ਸੁਰੱਖਿਅਤ ਜਿਹੜਾ ਡੀਫੈਟ ਮਹਿਕਮਾ ਆਸਟ੍ਰੇਲੀਆ ਦਾ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ, ਉਹਨਾਂ ਦੀ ਤਰਫ ਤੋਂ ਕਰਾਰ ਦੇ ਦਿੱਤੇ ਗਏ ਨੇ। ਇਹਨਾਂ ਆਸਟ੍ਰੇਲੀਅਨ ਲੋਕਾਂ ਦੇ ਹਾਲਾਂਕਿ ਪਰਿਵਾਰਾਂ ਦੇ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ, ਇਸ ਕਰਕੇ ਇਹਨਾਂ ਦੀ ਪਛਾਣ ਵੀ ਅਖਬਾਰਾਂ ਦੇ ਵਿੱਚ ਨਸ਼ਰ ਨਹੀਂ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਦੀ ਸੇਫਟੀ ਦੇ ਲਈ ਹਾਲੇ ਵੀ ਫਿਕਰਮੰਦ ਹੈ ਔਰ ਉਹਨਾਂ ਨੂੰ ਜਦ ਤੱਕ ਆਸਟ੍ਰੇਲੀਆ ਵਾਪਸ ਨਹੀਂ ਲਿਆ ਜਾਂਦਾ ਸਰਕਾਰ ਦਾ ਕੰਮ ਖਤਮ ਨਹੀਂ ਹੋ ਜਾਂਦਾ। ਦੱਸ ਦਈਏ ਕਿ ਹਾਲੇ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਇਸ ਵਕਤ 605 ਦੇ ਵਿੱਚ ਨੇ। ਰਾਫ ਦੀ C-17A ਨਾਮ ਦੀ ਇੱਕ ਫਲਾਈਟ ਜਿਹੜੀ ਸੀ ਉਹ ਨੇਪਾਲ ਦੇ ਵਿੱਚ ਗਈ ਜ਼ਰੂਰ ਸੀ ਮਨੁੱਖੀ ਮਦਦ ਤੇ ਡਿਜ਼ਾਸਟਰ ਰਿਲੀਫ ਸਪਲਾਈ ਨੂੰ ਲੈ ਕੇ, ਪਰ ਹਾਲੇ ਤੱਕ ਆਸਟ੍ਰੇਲੀਆ ਦੇ ਵਿੱਚੋਂ ਕੋਈ ਵੀ ਰਿਪੈਟਰੀਏਸ਼ਨ ਫਲਾਈਟ ਜਿਹੜੀ ਉਹ ਨਹੀਂ ਭੇਜੀ ਗਈ, ਕਿਉਂਕਿ ਹਾਲੇ ਤੱਕ ਆਸਟ੍ਰੇਲੀਅਨ ਲੋਕਾਂ ਦੇ ਸੁਰੱਖਿਅਤ ਬਾਹਰ ਆਉਣ ਦੀ ਕੋਈ ਗਿਣਤੀ ਜਿਹੜੀ ਉਹ ਸਪਸ਼ਟ ਨਹੀਂ ਹੋ ਸਕੀ, ਬਜਾਏ ਕਿ ਅੱਜ ਸਵੇਰ ਵੇਲੇ ਜਿਹੜੀ ਇਹ 5 ਗਿਣਤੀ ਆਈ ਹੈ। ਇਸ ਤੋਂ ਇਲਾਵਾ ਡੀਫੈਟ ਦਾ ਕਹਿਣਾ ਹੈ ਕਿ ਉਹਨਾਂ ਨੂੰ 800 ਦੇ ਕਰੀਬ ਕਾਲਾਂ ਇਸ ਡਿਜ਼ਾਸਟਰ ਤੋਂ ਬਾਅਦ ਹਾਸਲ ਜ਼ਰੂਰ ਹੋਈਆਂ ਨੇ। ਉਹਨਾਂ ਨੇ 18 ਆਸਟ੍ਰੇਲੀਅਨ ਜਵਾਨਾਂ ਦੀ ਇੱਕ ਟੀਮ ਜਿਹੜੀ ਉਹ ਨੇਪਾਲ ਭੇਜੀ ਹੈ ਤਾਂ ਕਿ ਇਸ ਮਾਹੌਲ ਦੇ ਵਿੱਚ ਜਿਹੜੀ ਮਦਦ ਦਿੱਤੀ ਜਾ ਸਕੇ। ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਨੇ 24 ਘੰਟੇ ਦੀ ਕੌਂਸਲਰ ਐਮਰਜੈਂਸੀ ਸੈਂਟਰ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਤੁਹਾਡਾ ਕੋਈ ਜਾਣਕਾਰ ਨੇਪਾਲ ਗਿਆ ਹੈ ਤੇ ਤੁਸੀਂ ਉਹਨਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਜਾਂ ਫਿਰ ਸਰਕਾਰ ਤੱਕ ਜਾਣਕਾਰੀ ਭੇਜਣੀ ਚਾਹੁੰਦੇ ਹੋ ਜਿਹੜੇ ਕਿ ਆਸਟ੍ਰੇਲੀਅਨ ਨਾਗਰਿਕ ਨੇ ਜਾਂ ਪੱਕੇ ਵਸਨੀਕ ਨੇ, ਤਾਂ ਫਿਰ ਡਿਪਾਰਟਮੈਂਟ ਦੀਆਂ ਇਹਨਾਂ ਸਰਵਿਸਿਸ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਬੈਠ ਕੇ ਜੇਕਰ ਸੰਪਰਕ ਕਰ ਰਹੇ ਹੋ ਤਾਂ 1300-555-135 ਨੰਬਰ ਜਾਰੀ ਕੀਤਾ ਗਿਆ, 1300-555-135। ਤੇ ਜੇ ਵਿਦੇਸ਼ ਦੇ ਵਿੱਚ ਬੈਠੇ ਹੋ ਤਾਂ +61 ਲਗਾ ਕੇ ਜਾਂ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਵੀ ਇਹ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ 02 ਲਗਾ ਕੇ। ਤੇ ਫਿਰ ਨੰਬਰ ਹੈ 6261-63-05, ਯਾਨੀ 6261-63-05। ਯਾਦ ਰੱਖਿਓ ਕਿ ਨਿਊ ਸਾਊਥ ਵੇਲਜ਼ ਦਾ ਕੋਡ 02 ਅੱਗੇ ਜ਼ਰੂਰ ਲਗਾ ਲਿਓ। ਉਧਰ ਆਸਟ੍ਰੇਲੀਆ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈ ਹੈ, ਜਿੱਥੇ ਗਾਰਡੀਅਨ ਅਖਬਾਰ ਜਾਂ ABC ਅਦਾਰੇ ਵਰਗਿਆਂ ਜਿਹੜੇ ਅਦਾਰੇ ਨੇ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦੀ ਪੌਲਿਨ ਹੈਨਸਨ ਆਪਣੀ ਪ੍ਰੈਸ ਕਾਨਫਰੰਸਿਸ ਦੇ ਵਿੱਚੋਂ ਅਕਸਰ ਬੈਨ ਜ਼ਰੂਰ ਕਰ ਦਿੰਦੇ ਨੇ ਜਾਂ ਆਣ ਨਹੀਂ ਦਿੰਦੇ, ਪਰ ਇਹ ਅਖਬਾਰ ਇਹ ਅਦਾਰੇ ਪੌਲਿਨ ਹੈਨਸਨ ਦੀ ਖਬਰ ਨਾ ਲਗਾਉਣ, ਇਹ ਕਿਵੇਂ ਹੋ ਸਕਦਾ ਹੈ? ਗਾਰਡੀਅਨ ਦੀ ਤਰਫ ਤੋਂ ਕਰਵਾਏ ਗਏ ਅਸੈਂਸ਼ੀਅਲ ਪੋਲ ਦੇ ਵਿੱਚ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਆਧਾਰ ਜਿਹੜਾ ਉਹ ਘਟਿਆ ਜ਼ਰੂਰ ਹੋਏਗਾ, ਪਰ ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਕੋਈ ਖਾਸ ਗਿਰਾਵਟ ਨਹੀਂ ਹੋਈ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਸੀਕ੍ਰੇਟ ਹਾਰਬਰ ਦੀ ਚੋਣ ਜਿੱਤਣ ਦੇ ਬਾਵਜੂਦ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਮਕਬੂਲੀਅਤ ਦੇ ਵਿੱਚ ਕੋਈ ਇਜ਼ਾਫਾ ਨਹੀਂ ਹੋਇਆ, ਬਲਕਿ ਮਈ ਮਹੀਨੇ ਤੋਂ ਬਾਅਦ ਉਹਨਾਂ ਦੀ ਮਕਬੂਲੀਅਤ 5% ਥੱਲੇ ਡਿੱਗੀ ਹੈ ਔਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਹੈ ਜਿਹੜਾ ਉਹ 23% ਦੇ ਉੱਤੇ ਹੈ, ਉਹ ਵੀ 28% ਤੋਂ ਥੱਲੇ ਆ ਕੇ 23% ਤੇ ਰਹਿ ਗਿਆ, ਜਿਹੜਾ ਪਿਛਲਾ ਗਾਰਡੀਅਨ ਦਾ ਜਿਹੜਾ ਅਸੈਂਸ਼ੀਅਲ ਪੋਲ ਸੀ ਉਹਦੇ ਚ ਇਹ 28% ਸੀ। ਲੇਬਰ ਤੇ ਗਠਜੋੜ ਦਾ ਪ੍ਰਾਇਮਰੀ ਵੋਟ ਫੀਸਦ ਜਿਹੜਾ ਹੈ ਉਹ ਹੁਣ 1:1 ਹੋ ਗਿਆ, 26% ਹੈ। ਹਾਲਾਂਕਿ ਇਹ ਪੋਜੀਸ਼ਨ ਬੜੀ ਹੀ ਅਜੀਬੋ ਗਰੀਬ ਪੋਜੀਸ਼ਨ ਜ਼ਰੂਰ ਹੈ, ਕਿਉਂਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਚ ਜਿਹੜਾ ਅਸੈਂਸ਼ੀਅਲ ਪੋਲ ਆਇਆ ਸੀ ਉਸ ਵਿੱਚ ਗਠਜੋੜ 22% ਸੀ, ਲੇਬਰ 31% ਸੀ। ਹੁਣ ਸੀਕ੍ਰੇਟ ਹਾਰਬਰ ਦੀ ਚੋਣਾਂ ਤੋਂ ਬਾਅਦ ਲੇਬਰ ਦੀ ਮਕਬੂਲੀਅਤ ਦੇ ਵਿੱਚ ਫਰਕ ਜ਼ਰੂਰ ਪਿਆ ਹੋਵੇ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਹਾਲੇ ਵੀ ਜ਼ਿਆਦਾਤਰ ਲੋਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹੀ ਦੇਖਦੇ ਨੇ। ਐਂਗਸ ਟੇਲਰ ਨੂੰ 2 ਨੰਬਰ ਦੇ ਉੱਤੇ ਅਸੈਂਸ਼ੀਅਲ ਦੇ ਇਸ ਪੋਲ ਦੇ ਵਿੱਚ ਤੇ ਪੌਲਿਨ ਹੈਨਸਨ 3 ਨੰਬਰ ਦੇ ਉੱਤੇ ਆਉਂਦੇ ਨੇ। ਇਸ ਮਹੀਨਾਵਾਰ ਸਰਵੇਖਣ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਲੇਬਰ ਪਾਰਟੀ ਦਾ ਜਿਹੜਾ ਵੋਟ ਫੀਸਦ ਹੈ ਜਾਂ ਵੋਟਰਾਂ ਦਾ ਜਿਹੜਾ ਰੁਝਾਨ ਹੈ ਸੱਤਾਧਾਰੀ ਪਾਰਟੀ ਦੇ ਪ੍ਰਤੀ ਉਹ ਸਾਲ 2022 ਤੋਂ ਬਾਅਦ ਆਪਣੇ ਹੇਠਲੇ ਪੱਧਰ ਦੇ ਉੱਤੇ ਜਾ ਚੁੱਕਿਆ। ਇਹਦੀਆਂ ਕੀ ਰਣਨੀਤੀਆਂ ਨੇ, ਕੀ ਇਹਦੇ ਪਿੱਛੇ ਕਾਰਨ ਨੇ, ਇਹ ਤਾਂ ਲੇਬਰ ਸਰਕਾਰ ਨੂੰ ਪਤਾ ਹੀ ਹੋਏਗਾ। ਖੈਰ, ਇੱਕ ਕਾਰਨ ਅਸੀਂ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿਉਂਕਿ ਉਹ ਅਗਲੀ ਖਬਰ ਵੀ ਹੈ। ਕੋਟੈਲਿਟੀ ਨਾਮ ਦੇ ਅਦਾਰੇ ਦੀ ਤਰਫ ਤੋਂ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜ਼ਿਆਦਾਤਰ 90% ਸਬਰਬਸ ਦੇ ਵਿੱਚ ਰੀਅਲ ਐਸਟੇਟ ਯਾਨੀ ਪ੍ਰੋਪਰਟੀ ਦੀਆਂ ਕੀਮਤਾਂ ਥੱਲੇ ਗਈਆਂ ਨੇ ਔਰ ਇਹ ਵਨਸ ਇਨ ਅ ਜਨਰੇਸ਼ਨ ਯਾਨੀ ਕਿ ਪੀੜ੍ਹੀਆਂ ਦੇ ਵਿੱਚ ਕਦੇ ਇੱਕ ਵਾਰ ਹੋਣ ਵਾਲੀ ਇੱਕ ਘਟਨਾ ਹੈ। ਇਸ ਦੇ ਬਹੁਤ ਸਾਰੇ ਕਾਰਨ ਵੀ ਨੇ, ਸਰਕਾਰ ਦੀ ਤਰਫ ਤੋਂ ਕੀਤੇ ਗਏ ਟੈਕਸ ਬਦਲਾਅ ਔਰ ਲਗਾਤਾਰ ਵੱਧ ਰਹੀਆਂ ਵਿਆਜ ਦਰਾਂ। ਹਾਲਾਂਕਿ ਇਸ ਦਰਮਿਆਨ ਆਰਥਿਕ ਮਾਹਰੇ ਮੰਨ ਰਹੇ ਨੇ ਕਿ ਸਪਤੰਬਰ ਮਹੀਨੇ ਦੇ ਵਿੱਚ ਹੋਣ ਵਾਲੀ RBI ਦੀ ਬੈਠਕ ਦੇ ਵਿੱਚ ਵਿਆਜ ਦਰਾਂ ਵਧਣ ਦੇ ਆਸਾਰ ਨੇ, ਕਿਉਂਕਿ ਮਹਿੰਗਾਈ ਦਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਔਰ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਥੱਲੇ ਜਾ ਰਹੀਆਂ ਨੇ। ਜੇਕਰ ਕਿਤੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੇਂਦਰੀ ਬੈਂਕ ਕਰਦਾ ਤੇ ਦੂਜੇ ਬੈਂਕ ਵੀ ਝਟਪਟ ਮਿੰਟ ਨਹੀਂ ਲਗਾਉਣਗੇ ਉਹਨਾਂ ਦਰਾਂ ਨੂੰ ਅੱਗੇ ਗ੍ਰਾਹਕਾਂ ਤੱਕ ਪਹੁੰਚਾਉਣ ਦੇ ਵਿੱਚ। ਹਾਲਾਂਕਿ ਇੱਥੇ ਇਹ ਗੱਲ ਦੱਸੀ ਗਈ ਹੈ ਕਿ ਜੇ ਕੌਮੀ ਪੱਧਰ ਦੇ ਉੱਤੇ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪੀਕ ਜਿਹੜਾ ਕਿ ਪਿਛਲੇ ਸਾਲ ਦੇਖਿਆ ਗਿਆ ਸੀ ਉਸ ਦੇ ਨਾਲੋਂ 4% ਕੀਮਤਾਂ ਥੱਲੇ ਗਈਆਂ ਨੇ, ਪਰ ਅਲੱਗ ਅਲੱਗ ਸ਼ਹਿਰਾਂ ਦੇ ਲਿਹਾਜ਼ ਦੇ ਨਾਲ ਇਹ ਕੀਮਤਾਂ ਅਲੱਗ ਅਲੱਗ ਥੱਲੇ ਗਈਆਂ ਹੋ ਸਕਦੀਆਂ। ਉਦਾਹਰਣ ਦੇ ਤੌਰ ਦੇ ਉੱਤੇ ਸਿਡਨੀ ਮੈਲਬਨ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ 12-13% ਤੱਕ ਥੱਲੇ ਗਈਆਂ ਨੇ, ਮਾਫ਼ ਕਰਨਾ ਸਿਡਨੀ ਦੇ ਵਿੱਚ, ਮੈਲਬਨ ਦੇ ਵਿੱਚ 8% ਤੱਕ ਥੱਲੇ ਗਈਆਂ ਨੇ। ਬ੍ਰਿਸਬੇਨ, ਪਰਥ ਤੇ ਐਡੀਲੇਡ ਦੇ ਵਿੱਚ ਵੀ ਠੀਕ ਇਸੇ ਤਰੀਕੇ ਦੇ ਨਾਲ 4-8% ਦੇ ਦਰਮਿਆਨ ਕੀਮਤਾਂ ਥੱਲੇ ਗਈਆਂ ਨੇ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤੇ ਆਪਣਾ ਪੀਕ ਜਿਹੜਾ ਸੀ ਪਿਛਲੇ ਸਾਲ ਅਕਤੂਬਰ ਮਹੀਨੇ ਦਾ, ਉਸ ਦੇ ਨਾਲੋਂ ਸਿਡਨੀ ਦੇ ਵਿੱਚ 7% ਦੀ ਗਿਰਾਵਟ ਹੋਈ ਹੈ। ਸਾਲਾਨਾ ਗਿਰਾਵਟ ਦੀ ਗੱਲ ਕਰ ਰਹੇ, ਮੈਲਬਨ ਚ 6.8% ਦੀ, ਇਹ ਮਾਈਨਸ ਦੇ ਵਿੱਚ ਟ੍ਰੈਂਡ ਨੇ। ਬ੍ਰਿਸਬੇਨ ਚ 2.7% ਦੀ, ਐਡੀਲੇਡ ਚ -1.6% ਦੀ ਗਿਰਾਵਟ ਔਰ ਪਰਥ ਦੇ ਵਿੱਚ -3.2% ਕੀਮਤਾਂ ਥੱਲੇ ਗਈਆਂ ਨੇ। ਬੇਸ਼ੱਕ ਸਾਲਾਨਾ ਗਰੋਥ ਦੇ ਵਿੱਚ ਐਡੀਲੇਡ, ਪਰਥ ਤੇ ਹੋਬਾਰਟ ਇਹ ਤਿੰਨ ਸ਼ਹਿਰ ਐਸੇ ਨੇ ਜਿਨ੍ਹਾਂ ਦੇ ਵਿੱਚ ਸਾਲਾਨਾ ਗਰੋਥ ਦੇਖਣ ਨੂੰ ਮਿਲੀ ਹੈ। ਬ੍ਰਿਸਬੇਨ ਦੇ ਵਿੱਚ 10% ਗਰੋਥ, ਐਡੀਲੇਡ ਦੇ ਵਿੱਚ 8.5%, ਪਰਥ ਦੇ ਵਿੱਚ 15.5% ਗਰੋਥ ਤੇ ਹੋਬਾਰਟ ਦੇ ਵਿੱਚ 8% ਗਰੋਥ ਦੇਖਣ ਨੂੰ ਮਿਲੀ ਹੈ। ਡਾਰਵਿਨ ਚ 14% ਦੀ ਗਰੋਥ ਹੋਈ ਹੈ। ਹਾਲਾਂਕਿ ਪਿਛਲੇ ਸਾਲ ਦੇ ਨਾਲੋਂ ਡਾਰਵਿਨ ਦੇ ਵਿੱਚ ਕੀਮਤਾਂ ਦੇ ਅੰਦਰ ਜੇਕਰ ਇਜ਼ਾਫੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਖਾਸ ਇਜ਼ਾਫਾ ਜਿਹੜਾ ਡਾਰਵਿਨ ਦੇ ਵਿੱਚ ਨਹੀਂ ਹੋਇਆ, ਪਰ ਫਿਰ ਵੀ ਇਹ 14% ਪ੍ਰੋਪਰਟੀ ਗਰੋਥ ਡਾਰਵਿਨ ਦੇ ਲਿਹਾਜ਼ ਦੇ ਨਾਲ ਇੱਕ 7-5 ਦੀ ਸਥਿਤੀ ਜ਼ਰੂਰ ਦਰਸਾਉਂਦੀ ਹੈ। ਦੇਸ਼ ਭਰ ਦੇ ਵਿੱਚ ਐਨੂਅਲ ਗਰੋਥ 2.7% ਦੱਸੀ ਗਈ ਹੈ, ਪਰ ਉੱਥੇ ਹੀ ਨਾਲ ਪ੍ਰੋਪਰਟੀ ਦੀ ਕੀਮਤਾਂ ਦੇ ਵਿੱਚ 3.5% ਦੀ ਕਮੀ ਵੀ ਦੱਸ ਦਿੱਤੀ ਗਈ ਹੈ। ਯਾਨੀ ਕਿ ਦੋ ਚੀਜ਼ਾਂ ਨਾਲੋ ਨਾਲ ਚੱਲ ਰਹੀਆਂ ਨੇ। ਉੱਥੇ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਈ ਹੈ ਤੇ ਵਿਕਟੋਰੀਆ ਦੇ ਵਿੱਚ ਚੋਣਾਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਇਸ ਵਕਤ ਵਿਕਟੋਰੀਆ ਦੇ ਵਿੱਚ ਸਭ ਤੋਂ ਪਹਿਲਾਂ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਸਰਕਾਰ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਜਿਹੜੀ ਹੈ ਉਹ ਇੱਕ ਵਾਰ ਵਧਾ ਕੇ ਫਿਰ ਤੋਂ 14 ਕਿਉਂ ਨਾ ਕਰ ਦਿੱਤੀ ਜਾਵੇ। ਦੱਸ ਦਈਏ ਕਿ ਪਿਛਲੀ ਜੈਸਿੰਟਾ ਐਲਨ ਦੀ ਸਰਕਾਰ ਨੇ ਇਸ ਗੱਲ ਨੂੰ ਸਖ਼ਤ ਇਤਰਾਜ਼ ਜਤਾਇਆ ਸੀ ਤੇ ਮਨਾ ਕਰ ਦਿੱਤਾ ਸੀ ਕਿ ਵਿਕਟੋਰੀਆ ਦੇ ਵਿੱਚ ਯੂਥ ਕ੍ਰਾਈਮ ਆਪਣੇ ਸਿਖਰ ਦੇ ਉੱਤੇ ਹੈ, ਬਲਕਿ ਦੇਸ਼ ਦੀ ਰਾਜਧਾਨੀ ਬਣਦਾ ਜਾ ਰਿਹਾ ਯੂਥ ਕ੍ਰਾਈਮ ਦੇ ਮਾਮਲੇ ਚ ਵਿਕਟੋਰੀਆ। ਇਸ ਕਰਕੇ ਜਿਹੜੀ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਹੈ ਜਿਹੜੀ ਕਿ ਪਹਿਲਾਂ ਹੀ ਸਾਲ 2024 ਦੇ ਵਿੱਚ 10 ਤੋਂ ਵਧਾ ਕੇ 12 ਕਰ ਦਿੱਤੀ ਗਈ ਸੀ, ਉਸ ਨੂੰ ਹੁਣ 14 ਕਿਤੇ ਜਾਣ ਦੇ ਲਈ ਪਿਛਲੀ ਪ੍ਰੀਮੀਅਰ ਨੇ ਤਾਂ ਇਨਕਾਰ ਕਰ ਦਿੱਤਾ ਸੀ, ਪਰ ਮੌਜੂਦਾ ਪ੍ਰੀਮੀਅਰ ਨੇ ਆਪਣਾ ਲੇਟੈਸਟ ਜਿਹੜਾ ਪਾਲਿਸੀ ਡਾਕੂਮੈਂਟ ਪਲੈਟਫਾਰਮ ਹੈ ਸਾਲ 2026 ਤੋਂ 2030 ਦੇ ਦਰਮਿਆਨ ਦਾ, ਉਸ ਦੇ ਵਿੱਚ ਇਹ ਕਮਿਟਮੈਂਟ ਦਰਸਾਈ ਹੈ। ਇਹ ਦਸਤਾਵੇਜ਼ ਹੈਰਾਲਸਨ ਨੂੰ ਬਰਾਮਦ ਹੋਏ ਨੇ, ਇਹਨਾਂ ਦੇ ਆਧਾਰ ਦੇ ਉੱਤੇ ਹੀ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਦੱਸ ਦਈਏ ਕਿ ਬੈਨ ਕੈਰਲ ਸਰਕਾਰ ਨੂੰ ਇੰਜ ਨਹੀਂ ਲੱਗਦਾ ਕਿ 14 ਤੋਂ ਘੱਟ ਦੇ ਜਿਹੜੇ ਬੱਚੇ ਨੇ ਜੇਕਰ ਉਹ ਕਿਸੇ ਕਿਸਮ ਦੇ ਅਪਰਾਧ ਕਰਦੇ ਨੇ ਤਾਂ ਉਹਨਾਂ ਨੂੰ ਰਿਸਪੋਂਸੀਬਲ ਠਹਿਰਾਇਆ ਜਾਣਾ ਚਾਹੀਦਾ, ਬਲਕਿ UN ਕਨਵੈਨਸ਼ਨ ਰਾਈਟਸ ਆਫ ਚਾਈਲਡ ਦਾ ਹਵਾਲਾ ਦੇ ਕੇ ਇਸ ਨੂੰ 14 ਕ੍ਰਿਮੀਨਲ ਰਿਸਪੋਂਸੀਬਿਲਿਟੀ ਏਜ ਕਰਨ ਦੀ ਗੱਲ ਕਹੀ ਗਈ ਹੈ। ਤੇ ਜੇਕਰ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਜਿਹਾ ਦੇਖਣ ਨੂੰ ਮਿਲੇਗਾ। ਵੈਸੇ ਦੱਸ ਦਈਏ ਕਿ ਟੀਨੇਜਰ ਦੇ ਨਾਲ ਜੁੜਿਆ ਹੋਇਆ ਜਿਹੜਾ ਕ੍ਰਾਈਮ ਡੇਟਾ ਸਟੈਟਿਸਟਿਕਸ ਹੈ ਉਹ ਇਹ ਦਰਸਾਉਂਦਾ ਹੈ ਕਿ ਚੋਰੀਆਂ ਚਕਾਰੀਆਂ ਤਾਜ਼ਾ ਸਮੇਂ ਦੇ ਵਿੱਚ 60% ਵਧੀਆਂ ਨੇ, 55% ਕਾਰਜੈਕਿੰਗ, 49% ਘਰਾਂ ਦੇ ਅੰਦਰ ਸੰਨ ਲੱਗਣੀ ਜਿਹਨੂੰ ਹੋਮ ਇਨਵੇਸ਼ਨ ਕਹਿ ਲੈਂਦੇ ਨੇ, ਤੇ 48% ਚਾਕੂ ਜਾਂ ਹਥਿਆਰ ਦੀ ਨੋਕ ਦੇ ਉੱਤੇ ਲੁੱਟ ਖੋਹ ਦੀਆਂ ਘਟਨਾਵਾਂ। ਮਾਰਚ ਮਹੀਨੇ ਤੋਂ ਲੈ ਕੇ ਪਿਛਲੇ ਮਾਰਚ 2025 ਤੋਂ ਲੈ ਕੇ ਮਾਰਚ 2026 ਦੇ ਦਰਮਿਆਨ ਦੇ ਇਹ ਅੰਕੜੇ ਸਾਹਮਣੇ ਆਏ ਨੇ। ਵਿਕਟੋਰੀਆ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਟੀਨੇਜ ਕ੍ਰਾਈਮ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਇਜ਼ਾਫਾ ਦੇਖਿਆ, ਦੇਖਿਆ ਗਿਆ ਕਿ 26,000 ਓਫੈਂਡਰਸ ਜਿਹੜੇ ਇਸ ਵਕਤ ਕਸਟਡੀ ਦੇ ਵਿੱਚ ਨੇ, ਉਹਨਾਂ ਨੇ ਰਲ ਕੇ 76,000 ਤੋਂ ਵੱਧ ਮੌਕਿਆਂ ਦੇ ਉੱਤੇ ਵਿਕਟੋਰੀਆ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਗੰਭੀਰ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹਨਾਂ ਦੇ ਵਿੱਚ ਤਾਂ 1300 ਦੇ ਕਰੀਬ ਯੂਥ ਐਸੇ ਵੀ ਨੇ ਜਿਹੜੇ ਗੈਂਗਸ ਬਣਾ ਕੇ ਕੰਮ ਕਰਦੇ ਨੇ, ਯਾਨੀ ਯੂਥ ਗੈਂਗ ਜਿਹੜਾ ਇੱਕ ਕਿਸਮ ਦਾ ਬਣ ਚੁੱਕੇ ਆ। ਜੈਸਿੰਟਾ ਐਲਨ ਸਰਕਾਰ ਇਸ ਗੱਲ ਨੂੰ ਪ੍ਰਵਾਨ ਜ਼ਰੂਰ ਕਰ ਚੁੱਕੀ ਸੀ, ਸਮਝ ਚੁੱਕੀ ਸੀ, ਪਰ ਮੌਜੂਦਾ ਬੈਨ ਕੈਰਲ ਸਰਕਾਰ ਨੂੰ ਇਹ ਗੰਭੀਰ ਵਿਸ਼ਾ ਨਹੀਂ ਜਾਪਦਾ। ਉਹਨਾਂ ਵੈਸੇ ਉਧਰ ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦੇ ਜਿਹੜੇ ਨੇ ਉਹ ਹੋ ਰਹੇ ਨੇ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ 1 ਦਰਜਨ ਦੇ ਕਰੀਬ ਵੀ ਲਾਈਨ ਟ੍ਰੇਨਸ ਜਿਹੜੀਆਂ ਨੇ ਉਹ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਨਿਵੇਸ਼ ਕਰ ਦਿੱਤੀਆਂ ਜਾਣਗੀਆਂ, ਫਸਾ ਦਿੱਤੀਆਂ ਜਾਣਗੀਆਂ। ਹੋਰ ਤਾਂ ਹੋਰ, ਸਟੇਟ ਦੇ ਜਿਹੜਾ ਪਹਿਲਾ ਹਾਈਬ੍ਰਿਡ ਇਲੈਕਟ੍ਰਿਕ ਟ੍ਰੇਨ ਜਿਹੜਾ ਇੱਕ ਪ੍ਰਸਤਾਵ ਹੈ, ਉਹ ਵੀ ਸੂਬੇ ਦੀ ਵਿੱਚ ਜੇਕਰ ਸੱਤਾ ਜਿੱਤ ਕੇ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਲਿਬਰਲ ਨੈਸ਼ਨਲ ਸਰਕਾਰ, ਤਾਂ ਉਹ ਲੈ ਕੇ ਆਣਗੇ ਰੀਜਨਲ ਮੈਟਰੋਪੋਲੀਟਨ ਟ੍ਰੈਕਸ ਦਾ ਵਿਸਤਾਰ ਕਰਨਗੇ। ਲਗਭਗ 1.7 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਏਗਾ, ਤਾਂ ਕਿ ਮੌਜੂਦਾ ਜਿਹੜੀਆਂ 25 ਦੇ ਕਰੀਬ ਡੀਜ਼ਲ ਟ੍ਰੇਨਸ ਨੇ ਮੈਲਟਨ ਤੋਂ ਵਿੰਡਮ ਵੇਲ ਦੀ ਲਾਈਨਸ ਦੇ ਦਰਮਿਆਨ, ਇਹਨਾਂ ਨੂੰ ਰਿਪਲੇਸ ਕਰਕੇ ਹਾਈਬ੍ਰਿਡ ਜਾਂ ਇਲੈਕਟ੍ਰਿਕ ਟ੍ਰੇਨਾਂ ਜਿਹੜੀਆਂ ਨੇ ਉਹ ਚਲਾਈਆਂ ਜਾਣਗੀਆਂ। ਤੇ ਇਹ ਜਿਹੜੀਆਂ ਡੀਜ਼ਲ ਟ੍ਰੇਨਾਂ ਨੇ ਇਹਨਾਂ ਨੂੰ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਲਿਜਾਇਆ ਜਾਏਗਾ, ਤਾਂ ਕਿ ਹੋਰ ਗਿਣਤੀ ਵਧਾਈ ਜਾ ਸਕੇ ਪੀਕ ਆਵਰਸ ਦੇ ਵਿੱਚ। ਖਾਸ ਤੌਰ ਦੇ ਉੱਤੇ ਗਿਪਸਲੈਂਡ ਦੇ ਵਿੱਚ ਟਾਰਲਗੌਨ ਤੇ ਬੈਂਸਡੇਲ ਦੇ ਦਰਮਿਆਨ ਵੀ ਵੈਲੋਸਿਟੀ ਟ੍ਰੇਨਸ ਜਿਹੜੀਆਂ ਨੇ ਉਹ 5 ਨਵੀਆਂ ਟ੍ਰੇਨਾਂ ਜਿਹੜੀਆਂ ਚਲਾਈਆਂ ਜਾਣਗੀਆਂ। ਲਗਭਗ 1,000 ਤੋਂ ਵਧੇਰੇ ਸੀਟਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ। ਠੀਕ ਇਸੇ ਤਰੀਕੇ ਦੇ ਨਾਲ ਸੇਮੌਰ ਤੋਂ ਲੈ ਕੇ ਐਲਬਰੀ ਦੇ ਦਰਮਿਆਨ ਵੀ ਟ੍ਰੇਨਾਂ ਦੀ ਗਿਣਤੀ, ਸੀਟਾਂ ਦੀ ਗਿਣਤੀ ਵਧਾਈ ਜਾਏਗੀ। ਐਚੂਕਾ ਤੇ ਬੈਂਡੀਗੋ ਮਿਆਨ ਵੀ ਟ੍ਰੇਨਾਂ ਦੀ ਗਿਣਤੀ ਜਿਹੜੀ ਉਹ ਵਧਾਈ ਜਾਏਗੀ। ਉੱਥੇ ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਆਪਣਾ ਵਾਅਦਾ ਕੀਤਾ ਗਿਆ, ਉੱਧਰ ਦੂਸਰੇ ਪਾਸੇ ਲੇਬਰ ਪਾਰਟੀ ਨੇ ਵੀ ਇੱਕ ਵਾਅਦਾ ਕਰ ਦਿੱਤਾ ਆਖਰੀ ਵੇਲਿਆਂ ਦੇ ਵਿੱਚ। ਰੇਲ ਨੈਟਵਰਕ ਨੂੰ ਲੈ ਕੇ ਤਾਂ ਇੱਕ ਰਲਿਆ ਮਿਲਿਆ ਵਾਅਦਾ, ਜਿਵੇਂ ਰੇਲ ਫਰੇਟ ਨੈਟਵਰਕ ਦੇ ਉੱਤੇ 352 ਮਿਲੀਅਨ ਡਾਲਰ ਇਨਵੈਸਟ ਕੀਤੇ ਜਾਣਗੇ। ਪਰ ਇੱਕ ਵਾਅਦਾ ਜਿਹੜਾ ਲੇਬਰ ਪਾਰਟੀ ਨੇ ਕੀਤਾ ਉਹ ਇਹ ਹੈ ਆਪਣੇ ਇਸ ਤਾਜ਼ਾ ਡਾਕੂਮੈਂਟ ਚ, 2026-30 ਦੇ ਪਾਲਿਸੀ ਡਾਕੂਮੈਂਟ ਚ, ਕਿ ਵਿਕਟੋਰੀਆ ਦੇ ਵਿੱਚ ਟੋਇਆਂ ਦੇ ਅੰਦਰ ਸੜਕਾਂ ਨੇ ਜਾਂ ਸੜਕਾਂ ਦੇ ਅੰਦਰ ਟੋਏ ਨੇ, ਇਹ ਹੁਣ ਫਰਕ ਰਹਿਣ ਨਹੀਂ ਦਿੱਤਾ ਜਾਏਗਾ। 5 ਲੱਖ ਦੇ ਕਰੀਬ ਪੈਟਹੋਲਸ ਜਿਹੜੇ ਨੇ ਉਹ ਇਸ ਸਾਲ ਦੇ ਅਖੀਰ ਤੱਕ ਭਰੇ ਜਾਣਗੇ। ਸੜਕਾਂ ਦੇ ਨਵੇਂ ਨਿਰਮਾਣ ਦੀ ਗੱਲ ਨਹੀਂ ਕੀਤੀ ਗਈ ਹੈ, ਪਰ ਪੈਟਹੋਲਸ ਨੂੰ ਭਰਨ ਦੀ ਗੱਲ ਜ਼ਰੂਰ ਕੀਤੀ ਗਈ ਹੈ। ਇਸ ਦੇ ਨਾਲ ਹੀ ਰੇਲ ਨੈਟਵਰਕ ਦਾ ਸਟੈਂਡਰਡਾਈਜ਼ੇਸ਼ਨ ਜਿਹੜਾ ਉਹ ਕੀਤਾ ਜਾਏਗਾ, ਇਸ ਨੂੰ ਇੱਕ ਮਿਆਰੀ ਰੇਲ ਨੈਟਵਰਕ ਜਿਹੜਾ ਬਣਾਇਆ ਜਾਏਗਾ। 440 ਮਿਲੀਅਨ ਡਾਲਰ ਤਾਂ ਮੂਰੇ ਬੇਸਿਨ ਰੇਲ ਨੈਟਵਰਕ ਦੇ ਉੱਤੇ ਇਨਵੈਸਟ ਕੀਤੇ ਜਾਣਗੇ। ਹਾਲਾਂਕਿ ਇਸ ਨੈਟਵਰਕ ਦੇ ਬਣਨ ਦੀ ਸ਼ੁਰੂਆਤ 2019 ਤੋਂ ਹੀ ਹੋ ਚੁੱਕੀ ਸੀ ਔਰ ਇਹ ਪਤਾ ਨੀ ਕਦੋਂ ਤੱਕ ਬਣ ਕੇ ਸਿਰੇ ਚੜੇਗਾ, ਪਰ ਸਾਲ 2026 ਤੋਂ 2030 ਦੇ ਇਸ ਪਾਲਿਸੀ ਡਾਕੂਮੈਂਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਖੇਤਰੀ ਇਲਾਕਿਆਂ ਦਾ ਫਰੇਟ ਕੋਰੀਡੋਰ ਹੈ, ਯਾਨੀ ਢੋਆ ਢੁਆਈ ਦਾ ਜਿਹੜਾ ਨੈਟਵਰਕ ਹੈ, ਰੇਲ ਨੈਟਵਰਕ ਹੈ, ਉਸ ਦਾ ਵਿਸਤਾਰ ਕੀਤਾ ਜਾਏਗਾ ਔਰ ਤਾਂ ਕਿ ਜਿਹੜਾ ਢੋਆ ਢੁਆਈ ਦਾ ਸਮਾਨ ਹੈ ਉਸਦੀ ਗਿਣਤੀ ਵਧਾਈ ਜਾ ਸਕੇ। ਇੱਕ ਪਾਸੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਪੈਸੇਂਜਰਸ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ, ਦੂਸਰੇ ਪਾਸੇ ਲੇਬਰ ਸਰਕਾਰ ਇਸ ਤੋਂ ਉਲਟ ਖੇਤਰੀ ਇਲਾਕਿਆਂ ਦੇ ਵਿੱਚ ਢੋਆ ਢੁਆਈ ਦੇ ਸਮਾਨ ਦੇ ਲਈ ਟ੍ਰੇਨਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ। ਇੱਕ ਖਬਰ, ਆਸਟ੍ਰੇਲੀਆ ਦੇ ਵਿੱਚ ਡੇਟਾ ਸੈਂਟਰਸ ਦੇ ਹੋ ਰਹੇ ਧੜਾਧੜ ਨਿਰਮਾਣ ਤੇ ਉਹਨਾਂ ਦੇ ਵਿਰੋਧ ਦੇ ਨਾਲ ਜੁੜੀ ਹੋਈ। ਲਗਭਗ 1 ਲੱਖ ਆਸਟ੍ਰੇਲੀਅਨ ਲੋਕ ਐਸੇ ਹੈਗੇ ਨੇ ਜਿਹੜੇ ਇਹਨਾਂ ਹਾਈਪਰ ਸਕੇਲ ਡੇਟਾ ਸੈਂਟਰਸ ਦੇ ਖਿਲਾਫ ਆਪਣਾ ਇਤਰਾਜ਼ ਸਰਕਾਰਾਂ ਤੱਕ ਦਰਜ ਕਰਵਾ ਰਹੇ ਨੇ। ਤੁਸੀਂ ਕਿੰਨੀਆਂ ਕੁ ਪਟੀਸ਼ਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਾਂ ਤੁਸੀਂ ਇਹਨਾਂ ਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਹੋ, ਇਹ ਸੁਨੇਹੇ ਭੇਜ ਸਕਦੇ ਹੋ। ਪਰ ਆਸਟ੍ਰੇਲੀਆ ਜਿਹੜਾ ਕਿ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਹੱਬ ਬਣਨਾ ਚਾਹੁੰਦਾ ਹੈ, ਮੌਜੂਦਾ ਸਰਕਾਰ ਦੀ ਰਣਨੀਤੀਆਂ ਇਹ ਨੇ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡੇਟਾ ਸੈਂਟਰਸ ਖੋਲ ਦਿੱਤੇ ਜਾਣ। 36 ਐਸੀਆਂ ਪਟੀਸ਼ਨਾਂ ਇਸ ਵਕਤ change.org ਤੇ ਚੱਲਦੀਆਂ ਨੇ ਜਿਹੜੀਆਂ ਇਹਨਾਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਉੱਤੇ ਇਤਰਾਜ਼ ਜਤਾ ਰਹੀਆਂ ਨੇ, ਖਾਸ ਤੌਰ ਦੇ ਉੱਤੇ ਡੇਟਾ ਸੈਂਟਰਸ ਦੀ ਤਰਫ ਤੋਂ ਰਿਨਿਊਬਲ ਐਨਰਜੀ ਦੇ ਸੋਰਸਿਸ ਦਾ ਇਸਤੇਮਾਲ ਕੀਤਾ ਜਾਣਾ। ਅੱਗੇ ਵੀ ਬੜੀ ਵਾਰ ਦੱਸਿਆ ਕਿ ਡੇਟਾ ਸੈਂਟਰਸ ਕਈ ਹਜ਼ਾਰ ਮੈਗਾਵਾਟ ਬਿਜਲੀ ਜਿਹੜੀ ਉਸ ਦੀ ਖਪਤ ਕਰਦੇ ਨੇ। ਬਲਕਿ ਪਿਛਲੇ ਹਫਤੇ ਦੇ ਦਰਮਿਆਨ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਸਾਲ 2036 ਤੱਕ NSW ਤੇ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਘਰ, ਜਿੰਨੇ ਵੀ ਵਪਾਰਕ ਅਦਾਰੇ ਜਿੰਨੀ ਬਿਜਲੀ ਕੰਜ਼ਿਊਮ ਅੱਜ ਦੀ ਤਰੀਕ ਦੇ ਵਿੱਚ ਕਰ ਰਹੇ ਨੇ, 2036 ਤੱਕ ਡੇਟਾ ਸੈਂਟਰਸ ਇੰਨੀ ਬਿਜਲੀ ਕੰਜ਼ਿਊਮ ਕਰਨ ਲੱਗ ਜਾਣਗੇ ਆਸਟ੍ਰੇਲੀਆ ਦੇ ਵਿੱਚ। ਹਾਲਾਂਕਿ ਉਦੋਂ ਤੱਕ ਡੇਟਾ ਸੈਂਟਰਸ ਦੀ ਗਿਣਤੀ ਵੀ ਵੱਧ ਜਾਏਗੀ। ਪਰ ਇੱਕ ਸਭ ਤੋਂ ਵੱਡੀ ਪਟੀਸ਼ਨ ਤਾਂ 23,000 ਸਿਗਨੇਚਰ ਵਾਲੀ ਹੈ। ਖਾਸ ਗੱਲ ਇਹ ਹੈ ਕਿ ਇਸ ਪਟੀਸ਼ਨ ਨੂੰ 16 ਸਾਲ ਦੀ ਇੱਕ ਛੋਟੀ ਲੜਕੀ ਬੇਲਾ ਮਾਰਕ, ਜਿਹੜੀ ਕਿ ਹਾਈ ਸਕੂਲ ਦੀ ਸਟੂਡੈਂਟ ਹੈ ਸਿਡਨੀ ਦੇ ਪਿੰਬਲ ਸਬਰਬ ਦੀ, ਉਸਨੇ ਪ੍ਰਾਈਮ ਮਿਨਿਸਟਰ ਦੇ ਨੂੰ ਐਡਰੈਸ ਕਰਕੇ ਇਹ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਦੇ ਉੱਤੇ ਹੁਣ ਤੱਕ 23,000 ਦੇ ਕਰੀਬ ਜਾਗਰੂਕ ਆਸਟ੍ਰੇਲੀਅਨ ਲੋਕ ਜਿਹੜੇ ਨੇ ਹਸਤਾਖਰ ਕਰ ਚੁੱਕੇ ਨੇ। ਇਸ ਬੱਚੀ ਦਾ ਕਹਿਣਾ ਹੈ ਕਿ ਮੇਰੇ ਭਵਿੱਖ ਨੂੰ ਖਤਰਾ ਇਹ ਡੇਟਾ ਸੈਂਟਰਸ। ਬੇਸ਼ੱਕ ਡੇਟਾ ਸੈਂਟਰਸ ਜਾਂ ਜਿਹੜਾ ਡੇਟਾ ਸੈਂਟਰਸ ਦੇ ਨਾਲ ਜੁੜੀਆਂ ਹੋਈਆਂ ਲੋੜਾਂ ਨੇ ਉਹਨਾਂ ਦੀ ਜਾਣਕਾਰੀ ਜ਼ਰੂਰ ਦਿੱਤੀ ਜਾਂਦੀ ਹੈ। ChatGPT ਇਸ ਵਾਤਾਵਰਨ ਨੂੰ ਨਹੀਂ ਬਚਾ ਸਕੇਗੀ। ਕਿਹਾ ਜਾਂਦਾ ਹੈ ਕਿ ਡੇਟਾ ਸੈਂਟਰ ਦੇ ਵਿੱਚ ਇੱਕ ਵੱਡੇ ਪੈਮਾਨੇ ਦੇ ਉੱਤੇ ਪਾਣੀ ਤੇ ਬਿਜਲੀ ਦਾ ਇਸਤੇਮਾਲ ਹੁੰਦਾ ਹੈ, ਔਰ ਇਹ ਪਾਣੀ ਤੇ ਬਿਜਲੀ ਦੀਆਂ ਲੋੜਾਂ ਜਿਹੜੀਆਂ ਨੇ ਆਮ ਇਨਸਾਨ ਦੀਆਂ ਲੋੜਾਂ ਦੇ ਵਿੱਚੋਂ ਘੱਟ ਕਰਕੇ ਵਰਤੀਆਂ ਜਾਣਗੀਆਂ। ਯਾਨੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਤੁਹਾਡੇ ਉੱਤੇ ਇਹ ਅਸਰ ਪੈਣਗੇ। ਪਰ ਮੌਜੂਦਾ ਸਰਕਾਰ ਜਿਹੜੀ ਹੈ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਅਲੱਗ ਅਲੱਗ ਸੂਬਿਆਂ ਤੇ ਟੈਰੀਟਰੀਜ਼ ਨੂੰ ਇਹ ਹੱਕ ਦੇ ਚੁੱਕੇ ਨੇ। ਸਭ ਤੋਂ ਵੱਡਾ ਮੁਨਾਫਾ ਜਿਹੜਾ ਹੈ ਉਹ NSW ਖੱਟ ਰਿਹਾ। NSW ਨੇ ਆਪਣੀ ਸਟੇਟ ਦੇ ਵਿੱਚ $50 billion ਦੀ ਇਨਵੈਸਟਮੈਂਟ ਜਿਹੜੀ ਹੈ ਉਹ ਮਨਾ ਲਈ ਹੈ। ਸਭ ਤੋਂ ਜ਼ਿਆਦਾ ਡੇਟਾ ਸੈਂਟਰ ਇੱਥੇ ਬੰਨੇ ਨੇ। ਪਰ ਪਟੀਸ਼ਨਾਂ ਵੀ ਦਾਇਰ ਹੋ ਚੁੱਕੀਆਂ ਨੇ। ਹੌਰਸਲੀ ਪਾਰਕ ਦੇ ਵਿੱਚ ਜਿਹੜਾ ਇੱਕ ਨੈਕਸਟ DC ਦਾ ਡੇਟਾ ਸੈਂਟਰ ਬਣ ਰਿਹਾ, ਉਸ ਨੂੰ ਲੈ ਕੇ ਹੁਣ ਤੱਕ 500 ਦੇ ਕਰੀਬ ਸਿਗਨੇਚਰ ਹੋ ਚੁੱਕੇ ਨੇ। ਫੇਅਰਫੀਲਡ ਦੇ ਇੱਕ ਸੋਫਟਵੇਅਰ ਇੰਜੀਨੀਅਰ, ਇੱਕ ਹੋਰ ਟੀਨੇਜਰ ਜਾਗਰੂਕ ਲੜਕੇ ਦੀ ਤਰਫ ਤੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਲੇਨ ਕੋਵ ਦੇ ਵਿੱਚ ਬਣ ਰਿਹਾ ਜਿਹੜਾ ਗੁਡਮੈਨ ਪ੍ਰੋਜੈਕਟ ਹੈ ਮਾਰਸ ਰੋਡ ਦੇ ਉੱਤੇ, ਉਸ ਦੇ ਖਿਲਾਫ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। 3,000 ਹਸਤਾਖਰ ਉਹਦੇ ਤੇ ਹੋ ਚੁੱਕੇ ਨੇ। ਕੋਗਰਾ ਗੋਲਫ ਕੋਰਸ ਦੇ ਕੋਲ ਬਣਨ ਵਾਲੇ ਡੇਟਾ ਸੈਂਟਰ ਦੇ ਖਿਲਾਫ 950 ਲੋਕਾਂ ਨੇ ਹਸਤਾਖਰ ਕੀਤੇ ਨੇ। ਹੰਟਰ ਵੈਲੀ ਦੇ ਵਿੱਚ ਜਿਹੜਾ ਕੁਰੀ ਦੇ ਅੰਦਰ ਏਅਰ ਟਰੰਕ ਦਾ ਡੇਟਾ ਸੈਂਟਰ ਬਣ ਰਿਹਾ, ਉਸ ਦੇ ਖਿਲਾਫ 450 ਲੋਕਾਂ ਨੇ ਹਸਤਾਖਰ ਕੀਤੇ ਨੇ। ਠੀਕ ਇਸੇ ਤਰੀਕੇ ਦੇ ਨਾਲ ਵਿਕਟੋਰੀਆ ਨੇ $25 billion ਦੇ AI ਡੇਟਾ ਸੈਂਟਰ ਦਾ ਨਿਰਮਾਣ ਆਪਣੇ ਸੂਬੇ ਦੇ ਵਿੱਚ ਕਰਵਾਉਣ ਦੇ ਲਈ ਡੀਲ ਫਾਈਨਲ ਕਰ ਲਈ ਹੈ। ਇਸ ਦੇ ਵਿੱਚ ਵੈਸਟ ਫੁੱਟਸਕ੍ਰੇ ਦੇ ਵਿੱਚ ਜਿਹੜਾ ਨੈਕਸਟ DC ਦਾ ਡੇਟਾ ਸੈਂਟਰ ਹੈ, ਕਾਫੀ ਵੱਡਾ ਡੇਟਾ ਸੈਂਟਰ ਇਹ ਬਣ ਰਿਹਾ। ਇਸ ਨੂੰ ਲੈ ਕੇ 3,900 ਦੇ ਕਰੀਬ ਲੋਕ ਹੁਣ ਤੱਕ ਜਿਹੜੇ ਹਸਤਾਖਰ ਕਰ ਚੁੱਕੇ ਨੇ। ਵੈਸੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਉੱਥੇ ਅਕਸਰ ਸੜਕਾਂ ਦੇ ਆਲੇ ਦੁਆਲੇ ਜਿਹੜੇ ਘਰ ਨੇ ਉਹਨਾਂ ਦੇ ਬਾਹਰ ਇਸ ਕਿਸਮ ਦੇ ਬੋਰਡ ਲੱਗੇ ਹੋਏ ਨੇ ਵੈਸਟ ਫੁੱਟਸਕ੍ਰੇ ਦੇ ਵਿੱਚ, ਕਿ ਜਿਹੜੇ ਲੋਕ ਆਪਣੇ ਘਰਾਂ ਦੇ ਬਾਹਰ ਕੰਧਾਂ ਦੇ ਉੱਤੇ ਇਹਨਾਂ ਡੇਟਾ ਸੈਂਟਰਸ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਨੇ, ਔਰ ਇਸ ਨੂੰ ਲੈ ਕੇ ਇੱਕ ਜਿਹੜੇ ਮੁਹਿੰਮ ਵੀ ਚੱਲ ਰਹੀ ਹੈ। ਵਿਕਟੋਰੀਆ ਦੇ ਵਿੱਚ ਸਪੋਟਸਵੁੱਡ ਦੇ ਵਿੱਚ ਪੈਂਦਾ ਜਿਹੜਾ ਗ੍ਰੀਨ ਸਕੁਏਅਰ DC ਦਾ ਡੇਟਾ ਸੈਂਟਰ, ਉਸ ਦੇ ਖਿਲਾਫ ਵੀ 1700 ਲੋਕਾਂ ਨੇ ਇੱਕ ਪਟੀਸ਼ਨ ਹਸਤਾਖਰ ਕਰਕੇ ਸਰਕਾਰ ਦੇ ਵੱਲ ਭੇਜੀ ਹੈ। ਸਾਊਥ ਮੋਰਾਂਗ ਦੇ ਵਿੱਚ ਇੱਕ ਡੇਟਾ ਸੈਂਟਰ ਖੋਲਣਾ, ਉਹਦੇ ਖਿਲਾਫ 4700 ਲੋਕ ਹੁਣ ਤੱਕ ਹਸਤਾਖਰ ਕਰ ਚੁੱਕੇ ਨੇ। ਤੇ ਪਲਮਟਨ ਮੈਲਟਨ ਦੇ ਵਿੱਚ ਇਸੇ ਤਰੀਕੇ ਦੇ ਨਾਲ, ਬ੍ਰੌਡ ਮੀਡੋਜ਼ ਕੈਂਬਲ ਫੀਲਡ ਦੇ ਵਿੱਚ, ਕਲਾਈਡ ਨੌਰਥ ਦੇ ਵਿੱਚ, ਕੋਰੀਓ ਜੀਲੋਂਗ ਦੇ ਵਿੱਚ, ਇਹ ਸਾਰੇ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਦਾ ਵਿਰੋਧ ਕੀਤਾ ਜਾ ਰਿਹਾ। ਕੁਇਨਜ਼ਲੈਂਡ ਸਰਕਾਰ ਹਾਲਾਂਕਿ ਤਾਜ਼ਾ ਕੈਬਨਿਟ ਬੈਠਕ ਦੇ ਵਿੱਚ ਇਹ ਗੱਲ ਕਹਿ ਚੁੱਕੀ ਹੈ ਕਿ ਉਹ 850 ਮੈਗਾਵਾਟ ਕਪੈਸਿਟੀ ਪਹਿਲਾਂ ਹੀ ਕਮਿਟ ਕਰ ਚੁੱਕੇ ਨੇ ਡੇਟਾ ਸੈਂਟਰਸ ਦੇ ਨਿਰਮਾਣ ਦੇ ਦਰਮਿਆਨ, ਪਰ ਰਿਨਿਊਬਲ ਐਨਰਜੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਬਾਵਜੂਦ ਇਸ ਦੇ ਕੁਇਨਜ਼ਲੈਂਡ ਦੇ ਵਿੱਚ ਜਿਹੜੇ ਡੇਟਾ ਸੈਂਟਰਸ ਬਣ ਰਹੇ ਨੇ, ਮੁਰੇ ਡੌਕ ਦੇ ਵਿੱਚ, ਸਵੈਨ ਬੈਂਕ ਦੇ ਵਿੱਚ ਇਸੇ ਤਰੀਕੇ ਦੇ ਨਾਲ, ਸਾਊਥ ਆਸਟ੍ਰੇਲੀਆ ਦੇ ਅੰਦਰ ਬਣ ਰਿਹਾ ਜਾਂ ਤਸਮੇਨੀਆ ਦੇ ਵਿੱਚ ਤਾਮਰ ਰਿਵਰ ਦੇ ਉੱਤੇ ਬਣ ਰਿਹਾ ਡੇਟਾ ਸੈਂਟਰਸ, ਇਹਨਾਂ ਸਭ ਦੇ ਵਿਰੋਧ ਕੀਤੇ ਜਾ ਰਹੇ ਨੇ। NSW ਦੇ ਪ੍ਰੀਮੀਅਰ ਇਹਨੇ ਦਿਨੀ ਭਾਰਤ ਗਏ ਹੋਏ ਨੇ ਤੇ ਉਹਨਾਂ ਨੇ ਏਅਰ ਇੰਡੀਆ ਦੇ ਨਾਲ ਸੰਪਰਕ ਕੀਤਾ। ਆਪਣੀ 4 ਦਿਨਾਂ ਭਾਰਤ ਯਾਤਰਾ ਦੇ ਲਈ ਨਿਊ ਸਾਊਥ ਵੇਲਸ ਦੇ ਵਿੱਚ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ ਏਅਰ ਇੰਡੀਆ ਦੀਆਂ ਉਡਾਨਾਂ ਵੀ ਸ਼ੁਰੂ ਹੋਣ, ਇਸੇ ਬਾਬਤ ਗੱਲ ਕੀਤੀ ਗਈ ਹੈ। ਹਾਲਾਂਕਿ ਏਅਰ ਇੰਡੀਆ ਇਹਨਾਂ ਦਿਨਾਂ ਦੇ ਵਿੱਚ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੀ ਹੋਈ ਹੈ। ਅਹਿਮਦਾਬਾਦ ਦੇ ਵਿੱਚ ਜਿਹੜਾ ਹੋਇਆ ਪਿਛਲੇ ਸਾਲ ਜਹਾਜ਼ ਹਾਦਸਾ ਸੀ, ਜਿੱਥੇ 260 ਲੋਕਾਂ ਦੀ ਮੌਤ ਹੋ ਗਈ ਸੀ, ਉਸ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਆਪਣੀ ਸਾਖ ਸੁਧਾਰਨ ਦੇ ਵਿੱਚ ਲੱਗੀ ਹੋਈ ਹੈ, ਔਰ ਇਸ ਦੇ ਕੋ ਓਨਰਸ ਨੂੰ $1.5 billion ਦੀ ਇੱਕ ਤਾਜ਼ਾ ਇਕੁਇਟੀ ਜਿਹੜੀ ਉਹ ਇਨਵੈਸਟ ਕਰਨ ਦੀ ਗੱਲ ਉਹਨਾਂ ਨੇ ਕਹੀ ਹੈ। ਪਰ ਵੈਸਟਰਨ ਸਿਡਨੀ ਦੇ ਹਵਾਈ ਅੱਡੇ ਦੇ ਵਾਸਤੇ एयर इंडिया ने हाले तक कोई भी वादा नहीं किया है कि वह नवियां उड़ाना शुरू कर देंगे। वैसे दस दईए कि अक्तूबर महीने तो जिहड़ियां उड़ाना शुरू हो जानियां ने जेटस्टार ते न्यूजीलैंड एयर एयर न्यूजीलैंड की तरफ तो, ते फिर सिंगापुर एयरलाइन भी नवंबर महीने च अपनियां उड़ाना शुरू कर देगी। अगले साल वियत जैट ते क्वांटस भी अपनियां फ्लाइट्स लॉन्च कर देगी। वियत जैट ने जनवरी च ते क्वांटस ने मार्च महीने दे विच अपनियां फ्लाइट्स सिडनी दे दूसरे कौमांतरी हवाई अड्डे तो करनियां ने। फटाफट खेड जगत की खबर भी सांझ पाते हुए चलीए तो यूएस ओपन दे विच अलकराज ते साबालेंका की जेतु शुरुआत हुई है। स्पेन के नौजवान खिडारी कार्लोस अलकराज ते बेलारूस की अरीना साबालेंका ने आपो अपने मुकाबलों यानी पुरुषों ते महिलावां दे मुकाबलों की जेतु शुरुआत की है। अफगानिस्तान के खिलाफ टी ट्वेंटी लड़ी दे लई भारतीय टीम का ऐलान कर दिता गया। बीसीसीआई ने इस जिहड़ा ऐलान किया है कि अरुण जेतली स्टेडियम दे विच मुकाबले 13, 15 ते 17 सितंबर नूं खेडे जाणगे। टीम की कप्तानी पंजाब किंग्स दे सरपंच श्रेयस अय्यर नूं सौंपी गई है। तिलक वर्मा वाइस कैप्टन होणगे और इस दरम्यान जिहड़ी हरफन मौला खिडारी नीतीश कुमार रेड्डी वाशिंगटन सुंदर ते तेज गेंदबाज हर्षित राणा की चोण फिटनेस टेस्ट के आधार के उत्ते ही तय होएगी। खबर के अज के इस सैगमेंट के विच इन्ने
2: यार तू इत्थे इनी छेती आके पक्का भी हो गया, की जुगाड़ लाया है?
7: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com।
8: ऑस्ट्रेलिया विच इमिग्रेशन दा मसला ना जाओ इधर उधर, सिद्धे आओ आईएमई एडवाइजर, अपनी मां बोली विच समझण तुहाडी लोड़ नू, नाले वरियां तो स्किल वीजा 186 189 190 482 ते 491, स्किल असेसमेंट, पार्टनर वीजा, पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618 हुण पैरामेटा सिडनी अते न्यू दिल्ली विच भी। I am the advisor.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 499, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME advisor.
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Richard Chadda and you're hearing me on Radio Hanji 1674 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hanji Radio.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186 180 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਅਸੀਂ ਇੰਨੇ ਬੁਰੇ ਵੀ ਨਹੀਂ ਹੈਗੇ ਤੇ ਨਾ ਹੀ ਸਾਡੇ ਤੋਂ ਬਚਣ ਦੀ ਲੋੜ ਹੈਗੀ ਹੈ, ਪਰ ਹਾਂ ਸਾਨੂੰ ਸੁਣਨਾ ਤੁਹਾਨੂੰ ਧਿਆਨ ਨਾਲ ਪੈਣਾ ਕਿਉਂਕਿ ਪ੍ਰੋਗਰਾਮ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਰੇਡੀਓ ਹਾਂਜੀ 1674 AM ਦੇ ਉੱਤੇ। ਕੈਸੇ ਹੋ ਸਰ?
1: ਅਰੇ ਮੈਂ ਬੜੀਆ ਬੜੀਆ। ਅੱਛਾ ਜਿੱਦਾਂ ਦਾ ਤੁਸੀਂ ਗਾਣਾ ਪਹਿਲਾਂ ਲਾਤਾ ਨਾ, ਜਿੱਦਾਂ ਦਾ ਇਹ ਗਾਣਾ ਮੈਨੂੰ ਸਮਝ ਨਹੀਂ ਆਇਆ ਸ਼ੁਰੂ ਤੋਂ,
0: ਮਤਲਬ
1: ਇਹ ਸਾਡਾ ਮੇਰੇ ਗੱਲ ਕਈਆਂ ਨੂੰ ਸਮਝ ਵੀ ਨਹੀਂ ਆਉਣਾ ਕੀ ਗੱਲਾਂ ਕਰਕੇ ਭੱਜ ਭੁੱਜ ਗਏ ਭਾਈ ਸਾਡੀਆਂ ਅੱਜ ਨਾ ਗੱਲਾਂ ਆਪਣੀਆਂ ਨਾ ਆਰਾਮ ਨਾਲ ਕਰਨੀਆਂ ਵਾ,
0: ਪਰ
1: ਆਪਾਂ ਆਰਾਮ ਨਾਲ ਕਰ ਹੀ ਨਹੀਂ ਸਕਦੇ ਨਾ। ਆਪਾਂ ਜਿੱਦਾਂ ਕਹਿੰਦੇ ਨਾ ਆਰਾਮ ਨਾਲ ਬੰਦੇ ਬਹਿਣ ਵਾਲੇ ਨਹੀਂ ਹੈ, ਆਪਾਂ ਨਹੀਂ ਬਹਿ ਸਕਦੇ ਆਰਾਮ ਨਾਲ,
0: ਬੈਠਣ ਵਾਲੇ ਵੀ ਨਹੀਂ ਹੈਗੇ।
1: ਹਾਂ ਸਹੀ ਗੱਲ ਆ,
0: ਸਾਡੇ ਚੁੱਲ ਜੀ ਲੱਗੀ ਰਹਿੰਦੀ ਹੈ
1: ਸਾਡੇ। ਮੈਂ ਕਹਿੰਦਾ ਆ ਜਿਹੜਾ ਤੂੰ ਯਾਰ ਮੈਨੂੰ ਕਾਹਵਾ ਕੀ ਆ ਪਿਆ ਦਿੱਤਾ ਤੇ ਜਿਹੜਾ
0: ਇਹਦੇ ਤੇ ਲਿਖਿਆ ਹੀ
1: ਹੋਇਆ, ਮਤਲਬ ਇਹ ਹੈਗੀ ਹਿਲਟਨ ਨਹੀਂ ਹਿਲ ਟੌਪ।
0: ਤੁਸੀਂ ਇਹ ਕੰਪਨੀ ਦੀ ਐਡ ਕਿਉਂ ਕਰੀ ਜਾਂਦੇ ਤੇ ਉਹ ਦੱਸੋ ਵੀ ਇਹ ਚ ਰਲਿਆ ਕੀ?
1: ਅੱਛਾ ਉਹ ਲੈ ਯਾਰ ਭਾਈ ਗਰੀਬ ਬੰਦੇ ਨੂੰ ਰਲਿਆ ਹੈ
0: ਜੈਸਮੀਨ
1: ਜੈਰ ਮੈਨੂੰ ਨਾ ਹਲੇ ਤੱਕ ਇਹ ਨੀ ਸਮਝ ਲੱਗਿਆ ਕਿਹੜੀ ਦੁੱਧ ਪਾਉਣਾ ਤੇ
0: ਹਾਈਬ੍ਰਿਡ ਆਉਣ ਲੱਗ ਗਿਆ ਨਾ ਹੁਣ ਤਾਂ ਮਾਰਕੀਟ,
1: ਮਤਲਬ
0: ਜੇ ਤੁਸੀਂ ਏਦਾਂ ਪੀਣੀ ਆ, ਪਹਿਲਾਂ ਵੀ ਆਉਂਦੀਆਂ ਸੀ ਕਿ ਆਪਾਂ ਕਦੇ ਧਿਆਨ ਨਹੀਂ ਦਿੱਤਾ ਹੈਗਾ।
1: ਅੱਛਾ,
0: ਪਰ ਇਹਨੂੰ ਜੇ ਤੁਸੀਂ ਏਦਾਂ ਹੀ ਪੀਣਾ ਬਲੈਕ ਟੀ ਦੀ ਤਰ੍ਹਾਂ ਵੀ ਸਿਰਫ ਪਾਣੀ
1: ਉਹਵੇਂ
0: ਪੀ ਲਓ,
1: ਪਰ ਇਹਦੇ ਵਿੱਚ
0: ਜੇ ਦੁੱਧ ਪਾ ਲਓਗੇ ਤਾਂ ਫ੍ਰੈਗਰੈਂਸ ਆ ਜਾਏਗੀ
1: ਭਾਈ। ਤੁਸੀਂ ਚੀਨੀ ਵੀ ਨਹੀਂ ਪਵਾਈ ਮੇਰੇ ਤੋਂ, ਏਦਾਂ ਹੀ ਮੈਨੂੰ ਮਤਲਬ ਕਹਿਤਾ ਤੁਸੀਂ
0: ਪੀ ਲਓ। ਆਪਾਂ ਤਾਂ ਇਹਨੂੰ ਗ੍ਰੀਨ ਟੀ ਦੇ ਤਰੀਕੇ ਦੇ ਨਾਲ ਪੀ ਰਹੇ ਨਾ, ਹਾਲਾਂਕਿ ਗ੍ਰੀਨ ਟੀ ਹੈ ਨਹੀਂ।
1: ਅੱਛਾ, ਮਤਲਬ ਗ੍ਰੀਨ ਟੀ
0: ਚ ਕੈਫੀਨ ਹੁੰਦਾ, ਇਹ ਚ ਕੈਫੀਨ ਨਹੀਂ ਹੈ ਸਰ।
1: ਚਲੋ ਇੰਨਾ ਕੁ ਤਾਂ ਮੈਨੂੰ ਇਹ ਪਤਾ ਵੀ ਕਹਿੰਦੇ ਆ ਲੋਕੀ ਪਤਲੇ ਹੋਲੀ ਗ੍ਰੀਨ ਟੀ ਪੀਂਦੇ, ਪਰ ਅੱਜ ਤੱਕ ਕੋਈ ਪਤਲਾ ਹੋਇਆ ਨਹੀਂ।
0: ਕਹਿੰਦੇ ਨੇ ਏਦਾਂ ਨਹੀਂ ਹੁੰਦਾ ਗ੍ਰੀਨ ਟੀ, ਮੈਨੂੰ ਨਹੀਂ ਪਤਾ ਹੈਗਾ। ਪਤਲੇ ਹੋਣ ਦੇ ਲਈ ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ, ਜਦੋਂ ਤੁਸੀਂ ਉਹ ਸਾਰੀਆਂ ਅਪਣਾ ਲੈਂਦੇ ਹੋ ਤੇ ਫਿਰ ਲੱਗਦਾ ਕਿ ਤੁਹਾਨੂੰ ਤੁਸੀਂ ਪਤਲੇ ਹੋ ਗਏ। ਆਹ ਮਿਊਜ਼ਿਕ ਕਿਹੋ ਜਿਹਾ ਚੱਲ ਰਿਹਾ ਪਿੱਛੇ?
1: ਮੈਂ ਉਹ ਵੀ ਵੇਖਣ
0: ਡਿਆ, ਮੈਂ ਇਹ ਤਾਂ ਆਪਣਾ ਅੰਦਾਜ਼ ਹੀ ਨਹੀਂ ਹੈਗਾ।
1: ਮੈਂ ਕਿਹਾ ਲੱਗਦਾ ਦੂਜਾ ਸ਼ੋਅ ਵਿੱਚ ਸ਼ੁਰੂ ਹੋ ਗਿਆ ਸਾਡੇ।
0: ਨਹੀਂ ਇਹ ਮਿਊਜ਼ਿਕ ਆਪਾਂ ਸੈੱਟ ਕਰ ਲੈਂਦੇ, ਪਰ ਗੱਲ ਇਹ ਹੈ ਕਿ ਇਹ ਪਤਲੇ ਹੋਣ ਦੇ ਲਈ ਨਾ ਜਦੋਂ ਤੁਸੀਂ ਲੋਕ ਜਿਹੜੇ ਅਲੱਗ ਅਲੱਗ ਤਰੀਕੇ ਅਪਣਾ ਲੈਂਦੇ ਹੈਗੇ ਨੇ ਕਿ ਸੈਰ ਕਰਨੀ ਹੈ, ਸਵੇਰੇ ਸਵੇਰੇ ਉੱਠ ਕੇ ਹਲਕਾ ਖਾਣਾ ਖਾਣਾ ਹੈ, ਹਨਾ, ਰਾਤ ਨੂੰ 7 ਵਜੇ ਤੋਂ ਬਾਅਦ ਖਾਣਾ ਨਹੀਂ ਖਾਣਾ, ਉਹ ਸਾਰੀਆਂ ਚੀਜ਼ਾਂ ਕੰਮ ਆਉਣ ਲੱਗ ਜਾਂਦੀਆਂ ਨੇ ਤੇ ਬੰਦੇ ਨੂੰ ਲੱਗਦਾ ਕਿ ਰਾਤ ਨੂੰ ਜਿਹੜੀ ਗ੍ਰੀਨ ਟੀ ਪੀ ਰਿਹਾ ਨਾ ਉਹੀ ਮੇਰਾ ਕੰਮ ਕਰ ਰਹੀ ਹੈ।
1: ਅੱਛਾ ਹਾਂ, ਇਹ ਨਹੀਂ ਰਹਿਦਾ
0: ਬਾਕੀ ਚੀਜ਼ਾਂ ਵੀ ਕਰ ਰਹੇ ਹੋ ਤੁਸੀਂ, ਹਨਾ, ਤੁਸੀਂ ਸ਼ੂਗਰ ਛੱਡਤੀ ਹੈ, ਤੁਸੀਂ ਐਕਸਟਰਾ ਕਾਰਬਸ ਛੱਡਤੇ ਨੇ ਤੇ ਉਹ ਸਾਰੀਆਂ ਸਲਾਦ ਤੇ ਆ ਗਏ ਹੋ। ਸਭ ਤੋਂ ਵੱਡੀ ਚੀਜ਼ ਤਾਂ ਇੱਥੇ ਫਰਕ ਪੈ ਜਾਂਦੀ ਹੈ ਭਾਜੀ, ਤੁਹਾਡਾ ਸਾਈਕਲ, ਸਲੀਪਿੰਗ ਸਾਈਕਲ ਜਿਹੜਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਦੇ ਦਰਮਿਆਨ ਤੱਕ ਸਾਰੀ ਚੀਜ਼ਾਂ ਤੈਅ ਹੋ ਜਾਂਦੀਆਂ।
1: ਪਹਿਲਾਂ ਆਪਾਂ ਜਦੋਂ ਡਾਇਟ ਹੀ ਚੇਂਜ ਕਰਤੀ ਨਾ ਤੇ ਆਪੇ ਫਰਕ ਪੈਣਾ ਹੀ ਪੈਣਾ। ਮਤਲਬ ਅੱਛਾ, ਸਭ ਤੋਂ ਜ਼ਰੂਰੀ ਹੈਗਾ ਉਹ ਡਾਇਟ ਨੂੰ ਫੋਲੋ ਕਰਨਾ, ਜਿਹੜਾ ਬੰਦਾ ਫੋਲੋ ਕਰ ਗਿਆ ਫਿਰ ਤੇ ਉਹ ਚੱਲ ਗਿਆ,
0: ਉਹ ਬਾਦਸ਼ਾਹ।
1: ਜੇ ਨੀਤੂ ਕਹਿੰਦੀ ਹੁੰਦੀ ਮੈਂ ਨਾ ਆਹ ਮੇਰਾ ਲਾਸਟ ਚਾਹ ਦਾ ਕੱਪ ਹੈ, ਇਹ ਤੋਂ ਬਾਅਦ ਮੈਂ ਚਾਹ ਪੀਣੀ ਨੀ, ਹਫ਼ਤੇ ਬਾਅਦ ਫਿਰ ਚਾਹ ਲਿਆਉਂਦੀ ਹੁੰਦੀ। ਮੈਂ ਕਿਹਾ ਕੀ ਹੈ, ਮੈਂ ਕਿਹਾ ਤੁਸੀਂ ਤਾਂ ਹੁਣੇ ਕਿਹਾ ਸੀ ਵੀ ਇਹ ਲਾਸਟ ਕੱਪ ਆ, ਨਹੀਂ ਨਹੀਂ ਆਹ ਵਾਲਾ ਹੁਣ ਲਾਸਟ ਕੱਪ ਆ ਕਹਿੰਦੀ।
0: ਚਾਹ ਵੀ ਬਹੁਤ ਜ਼ਿਆਦਾ ਤੰਗ ਕਰ ਜਾਂਦੀ ਹੈ
1: ਭਾਜੀ, ਚਾਹ ਦੇ ਨਾਲ ਪਰੌਂਠੇ।
0: ਅੱਛਾ,
1: ਜਿਹੜੇ ਪੇਟ ਆਪਣਾ ਹੈ, ਠੀਕ ਹੈ, ਪਰ ਤੁਸੀਂ ਆਪਣਾ ਵੇਖ ਕੇ ਖਾਣਾ, ਠੀਕ ਹੈ। ਦੂਜਾ ਬੰਦਾ ਤੁਹਾਨੂੰ ਜਿੰਨਾ ਮਰਜ਼ੀ ਕਹਿੰਦਾ ਰਵੇ ਨਾ ਘੱਟ ਖਾ ਲੋ, ਆਹ ਨਾ ਖਾਓ, ਉਹ ਨਾ ਖਾਓ, ਕੋਈ ਬੰਦਾ ਕੋਈ ਨੀ ਕਰ ਸਕਦਾ।
0: ਸਭ ਨੇ ਆਪਣੀ ਆਪਣੀ ਡਾਇਟ ਸੈੱਟ ਕਰਨੀ, ਇੱਕ ਟਾਈਮ ਤੇ ਆ ਕੇ ਮੈਨੂੰ ਲੱਗਦਾ ਕਿ ਸਭ ਨੂੰ ਪਤਾ ਵੀ ਲੱਗ ਜਾਂਦਾ ਕਿ ਮੇਰੇ ਲਈ ਆਹ ਚੀਜ਼ ਮਾਫਕ ਹੈ, ਆਹ ਨਹੀਂ।
1: ਹਾਂ, ਪਰ ਉਹ ਕਈ ਵਾਰੀ ਲੇਟ ਵੀ ਹੋ ਜਾਂਦੇ ਆਪਾਂ, ਜੇ ਆਪਾਂ ਨੂੰ ਟਾਈਮ ਤੇ ਪਤਾ ਲੱਗ ਜੇ ਨਾ, ਜੇ ਮਤਲਬ ਵੈਸੇ ਕੋਸ਼ਿਸ਼ ਕਰੋ।
0: ਤਜਰਬੇ ਮੈਨੂੰ ਲੱਗਦਾ ਨਾ, ਜਿਵੇਂ ਹੁਣ ਜਿਹੜੇ ਆਪਣੀ ਅਗਲੀ ਜਨਰੇਸ਼ਨ, ਨਹੀਂ ਨਹੀਂ 40 ਤੋਂ, ਮੈਨੂੰ ਲੱਗਦਾ 30 ਤੋਂ ਬਾਅਦ ਤੁਸੀਂ ਤਜਰਬੇ ਕਰਨ ਲੱਗ ਜਾਓ ਆਪਣੀ ਸਿਹਤ ਦੇ
1: ਉੱਤੇ। ਹਾਂ, ਮਤਲਬ ਉਹ ਤਾਂ ਹੈ,
0: ਆਹ ਖਾ ਕੇ ਛੱਡ, ਆਹ ਮੈਂ ਮਹੀਨਾ ਖਾ ਕੇ ਦੇਖਣਾ, ਆਹ ਮੈਂ 2 ਮਹੀਨੇ ਛੱਡ ਕੇ ਦੇਖਣਾ, ਇਹੋ ਜਿਹੀਆਂ ਚੀਜ਼ਾਂ ਵਿੱਚ ਆਹ ਮੈਂ 3 ਮਹੀਨੇ ਪੀਣੀ ਨਹੀਂ ਹੈਗੀ, ਲੈਟ ਸੀ ਦੀ ਰਿਜ਼ਲਟਸ। ਜਦੋਂ 90 ਡੇਜ਼ ਤੱਕ ਤੁਸੀਂ ਛੱਡ ਰੱਖੋਗੇ, ਵੈਸੇ ਤਾਂ 40 ਦਿਨ ਦਾ ਕੋਰਸ ਕਹਿ ਲੈਂਦੇ, ਪਰ ਜਦੋਂ ਤੁਸੀਂ 90 ਡੇਜ਼ ਤੱਕ ਛੱਡ ਕੇ ਰੱਖੋਗੇ ਉਹਦੇ ਵਾਕਈ ਫਿਰ ਰਿਜ਼ਲਟ ਦਿਖਣਗੇ।
1: ਹਾਂ ਸਹੀ ਗੱਲ ਆ।
0: ਮੈਨੂੰ ਡਾਕਟਰ ਨੇ ਹੋਰ ਹੀ ਗੱਲ ਕਹਿਤੀ, ਮੈਨੂੰ ਕਹਿੰਦਾ ਕਿ ਤੂੰ ਹੁਣ ਪ੍ਰੋਟੀਨ ਵੱਲ ਧਿਆਨ ਨਾ ਦੇ, ਤੂੰ ਫਾਈਬਰ ਵੱਲ ਧਿਆਨ ਦੇ।
1: ਅੱਛਾ ਜੀ।
0: ਮੇਰੀਆਂ ਜ਼ਿਆਦਾਤਰ ਸ਼ਿਕਾਇਤਾਂ ਹੁਣ ਪਿੱਛੇ ਜੇ ਸਾਰੀਆਂ ਪੇਟ ਦੇ ਨਾਲ ਜੁੜੀਆਂ ਹੋਈਆਂ ਆਈਆਂ।
1: ਓਕੇ, ਠੀਕ ਹੈ।
0: ਕਹਿੰਦੇ ਨੇ 90% ਬਿਮਾਰੀਆਂ ਪੇਟ ਤੋਂ ਆਉਂਦੀਆਂ।
1: ਹਾਂ ਜੀ, ਠੀਕ ਹੈ।
0: ਸੋ ਉਹਨੇ ਮੈਨੂੰ ਕਿਹਾ, ਕਹਿੰਦਾ ਫਾਈਬਰ ਦੇ ਵੱਲ ਧਿਆਨ ਦੇ, ਇਹ ਵੀ 40 ਤੋਂ ਬਾਅਦ ਇਹ ਵੀ ਬੜੀ ਇੱਕ ਜ਼ਰੂਰੀ ਚੀਜ਼ ਹੈ ਜਿਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ। ਫਾਈਬਰ ਕਿੰਨਾ ਕੁ ਲੈਣਾ, ਮਸ਼ਰੂਮ ਖਾਣੇ ਹੈ, ਆਪਣਾ ਖੀਰਾ ਖਾਣਾ ਹੈ, ਹਨਾ, ਤੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ 'ਚ ਫਾਈਬਰ ਜ਼ਿਆਦਾ ਹੁੰਦਾ?
1: ਮੈਨੂੰ ਤਾਂ ਤੁਸੀਂ ਦੱਸੀ ਜਾ, ਮੈਨੂੰ ਤਾਂ ਇੰਨੀਆਂ ਵੀ ਨਹੀਂ ਪਤਾ। ਅੱਛਾ, ਮਸ਼ਰੂਮ, ਖੀਰਾ, ਇਹ ਸਾਰੀਆਂ ਫਾਈਬਰ ਵਾਲੀਆਂ
0: ਹੁੰਦੀਆਂ, ਫਾਈਬਰ ਵਾਲੀਆਂ ਚੀਜ਼ਾਂ।
1: ਗਾਜਰ 'ਚ ਹੁੰਦਾ?
0: ਗਾਜਰ
1: ਵੀ ਤਾਂ ਖੀਰੇ ਦਾ ਭੈਣ ਭਰਾ ਹੀ ਹੈ ਨਾ ਫਿਰ।
0: ਫਾਈਬਰ ਇੰਨਾ ਨਹੀਂ ਹੁੰਦਾ ਹੈਗਾ।
1: ਅੱਛਾ ਅੱਛਾ,
0: ਗਾਜਰ 'ਚ
1: ਆਇਰਨ ਹੁੰਦਾ ਨਾ,
0: ਆਇਰਨ
1: ਕਹਿੰਦੇ। ਹਾਂ, ਆਇਰਨ ਖਾਓ, ਗਾਜਰ ਆਪਾਂ
0: ਹੋਰ ਬਹੁਤ ਕੁਝ ਹੁੰਦਾ ਗਾਜਰ 'ਚ।
1: ਮਤਲਬ ਹੁਣ ਪਤਾ,
0: ਗਾਜਰ ਦਾ ਬਹੁਤ ਵਧੀਆ ਚੀਜ਼ ਹੈ,
1: ਗਾਜਰ ਦਾ ਆਪਾਂ ਜੂਸ ਕਿੰਨਾ ਪੀਂਦੇ ਹੁੰਦੇ ਆ।
0: ਹਾਂ,
1: ਗਾਜਰ ਦਾ ਜੂਸ,
0: ਉਹ ਤੁਸੀਂ ਦੁਪਹਿਰ ਵੇਲੇ ਰੋਟੀ ਸਕਿਪ ਕਰਕੇ ਦੁਪਹਿਰ ਨੂੰ ਗਾਜਰ ਚੁਕੰਦਰ ਦਾ ਜੂਸ ਪੀ ਲਓ ਬਸ।
1: ਹਾਂ, ਚੁਕੰਦਰ ਵਿੱਚ ਪਾ ਕੇ। ਹਾਂ, ਸਹੀ ਗੱਲ ਆ,
0: ਗੱਲ ਬਣ ਗਈ ਉਹਦੇ 'ਚ।
1: ਤੇ ਵਿੱਚ ਬਾਅਦ 'ਚ ਸੰਤਰਿਆਂ ਦਾ ਵੀ ਹੁੰਦਾ ਸੀ, ਮਸੰਮੀਆਂ ਦਾ।
0: ਹਾਂ, ਫਾਈਬਰ 'ਚ ਸੰਤਰਾ,
1: ਮਸੰਮੀਆਂ ਦਾ ਜੂਸ।
0: ਮੈਂਡਰਿਨ ਦੇ ਵਿੱਚ ਜਿੰਨਾ ਫਾਈਬਰ ਹੈਗਾ ਉਹਨਾਂ ਕਿਸੇ 'ਚ ਨਹੀਂ ਹੈ। ਉਹ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਪੇਟ ਸਾਫ਼ ਕਰਨਾ ਹੈ ਨਾ ਜੇ।
1: ਅੱਛਾ, ਜੇ ਮਤਲਬ ਪੇਟ ਦੀਆਂ,
0: ਪੇਟ ਸਾਫ਼ ਕਰਨਾ, ਜਿਵੇਂ ਜੇ ਤੁਹਾਨੂੰ ਲੱਗਦਾ ਕੌਨਸਟੀਪੇਸ਼ਨ ਵਗੈਰਾ, ਸੰਤਰੇ ਖਾਓ ਡੇਲੀ।
1: ਸੰਤਰੇ ਹੋ ਗਿਆ, ਕੁਕੰਬਰ ਹੋ ਗਿਆ।
0: ਮੈਂ ਜਿਵੇਂ ਏਦਾਂ ਕਿਸੇ ਨੂੰ ਦੱਸਿਆ ਉੱਥੇ, ਮੈਂ ਚੱਲ ਮਤਲਬ ਉੱਦਾਂ ਹੀ ਬੈਠੇ ਹਨਾ, ਤੇ ਉਹ ਬੈਠੇ ਰਾਤ ਨੂੰ ਖਾਣ ਲੱਗੇ। ਕਹਿੰਦੇ ਆਓ ਭਾਈ, ਤੁਸੀਂ ਕਿਹਾ ਸੀ ਸੰਤਰੇ ਖਾਣੇ।
1: ਅੱਛਾ, ਰਾਤ ਨੂੰ। ਅੱਛਾ,
0: ਰੋਟੀ ਤੋਂ ਬਾਅਦ ਸੰਤਰੇ? ਮੈਂ ਕਿਹਾ ਨਹੀਂ ਹੈ, ਟਾਈਮ ਹੁੰਦਾ ਹਰ ਇੱਕ ਚੀਜ਼ ਦਾ,
1: ਜਦੋਂ ਮਰਜ਼ੀ ਖਾ ਲਓ।
0: ਹਾਂ, ਨਹੀਂ ਕਿ ਹਾਂ ਤੁਸੀਂ ਜਦ ਮਰਜ਼ੀ ਖਾ ਲਓ। ਤੇ ਚਲੋ, ਇੱਕ ਟਾਈਮ ਵੀ ਹੁੰਦਾ ਤੇ ਇੱਕ ਥਾਂ ਟਿਕਾਣਾ ਵੀ ਹੁੰਦਾ ਖਾਣ ਦਾ। ਅੱਜ ਦੀ ਸਾਡੀ ਪਹਿਲੀ ਖਬਰ
1: ਹੈਗੀ। ਦੇਖੋ ਤੁਸੀਂ ਫੇਰ ਥਾਂ ਟਿਕਾਣੇ ਤੇ ਵੀ ਆ ਗਏ ਖਬਰ ਲੈ ਕੇ। ਹੈ,
0: ਪਹਿਲੀ ਖਬਰ ਚਲਾਉਣ ਤੋਂ ਪਹਿਲਾਂ
1: ਝਿਲਮਿਲ ਤਾਰੇ ਜੀ ਜੀ ਜੀ ਜੀ ਜੀ ਜੀ ਜੀ ਜੀ
0: ਇਹ ਮਿਊਜ਼ਿਕ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਮਿਸ ਨਾ ਕਰ ਰਹੇ ਹੋਵੋ, ਤਾਂ ਮੈਂ ਇਹ ਸੋਚਿਆ। ਮੈਂ ਨਾ ਇੱਕ ਦਿਨ ਭਾਅ ਜੀ, ਚਲੋ ਆਹ ਖਬਰ ਦੇ ਵੱਲ ਵੀ ਆਉਂਦੇ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਇਫ ਆਈ ਵੁੱਡ ਹੈਵ ਬੀਨ ਰਾਹੁਲ ਗਾਂਧੀ।
1: ਹਾਂਜੀ,
0: ਮਤਲਬ ਹੁਣ ਮੋਦੀ ਬਣਨ ਦਾ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਉਹ ਤਾਂ ਦਿਨ ਲੱਥ ਰਹੇ ਨੇ, ਉਹਨਾਂ ਤਾਂ ਜਾਂਦੀ ਸਰਕਾਰ ਹੈਗੀ। ਪਰ ਜੇ ਮੈਂ ਕੋਈ ਅਪੋਜੀਸ਼ਨ ਦਾ ਕੋਈ ਵੱਡਾ ਲੀਡਰ ਹੁੰਦਾ, ਤਾਂ ਮੈਂ ਇੱਕ ਮਾਸਟਰ ਪਲਾਨ ਦੇ ਨਾਲ ਆਉਣਾ ਸੀਗਾ।
1: ਅੱਛਾ ਜੀ,
0: ਕਿ ਇੰਡੀਆ ਦੇ ਵਿੱਚ ਮੀਡੀਆ ਦਾ ਜਿਹੜਾ ਹੁਣ ਬੇੜਾ ਗਰਕ ਹੋਇਆ ਨਾ, ਜਿੰਨਾ ਬੇੜਾ ਗਰਕ ਹੋਇਆ, ਉਹਦਾ ਇੱਕੋ ਇੱਕ ਰਾਮਬਾਣ। ਤੁਸੀਂ ਸੋਚ ਕੇ ਦੇਖੋ, ਇੱਕੋ ਹੀ ਤਰੀਕਾ ਹੈ ਉਹਦਾ,
1: ਮਤਲਬ ਉਹਨੂੰ ਠੀਕ ਕਰਨ ਦਾ।
0: ਹਾਂ, ਉਹਦਾ ਇੱਕੋ ਹੀ ਤਰੀਕਾ ਠੀਕ ਕਰਨ ਦਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਸਰਕਾਰੀ ਟੀਵੀ ਹੈ ਦੂਰਦਰਸ਼ਨ, ਉਹਨੂੰ ਰਿਵਾਈਵ ਕਰ ਦਿਓ। ਉਹਦੀਆਂ ਖਬਰਾਂ, ਉਹਦਾ ਕੰਟੈਂਟ ਇੰਨਾ ਹੋਵੇ ਕਿ ਦੁਨੀਆ 'ਚ ਜਿਵੇਂ ਰਸ਼ੀਆ ਦੇ ਵਿੱਚ RT ਦੇਖਿਆ ਜਾਂਦਾ ਹੈ, ਆਸਟ੍ਰੇਲੀਆ 'ਚ ABC ਨਿਊਜ਼ ਦੇਖਿਆ ਜਾਂਦਾ ਹੈ, ਅਮੈਰੀਕਾ 'ਚ ਵੀ ABC ਹੈ, ਉੱਥੇ ਦਾ CBS ਹੈ, ਕੈਨੇਡਾ ਦਾ, ਇੱਦਾਂ ਦੇ। ਸੋ ਜਿੰਨੀਆਂ ਵੀ ਕੰਟਰੀਜ਼ ਨੇ, ਪ੍ਰੋਗਰੈਸਿਵ ਕੰਟਰੀਜ਼ ਨੇ, ਉਹਨਾਂ ਦਾ ਜਿਹੜਾ ਉੱਥੋਂ ਦਾ ਸਰਕਾਰੀ ਟੀਵੀ ਚੈਨਲ,
1: ਉਹ ਜ਼ਿਆਦਾ ਦੇਖਦੇ ਆ,
0: ਉਹਦੇ 'ਤੇ ਲੋਕ ਡਿਪੈਂਡ ਰਹਿੰਦੇ ਨੇ। ਅਤੇ ਸਾਡਾ ਸਰਕਾਰੀ ਤਾਂ ਖਸਤਾ ਹਾਲ
1: ਹੈ,
0: ਬੁਰਾ ਹੀ ਹਾਲ ਹੈਗਾ।
1: ਸਹੀ ਗੱਲ
0: ਹੈ। ਮੇਰਾ ਇਹ ਪਰਸਨਲ ਪਲਾਨ ਹੋਊਗਾ ਕਿ ਜੇ ਮੈਂ, ਜੇ ਕੋਈ ਸੁਣ ਵੀ ਲਵੇ, ਤਾਂ ਮੈਂ ਉਹਨੂੰ ਰਿਵਾਈਵ ਕਰ ਦਵਾਂ,
1: ਸਰਕਾਰੀ ਜਿਹੜਾ
0: ਚੱਕ ਕੇ ਰੱਖਾਂਗਾ
1: ਉਹਨੂੰ, ਉੱਥੇ ਉਹੀ ਸਾਰੇ ਸੁਣ, ਉਹ 'ਚ ਸਾਰੀਆਂ ਕੁਆਲਿਟੀ ਦੀਆਂ ਖਬਰਾਂ,
0: ਉਹ 'ਚ ਸਾਰੀਆਂ,
1: ਬਾਕੀ ਕੋਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਲੱਲੇ ਭੱਬੇ ਵਾਲਾ,
0: ਲੱਲੇ ਭੱਬੇ ਨਹੀਂ ਹੋਣੇ,
1: ਉਹ ਲੱਲੇ ਭੱਬੇ,
0: ਮਤਲਬ ਹੋਰ ਹੋਣ, ਪ੍ਰਾਈਵੇਟ ਚੈਨਲਸ ਵੀ ਹੋਣ, ਪਰ ਇੱਕ ਸਰਕਾਰੀ ਟੀਵੀ ਦਾ, ਇੱਕ ਜਿਵੇਂ ਆਪਾਂ ਇੱਥੇ ਨਹੀਂ ਹੈਗਾ ਕਿ ਪਬਲਿਕ ਹਸਪੀਟਲਸ ਦਾ ਸਟੈਂਡਰਡ ਇੰਨਾ ਜ਼ਿਆਦਾ ਹੈ ਕਿ ਲੋਕੀ ਸੋਚਦੇ ਨੇ ਵੀ ਠੀਕ ਹੈ ਕੋਈ ਨਹੀਂ ਪ੍ਰਾਈਵੇਟ 'ਚ ਚੱਲੇ ਤਾਂ ਜਾਈਏ, ਪਰ ਉਹਨਾਂ ਦੇ ਕੋਲ ਉਹ ਮਸ਼ੀਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਕੋਲ ਨੇ। ਉਹੀ ਚੀਜ਼ ਵੀ ਜਿਹੜਾ ਸਰਕਾਰੀ ਟੀਵੀ ਚੈਨਲ, ਉਹਦੇ ਕੋਲ ਇੰਨੇ ਕੁ ਸੋਰਸਿਸ ਹੋਣ, ਸਰਕਾਰ ਦੀਆਂ ਅੰਦਰੂਨੀ ਖਬਰਾਂ ਹੋਣ, ਈਚ ਐਂਡ ਐਵਰੀਥਿੰਗ, ਮਤਲਬ ਉਹਦੇ ਕੋਲ ਐਕਸੈਸ ਹੋਵੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆਉਣ ਜਾਣ ਦੀ, ਡਿਫੈਂਸ ਤੋਂ ਇਲਾਵਾ, ਫੋਰਨ ਅਫੇਅਰਸ ਤੋਂ ਇਲਾਵਾ, ਤੇ ਏਦਾਂ ਦੀ ਇੱਕ ਪਾਲਿਸੀ ਆਣੀ ਚਾਹੀਦੀ ਹੈਗੀ ਇੰਡੀਆ 'ਚ। ਪਰ ਮੈਂ ਪਤਾ ਨਹੀਂ ਤੁਹਾਡੇ ਨਾਲ ਕਿਉਂ ਡਿਸਕਸ ਕਰ ਰਿਹਾ,
1: ਪਰ ਇੱਕ ਗੱਲ ਹੈਗੀ, ਮੈਂ ਵੀ ਇਹਨੂੰ ਐਡ ਕਰਨਾ ਚਾਹੁੰਦਾ, ਪਰ ਮੇਰੇ ਖਿਆਲ ਨਾਲ ਜਿੱਦਾਂ ਜਿਹੜਾ ਚੈਨਲ ਆ ਨਾ, ਜਿਹੜਾ ਨਿਊਜ਼ ਚੈਨਲ ਹੈ, ਉੱਥੇ ਕਿਸੇ ਦਾ ਦਬਾਅ ਨਹੀਂ ਹੋਣਾ ਚਾਹੀਦਾ। ਜਿਹੜੀ ਜਿਹੜੀ ਨਿਊਜ਼ ਆ ਗਈ ਹੈ ਨਾ, ਉਹ ਇਹ ਨਹੀਂ ਆ ਭਾਈ ਪਹਿਲਾਂ ਸਰਕਾਰ ਨੂੰ ਪੁੱਛੋ ਵੀ ਯਾਰ ਇਹ ਮਤਲਬ ਹੈ, ਮਤਲਬ ਉਹ ਹੋਵੇ ਵੀ ਜਿਹੜੀ ਸੱਚ ਹੈਗੀ ਹੈ ਲੋਕਾਂ ਨੂੰ ਦੱਸਿਆ ਜਾਵੇ।
0: ਅੱਗੇ ਏਦਾਂ ਹੀ ਚੱਲਦਾ ਸੀ ਦੂਰਦਰਸ਼ਨ,
1: ਕੋਈ ਉਹ ਨਹੀਂ ਹੈ ਭਾਈ।
0: ਦੇਖੋ, ਅੱਗੇ ਪੁਰਾਣੇ ਟਾਈਮਾਂ ਦੇ ਵਿੱਚ ਦੂਰਦਰਸ਼ਨ ਚੱਲਦਾ ਸੀ ਤੇ ਸਰਕਾਰੀ ਖਬਰਾਂ ਹੀ ਚਲਾਉਂਦੇ ਸੀਗੇ, ਸਰਕਾਰ ਦੇ ਅਗੇਂਸਟ ਵੀ ਮਾੜੀਆਂ ਮੋਟੀਆਂ ਚੱਲਦੀਆਂ ਸੀ, ਬਟ ਉਹ ਤਾਂ ਇੱਕ ਤਰੀਕਾ ਹੁੰਦਾ ਸੀ
1: ਜੀ ਜੀ,
0: ਉਹਨਾਂ ਸ਼ੂਗਰ ਕੋਟ ਕਰਕੇ। ਇਹਨਾਂ ਕੰਟਰੀਜ਼ ਦੇ ਵਿੱਚ ਨਹੀਂ ਹੈਗਾ, ਇੰਡੀਆ ਦੇ ਵਿੱਚ ਵੀ ਜੇ ਉਹ ਤਰੀਕਾ ਨਾ ਹੋਵੇ ਵੀ ਜੇ ਸਰਕਾਰ ਦੇ ਉਲਟ ਕੋਈ ਚੀਜ਼ ਜਾਂਦੀ ਹੈ ਤਾਂ ਉਹ ਜਾਵੇ।
1: ਹਾਂ ਬਿਲਕੁਲ, ਦੱਸਣਾ,
0: ਬਟ ਉਹ ਟੀਵੀ ਚੈਨਲ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦੇਖਣ ਵੀ ਕੋਵਿਡ ਦੇ ਟਾਈਮ ਦੇ ਉੱਤੇ ਸਰਕਾਰ ਨੇ ਇੰਨੇ ਟੀਕੇ ਲਗਾਏ ਤੇ ਇੰਨੀਆਂ ਗਲਤ ਰਿਪੋਰਟਿੰਗ ਵੀ ਆਈਆਂ, ਆਹ ਫਲਾਣੇ ਸਟੇਟ ਦਾ, ਆਹ ਹੈਲਥ ਡਿਪਾਰਟਮੈਂਟ ਦਾ ਬੁਰਾ ਹਾਲ, ਆਹ ਇੱਥੇ ਇੰਜੈਕਸ਼ਨ ਨਹੀਂ ਮਿਲ ਸਕੇ, ਇੱਥੇ ਸਪਲਾਈਜ਼ ਨਹੀਂ ਹੋ ਸਕੀ, ਇੱਥੇ ਆਕਸੀਜਨ ਸਿਲੰਡਰ ਨਹੀਂ, ਆਹ ਕੰਮ ਸਰਕਾਰੀ ਮੀਡੀਆ ਦਾ ਹੁੰਦਾ ਨਾ,
1: ਇਹ ਚੀਜ਼ ਵੀ ਹੋਣੀ ਚਾਹੀਦੀ ਆ,
0: ਤੇ ਫਿਰ ਜ਼ਿਆਦਾ ਵਧੀਆ ਹੈਗਾ। ਤੇ ਉਹ ਆਈ ਵੁੱਡ ਸੇ ਕਿ ਕੋਈ ਸੁਣ ਲਵੇ ਕਾਂਗਰਸ ਵਾਲਾ ਬੰਦਾ ਤੇ ਉਹ ਅੱਗੇ ਰਾਹੁਲ ਗਾਂਧੀ ਨੂੰ ਦੱਸ ਦੇਵੇ, ਤੇ ਜੇ ਆਉਣ ਵਾਲੇ ਟਾਈਮ 'ਚ ਜੇ ਇਹ ਇੰਪਲੀਮੈਂਟ ਹੋਊਗੀ ਪਾਲਿਸੀ, ਤੁਸੀਂ ਯਾਦ ਰੱਖਿਓ ਕਿ ਦੁਨੀਆ ਦੇ ਸਭ ਤੋਂ ਘਟੀਆ ਸ਼ੋਅ ਦੇ ਵਿੱਚ ਇਹ ਗੱਲ ਆਪਾਂ ਕਰਕੇ ਗਏ ਸੀਗੇ।
1: ਘਟੀਆ ਸ਼ੋ ਚ ਵਧੀਆ ਗੱਲ ਹੈ,
0: ਵਧੀਆ ਗੱਲ ਕਰਕੇ ਸੀ,
1: ਵਧੀਆ ਗੱਲ ਕਰ। ਭਲੇ ਇਹ ਗੱਲ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਤਲਬ ਜੇ ਮੀਡੀਆ
0: ਨਾਲ ਬਾਕੀ ਚੈਨਲ ਦੱਬ ਜਾਣਗੇ, ਕਿਉਂਕਿ ਤੁਸੀਂ ਪੈਸਾ ਇੰਨਾ ਇੰਤਹਾ ਉਹਦੇ ਤੇ ਲਗਾਤਾ, ਤੁਸੀਂ ਉਹਨੂੰ ਐਡਵਰਟੀਜ਼ਮੈਂਟ ਦੇਤੀ, ਤੁਸੀਂ ਪ੍ਰਾਈਵੇਟ ਇਨਵੈਸਟਰਸ ਨੂੰ ਖਿੱਚ ਕੇ ਲਿਆ ਰਹੇ ਹੋ ਕਿ ਇਹਨਾਂ ਨੂੰ ਐਡਾਂ ਦਿਓ ਜੀ, ਸਰਕਾਰ ਚਾਹੇ ਤਾਂ ਕੋਈ ਨੀ ਕਰਵਾ ਸਕਦੀ, ਤੁਸੀਂ ਉਹਨਾਂ ਦੇ ਸ਼ੋਜ਼ ਵਧਾ ਤੇ, ਤੁਸੀਂ ਉਹਨਾਂ ਦੀਆਂ ਚੈਨਲ ਨਿਊਜ਼ ਦਾ ਸਟੈਂਡਰਡ ਵਧਾ ਤਾ, ਤੁਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਤਾ, ਸਰਕਾਰੀ ਨੌਕਰੀ ਉਹ ਦੇ,
1: ਬਿਲਕੁਲ ਬਿਲਕੁਲ,
0: ਫਿਰ ਅਗਲੀ ਆਉਣ ਵਾਲੀ ਤੁਹਾਡੀ ਸਰਕਾਰ ਚਾਹੇ ਚਲੀ ਜਾਵੇ, ਅਗਲੀ ਸਰਕਾਰ ਜਿਹੜੀ ਵੀ ਆਊਗੀ, ਜੇ ਉਹ ਪਾਰਟੀ ਉਸ ਚੈਨਲ ਨੂੰ ਜਾਂ ਉਹਦੀ ਇੰਡੀਪੈਂਡੈਂਸ ਨੂੰ ਬੰਦ ਕਰਦੀ ਹੈ, ਤਾਂ ਲੋਕਾਂ ਨੂੰ ਕਲੀਅਰਲੀ ਦੇਖ ਜੂਗਾ ਕਿ ਆਹ ਦੇਖੋ ਫਰਕ ਹੈ, ਹਨਾ, ਫਰਕ ਦੇਖੇ ਕਿੰਨਾ ਜ਼ਮੀਨ ਆਸਮਾਨ ਦਾ ਫਰਕ, ਪਿਛਲੀ ਸਰਕਾਰ ਨੇ ਐਦਾਂ ਕੀਤਾ ਸੀ, ਸਾਰਾ ਕੁਛ ਆਉਂਦਾ ਹੋਣਾ, ਉਹ ਵੀ ਇੱਕ ਜਿਹੜੀ ਗੱਲ ਹੈ ਢਕੀ ਢਕਾਈ ਨਹੀਂ ਰਹੂਗੀ, ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਮਾਸਟਰ ਸਟ੍ਰੋਕ ਹੋਣਾ ਚਾਹੀਦਾ ਹੈ।
1: ਨਹੀਂ ਵੈਰੀ ਗੁੱਡ, ਇਹ ਹੋਣਾ ਚਾਹੀਦਾ ਜੀ।
0: ਬਾਕੀ ਐਨੀ ਵੇਜ਼ ਆਪਾਂ ਮਿਊਜ਼ਿਕ ਚਲਾ ਕੇ ਦੂਰਦਰਸ਼ਨ ਦਾ ਇਸ ਕਰਕੇ ਗੱਲ ਕਹਿ ਰਹੇ ਸੀਗੇ ਕਿ ਅਸੀਂ ਉਹਨੂੰ ਜਿੰਦਾ ਰੱਖ ਰਹੇ ਹਾਂ, ਸ਼ਾਇਦ ਅਸੀਂ ਉਸ ਚੈਨਲ ਨੂੰ ਜਿੰਦਾ ਰੱਖ ਰਹੇ ਹਾਂ
1: ਜਿਹੜਾ ਛੋਟੇ ਹੁੰਦੇ ਆਪਾਂ ਸੁਣਦੇ ਹੁੰਦੇ ਹਾਂ,
0: ਹੋਰ ਕੋਈ ਵੀ ਨਹੀਂ ਸੁਣਦੇ।
1: ਆ ਜਾਓ ਤੁਸੀਂ ਫਿਰ ਲੈ ਕੇ ਆਓ ਉਹ ਚੀਜ਼ਾਂ ਤੇ ਪੁਰਾਣੀਆਂ ਚੀਜ਼ਾਂ ਲੈ ਕੇ,
0: ਇੰਨੀਆਂ ਇਹੋ ਜਿਹੀਆਂ ਖਬਰਾਂ ਤਾਂ ਨਹੀਂ ਸੀ ਹੁੰਦੀਆਂ, ਪਰ ਅਸੀਂ ਸੋਚਿਆ ਵੀ ਸਟੈਂਡਰਡ ਉਹ ਖਬਰਾਂ ਦਾ ਸਟੈਂਡਰਡ ਸਾਡਾ ਮੈਚ ਕਰਦੀ ਹੈ ਆਪਸ ਦੇ ਵਿੱਚ।
1: ਬਿਲਕੁਲ ਬਿਲਕੁਲ।
0: ਤੇ ਅੱਛਾ ਆਪਾਂ ਖਾਣ ਦੀ ਗੱਲ ਕਰ ਰਹੇ ਸੀ, ਥਾਂ ਟਿਕਾਣੇ ਦੀ ਗੱਲ ਕਰ ਰਹੇ ਸੀ ਭਾਜੀ, ਇੱਕ ਨਾ ਵੀਡੀਓ ਆਈ ਪਿੱਛੇ ਜੇ, ਵੀਡੀਓ ਇੰਡੀਗੋ ਦੀ ਇੱਕ ਫਲਾਈਟ ਸੀਗੀ ਤੇ ਉਹ ਖਾਸੀ ਵਾਇਰਲ ਹੋ ਗਈ। ਉਹ ਵਾਇਰਲ ਏਦਾਂ ਹੋਈ ਕਿ ਸੋਸ਼ਲ ਐਕਸ ਦੇ ਉੱਤੇ ਨਾ ਇੱਕ ਵੀਡੀਓ ਪਾਈ ਇੱਕ ਜਨਾਨੀ, ਤੇ ਉਹ ਆਪਣੇ ਜਿਵੇਂ ਅਗਲੀ ਸੀਟ ਤੇ ਜਿਹੜੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਢੋਕਲਾ ਦੇ ਰਹੀ ਹੈ, ਥੇਪਲਾ ਚਨੇ ਪਾ ਕੇ ਦੇ ਰਹੀ ਹੈ,
1: ਪਿਛਲੀ ਸੀਟ ਤੋਂ ਅੱਗੇ ਜਿੱਦਾਂ ਆਪਾਂ ਅਗਲੀ ਤੇ ਸਾਰੇ ਜਿੱਦਾਂ ਪਿਕਨਿਕ ਪਾਰਟੀ ਕਰਦੇ ਹੁੰਦੇ
0: ਹੋ, ਉਹੀ ਕੈਮਰਾ ਘੁੰਮਦਾ ਹੈ, ਫਿਰ ਉਹ ਨਾਲ ਦੀ ਸੀਟ ਤੇ ਜਾਂਦਾ ਹੈ।
1: ਅੱਛਾ ਠੀਕ ਹੈ।
0: ਫਿਰ ਉਹ ਤੋਂ ਪਿਛਲੀ ਤੇ, ਫਿਰ ਉਹ ਆਪਣੀ ਪਿਛਲੀ ਤੇ, ਤੇ ਐਦਾਂ ਕਰਕੇ ਦੇਖਦੇ ਨੇ ਕਿ ਉਹਨਾਂ ਨੇ ਜਹਾਜ਼ ਦੇ ਵਿੱਚ ਇੱਕੋ ਹੀ ਫੈਮਿਲੀ ਦੇ ਘੱਟੋ ਘੱਟ 15-20 ਮੈਂਬਰਸ ਹੋਣਗੇ, ਪਰ ਉਹਨਾਂ ਨੇ ਕਸਮਾਨ ਜੋ ਪਾ ਕੇ ਰੱਖਿਆ ਹੋਇਆ ਹੈ ਨਾ ਜਹਾਜ਼ ਦੇ ਵਿੱਚ। ਕੈਸਾ ਲਗਾ ਚਾਚਾ, ਕੈਸਾ ਲਗਾ ਦਾਦਾ, ਦਾਦਾ ਖੀਰ ਖਾ ਰਹੇ ਹੋ,
1: ਅਰੇ ਵੋ ਜੋ ਤੁਮਨੇ ਵੋ ਬਨਾਈ ਖਾ ਰਹਾ,
0: ਅਰੇ ਅਚਾਰ ਦੇ ਨਾ ਉਹ ਉਹ ਯਾਰ ਭਾਜੀ, ਮਤਲਬ ਬੱਸ ਦੇ ਵਿੱਚ ਵੀ ਨਹੀਂ ਆਪਾਂ ਇਹ ਕੰਮ ਕਰਦੇ ਜੋ ਉਹਨਾਂ ਨੇ ਇੰਡੀਗੋ ਦੀ ਫਲਾਈਟ ਦੇ ਵਿੱਚ ਰਲ ਕੇ ਕੀਤਾ ਹੈ, ਮਤਲਬ ਆਪਣਾ ਹੀ ਕੈਫੇਟੇਰੀਆ ਖੋਲਿਆ ਹੋਇਆ। ਹੁਣ ਇਹਦੇ ਇਹਨੂੰ ਦੋ ਤਰੀਕੇ ਦੇ ਲੋਕ ਲੈਣਗੇ, ਇੱਕ ਤਾਂ ਉਹ ਲੋਕ ਕਹਿਣਗੇ ਕਿ ਦੇਖਿਆ ਅਸੀਂ ਇੰਡੀਅਨ ਜਿੱਥੇ ਵੀ ਜਾਂਦੇ ਹਾਂ ਆਪਣਾ ਦੇਸੀ ਪਣਾ ਨਾਲ ਲੈ ਕੇ ਜਾਂਦੇ ਹੈਗੇ,
1: ਸਹੀ ਹੈ,
0: ਤੇ ਦੂਸਰੇ ਉਹ ਹੈਗੇ ਨੇ ਕਿ ਸ਼ਰਮ ਕਰੋ,
1: ਸਹੀ ਗੱਲ ਹੈ, ਬਿਲਕੁਲ,
0: ਦਿਸ ਇਜ਼ ਨਾਟ ਦੀ ਏਵੀਏਸ਼ਨ ਕਲਚਰ,
1: ਕਿਉਂਕਿ ਉੱਥੇ ਮਤਲਬ ਇੱਕ ਤਾਂ ਉਹੀ ਹੈ ਨਾ ਵੀ ਉੱਥੇ ਸਾਰੇ ਇੰਡੀਅਨ ਨਹੀਂ ਹੈਗੇ, ਸਾਰੇ ਮਲਟੀ ਕਲਚਰਲ ਆ, ਉੱਥੇ ਕੋਈ ਅਲੱਗ ਬੰਦੇ ਵੀ ਹੈਗੇ ਆ ਤੇ ਤੁਸੀਂ ਬਾਕੀਆਂ ਨੂੰ ਡਿਸਟਰਬ ਕਰਦੇ ਪਏ ਹੋ। ਹਾਂ ਪਿੱਛੇ ਜੇ ਇਹ ਵੀ ਤੇ ਵੀਡੀਓ ਆਈ ਸੀ ਨਾ ਜਦੋਂ ਮੇਰੇ ਖਿਆਲ ਦਾ ਜਹਾਜ਼ ਜਾਂ ਏਅਰਪੋਰਟ ਤੇ ਗਰਬਾ ਕਰ ਲੱਗ ਪਏ ਸੀ ਸਾਰੇ ਜਣੇ।
0: ਆਹੋ ਉਹ ਏਅਰਪੋਰਟ ਤੇ ਸੀ, ਉਹ ਵੀ ਗੁਜਰਾਤੀ, ਇਹ ਵੀ ਗੁਜਰਾਤੀ ਫੈਮਿਲੀ ਹੋਇਆ, ਉਹ ਵੀ ਗੁਜਰਾਤੀ ਫੈਮਿਲੀ,
1: ਇਦਾਂ ਹੀ ਹੋਇਆ ਸੀ ਨਾ ਜਦੋਂ ਸਾਰੇ ਮਤਲਬ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਆਪਾਂ ਦੂਜਿਆਂ ਨੂੰ ਡਿਸਟਰਬ ਕਰ ਰਹੇ ਹਾਂ, ਤੇ ਇੱਥੋਂ ਦਾ ਕਲਚਰ ਇਹ ਕਹਿੰਦਾ ਵਾ ਮਤਲਬ ਤੁਸੀਂ ਆਪਣਾ ਜੋ ਮਰਜ਼ੀ ਕਰੋ, ਕੰਨਾਂ ਤੇ ਹੈਡਫੋਨ ਲਾ ਕੇ ਜਿੰਨੀ ਮਰਜ਼ੀ ਉੱਚੀ ਆਵਾਜ਼ ਕਰ ਲਓ,
0: ਡਿਸਟਰਬ ਨਹੀਂ ਕਰਨਾ
1: ਕਿਸੇ ਨੂੰ, ਪਰ ਤੁਹਾਡੀ ਆਵਾਜ਼ ਪ੍ਰਾਈਵੇਸੀ ਬੰਦੇ ਨੂੰ ਨਹੀਂ ਸੁਣੀ ਚਾਹੀਦੀ, ਵੀ ਉਹਨੇ ਆਪਣਾ ਕੀ ਪਤਾ ਉਹ ਅੰਦਰ ਕਿੱਦਾਂ ਦਾ ਹੈਗਾ ਵਾ, ਕੀ ਚੱਲ ਰਿਹਾ ਉਹਦੇ, ਉਹਨੂੰ ਕੱਲਾ ਛੱਡੋ।
0: ਪਰ ਇੱਥੇ ਇਹਨਾਂ ਨੇ ਜੋ ਢੋਕਲੇ, ਥੇਪੜੇ, ਫਾਫੜੇ ਫਾਫੜੇ ਆਪਸ ਦੇ ਵਿੱਚ ਵੰਡੇ ਨੇ, ਚਣੇ ਚੁਣੇ, ਪੂਰੀਆਂ, ਭਟੂਰੇ, ਛੋਲੇ,
1: ਯਾਰ ਇਹ ਤਾਂ ਮਤਲਬ ਪੂਰਾ
0: ਜੋ ਇਹਨਾਂ ਨੇ ਤੇ ਆਲੇ ਦੁਆਲੇ ਜਹਾਜ਼ ਦੇ ਵਿੱਚ, ਸ਼ੁਕਰ ਇਸ ਗੱਲ ਦਾ ਹੈ, ਸ਼ੁਕਰ, ਮਤਲਬ ਮੈਨੂੰ ਨੀ ਪਤਾ ਹੈਗਾ ਪਰ ਪੂਰੀ ਵੀਡੀਓ ਚ ਦਿਖਦਾ ਨੀ, ਪਰ ਸ਼ੁਕਰ ਇਸ ਗੱਲ ਦਾ ਹੈ ਕਿ ਇਹ ਡੋਮੈਸਟਿਕ ਫਲਾਈਟ ਸੀ, ਇੰਡੀਆ ਦੇ ਵਿੱਚ ਬਾਕੀ ਲੋਕ ਸ਼ਾਇਦ ਜਰ ਰਹੇ ਹੋਣ, ਪਰ ਜੇ ਉਹਦੇ ਵਿੱਚ
1: ਇੰਡੀਆ ਦੀ ਡੋਮੈਸਟਿਕ ਸੀ, ਅੱਛਾ ਇੰਡੀਗੋ ਦੀ, ਅੱਛਾ ਹਾਂ ਹਾਂ ਇੰਡੀਗੋ ਦੀ ਡੋਮੈਸਟਿਕ ਫਲਾਈਟ ਸੀ, ਫਿਰ ਵੀ ਥੋੜਾ ਠੀਕ ਹੈ, ਥੋੜਾ
0: ਹਾਂ ਥੋੜਾ ਠੀਕ ਇਹ ਹੈ ਕਿ ਉਹਦੇ ਚ ਜੇ ਕੋਈ ਕਦਾ ਕੋਈ ਜੇ ਦੂਸਰੇ ਕਲਚਰ ਦਾ ਵੀ ਬੈਠਾ ਹੁੰਦਾ ਤੇ ਆਫ ਕੋਰਸ ਉਹਨਾਂ ਨੂੰ ਨਹੀਂ ਪਸੰਦ ਹੈਗਾ,
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹ ਤਾਂ ਹੈ,
0: ਕਿਉਂਕਿ ਡੋਮੈਸਟਿਕ ਸੀਗੀ ਤੇ ਇੰਡੀਗੋ ਦੀ ਸੀਗੀ, ਤਾਂ ਆਪਾਂ ਅਸਿਊਮ ਕਰਕੇ ਚੱਲ ਰਹੇ ਹਾਂ ਕਿ ਉਹ ਲੋ ਕੈਰੀਏਜ ਕਾਸਟ ਵਾਲੀਆਂ ਹੁੰਦੀਆਂ ਨੇ,
1: ਜੀ ਜੀ ਜੀ,
0: ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਖਾਣਾ ਜੇ ਤੁਸੀਂ ਲੈਣਾ ਤਾਂ ਪੇ ਕਰਕੇ ਲੈ ਲਓ, ਹਨਾ, ਉਹ ਵਾਲੀਆਂ ਹੁੰਦੀਆਂ ਨੇ ਉਹ ਨੋਰਮਲੀ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾ ਰਹੀ ਹੈ ਤੇ 1.5-2 ਘੰਟੇ ਦੀਆਂ ਫਲਾਈਟਾਂ ਨੇ, ਉਹ ਜੋ ਕੀ ਸਰਵ ਕਰਨ ਟ੍ਰੇਨਾਂ ਟਰੂਨਾਂ ਦੇ ਵਿੱਚ ਵੀ ਇਹ ਮਾਹੌਲ ਠੀਕ ਲੱਗਦਾ, ਫਿਰ ਵੀ ਕਿਸੇ ਹੱਦ ਤੱਕ ਠੀਕ ਨੀ ਲੱਗਦਾ, ਏਦਾਂ ਹੋਣਾ ਨੀ ਚਾਹੀਦਾ।
1: ਟ੍ਰੇਨਾਂ ਵਿੱਚ ਵੀ ਨਾ ਜਦੋਂ ਕੋਈ ਆਪਣਾ ਜਿਹੜਾ ਕੈਰੀ ਡੱਬਾ ਹੁੰਦਾ ਨਾ ਜਿੱਥੇ ਆਪਣੀ ਸੀਟ ਹੁੰਦੀ ਹੈ ਉੱਥੇ ਥੋੜਾ ਬਹੁਤ ਚੱਲ ਜਾਂਦਾ, ਮਤਲਬ ਇਹ ਨਹੀਂ ਹੈ ਵੀ ਤੁਸੀਂ
0: ਆਪਣੀਆਂ
1: ਇੱਕੋ ਹੀ ਕਵਰ ਹੋ ਜਾਂਦਾ,
0: ਕਿਉਂਕਿ ਇਹਦੇ ਵਿੱਚ ਉਹਨਾਂ ਦੀਆਂ ਆਲੇ ਦੁਆਲੇ ਵਾਲੀਆਂ ਸੀਟਾਂ ਤੇ ਵੀ ਹੋਰ ਹੋਰ ਸਵਾਰੀਆਂ ਬੈਠੀਆਂ ਨੇ, ਹਨਾ, ਉਹਨਾਂ ਨੂੰ ਉਹ ਸਮੈਲ ਜਾਂ ਉਹ ਨਹੀਂ ਚਾਹੁੰਦੇ ਹੋਣਗੇ ਕਿ ਫਰਜ਼ ਕਰੋ ਕੋਈ ਜਿਵੇਂ ਮੈਂ ਹੁਣ ਕੁਛ ਚੀਜ਼ਾਂ ਡਾਇਟ ਦੇ ਵਿੱਚ ਚੇਂਜ ਕਰ ਰਿਹਾ, ਮੈਂ ਨਹੀਂ ਚਾਹੁੰਦਾ ਮੈਂ ਸਮੈਲ ਕਰਾਂ, ਬੜੀ ਪਹਿਲਾਂ ਦੀ ਗੱਲ ਸੀ ਜਦੋਂ ਰਹਿੰਦੇ ਆਈ ਆਏ ਆਸਟ੍ਰੇਲੀਆ, ਤੇ ਉਹ ਸਾਡੇ ਨਾਲ ਕੋਈ ਆ ਕੇ ਰਹਿਣ ਲੱਗ ਗਿਆ ਸੀਗਾ, ਹਨਾ, ਸਾਡੇ ਗੁਜਰਾਤ ਦੇ ਵਿੱਚ, ਹਾਂ, ਤੇ ਉਹ ਫਿਰ ਜਦੋਂ ਮੂਵ ਕਰ ਗਏ ਹੈਰੀ ਸਪਾਰਕ ਤੇ ਉਹ ਆਏ ਤੇ ਉਹ ਮਿਲੇ ਅਰੇ ਭਈਆ ਕੈਸੇ ਹੋ ਭਾਬੀ ਕੈਸੇ ਹੋ ਅਰੇ ਚਲਤੇ ਨਾ ਕਿਸੇ ਦਿਨ ਚਾਹ ਦੇ ਨਾਲ ਸੱਪ ਖਿਲਾਣਗੇ
1: ਜਿਦਾਂ ਤੁਸੀਂ ਚਾਹ ਸਨੇਕ ਕਹਿ ਲਾ ਮੈਂ ਦੁਬਈ ਰਹਿੰਦਾ ਹੁੰਦਾ ਸਾਡੇ ਨਾਲ ਭਾਬੀ ਜੀ ਰਹਿੰਦੇ ਹੁੰਦੇ ਸੀ ਤੇ ਉਹ ਨਾ ਅਸੀਂ ਨਾ ਮਤਲਬ ਨੀਤੂ ਬੜੀ ਵਧੀਆ ਗੱਲ ਸੁਣਾਉਂਦੀ ਹੁੰਦੀ ਉਹ ਨਾ ਅਸੀਂ ਨਾ ਸਾਰੇ ਜਣੇ ਨੀਤੂ ਤੇ ਉਹ ਭਾਬੀ ਵੀ ਬੈਠੇ ਨਾ ਤੇ ਉਹਨਾਂ ਕੋਈ ਸਰਚ ਕਰਦੇ ਪਏ ਹਾਂ ਠੀਕ ਹੈ ਤੇ ਕੋਈ ਸਰਚ ਨਾ ਭਾਬੀ ਕੋ ਹੋ ਨਹੀਂ ਰਿਹਾ ਅਰੇ ਬਾਬੀ ਇਹ ਦੇਖਣਾ ਮੇਰੀ ਗੁਗਲੀ ਖੁੱਲ ਨਹੀਂ ਰਹੀ ਗੁਗਲੀ ਗੁਗਲੀ ਗੁਗਲ ਗੁਗਲ ਉਹ ਕਹਿੰਦੇ ਗੁਗਲੀ ਇਹ ਬਾਬੀ ਮੇਰੀ ਗੁਗਲੀ ਖੁੱਲ ਨਹੀਂ ਰਹੀ ਪਲੀਜ਼ ਆ ਗੁਗਲੀ ਖੋਲ ਦੇ ਲਾ ਓਏ ਓਏ ਉਹ ਆਪਾਂ ਇੰਨਾ ਯਾਦ ਕਰਦੇ ਹਾਂ ਨਾ ਤੇ ਉਹ ਮਤਲਬ ਪਰ ਉਹ ਵੀ ਗੱਲਾਂ ਯਾਦ ਰਹਿੰਦੀਆਂ ਆਪਣੀਆਂ ਤੇ ਮਤਲਬ ਉਹ ਕਹਿੰਦਾ ਉੱਥੇ ਅੱਛਾ ਉਹ ਵੀ ਗੱਲ ਹੁੰਦੀ ਅੱਛਾ ਕਈ ਭਾਜੀ ਮਤਲਬ ਜਦੋਂ ਤੁਸੀਂ ਕਿਸੇ ਨਾਲ ਰਹਿੰਦੇ ਹੋ ਨਾ ਕਈ ਗੱਲਾਂ ਏਦਾਂ ਦੀ ਹੁੰਦੀਆਂ ਬੜੀਆਂ ਯਾਦ ਰਹਿੰਦੀਆਂ ਹਨਾ ਤੇ ਇੱਕ ਹੁੰਦਾ ਸੀ ਮਤਲਬ ਮੇਰਾ ਦੋਸਤ ਹੁੰਦਾ ਸੀ ਉਹੀ ਮਤਲਬ ਜਿਹੜੇ ਆਪਾਂ ਫੈਮਿਲੀ ਨਾਲ ਰਹਿੰਦੇ ਹੁੰਦੇ ਸੀ ਨਾ ਤੇ ਉਹਨੇ ਆ ਕੇ ਕਹਿਣਾ ਉਹਦਾ ਨਾਂ ਉਹਦੀ ਵਾਈਫ ਦਾ ਨਾਂ ਤਾਂ ਨੀ ਪਤਾ ਕੋਈ ਨਾਮ ਲੈ ਕੇ ਨਾ ਅੱਛਾ ਐਸਾ ਕਰਨਾ ਇੱਕ ਅੱਛੀ ਸੀ ਚਾਏ ਬਣਾ ਦੇਣਾ ਫਿਰ ਉਹ ਕਹਿੰਦਾ ਅੱਛੀ ਸੀ ਚਾਏ ਹਾਂ ਅਦਰਕ ਕੂਟ ਕੂਟ ਕੇ ਡਾਲਦਾ ਉਹ ਅਦਰਕ ਇੰਨਾ ਪਾਉਂਦੇ ਹੁੰਦੇ ਸੀ ਚਾਹ ਭਾਜੀ ਓਏ ਹੋਏ ਹੋਏ ਹੋਏ ਮਤਲਬ ਉਹ ਹਮੇਸ਼ਾ ਹਾਲੇ ਤੱਕ ਕਿਸੇ ਨੂੰ ਯਾਦ ਰਹਿੰਦਾ ਕਈ ਚੀਜ਼ਾਂ ਜਿੱਦਾਂ ਹੁੰਦੇ ਨਾ ਇੱਕ ਮੇਰਾ ਯਾਰ ਹੁੰਦਾ ਸੀ
0: ਚਾਹ ਚ ਅਦਰਕ ਪਾ ਲੈਂਦੇ ਸੀ ਸਬਜ਼ੀ ਫੋਕੀ
1: ਨਹੀਂ ਨਹੀਂ ਨਹੀਂ ਮੈਂ ਕਹਿੰਦਾ ਮੈਂ ਹੁਣ ਜਦੋਂ ਵੀ ਮੈਂ ਹਮੇਸ਼ਾ ਉਹਨੂੰ ਕਹਿੰਦਾ ਹੁੰਦਾ ਫੋਨ ਕਰਕੇ ਅਰੇ ਯੋਗੇਸ਼ ਭਈਆ ਉਹ ਚਾਏ ਅਦਰਕ ਵਾਲੀ ਪੀਣੀ ਹੈ ਕਿ ਨਹੀਂ ਉਹ ਮਤਲਬ ਅਦਰਕ ਵਾਲੀ ਚਾਏ ਉਹਨਾਂ ਦੀ ਹੁੰਦੀ ਸੀ ਮਸ਼ਹੂਰ ਉਹ ਬੜਾ ਅਦਰਕ ਪਾਉਂਦੇ ਹੁੰਦੇ ਸੀ ਤੇ ਇੱਕ ਸਾਡਾ ਯਾਰ ਹੁੰਦਾ ਸੀ ਉਹ ਸਾਊਥ ਇੰਡੀਅਨ ਹੁੰਦਾ ਸੀ ਭਾਜੀ ਉਹ ਜਿੰਨੀ ਵਧੀਆ ਫਿਸ਼ ਬਣਾਉਂਦਾ ਹੁੰਦਾ ਸੀ ਨਾ ਮੈਂ ਕਹਿੰਦਾ ਹਾਲੇ ਤੱਕ ਮੈਂ ਉਹ ਇੱਥੋਂ ਦੀ ਅੱਛਾ ਖਾਧੀ ਨਹੀਂ ਆ ਉਹਨੇ ਨਾ ਐ ਗੋਲ ਜੀ ਬਣਾ ਕੇ ਉੱਤੇ ਪਤਾ ਨੀ ਕੀ ਪਾ ਕੇ ਉਹ ਮਤਲਬ ਮਸਾਲੇ ਵੀ ਉਹਦੇ ਮਤਲਬ ਸਾਊਥ ਇੰਡੀਅਨ ਟਾਈਪ ਹੀ ਹੁੰਦੇ ਸੀ ਪੂਰੇ ਮਤਲਬ ਇਹ ਵੀ ਨੀ ਵੀ ਉਹਨੇ ਤੇਲ ਲਾਉਣਾ ਪੂਰਾ ਜਿੱਦਾਂ ਨਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਐ ਉੱਪਰ ਪਾ ਕੇ ਨਾ ਤੁਸੀਂ ਜੇ ਖਾ ਤੁਸੀਂ ਖਾਂਦੇ ਹੋ ਨਾ ਮੈਂ ਫਿਸ਼ ਖਾ ਲੈਂਦੇ
0: ਹੋ ਸਰ
1: ਜੇ ਤੁਸੀਂ ਉਹ ਫਿਸ਼
0: ਖਾਂਦੇ
1: ਮਤਲਬ ਮੈਂ ਉਹ ਜੀ ਫਿਸ਼ ਹਾਲੇ ਤੱਕ ਨੀ ਖਾਧੀ ਬਈ ਮਤਲਬ ਰੈਸਟੋਰੈਂਟ ਵੀ ਹੋ ਜੇ ਜਾਂ ਕਿੱਦਾਂ ਵੀ ਹੋ ਜੇ ਨਾ ਉਹਨੇ ਪੂਰੀ ਰੀਝ ਨਾ ਬਣਾਉਣੀ ਹੈ ਐ ਉਹਨੇ ਪਹਿਲਾਂ ਗੱਲਾਂ ਗੁੱਲਾਂ ਕਰਨੀਆਂ ਮਤਲਬ ਸਾਡੇ ਗਲਾਸਾਂ ਗਲਾਸੀਆਂ ਵੀ ਲੱਗੇ ਹੁੰਦੀਆਂ ਸੀ ਰਸੋਈ ਚ ਨਾਲ ਨਾਲ ਆਪਾਂ ਲਾਉਣੇ ਨਾਲ ਨਾਲ ਆਪਾਂ ਫਿਸ਼ ਗਰਮ ਗਰਮ ਖਾਣੀ ਤੇ ਉਹਨਾਂ ਦੀ ਫਿਸ਼ ਸਾਨੂੰ ਬਹੁਤ ਯਾਦ ਆਉਂਦੀ ਹੈ ਤੇ ਅਦਰਕ ਵਾਲੀ ਚਾਹ ਇੰਡੀਗੋ ਦੀ ਫਲਾਈਟ ਵੀ ਯਾਦ ਆਇਆ ਕਰੇਗੀ ਹੁਣ ਹੋਰ ਤੇ ਮੈਂ ਸਾਗ ਦੀ ਰੋਟੀ ਵੀ ਲੈ ਜਾ ਕਰਨੀ ਜੇ ਏਦਾਂ ਹੋਣਾ ਫਿਰ
0: ਦੇਖੋ ਅੱਜ ਪੁਰਾਣੀਆਂ ਗੱਲਾਂ ਹੁਣ ਤੁਹਾਡੀਆਂ ਤੁਰੀਆਂ ਹੈਗੀਆਂ ਨੇ ਤੇ ਮੈਂ ਸੋਚਿਆ ਕਿ ਅੱਜ ਗਾਣਾ ਵੀ ਓਦਾਂ ਦਾ ਲੱਗ ਗਿਆ ਸੀ ਕਿ ਤੁਹਾਨੂੰ ਨੋਸਟੈਲਜੀਆ ਨਾ ਕਰਵਾ ਦਈਏ ਫੀਲ ਤੁਹਾਨੂੰ ਉਹ 2000 ਵਾਲਾ ਐਰਾ ਚ ਨਾ ਲੈ ਚੱਲੀ
1: ਓਏ ਹੋਏ ਹੋਏ ਮੈਨੂੰ
0: ਜਦੋਂ ਜਵਾਨੀ ਵਾਲਾ ਜੋਰ ਸੀ ਵੇ ਜੋ
1: ਜੋ ਜੋ ਜੋ ਜੋ ਮਾਈ ਫੇਵਰਿਟ ਸੌਂਗ

0: ਅਦਾ
1: ਭਾਜੀ ਅੱਜ ਤੁਹਾਨੂੰ ਮਾਹੌਲ ਜਿਹਾ ਬਣ ਗਿਆ ਕਿ ਨਹੀਂ?
0: ਹਾਂ ਲਾਲ ਹੈ,
1: ਕੁਝ ਸਾਲ ਪਹਿਲਾਂ ਚਲੇ ਗਏ ਕਿ ਨਹੀਂ?
0: ਅਦਾ ਦੇ ਜਿਹੜਾ ਪਹਿਲਾਂ ਝੂਮ ਅਲੇ ਨਹੀਂ ਧੂਮ ਚਾਲੇ ਧੂਮ ਚਾਲੇ
1: ਜਬੂਰ ਬੁਰੇ,
0: ਹਾਂ ਉਹ ਵੀ ਬੜਾ ਘੈਂਟ ਸੀ। ਅੱਛਾ ਉਹ ਜਿਹੜਾ ਸੀ ਉਹ ਸ਼ਾਇਦ ਤੁਸੀਂ ਉਹ ਬਲਫ ਮਾਸਟਰ ਦਾ
1: ਲਾਇਆ? ਬਲਫ ਮਾਸਟਰ
0: ਉਹ ਵੀ ਭਾਜੀ ਵੇਖੀ ਸੀ,
1: ਅਭਿਸ਼ੇਕ ਬੱਚਨ ਦੀਆਂ ਤਿੰਨ ਚਾਰ ਫਿਲਮਾਂ ਤਾਂ ਵਧੀਆ ਆਈਆਂ,
0: ਸਟੋਰੀ ਜੀ ਬੜੀ ਲਾਸਟ ਤੱਕ, ਲਾਸਟ ਤੋਂ ਪਤਾ ਲੱਗਦਾ
1: ਕੀ ਹੁੰਦਾ। ਬਲਫ ਮਾਸਟਰ ਵੀ ਵਧੀਆ ਸੀ, ਇੱਕ ਟੈਕਸੀ ਨੰਬਰ 9211 ਉਹ, ਪਰ ਮੇਰੇ ਖਿਆਲ ਨਾਲ
0: ਜੋਨ ਇਬਰਾਹਿਮ ਦੀ, ਪਰ ਮੈਂ ਉਹ ਵੀ ਮੈਂ ਦੇਖੀ ਨੀ, ਮੈਂ ਬਲਫ ਮਾਸਟਰ ਦੇਖੀ ਸੀ ਆ ਲਾਸਟ ਤੇ, ਜਦੋਂ ਸਾਰਾ ਰੀਕੈਪ ਜੋ ਦੇਖਦਾ ਵੀ ਅੱਛਾ ਇਹ ਮੇਰੇ ਨਾਲ ਕੀ ਹੋ ਰਿਹਾ ਸੀ।
1: ਉਹ ਇੱਕ ਨਾ ਅੱਜ ਕੱਲ੍ਹ ਐਮਾਜ਼ਨ ਪ੍ਰਾਈਮ ਤੇ ਪਈ ਹੈ ਭਾਜੀ ਫਿਲਮ, ਉਹ ਯਾਰ ਤਮੰਨਾ ਭਾਟੀਆ ਦਾ ਜਿਹੜਾ ਬੁਆਏਫ੍ਰੈਂਡ ਹੁੰਦਾ ਸੀ ਪਹਿਲਾਂ,
0: ਅੱਛਾ
1: ਉਹ ਵਾਲੀ ਹੀਰੋਇਨ ਦਾ, ਤੇ ਉਹਦੀ ਯਾਰ ਕਿਹੜੀ ਹੈ ਬੜੀ ਵਧੀਆ ਇੱਕ, ਮਟਕਾ ਕਿੰਗ।
0: ਅੱਛਾ
1: ਉਹ ਮਟਕਾ ਕਿੰਗ 60s ਦੇ ਦੌਰ ਦੇ ਵਿੱਚ ਜਿਹੜੀ ਸੱਟਾ ਜਿਹੜਾ ਲੱਗਦਾ ਸੀਗਾ, ਰੀਅਲ ਸਟੋਰੀ, 60s ਦੇ ਦੌਰ ਦੇ ਵਿੱਚ ਜਿਹੜਾ ਸੱਟਾ ਲੱਗਦਾ ਸੀ, ਉਹ ਸੱਟਾ ਲਗਾਉਣ ਵਾਲਾ ਜਿਹੜਾ ਮੇਨ ਬੰਦਾ ਸੀ ਜਿਹੜਾ ਇੰਡੀਆ ਚ ਸੱਟਾ ਲੈ ਕੇ ਆਇਆ,
0: ਕ੍ਰਿਕਟ ਦਾ ਉਹੀ ਜਿਹੜਾ ਨਾ,
1: ਨਹੀਂ ਨਹੀਂ ਨਹੀਂ ਲਾਟਰੀ ਸੱਟਾ।
0: ਅੱਛਾ ਲਾਟਰੀ ਵਾਲਾ,
1: ਉਹ ਨੰਬਰ ਨਹੀਂ ਲੱਗਦੇ ਹੁੰਦੇ ਕਿ ਕਿੰਨਾ ਨੰਬਰ ਨਿਕਲਿਆ,
0: ਲਾਟਰੀ ਇੰਡੀਆ ਚ ਜਿਹੜੀ ਹੁੰਦੀ ਆ,
1: ਉਹ ਵਾਲਾ
0: ਸੱਟਾ। ਅੱਛਾ ਓਕੇ,
1: ਕ੍ਰਿਕਟ ਦਾ ਉਹਨੂੰ ਲਗਾਉਣ ਦੇ ਲਈ ਕਿਸੇ ਨੇ ਕਿਹਾ ਸੀ 70s ਦੇ ਦੌਰ ਦੇ ਵਿੱਚ, ਪਰ ਉਹਨੇ ਮਨਾ ਕਰਤਾ ਸੀ ਵੀ ਕ੍ਰਿਕਟ ਵਾਲੇ ਸੱਟੇ ਚ ਨਹੀਂ ਮੈਂ ਜਾਣਾ।
0: ਅੱਛਾ ਮਤਲਬ ਲੋਟਰੀ ਦੇ ਸੱਟੇ ਦੇ,
1: ਲੋਟਰੀ ਦਾ ਸੱਟਾ, ਉਹ ਤਾਸ਼ ਦੇ ਪੱਤੇ ਐ ਕੱਢਦਾ ਹੁੰਦਾ ਸੀ, ਤਿੰਨ ਪੱਤੇ ਕੱਢਦਾ ਸੀਗਾ, ਤੇ ਤਿੰਨ ਦੇ ਵਿੱਚ ਜਿਹੜੇ ਜਿਹੜੇ ਨੰਬਰ ਤੇ ਤੁਹਾਡਾ, ਜਿਵੇਂ ਤੁਹਾਡੇ 2 ਰੁਪਏ ਲੱਗੇ ਹੋਏ ਨੇ 3 ਨੰਬਰ ਤੇ, 2 ਰੁਪਏ ਲੱਗੇ ਹੋਏ ਨੇ ਤੁਹਾਡੇ 5 ਤੇ, 2 ਰੁਪਏ ਲੱਗੇ ਹੋਏ ਨੇ ਤੁਹਾਡੇ 7 ਤੇ, ਤੇ ਜੇ 3, 5, 7 ਆ ਗਿਆ ਤਾਂ 2 ਦਾ 4
0: ਬਾਕੀ ਵੇਖੋ ਬਚਪਨ ਚ ਆਪਾਂ ਬਹੁਤ ਚੀਜ਼ਾਂ ਭੁੱਲ ਜਾਂਦੇ ਹਾਂ, ਪਰ ਕੀ ਹੋਇਆ ਸੀ ਉਦੋਂ ਮੇਰੇ ਖਿਆਲ ਨਾਲ ਮੈਂ 3ਜੀ 4ਜੀ ਚ ਪੜ੍ਹਦਾ ਹੋਵਾਂਗਾ, ਤੇ ਉਦੋਂ ਨਾ ਜਦੋਂ ਪੇਰੈਂਟਸ ਨੂੰ ਛੁੱਟੀਆਂ ਮਿਲਦੀਆਂ ਸਰਕਾਰੀ ਛੁੱਟੀਆਂ, ਤੇ ਅਸੀਂ ਨਾ ਹਜ਼ੂਰ ਸਾਹਿਬ ਬੋਂਬੇ ਬੜਾ ਏਦਾਂ ਘੁੰਮਣ ਚਲ ਜਾਂਦੇ ਹੁੰਦੇ ਹਾਂ, ਤੇ ਕੀ ਹੋਇਆ ਅਸੀਂ ਬੋਂਬੇ ਚਲੇ ਗਏ, ਅਸੀਂ ਪਹਿਲੀ ਵਾਰੀ ਬੋਂਬੇ ਦੇਖਿਆ।
1: ਕਿੰਨੀ ਕੁ ਉਮਰ ਸੀ ਤੁਹਾਡੀ?
0: ਸਿਰਫ 2-3 ਸਾਲ ਹੀ, ਮੈਨੂੰ ਇਸ ਕਰਕੇ ਯਾਦ ਹੈ ਨਾ,
1: 2-3 ਸਾਲ ਦਿਆਂ ਨੂੰ ਤੁਹਾਨੂੰ ਯਾਦ ਹੈ ਭਾਜੀ?
0: 2-3 ਸਾਲ
1: ਮੈਂ 10-11 ਸਾਲ ਦਾ ਸੀ, ਮੈਨੂੰ ਉਦੋਂ ਤੋਂ ਪਹਿਲਾਂ ਦੀ ਕੋਈ ਮੈਮਰੀ ਨਹੀਂ ਯਾਦ।
0: ਮੈਂ ਤਾਂ ਉਹੀ ਕਹਿੰਦਾ ਨਾ, ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਸ ਕਰਕੇ ਯਾਦ ਰਹਿੰਦੀਆਂ ਵਾ, ਉਹ ਕਦੀ ਭੁੱਲ ਨਹੀਂ ਸਕਦੀਆਂ। ਉਹ ਮੈਂ ਕੀ ਹੋਇਆ ਸੀ, ਐਂਜੀ ਨਾ ਉੱਥੇ ਬੰਦੇ ਆਇਆ ਤਾਸ਼ ਵਾਲੇ ਬੈਠੇ ਸੀ, ਉਹਨਾਂ ਨੇ ਕੱਪ ਰੱਖੇ ਸੀ, ਠੀਕ ਹੈ, ਉਹ ਕਹਿੰਦੇ ਵੀ ਆ ਦੇਖੋ ਇਹਦੇ ਥੱਲੇ ਕੱਪ ਦੇ ਥੱਲੇ ਜਿੱਥੇ ਤੁਹਾਨੂੰ ਆ ਗਿਆ ਤੁਹਾਡਾ ਡਬਲ ਪੈਸੇ ਹੋ ਜਾਣਗੇ, ਠੀਕ ਹੈ, ਤੇ ਮੈਂ ਦੇਖਦਾ ਰਿਹਾ, ਤੇ ਇੱਕ ਬੰਦਾ ਮੈਨੂੰ ਕਹਿੰਦਾ ਬੇਟਾ ਉਹ ਉਸ ਪੇ ਲਗਾ ਦੇ, ਤੇ ਮੈਂ ਕਹਿਤਾ ਵੀ ਯਾਰ ਉਹ ਠੀਕ ਹੈ, ਤੇ ਉਹ ਨਾ ਮੈਂ ਜਿੱਤ ਗਿਆ, ਉਹਨੇ ਮੈਨੂੰ ਲਾਲਚ ਪਾ ਦਿੱਤੀ, ਮੈਂ ਆਪਣੇ ਡੈਡੀ ਨੂੰ ਖਿੱਚ ਲਿਆਂਦਾ, ਮੈਂ ਕਿਹਾ ਡੈਡੀ ਜੀ ਇੱਧਰ ਆਓ, ਇਹ ਤੇ ਬੜੀ ਵਧੀਆ ਗੇਮ ਹੈਗੀ ਜੀ, ਤੇ ਉਹਨਾਂ ਨੇ ਮੈਨੂੰ ਪਹਿਲਾਂ, ਮੈਂ ਪਹਿਲਾਂ 10 ਰੁਪਈਆਂ ਦਾ ਲਾਇਆ, ਉਹਨਾਂ ਨੇ ਜਿਤਾਤਾ, ਫਿਰ ਮੈਂ 20 ਰੁਪਈਆਂ ਦਾ ਲਾਇਆ, ਉਹਨਾਂ ਨੇ ਫਿਰ ਮੈਨੂੰ ਜਿਤਾਤਾ, ਉਹਨਾਂ ਲਾਲਚ ਕਰਾਈ ਜਾ ਰਹੀ, ਲਾਲਚ ਕਰਾਈ ਜਾ ਰਹੀ, ਫਿਰ ਮੈਂ ਜੇ 100 ਰੁਪਈਏ ਦਾ ਲਾਇਆ, ਉਹਨਾਂ ਨੇ ਫਿਰ ਜਿਤਾਤਾ, ਫਿਰ ਮੈਂ ਰੱਖੇ 200, ਉਹ ਹਰਾ ਗਏ ਮੈਨੂੰ। ਡੈਡੀ ਜੀ ਕਹਿੰਦੇ ਮੈਂ ਰੋਣ ਲੱਗ ਪਿਆ, ਮੈਂ ਕਿਹਾ ਡੈਡੀ ਜੀ ਮੈਂ ਤੁਹਾਡੇ ਪੈਸੇ ਵੇਸਟ ਕਰਾਤੇ ਆ, ਮਤਲਬ ਉਹ ਏਦਾਂ ਬੰਦੇ ਨੂੰ ਨਾ ਮਤਲਬ ਆਪਣੇ ਅੰਦਰ ਖਿੱਚ ਲੈਂਦੇ ਆ ਨਾ।
1: ਉਹ ਉਦੋਂ ਤੁਹਾਡੀ ਉਮਰ ਕਿੰਨੀ ਸੀ?
0: ਮਤਲਬ ਉਹੀ ਮਤਲਬ ਜੇ ਤੁਸੀਂ 3-4 ਜਿਆਦਾ ਘੱਟ ਕਹਿਣ ਦੇ, ਉਹ ਤੋਂ ਵੱਧ 4 ਸਾਲ ਹੋਏਗੀ, 4-5 ਸਾਲ
1: ਦੀ ਉਮਰ ਚ ਤੁਸੀਂ ਆਪਣਾ ਪਹਿਲਾਂ ਸੱਟਾ ਲਾਇਆ?
0: ਹਾਂ ਉਹ ਮੈਨੂੰ ਹਲੇ ਤੱਕ ਯਾਦ ਆ ਭਾਈ, ਉਹ ਨਾ ਮਤਲਬ ਇੰਨਾ ਮਤਲਬ ਉਹਨੇ ਬੰਦੇ ਨੇ ਕਰਤਾ ਸੀ ਆਪਣੇ ਵਾਸਤੇ।
1: ਜਿਹੜੀਆਂ ਕਹਾਵਤਾਂ ਬਣੀਆਂ ਨੇ ਇਹ ਸਾਰੀਆਂ ਫਾਲਤੂ ਨੇ, ਜਿਵੇਂ ਉਹ ਕਹਿੰਦੇ ਨੇ ਹੋਣਹਾਰ ਬਰਵਾਨ ਕੇ ਹੋ ਚਿਕਨੇ ਪਾਤ, ਵੀ ਬਚਪਨ ਚ ਹੀ ਪਤਾ ਲੱਗ ਜਾਂਦਾ ਜਵਾਕ ਕੀ ਕਰੂਗਾ। ਮਤਲਬ ਉਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਹੁਣ ਜਵਾਰੀ ਹੋਣਾ ਚਾਹੀਦਾ ਸੀ, ਪਰ ਤੁਸੀਂ ਨਹੀਂ ਲਾ
0: ਰਹੇ। ਪਰ ਮੈਂ ਸਿੱਖ ਗਿਆ ਨਾ ਉੱਥੋਂ, ਵੀ ਆਹ ਕੰਮ ਨਹੀਂ ਕਰਨਾ,
1: ਆਹ ਕੰਮ ਨਹੀਂ ਕਰਨਾ,
0: ਇਹ ਕੰਮ ਤੇ ਬਹੁਤ ਗਲਤ ਹੈਗਾ ਵੀ ਇਹਦੇ ਵਿੱਚ।
1: ਮੈਂ ਹੈਰਾਨ ਹਾਂ ਭਾਜੀ, ਤੁਹਾਨੂੰ 3-4 ਸਾਲ ਦੀ ਆਪਣੀ ਸਾਰੀ ਮੈਮਰੀ ਯਾਦ
0: ਯਾਰ। ਮੈਂ ਤੁਹਾਨੂੰ ਉਹੀ ਕਹਿੰਦਾ ਨਾ, ਉਦੋਂ ਆਪਾਂ ਸਕੂਲ
1: ਨਹੀਂ ਹੋ ਸਕਦੀ ਯਾਰ, ਕਮਾਲ ਸਵਾਲ ਹੀ ਨਹੀਂ ਪੈਦਾ
0: ਯਾਰ।
1: 3-4 ਸਾਲ
0: ਦਾ ਮੈਂ ਨਾ ਅੱਜ ਹੀ ਫੋਨ ਕਰਕੇ ਪੁੱਛਦਾ ਡੈਡੀ ਜੀ ਹੋਰਾਂ ਨੂੰ ਕਿ ਕਿੰਨੇ ਸਾਲਾਂ ਦਾ ਮੈਂ। ਮੇਰੇ ਖਿਆਲ ਨਾਲ ਤਾਂ 4 ਸਾਲ ਨਹੀਂ,
1: ਹੁਣ ਲੱਗਦਾ ਤੁਸੀਂ 2 ਹੀ ਦੱਸ ਰਹੇ ਸੀਗੇ, ਪਰ 2 ਸਾਲ ਦੀ ਮੈਮਰੀ ਤਾਂ ਇੰਪੋਸੀਬਲ ਹੈ।
0: ਨਹੀਂ ਚੱਲ 2 ਨਹੀਂ, ਮਤਲਬ ਹੋ ਸਕਦਾ ਮਤਲਬ ਮੈਂ ਘੱਟ ਬਹੁਤ ਦੱਸਦੇ ਹੋ ਨਾ, 4-5 ਸਾਲ ਤੇ ਠੀਕ ਹੈ,
1: ਠੀਕ ਹੋ ਰਹੇ ਹੋ ਤੁਸੀਂ ਹੌਲੀ ਹੌਲੀ,
0: 4-5 ਸਾਲ
1: ਲੈ ਆਣਾ ਤੁਹਾਨੂੰ 8 ਸਾਲ ਤੱਕ।
0: ਨਹੀਂ 8 ਹੌਲੀ ਹੌਲੀ, ਉਦੋਂ ਮੇਰੀ, ਮੈਂ ਤਾਂ ਦੱਸਦਾ ਨਾ ਉਦੋਂ ਮੈਂ ਕਿੰਨੀਵੀਂ ਕਲਾਸ ਚ ਹੁੰਦਾ ਹਾਂ,
1: ਉਦੋਂ ਮੈਂ 4 ਸਾਲ ਦਾ ਬੱਚਾ ਕਿਹੜੀ ਕਲਾਸ ਹੁੰਦਾ ਭਾਜੀ, ਕਿਸੇ ਕਲਾਸ ਚ ਨਹੀਂ ਹੁੰਦਾ।
0: ਚੱਲ ਮੈਂ ਦੱਸਦਾ ਨਾ, ਉਦੋਂ 2-3 ਕਲਾਸ ਚ ਹੋਵਾਂਗਾ ਮੈਂ,
1: ਦੂਜੀ ਕਲਾਸ ਚ 4 ਸਾਲ ਦਾ ਮੈਂ ਕੀ ਕਰੀਏ,
0: ਕਿੰਨੇ ਕੁ ਦੇ, ਕਿੰਨੇ ਕਿੰਨੇ 6 ਸਾਲ ਦਾ, 6 ਸਾਲ ਦਾ, ਚਲੋ ਯਾਰ ਮੰਨ ਲਓ 6 ਸਾਲ ਦਾ ਹੀ ਸਹੀ।
1: ਨਹੀਂ ਮੈਂ ਲੱਗਦਾ ਤੁਹਾਡੇ ਆਂਕੜੇ ਚ ਹੇਰ ਫੇਰ ਹੈਗਾ,
0: ਹੇਰ ਫੇਰ ਤੇ ਹਲੇ ਵੀ ਹੋ ਜਾਂਦਾ ਜਦੋਂ ਮੈਂ ਜੱਪਾ ਦੀ ਕੋਈ ਉਮਰ ਪਹੁੰਚਦਾ, ਮੈਨੂੰ ਪਤਾ ਨਹੀਂ ਲੱਗਦਾ 10-11 ਦਾ, ਮੈਂ ਕਹਿੰਦੇ 10-11
1: ਯਾਦ ਰੱਖਿਓ ਵੀ ਮੇਰਾ, ਬਾਕੀ ਗੱਲਾਂ ਦਾ ਕੋਈ,
0: ਬਾਕੀ ਗੱਲਾਂ ਬਾਅਦ।
1: ਜਵਾਕ ਤੋਂ ਗੱਲ ਯਾਦ ਆਈ ਕਿ ਨਿਊਜ਼ੀਲੈਂਡ ਦੀ ਅਗਲੀ ਖਬਰ ਹੈਗੀ ਹੈ
0: ਜਵਾਕਾਂ ਤੇ,
1: ਜਵਾਕ ਦੇ
0: ਜਵਾਕ ਨੇ ਹਾਈਜੈਕ ਕਰ ਲਿਆ।
1: ਹਾਈਜੈਕ ਨਹੀਂ ਕੀਤਾ। ਪਰ ਖਬਰ ਇਹ ਏਦਾਂ ਦੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਤਾਂ ਨਾ ਅੱਜ ਕੱਲ ਉਹ ਜਿਹੜਾ ਤੁਰ ਪਿਆ ਟ੍ਰੈਂਡ, ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ ਜਾਣੀ, ਉਹ ਕੋਈ ਨਵੀਂ ਨਵੀਂ ਮੂਵ ਹੋਈ ਹੋਣੀ ਹੈ ਜਾਂ 5-10 ਸਾਲ ਹੋਏ ਹੋਣੇ ਆ ਜਨਾਨੀ ਨੂੰ,
0: ਮਤਲਬ
1: ਉਹਦੇ ਵਿਵਹਾਰ ਤੋਂ ਮੈਨੂੰ ਇਹ ਲੱਗ ਰਿਹਾ,
0: ਮਤਲਬ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ
1: ਜਾਣੀ ਹਰ ਹਾਂ ਨਾ ਵੀ ਘਰ ਵਾਲਾ ਪਿਛਲੇ ਸਟੂਡੈਂਟ ਵੀਜ਼ੇ ਤੇ 8-10 ਸਾਲ ਤੋਂ ਮਿਹਨਤ ਕਰ ਰਿਹਾ ਸੀ, ਜਨਾਨੀ ਆ ਗਈ
0: ਠੀਕ ਹੈ
1: ਪੱਕੀ ਹੋ ਗਈ ਤੇ ਨਾਲ ਦੀ ਨਾਲ ਉੱਥੋਂ ਦੀਆਂ ਕਮੀਆਂ ਕੱਢਣ ਲੱਗ ਗਈ ਤੇ ਉਦਾਂ ਦੀਆਂ ਕੋਈ ਚੀਜ਼ਾਂ ਅੱਜ ਕੱਲ੍ਹ ਬੜੀਆਂ ਬਣਨ ਲੱਗ ਗਈਆਂ
0: ਠੀਕ ਹੈ।
1: ਅੱਛਾ ਇਹਨੇ ਪਾਇਆ ਜਨਾਨੀ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਲੋਕੀ ਮੈਨੂੰ ਪੁੱਛਦੇ ਰਹਿੰਦੇ ਨੇ ਬਈ ਕਿੰਨੀ ਵਧੀਆ ਲਾਈਫ ਹੈ ਕਿੰਨਾ ਵਧੀਆ ਉੱਥੇ ਹੈ ਨਾ, ਪਰ ਨਿਊਜ਼ੀਲੈਂਡ 'ਚ ਕਹਿੰਦੀ ਮੇਰਾ ਜਵਾਕ, ਚਲੋ ਇਹ ਗੱਲ ਸਹੀ ਹੈ ਬਾਕੀ ਗੱਲਾਂ ਦੀ ਤੁਸੀਂ ਉਹ ਕਰ ਸਕਦੇ ਹੋ, ਇਹ ਗੱਲ ਸਹੀ ਹੈ ਵੀ ਉਹਦਾ ਜਵਾਕ 4-5 ਦਿਨਾਂ ਤੋਂ 6-7 ਦਿਨਾਂ ਤੋਂ ਖੰਘ ਰਿਹਾ ਸੀਗਾ, ਖਾਂਸੀ ਕਰੀ ਜਾ ਰਿਹਾ ਸੀ
0: ਠੀਕ ਹੈ,
1: ਤੇ ਉਹਨੇ ਲੋਕਲ ਮੈਡੀਕਲ ਸੈਂਟਰ ਦੇ ਵਿੱਚ ਕਾਲ ਕੀਤੀ ਵੀ ਮੈਨੂੰ ਜੀਪੀ ਦੇ ਨਾਲ ਮਿਲਣਾ, ਉਹ ਕਹਿੰਦੇ ਵੀ ਅਗਲੇ ਬੁੱਧਵਾਰ ਦੀ ਲੈ ਲਓ
0: ਅਪੁਆਇੰਟਮੈਂਟ,
1: ਕਰਦੇ ਕਰਦੇ ਉਹ ਕਹਿੰਦੇ ਵੀ 10 ਦਿਨ ਤੋਂ ਉਹ ਲਗਾਤਾਰ ਖੰਘੀ ਗਿਆ, ਫਿਰ ਜਾ ਕੇ ਡਾਕਟਰ ਦੀ ਅਪਾਇੰਟਮੈਂਟ ਮਿਲੀ ਤੇ ਆਹ ਕੰਮ ਹੁੰਦਾ।
0: ਅੱਛਾ
1: ਨਿਊਜ਼ੀਲੈਂਡ ਉਹ ਜਿਹਨੂੰ ਟਾਪ 20 ਦੇ ਵਿੱਚ ਗਿਣਿਆ ਜਾਂਦਾ ਵੈਨ ਇਟ ਕਮਸ ਟੂ ਹੈਲਥ, ਦੁਨੀਆ ਦੇ ਹੈਲਥ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਟਾਪ ਲੈਵਲ ਤੇ ਹੈ,
0: ਤੇ
1: ਇੰਡੀਅਨ ਬੰਦੇ ਜਿਹੜਾ ਇੰਡੀਆ ਜਿਹੜਾ ਕਿ ਅੱਜ ਦੀ ਤਰੀਕ ਚ 80ਵੇਂ ਨੰਬਰ ਦੇ ਉੱਤੇ ਹੈ
0: ਹੈਲਥ ਇਨਫਰਾਸਟ੍ਰਕਚਰ,
1: ਲੋਕ ਜਦੋਂ ਇਹ ਗੱਲ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਕਮੀਆਂ ਹੈਗੀਆਂ ਨੇ ਤਾਂ ਹੈ ਨਾ, ਤਾਂ ਇੱਕ ਤਰਾਸਦੀ ਵੀ ਲੱਗਦੀ, ਪਰ ਇਹਦਾ ਮਤਲਬ ਇਹ ਨਹੀਂ ਐਟ ਦੀ ਸੇਮ ਟਾਈਮ ਕਿ ਤੁਸੀਂ ਕਿਸੇ ਚੀਜ਼ ਦੀ ਗਲਤੀ ਉਭਾਰ ਨਹੀਂ ਸਕਦੇ ਹਨਾ, ਉਭਾਰਨੀ ਨਹੀਂ ਚਾਹੀਦੀ ਹੈਗੀ, ਉਭਾਰਨੀ ਵੀ ਚਾਹੀਦੀ ਹੈਗੀ ਹੈ, ਦੱਸਣੀ ਵੀ ਚਾਹੀਦੀ ਹੈ। ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਦੋਵੇਂ ਕਿਸਮ ਦੇ ਜਿਹੜੇ ਫੀਡਬੈਕ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੇ ਨੇ, ਕੁਛ ਲੋਕ ਤਾਂ ਇਹ ਕਹਿ ਰਹੇ ਨੇ ਵੀ ਤੂੰ ਗਈ ਕਿੱਥੋਂ ਹੈ, ਗਈ ਤਾਂ ਇੰਡੀਆ 'ਚੋਂ ਹੀ ਹੈ, ਕਈ ਕਹਿ ਰਹੇ ਨੇ ਕਿ ਤੂੰ ਆਪਣੇ ਹਸਬੈਂਡ ਦੇ ਵੀਜ਼ੇ ਤੇ ਚਲੀ ਗਈ, ਉੱਥੇ ਜਾ ਕੇ ਪੱਕੀ ਹੋ ਗਈ ਤੇ ਹੁਣ ਸਿਲਵਰ ਸਪੂਨ ਭਾਲਦੀ ਹੈ ਹਨਾ,
0: ਠੀਕ ਹੈ,
1: ਬਟ ਐਟ ਦੀ ਸੇਮ ਟਾਈਮ ਉਹ ਸਾਰੀਆਂ ਚੀਜ਼ਾਂ ਅੱਡ ਨੇ। ਮੈਂ ਇਹ ਕਹਿ ਰਿਹਾ ਕਿ ਇੱਕ ਮਾਂ ਦੀ ਫੀਲਿੰਗ ਤਾਂ ਇਹ ਹੈਗੀ ਹੈ ਨਾ ਕਿ ਮੇਰਾ ਜਵਾਕ ਖੰਘੀ ਜਾ ਰਿਹਾ, ਚਾਹੇ ਇੰਡੀਆ ਦੀ ਹੈ
0: ਜਿਹੜਾ ਮਰਜ਼ੀ ਹੋਵੇ ਭਾਜੀ,
1: ਹਾਂ ਚਾਹੇ ਕੀਨੀਆ ਦੀ ਹੈ ਜਿੱਥੇ ਮਰਜ਼ੀ ਹੈ
0: ਨਾ, ਉਹਦੇ ਲਈ
1: ਉਹਦੇ ਬੱਚੇ ਦਾ ਦਰਦ ਜਿਹੜਾ ਉਹਨੂੰ ਉਹ ਸਹਿ ਰਹੀ ਸੀਗੀ, ਚਾਹੇ ਖਾਂਗੀ ਹੈ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਬਟ ਐਨੀਵੇਜ਼
0: ਨਹੀਂ ਇਹਦਾ ਮਤਲਬ, ਹਾਂ ਇਹ ਤਾਂ ਇਹਦੇ ਵਿੱਚ ਤਾਂ ਮੈਂ ਵੀ ਮਤਲਬ ਐਡ ਕਰਨਾ ਚਾਹੁੰਦਾ ਵੀ ਆ ਜਿਹੜੀ ਕਹਿ ਦਿੰਦੇ ਨਾ ਵੀ ਵੇਟਿੰਗ ਲਿਸਟ ਆ ਤੁਸੀਂ ਏਦਾਂ, ਮਤਲਬ
1: ਏਦਾਂ
0: ਨਹੀਂ ਹੋਣਾ, ਮਤਲਬ ਇੰਨੇ ਕਿੱਦਾਂ ਭਾਜੀ ਕੋਈ ਬਿਮਾਰ ਹੋ ਜਾਂਦੇ ਜਾਂ ਕੀ ਆ, ਏਦਾਂ ਤੇ ਹੈ ਨਹੀਂ ਆ ਵੀ ਵੇਟਿੰਗ ਲਿਸਟ ਆ ਜਾਂ
1: ਦੇਖੋ। ਮੈਂ ਜਦੋਂ ਪਿੱਛੇ ਜੇ ਤੁਹਾਨੂੰ ਦੱਸਿਆ ਕਿ ਮੈਂ ਗਿਆ ਹਸਪੀਟਲ,
0: ਤੁਸੀਂ ਹਾਂ
1: ਅਸਹਿਨੀ ਪੀੜਾ ਹੋਈ ਸੀਗੀ ਮੈਨੂੰ, ਮੈਂ ਤਾਂ ਚਲੋ ਜੀਪੀ ਤੇ ਗਿਆ ਤੇ ਉਹਨੇ ਮੈਨੂੰ ਓਬਵੀਅਸਲੀ ਉਹ ਕਹਿੰਦਾ ਕਿ ਇਟਸ ਨਾਟ ਰਾਈਟ ਤੇ ਤੈਨੂੰ ਭੇਜਣਾ ਪੈਣਾ, ਤੇ ਉਹ ਮੈਂ ਨਾਲ ਜਿਹੜਾ ਲੈ ਕੇ ਗਿਆ ਸੀ ਮੁੰਡਾ ਉਹ ਕਹਿੰਦਾ ਵੀ ਲੈ ਜਾਂਦਾ ਮੈਂ, ਉਹ ਕਹਿੰਦਾ ਨਹੀਂ ਵੀ ਐਂਬੂਲੈਂਸ 'ਚ ਭੇਜਣਾ ਮੈਂ, ਮੈਂ ਉਹਨੇ ਜੀਪੀ ਨੇ ਤਾਂ ਐਂਬੂਲੈਂਸ ਇਸ ਕਰਕੇ ਕੀਤੀ ਵੀ ਇਹਨੂੰ ਇਮੀਡੀਏਟ ਬੇਸ ਦੇ ਉੱਤੇ ਭਰਤੀ ਕਰੋ ਉਸੇ ਵੇਲੇ ਉੱਥੇ ਜਾ ਕੇ ਉਹ ਜਿਹੜਾ ਟ੍ਰਿਆਜ ਜਿਹਾ ਬਣਾਉਂਦੇ ਹੁੰਦੇ ਨੇ ਮੈਨੂੰ ਹੁਣ ਇਹ ਵੀ ਪਤਾ ਚੱਲਿਆ ਵੀ ਉਹ ਟ੍ਰਿਆਜ ਦੇ ਵਿੱਚ ਉਹ ਛੋਟੇ ਮਤਲਬ ਜਿਹੜਾ ਉਹ ਡਿਸਟ੍ਰਿਕਟ ਕਮਿਊਨਿਟੀ ਸੈਂਟਰ ਹੁੰਦਾ ਉਹਦੇ ਚ ਹਾਲੇ ਵੱਡਾ ਹੋਸਪਿਟਲ ਵੀ ਨੀ ਸੀਗਾ ਐਂਬੂਲੈਂਸ ਵਾਲੀ ਥੋੜਾ ਜਿਹਾ ਗਿਆਨ ਵਰਤ ਗਈ ਉਹ ਕਹਿੰਦੀ ਆਪਣੇ ਕੋਲ ਦੋ ਆਪਸ਼ਨ ਹੈ ਇੱਕ ਰਾਸਤਾ ਦਾਏ ਮੁੜੇਗਾ ਇੱਕ ਬਾਏ ਮੁੜੇਗਾ ਇੰਗਲਿਸ਼ ਚ
0: ਅੱਛਾ ਠੀਕ ਹੈ
1: ਹਨਾ ਦਾਏ ਵਾਲਾ ਵੀ ਕਹਿੰਦੀ 10 ਕਿਲੋਮੀਟਰ ਹੈ ਬਾਏ ਵਾਲਾ ਵੀ 10 ਕਿਲੋਮੀਟਰ ਹੈਗੇ
0: ਠੀਕ ਹੈ
1: ਕਹਿੰਦੀ ਕਿਹਦੇ ਚ ਜਾਣਾ ਮੈਂ ਕਿਹਾ ਦਾਏ ਵਾਲੇ ਚ ਕਿਉਂਕਿ ਉਹ ਵੱਡਾ ਹੋਸਪਿਟਲ ਕਹਿੰਦੀ ਰੋਂਗ ਬਾਏ ਵਾਲਾ ਮੈਂ ਕਿਹਾ ਕਿਉਂ ਕਹਿੰਦੀ ਉੱਥੇ ਤਾਂ ਲੱਗ ਗਿਆ ਨੰਬਰ ਕਹਿੰਦੀ ਸਿਰਫ ਤੈਨੂੰ ਹੀ ਨੀ ਛੱਡਣਾ ਅਸੀਂ ਫੇਰ ਹੋਰ ਵੀ ਜਾਣਾ ਹੈਗਾ ਮੇਨ ਇਹ ਚੀਜ਼ ਹੁੰਦੀ ਹੈਗੀ ਹੈ ਕਿ ਉੱਥੇ ਤਾਂ ਕਹਿੰਦੀ ਤੂੰ 5-6 ਘੰਟੇ ਲੱਗਿਆ ਰਹੇਗਾ
0: ਅੱਛਾ ਉੱਥੇ ਹੋਰ ਵੇਟ ਹੁੰਦੀ
1: ਹਾਂ ਉੱਥੇ ਤਾਂ ਉਹ ਆਪਣਾ ਪੈਂਦੇ ਥਾਲਾ ਨੇਪੀਅਨ
0: ਅੱਛਾ ਅੱਛਾ ਹਾਂ
1: ਉੱਥੇ ਤਾਂ ਕਹਿੰਦੀ 6-8 ਘੰਟੇ ਤੋਂ ਪਹਿਲਾਂ ਤੇਰਾ ਨੰਬਰ ਨੀ ਲੱਗਦਾ ਐਮਰਜੈਂਸੀ ਡਿਪਾਰਟਮੈਂਟ ਮੈਂ ਕਿਹਾ ਐਂਬੂਲੈਂਸ ਵੀ ਕਹਿੰਦੀ ਇਹੀ ਹੁੰਦਾ ਕਹਿੰਦੇ ਸਾਡੇ ਸਾਰਿਆਂ
0: ਦੇ ਨਹੀਂ ਨਹੀਂ ਪਤਾ ਨੀ ਇਹ ਤਾਂ ਮੈਨੂੰ ਆਪ ਨੀ ਹਲੇ ਤੱਕ ਸਮਝ ਆਈ ਵੀ ਐਮਰਜੈਂਸੀ ਦਾ ਨਾਮ ਐਮਰਜੈਂਸੀ ਕਿਉਂ ਰੱਖਿਆ ਗਿਆ ਮਤਲਬ ਐਮਰਜੈਂਸੀ ਨਹੀਂ ਨਹੀਂ ਇਤਿਹਾਸ ਆ ਮਤਲਬ ਮੈਂ ਤੁਹਾਨੂੰ ਦੱਸਦਾ ਨਾ ਭਾਈ ਜੱਪਣ ਦੇ ਨਾ ਇੱਥੇ ਕੁਝ ਚੀਜ਼ ਪਤਾ ਨੀ ਕੀ ਹੋਇਆ ਸੀ ਉਦੋਂ ਉਹਨੂੰ ਜ਼ਿਆਦਾ ਕੋਈ ਬੁਖਾਰ ਸੀ ਜਾਂ ਕੀ ਸੀ ਅਸੀਂ ਉਹਨੂੰ ਐਮਰਜੈਂਸੀ ਲੈ ਗਏ
1: ਐਮਰਜੈਂਸੀ ਚੋ ਸਾਰੀ ਰਾਤ ਹੀ ਲੱਗ ਗਈ ਉਸ ਤੋਂ ਬਾਅਦ ਇੱਕ ਮੂਮੈਂਟ ਦੇ ਉੱਤੇ ਤਾਂ ਅਸੀਂ ਇਹੀ ਡਿਸਾਈਡ ਕਰ ਲਿਆ ਸੀ ਚੱਲਦੇ ਹਾਂ ਤੇ ਕਿਉਂਕਿ ਉਸ ਵਕਤ ਰਾਤ ਨੂੰ ਨਾ ਅੱਧੀ ਰਾਤ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਆਉਣ ਲੱਗ ਜਾਂਦੇ ਨੇ
0: 10-11-12
1: ਵਜੇ ਤੋਂ ਬਾਅਦ, ਉਹ ਫਿਰ ਪੀਣ ਪੂਣ ਤੋਂ ਬਾਅਦ ਜਿਵੇਂ ਹੀ ਉਹਨਾਂ ਨਸ਼ਾ ਚੜਦਾ ਫਿਰ ਉਹ ਕੁੱਟਣ ਲੱਗ ਜਾਂਦੇ ਨੇ ਜਨਾਨੀਆਂ, ਫਿਰ ਉਹ ਸਾਰੇ ਕੇਸ ਉੱਥੇ ਆਉਂਦੇ ਨੇ ਹੋਸਪਿਟਲਾਂ ਦੇ ਵਿੱਚ
0: ਉਹੀ ਨਾ।
1: ਤੇ ਅਸੀਂ ਕਿਹਾ ਵੀ ਲੈ ਵੀ ਹੁਣ ਤਾਂ ਜਮਾ ਹੀ ਨਹੀਂ ਲੱਗਦਾ ਹੈਗਾ ਨੰਬਰ, ਤੋ ਚਲੋ ਚਲੀਏ। ਬਟ ਉਹ ਇੱਕ ਵਾਰਡ ਹੀ ਵੱਖਰਾ ਹੁੰਦਾ, ਬਰਨ ਵਾਲਾ ਵਾਰਡ ਜਿਹੜਾ ਹੁੰਦਾ, ਉਹਦੇ ਚ ਲੱਗ ਗਿਆ ਸੀਗਾ ਬਸ।
0: ਪਰ ਮੈਂ ਜਦੋਂ ਛੋਟਾ
1: 5 ਘੰਟਿਆਂ ਬਾਅਦ ਨੰਬਰ ਲੱਗ ਗਿਆ
0: ਭਾਈ, ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ ਨਾ ਬੜਾ ਸੋਚਦਾ ਹੁੰਦਾ ਸੀ ਵੀ ਜਿੱਦਾਂ ਕਹਿੰਦੇ ਨਾ ਉਹ ਬੰਦੇ ਨੇ ਬਾਹਰ ਜਾ ਕੇ ਇਲਾਜ ਕਰਾਇਆ, ਉਹ ਬੰਦੇ ਨੇ ਆਹ ਕੀਤਾ, ਏਦਾਂ ਹੁੰਦਾ ਵੀ ਹੈਗਾ ਕਿ ਨਹੀਂ?
1: ਇਹ ਉਲਟਾ ਹੋਣ ਲੱਗ ਗਿਆ ਹੁਣ, ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਜਿਹੜੇ ਇੰਡੀਆ ਚ ਜਾ ਕੇ ਕਰਵਾ ਰਹੇ ਨੇ, ਬਸ ਇਹੀ ਹੈ ਵੀ ਫੋਲੋ ਅਪ ਆਹ ਦੰਦਾਂ ਦੁੰਦਾਂ ਦੇ ਚੱਕਰਾਂ ਚ ਨਾ ਪਿਆ ਕਰੋ, ਕਿਉਂਕਿ ਇਹਦਾ ਫਿਰ ਫੋਲੋ ਅਪ ਜ਼ਰੂਰੀ ਹੁੰਦਾ। ਪਰ ਬਾਕੀ ਜਿਹੜੇ ਇਲਾਜ ਹੈਗੇ ਨੇ ਉਹ ਜਿਨ੍ਹਾਂ ਦੇ ਫੋਲੋ ਅਪ ਐਡੇ ਜਿਵੇਂ ਸਾਲ ਬਾਅਦ ਹੈ ਜਾਂ 2 ਸਾਲ ਬਾਅਦ ਹੈ ਫੋਲੋ ਅਪ, ਉਹ ਕਰਵਾ ਲੇ। ਜਿਵੇਂ ਮੋਟਾਪੇ ਦਾ ਇਲਾਜ ਲੋਕੀ ਇੰਡੀਆ ਕਰਵਾਉਣ ਜਾਂਦੇ,
0: ਹਾਂ ਸਹੀ ਗੱਲ,
1: ਉਹ ਬੜਾ ਸਸਤਾ ਤੇ ਬੜਾ ਟਿਕਾਊ ਹੈਗਾ। ਹੋਰ ਬੜੇ ਇਲਾਜ ਹੈਗੇ ਨੇ, ਉੱਥੋਂ ਕਰਵਾ ਲਿਆ
0: ਯਾਰ ਆਪਣਾ ਹੈ ਤੇ। ਮੈਂ ਕਹਿੰਦਾ ਇੰਡੀਆ ਪੂਰਾ ਘੈਂਟ ਹੈ, ਜੇ ਆਪਣੇ ਜਿੱਦਾਂ ਪੋਲੀਟਿਕਸ ਤੇ ਪੁਲਿਸ ਜਿਹੜੀ ਇਹ ਸਹੀ ਹੋ ਜਾਏ ਨਾ ਆਪਣੀ,
1: ਸਹੀ ਹੋ ਜਾਵੇ।
0: ਮੈਂ ਕਹਿੰਦਾ
1: ਪੁਲਿਸ ਤਾਂ ਸਹੀ
0: ਵਾਰੇ ਨਿਆਰੇ ਹੋ
1: ਜਾਏ ਦੇ ਨਾਲ, ਕੋਈ ਉੱਪਰਲੀਆਂ ਜਿਹੜੀਆਂ ਪੋਜੀਸ਼ਨ ਹੋਲਡਰਸ ਨੇ ਉਹਨਾਂ ਨੂੰ ਠੀਕ ਹੋ ਜਾਣਾ ਚਾਹੀਦਾ,
0: ਬਸ ਮਤਲਬ ਉਹੀ ਨਾ,
1: ਬਾਕੀ ਚੀਜ਼ਾਂ ਸੈੱਟ ਆਪਣੇ ਆਪ ਹੋ ਜਾਂਦੇ।
0: ਔਰ ਫਿਰ ਆਪਣਾ ਸੋਨੇ ਦੀ ਚਿੜੀ ਬਣ ਜਾਵੇ, ਜਿੱਦਾਂ ਪਹਿਲਾਂ ਕਹਿੰਦੇ ਸੀ ਨਾ,
1: ਸੋਨੇ ਦੀ ਵੀ ਨਹੀਂ ਲੋੜ ਹੈਗੀ, ਤੁਸੀਂ ਪਿੱਤਲ ਦੀ ਉਹ ਬਣਾ ਦਿਓ,
0: ਕੁਛ ਨਾ ਕੁਛ ਬਣਾ ਦਿਓ
1: ਬੇਬੀ ਡੋਲ।
0: ਅੱਜ ਇਹ ਆਪਾਂ ਬੜੀਆਂ ਗਹਿਰੀਆਂ ਗਹਿਰੀਆਂ ਗੱਲਾਂ ਕਰ ਰਹੇ ਹਾਂ
1: ਨਾ, ਜ਼ਿਆਦਾ ਹੋ ਗਈ
0: ਭਾਜੀ। ਆ ਤੁਹਾਡੀ ਚਾਹ ਦਾ ਅਸਰ ਜੀ, ਤੇ ਮੈਂ
1: ਤੁਹਾਨੂੰ ਬਾਹਰ ਨਿਕਲੀਏ ਇਹਦੇ ਚਾਹ ਇਵੈਂਟ ਦੱਸੀਏ ਅਗਲੇ ਸੈਗਮੈਂਟ।
0: ਹਾਂ ਸਹੀ ਗੱਲ।

0: ਪਾਰ ਹੀ ਲੰਘ ਜਾਂਦੇ ਜਿੱਦਾਂ ਜਹਾਜ਼ ਤੋਂ ਲੱਗਦਾ ਵਾਲਾ. ਅੱਛਾ ਤੁਹਾਨੂੰ ਇੱਕ ਚੀਜ਼ ਆਈ ਭਾਈ, ਯਾਦ ਤੋਂ ਯਾਦ ਆਇਆ, ਮੈਂ ਜਦੋਂ ਵੀ ਚਾਈਲਡ ਕੇਅਰ ਸੈਂਟਰ ਚ ਹੁਣ ਜੋਬ ਕਰਦਾ ਨਾ, ਜਦੋਂ ਬੱਚਿਆਂ ਦੇ ਨਾਲ ਗੇਮਸ ਕਰਵਾਉਂਦਾ, ਜਦੋਂ ਵੀ ਕੋਈ ਜਹਾਜ਼ ਲੰਘਦਾ ਨਾ, ਜਿੱਦਾਂ ਆਪਾਂ ਛੋਟੇ ਬਾਏ ਬਾਏ ਨਹੀਂ ਕਰਦੇ, ਹਲੇ ਤੱਕ ਵੀ ਸਾਰੇ ਕਰਦੇ ਆ ਯਾਰ. ਪਤਾ ਨੀ ਕੀ ਮਤਲਬ ਕਸ਼ਿਸ਼ ਹੈ ਜਾਂ ਕੀ ਹੈ,
1: ਅਸੀਂ ਤਾਂ ਰਹਿੰਦੇ ਹੀ ਉਧਰਲੇ ਪਾਸੇ.
0: ਉਹ ਛਾ ਤੁਹਾਡੇ ਵਿੱਚ ਦੂਜੇ ਜਹਾਜ਼ ਆਉਂਦੇ ਆ
1: ਫਾਈਟਰ ਜੈਟ,
0: ਉਹ ਬੜੇ ਖਤਰਨਾਕ ਤਗੜੇ ਜਹਾਜ਼ ਹੁੰਦੇ ਉਹਦੇ ਯਾਰ.
1: ਹੇਠਲਾ ਪਾਸਾ ਹੀ ਬਹੁਤ ਭਾਰਾ ਹੁੰਦਾ,
0: ਬੜਾ ਜਿੱਦਾਂ ਢਿੱਡ ਜਾਣੀ ਐ ਕੱਢੇ ਹੁੰਦੇ ਉਹਦੇ, ਐ ਕਰਕੇ ਦਲਿੱਦਰ ਜਿਹਾ ਹੌਲੀ ਜੀ ਜਾ ਰਿਹਾ ਹੁੰਦਾ ਐ ਕਰਕੇ.
1: ਉਹਨਾਂ ਦੇ ਫਿਨਸ ਵੀ ਬਹੁਤ ਭਾਰੇ, ਵੱਡੇ ਵੱਡੇ ਚੌੜੇ ਚੌੜੇ,
0: ਅਲੱਗ ਹੀ ਅਲੱਗ ਹੀ ਹੁੰਦੇ ਆ.
1: ਉਹ ਅਲੱਗ ਹੀ ਇੱਕ, ਔਰ ਉਹਨਾਂ ਦੀ ਆਵਾਜ਼ ਮਤਲਬ ਓਮਪੁਰੀ ਲੰਘ ਰਹੇ ਨਾ ਜਿਵੇਂ ਤੁਹਾਡੇ ਸਿਰ ਦੇ
0: ਉੱਤੇ,
1: ਜਾਂ ਉਹ ਕਈ ਸਾਰੇ ਅਮਰੀਸ਼ਪੁਰੀ ਤੁਹਾਡੇ ਸਿਰ ਤੋਂ ਲੰਘ ਰਹੇ.
0: ਅੱਛਾ ਇੱਕ ਇੱਕ ਚਲੋ ਹੋਰ ਛੇਤੀ ਛੇਤੀ ਮੈਨੂੰ ਯਾਦ ਆ ਗਈ ਆ, ਬਾਅਦ ਚ ਗੱਲ ਨੀ ਯਾਦ ਆਣੀ ਭਾਈ. ਜਿੱਦਾਂ ਮੈਂ ਨਾ ਲਾਸਟ ਟਾਈਮ ਇੱਥੇ M7 ਤੇ ਰਨਿੰਗ ਕਰਨ ਗਿਆ, ਜਿਹੜਾ M7 ਟਰੈਕ ਆ ਨਾ, ਉਹਨਾਂ ਉੱਪਰ ਨਾ ਹੈਲੀਕਾਪਟਰ ਜਾ ਰਿਹਾ ਸੀ, ਉਹਨਾਂ ਕੁਝ ਉਹ ਕੋਈ ਸਪੀਕਰ ਚ ਬੋਲ ਰਿਹਾ ਸੀ.
1: ਅੱਛਾ
0: ਤੇ ਯਾਰ
1: ਪੁਲਿਸ ਦਾ ਹੋਣਾ,
0: ਹਾਂ ਪੁਲਿਸ ਦਾ ਹੀ
1: ਸਰਚ ਕਰ ਰਹੇ
0: ਤੇ ਮੈਨੂੰ ਪੁਲਿਸ ਦਾ ਸਮਝ ਨਹੀਂ ਲੱਗਦੀ ਕੀ ਬੋਲਣ ਦੇ.
1: ਪੋਲੇਅਰ ਹੁੰਦਾ ਉਹ, ਬੇਸਿਕਲੀ ਉਹ ਤੁਹਾਡੇ ਲਈ ਨਹੀਂ ਹੈਗਾ ਮੈਸੇਜ, ਪੋਲੇਅਰ ਜਿਹੜੀ ਪੁਲਿਸ ਏਅਰ ਪੁਲਿਸ ਜਿਹਨੂੰ ਕਹਿੰਦੇ,
0: ਹਾਂਜੀ ਹਾਂਜੀ,
1: ਉਹ ਆਪਣੀ ਗਰਾਊਂਡ ਯੂਨਿਟਸ ਦੇ ਨਾਲ ਸੰਪਰਕ ਕਰ ਰਹੇ ਹੁੰਦੇ.
0: ਅੱਛਾ ਉਹਨਾਂ ਦਾ ਮੈਸੇਜ ਹੁੰਦਾ, ਮੈਂ ਮੈਨੂੰ ਸਮਝ ਨਹੀਂ ਲੱਗਦਾ.
1: ਉਹਨਾਂ ਨੂੰ ਦੱਸ ਰਹੇ ਹੁੰਦੇ ਨੇ ਵੀ ਜਿਵੇਂ ਡਾਇਰੈਕਸ਼ਨਸ ਦੱਸ ਰਹੇ ਹੁੰਦੇ ਨੇ, ਜਾਂ ਲੌਂਗੀਟਿਊਡ ਲੈਟੀਟਿਊਡ ਦੱਸ ਰਹੇ ਹੁੰਦੇ ਨੇ ਵੀ ਇਸ ਪਾਸੇ ਨੂੰ ਗੱਡੀ ਲੈ ਜਾਓ, ਜਾਂ ਸੜਕ ਦਾ ਨਾਮ ਦੱਸ ਦਿੰਦੇ ਹੁੰਦੇ ਨੇ ਵੀ ਹੁਣ ਨੌਕਸ ਐਵਨਿਊ ਤੇ ਪਾ ਲੋ, ਇੱਧਰ ਨੂੰ ਪਾ ਲੋ, ਇੱਧਰ ਨੂੰ ਪਾ ਲੋ. ਇਹ
0: ਪਰ ਆਪਾਂ ਹੁਣ ਆਪਾਂ ਹਿੰਦੀ ਫਿਲਮਾਂ ਦੇਖੀਆਂ, ਆਪਾਂ ਜੇ ਉੱਤੋਂ ਕੋਈ ਮੈਂ ਹੱਥ ਖੜੇ ਕਰਤੇ, ਮੈਂ ਉਹ ਮੈਂ ਦੱਸੋ ਕੀ ਹੈ,
1: ਮੈਨੂੰ ਹੀ ਪੜਾ
0: ਨਾ. ਨਹੀਂ ਨਹੀਂ ਬੰਦਾ ਹਿੰਦੀ ਫਿਲਮਾਂ ਦਾ ਇੰਨਾ ਪ੍ਰਭਾਵ ਪੈ ਜਾਂਦਾ.
1: ਨਹੀਂ ਆਪਾਂ ਬੀਇੰਗ ਇੰਡੀਅਨ ਨੇ ਪੁਲਿਸ ਨੂੰ ਦੇਖ ਕੇ ਸਭ ਤੋਂ ਪਹਿਲਾਂ ਆਪਾਂ ਡਰਦੇ
0: ਹਾਂ, ਚਲੇ ਆਪਾਂ ਹੱਥ ਖੜੇ ਕਰਦੇ ਨੇ, ਹਾਂਜੀ ਭਾਜੀ ਦੱਸੋ ਕੀ ਆ. ਨਾਲ ਵਾਲੀ ਗੱਲ ਜੇ ਗੱਡੀ ਚਲਾ ਰਹੇ ਆ ਨਾ, ਨਾਲ ਗੱਲ ਪੁਲਿਸ ਹੈ ਨਾ, ਸਾਡੀ ਸਲੋ ਤਾਂ ਵੀ ਸਲੋ ਹੋ ਜਾਏਗੀ ਗੱਡੀ, ਇੰਨਾ ਡਰ ਜਾਂਦੇ ਆਪਾਂ.
1: ਅੱਛਾ ਆਪਣੇ ਗੱਲ ਯਾਦ ਆਈ ਡਰਨ ਤੋਂ,
0: ਹਾਂਜੀ,
1: ਕਿ ਮਹਾਰਾਣੀ ਜਿੰਦਾਂ ਦਾ ਪਲੇ ਹੋ ਰਿਹਾ ਹੈ.
0: ਹਾਂਜੀ ਬਿਲਕੁਲ ਹੋ ਰਿਹਾ ਜੀ,
1: ਤੇ ਉਹ ਪਲੇ ਦੇ ਵਿੱਚ ਤੁਸੀਂ ਵੱਧ ਚੜ ਕੇ ਸ਼ਮੂਲੀਅਤ ਕਰਨੀ ਹੈ ਭਾਜੀ, ਤੁਸੀਂ ਵੀ ਜ਼ਰੂਰ ਆਣਾ ਹੈਗਾ.
0: ਹਾਂ ਬਿਲਕੁਲ, ਅਸੀਂ ਤੇ ਪੂਰੇ ਆਵਾਂਗੇ. ਹਾਂ
1: 24 ਅਕਤੂਬਰ
0: ਨੂੰ ਹੋ ਰਿਹਾ
1: ਤੇ ਪਲੰਪਟਨ ਦੇ ਵਿੱਚ, ਜਿਹੜਾ ਆਪਣਾ ਰਿਚਮੰਡ ਰੋਡ ਦੇ ਉੱਤੇ ਉਹ ਜਿਹੜਾ ਪੱਬ ਜਿਹਾ ਹੈ ਪਲੰਪਟਨ ਦਾ,
0: ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ,
1: ਹਾਂਜੀ,
0: ਪਲੰਪਟਨ ਹਾਈ ਸਕੂਲ ਹੈਗਾ, ਉਹਦੇ ਅੰਦਰ ਬਹੁਤ ਵਧੀਆ ਆਡੀਟੋਰੀਅਮ ਬਣਿਆ ਪਿਆ, ਤੇ ਲਾਸਟ ਕੁਈਨ ਆਫ ਪੰਜਾਬ ਮਹਾਰਾਣੀ ਜਿੰਦਾ,
1: ਮਹਾਰਾਣੀ
0: ਮਤਲਬ ਉਹਦੇ ਵਿੱਚ ਸਾਰੀ ਸਟੋਰੀ ਦੱਸੀ ਗਈ ਹੈ, ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਮਤਲਬ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦਲੀਪ ਸਿੰਘ ਦਾ ਬਾਹਰ ਜਾਣਾ, ਫਿਰ ਮਤਲਬ ਪੂਰੀ ਹਿਸਟਰੀ ਦੱਸੀ ਗਈ ਹੈ. ਮਤਲਬ ਜੇ ਅਸੀਂ ਭੁੱਲੇ ਬੈਠੇ ਹਾਂ ਨਾ, ਤੁਸੀਂ ਪਲੀਜ਼ ਆਪਣੀ ਫੈਮਿਲੀ ਦੇ ਨਾਲ ਆਓ.
1: ਬਿਲਕੁਲ, ਪਰਫਾਰਮਿੰਗ ਆਰਟ ਸੈਂਟਰ ਪਲੰਪਟਨ ਦੇ ਵਿੱਚ ਸਿਡਨੀ ਚ. ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ,
0: ਹਾਂਜੀ,
1: ਤੇ ਆ ਭਾਜੀ ਨੇ ਤਾਂ ਗੱਲ ਕਰਤੀ ਵੀ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ, ਮੈਂ ਕੰਮ ਦੀ ਗੱਲ ਦੱਸਦਾ.
0: ਦੱਸੋ ਜੀ,
1: 4 ਟਿਕਟਾਂ ਇਕੱਠੀਆਂ ਲਓ ਤੇ 15% ਡਿਸਕਾਊਂਟ ਮਿਲਦਾ,
0: ਹਾਂਜੀ,
1: 10 ਟਿਕਟਾਂ ਇਕੱਠੀਆਂ ਲਓ ਤੇ 20% ਡਿਸਕਾਊਂਟ ਮਿਲਦਾ. ਹੁਣ ਉਹਦੇ ਕੂਪਨ ਕੋਡ ਕੀ ਨੇ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖੋ. ਨੰਬਰ 2 ਗੱਲ, ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ 4 ਨਹੀਂ ਹੈਗੀਆਂ ਜੀ, ਸਾਡੇ ਕੋਲ 1 ਜਾਂ 2 ਹੀ ਨੇ, ਸਿਰਫ ਕੁਛ ਕੁ ਦਿਨਾਂ ਦੇ ਲਈ. ਆ ਮਤਲਬ ਤੁਸੀਂ ਇਹ ਲਗਾ ਲਓ ਕਿ ਸਾਨੂੰ ਆਪ ਨੂੰ ਨੀ ਪਤਾ ਅਸੀਂ ਕਦ ਆਫਰ ਉਹ ਬੰਦ ਕਰਦੇ
0: ਨੇ,
1: ਇਸੇ 2-4 ਦਿਨਾਂ ਦੇ ਲਈ ਜੇ ਤੁਸੀਂ ਅਰਲੀ ਟਿਕਟਸ ਕਰਵਾ ਲਓ, ਅਰਲੀ ਬਰਡ ਡਿਸਕਾਊਂਟ ਜਿਹੜਾ ਹੈਗਾ 10% ਆਫ ਹੈਗਾ, ਨਾਟ ਔਨ 4 ਟਿਕਟਸ, ਨਾਟ ਔਨ 10 ਟਿਕਟਸ, ਬਟ ਔਨ 2, 3, 6, 7,
0: ਮੋਰ ਦੈਨ 1 ਟਿਕਟ.
1: ਹਾਂ, ਮੋਰ ਦੈਨ 1 ਟਿਕਟ ਦੇ ਉੱਤੇ ਤੁਹਾਨੂੰ ਉਹ ਡਿਸਕਾਊਂਟ ਜਿਹੜਾ ਰੇਡੀਓ ਹਾਂਜੀ ਦਾ ਇੱਕ ਸਪੈਸ਼ਲ 10% ਡਿਸਕਾਊਂਟ ਅਸੀਂ ਤੁਹਾਨੂੰ ਉਹ ਵੀ ਕੋਡ ਦੇ ਦਾਂਗੇ ਕਿ ਉਹ ਕੋਡ ਕੀ ਹੈਗਾ, ਤੇ ਉਹ ਤੁਸੀਂ ਲੈ ਸਕਦੇ ਹੋ. ਪਰ ਇਹ ਸਿਰਫ ਕੁਛ ਕੁ ਦਿਨਾਂ ਲਈ, ਕਿਉਂਕਿ ਇੰਟਰੋਡਕਟਰੀ ਫੇਰ ਤਾਂ ਟਿਕਟਾਂ ਵਿਕਣੀ ਲੱਗ ਜਾਣੀਆਂ, ਫੇਰ ਤਾਂ ਉਹਨਾਂ ਨੇ ਦੇਣੇ ਨੇ.
0: ਹਾਂਜੀ,
1: ਤੇ ਦੂਜੀ ਚੀਜ਼ ਕੈਨਬਰਾ ਵਾਲਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਉਹਨੂੰ, ਫਲੋਰ ਡੀਲਾ, ਕਿਹੜਾ ਉਹ
0: ਫਲੋਰ ਡੀਲਾ ਕੈਨਬਰਾ,
1: ਉਹ ਯਾਰ ਫੁੱਲਾਂ ਵਾਲਾ ਫੈਸਟੀਵਲ ਜਿਹੜਾ ਹੁੰਦਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਨਾ.
0: ਓਹੋ, ਅੱਛਾ,
1: ਹਾਂ, ਸੋ ਉਹ ਵੀ ਹੁਣ ਕਿਉਂਕਿ ਸਪਰਿੰਗ ਆ ਗਈ ਸਰ, ਸਪਤੰਬਰ ਆ ਗਿਆ ਹੁਣ,
0: ਯੈਸ
1: ਸਪਤੰਬਰ ਆ ਗਿਆ, ਤੇ ਸਪਤੰਬਰ ਚ ਕਹਿੰਦੇ ਸਪਰਿੰਗ ਹੈ ਸਪਰੰਗ, ਫਲਾਵਰ ਹੈ ਬਲੋਸਮ, ਹਨਾ, ਅਸੀਂ ਚਾਹੇ ਜਿਹੋ ਜਿਹੀ ਮਰਜ਼ੀ ਲੈਂਗੁਏਜ ਕਹਿ ਰਹੀ
0: ਹੋਵੇ,
1: ਫਲੋਰੀਏਡ, ਫਲੋਰੀਏਡ ਜਿਹੜਾ ਉਹ
0: ਫਲੋਰੀ
1: ਸ਼ੁਰੂ ਹੋ ਜਾਣਾ 12 ਸਪਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਚੱਲਣਾ ਭਾਜੀ. ਜੇ ਤੁਸੀਂ ਇਫ ਯੂ ਹੈਵ ਨੈਵਰ ਬੀਨ ਪਾਰਟ ਆਫ ਕੈਨਬਰਾਜ਼ ਉਹ ਫੁੱਲਾਂ ਦਾ ਫੈਸਟੀਵਲ,
0: ਹਾਂਜੀ,
1: ਯੂ ਮਸਟ ਗੋ ਵਿਦ ਕਿਡਜ਼, ਜਿਹੜੇ ਕਿ ਤੁਹਾਡੇ ਹਾਲੇ ਹੈ ਨੀ, ਤੇ
0: ਇੰਡੀਆ ਗਿਆ ਹੈਗੇ ਹੈਗੇ ਪਰ ਇੰਡੀਆ
1: ਤੁਹਾਡੇ ਤਾਂ ਹਾਲੇ ਘਰ ਵਾਲੀ ਵੀ ਨਹੀਂ,
0: ਪਰ ਕੱਲਾ ਜਾ ਸਕਦਾ ਮੈਂ
1: ਬੈਚਲਰ ਵੀ ਜਾ,
0: ਇਹ ਤਾਂ ਨਹੀਂ ਹੈ ਵੀ ਫੁੱਲ ਕੱਲੇ ਮੈਨੂੰ ਕੰਡੇ ਲੱਗਣਗੇ ਜਾਂ ਕਿੱਦਾਂ, ਮੈਂ ਵੇਖ ਸਕਦਾ ਨਾ।
1: ਹਾਂ ਤੁਸੀਂ ਫੁੱਲ ਜਾ ਕੇ
0: ਹੁਣ ਤਾਂ ਕੀ ਟਾਈਮ
1: ਹੈ ਕਿ ਤੁਸੀਂ ਫੁੱਲ ਦੇਖਣੇ ਨਹੀਂ ਉੱਥੇ ਜਾ ਕੇ।
0: ਅੱਛਾ
1: ਤੁਸੀਂ ਝੂਟੇ ਲੈਣ ਲੱਗ ਜਾਣਾ, ਤੁਸੀਂ ਆਰਜੇ ਮੌਂਟੀ ਐਂਟਰਟੇਨਰ ਕਰਨ ਲੱਗ ਜਾਣਾ।
0: ਨਹੀਂ ਨਹੀਂ 12 ਸਤੰਬਰ ਤੋਂ ਸ਼ੁਰੂ ਹੋ ਰਿਹਾ।
1: ਹਾਂ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਜੀ। ਸੋ ਸਵੇਰੇ 9:30 ਤੋਂ ਸ਼ਾਮ 5:30 ਵਜੇ ਤੱਕ ਹੁੰਦਾ ਕਾਮਨਵੈਲਥ ਪਾਰਕ ਦੇ ਵਿੱਚ ਕੈਨਬਰਾ ਦੇ ਅੰਦਰ। ਤੇ ਆਓ ਜਾਓ, ਜਾ ਕੇ ਆਓ, ਘੁੰਮ ਕੇ ਆਓ। ਬਾਕੀ ਰੀਜਨਲ ਫੈਸਟੀਵਲ ਵੀ ਜਿਹੜੇ ਨੇ ਉਹ ਸਪਤੰਬਰ ਚ ਸ਼ੁਰੂ ਹੋਏ ਨੇ। ਇਨਫੈਕਟ ਸਪਤੰਬਰ ਦੇ ਐਂਡ ਚ ਜਦੋਂ ਸਕੂਲ ਹੋਲੀਡੇਜ਼ ਸ਼ੁਰੂ ਹੋਣੀਆਂ ਨੇ ਮੇਰੇ ਖਿਆਲ ਨਾਲ 25-26 ਸਪਤੰਬਰ ਤੋਂ
0: ਸ਼ਾਇਦ,
1: ਉਦੋਂ ਤੋਂ ਫਿਰ ਰੀਜਨਲ ਏਰੀਆਜ਼ ਜਿੰਨੇ ਹੈਗੇ ਨੇ NSW ਦੇ, ਤੁਸੀਂ ਔਰੇਂਜ ਦੇਖ ਲਓ, ਡਬੋ ਦੇਖ ਲਓ, ਪਾਰਕਸ ਦੇਖ ਲਓ, ਉੱਥੇ ਦੇ ਰੀਜਨਲ ਫੈਸਟੀਵਲ ਜਿਹੜੇ ਨੇ ਸਪਰਿੰਗ ਦੇ ਉਹ ਸ਼ੁਰੂ ਹੋ ਜਾਂਦੇ ਨੇ ਇਹਨਾਂ ਦਿਨਾਂ ਚ। ਉਹ ਜੇ ਛੁੱਟੀਆਂ ਦੇ ਵਿੱਚ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਰੀਜਨਲ ਫੈਸਟੀਵਲਸ ਵੀ ਇੰਜੋਏ ਕਰਨ ਦਾ ਮੌਕਾ ਮਿਲੇਗਾ। ਪੇਂਡੂ ਇਲਾਕਿਆਂ ਦੇ ਜਿਹੜੇ ਫੈਸਟੀਵਲਸ ਹੈਗੇ ਨੇ ਉਹ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ।
0: ਵੈਰੀ ਗੁੱਡ, ਦੇਖਣੇ ਚਾਹੀਦੇ ਸਾਨੂੰ ਉਹ ਵੀ ਭਾਜੀ। ਪਿੰਡ ਚ ਜਾ ਕੇ ਪਿੰਡ ਦੀ ਯਾਦ ਆਉਂਦੀ ਹੈ, ਫਿਰ ਹੋਰ ਕੀ ਹੈ।
1: ਜਿਹੜੇ ਪਿੰਡ ਹੈਗੇ ਨੇ ਵਿਕਟੋਰੀਆ ਚ ਉਹ ਥੋੜੇ ਜੇ ਵੱਖਰੇ, ਆਹ ਪਿੰਡ ਥੋੜੇ ਜੇ ਆਸਟ੍ਰੇਲੀਅਨ ਪਿੰਡ ਨੇ, ਜਿਹੜਾ ਪਾਰਕਸ ਦਾ ਏਰੀਆ ਹੋ ਗਿਆ ਜਾਂ ਆਪਣਾ ਉਧਰ ਦਾ ਹੋ ਗਿਆ, ਲਿਥਗੋ ਦਾ ਹੋ ਗਿਆ, ਡਬੋ ਦਾ, ਫਿਰ ਥੋੜੇ ਜੇ ਇੰਡੀਅਨ ਹੈਗੇ ਨੇ ਉੱਥੇ, ਪਰ ਆਹ ਜਿਹੜੇ ਟਿਪੀਕਲ ਗੋਰਿਆਂ ਦੇ ਏਰੀਆਜ਼ ਹੈਗੇ ਨੇ ਇੱਥੇ ਨਹੀਂ, ਇੱਥੇ ਤਾਂ ਜਮਾ ਹੀ ਨਹੀਂ।
0: ਚਲੋ ਗੋਰਿਆਂ ਦੇ ਟਮਾਟਰ ਖਾਵਾਂਗੇ ਭਾਈ, ਇੱਥੇ ਟਮਾਟਰ ਟਮੂਟਰ ਦੇ ਪੂਰੇ ਹੋਣਗੇ ਨਾ ਖੇਤਾਂ ਕੋਲ,
1: ਟਮਾਟਰ ਖਾਣੇ ਚਾਹੀਦੇ ਨੇ ਸਰ।
0: ਉਹ ਟਮਾਟਰ ਅੱਜ ਮੈਂ ਲਿਆਂਦੇ ਵੀ ਆ, ਕੱਟ ਕੱਟ ਕੇ। ਹਾਂ ਮੈਂ ਕਿਹਾ ਥੋੜਾ
1: ਹੈ ਲਿਆਣ ਲੱਗਿਆ ਸੀ ਆਉਂਦਾ ਹੋਇਆ, ਮੈਂ ਕਿਹਾ ਚੱਲ ਟਮਾਟਰ ਲੈ ਕੇ ਆਉਂਦੇ ਹਾਂ ਤੇ ਖਾਂਦੇ ਆਪਾਂ।
0: ਅੱਛਾ ਨਹੀਂ ਨਹੀਂ ਟਮਾਟਰ,
1: ਸ਼ਾਮ ਨੂੰ ਅਸੀਂ ਟਮਾਟਰ ਦਾ ਜੂਸ ਪੀਂਦੇ ਹੁੰਦੇ ਜੀ। ਓਕੇ ਤੇ ਇੱਕ ਮਿੰਟ ਆਪਾਂ ਟਾਈਮ ਦੇ ਲਈ। ਹਾਂ ਜਾਣ ਤੋਂ ਪਹਿਲਾਂ ਇੱਕ ਆਖਰੀ ਖਬਰ ਦੱਸ ਦਈਏ ਤੁਹਾਨੂੰ।
0: ਓਹ
1: ਅਮਰੀਕਾ ਦੇ ਵਿੱਚ
0: ਹਾਂਜੀ
1: ਇੱਕ ਜਨਾਨੀ ਨੇ ਆਪਣੇ ਗਧੇ ਦੀ ਮਾਲਕਨ ਹੈ, ਉਹ ਗਧੇ ਦੀ ਤਸਵੀਰ ਆਪਣੀ ਟੀ ਸ਼ਰਟ ਦੇ ਉੱਤੇ ਛਾਪੀ ਹੈ ਕਿਉਂਕਿ ਉਹਦੇ ਗਧੇ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾ ਲਿਆ। ਪੈਨਸਿਲਵੇਨੀਆ ਅਮਰੀਕਾ ਦੀ ਸਟੇਟ ਹੈਗੀ ਹੈ, ਉੱਥੇ ਇਹ ਜਿਹੜਾ ਗਧਾ ਹੈਗਾ ਉਹਨੇ ਗਿਨੀਜ਼ ਬੁੱਕ ਆਫ, ਉਹਦੀ ਮਾਲਕਨ ਹੈ ਜੈਨੀਫਰ ਜੀ, ਤੇ ਉਹਦੇ ਗਧੇ ਦਾ ਨਾਮ ਹੈਗਾ ਹੈਂਕ, ਟੌਮ ਹੈਂਕ ਨਹੀਂ ਹੈਂਕ,
0: ਹੈਂਕ
1: ਹੈ। ਉਹਨੇ ਹੈਂਕ ਨੇ ਰਿਕਾਰਡ ਬਣਾਇਆ, ਉਹਦੇ ਕੰਨ 17 ਇੰਚ ਲੰਬੇ ਨੇ।
0: ਓਕੇ
1: ਤੇ ਉਹ ਤੋਂ ਪਿਛਲਾ ਜਿਹੜਾ ਗਧਾ ਸੀਗਾ ਜਿਹਦੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਸੀਗੇ, ਉਹਦੇ ਨਾਲੋਂ 1.5 ਇੰਚ ਲੰਬੇ ਹੈਗੇ ਨੇ।
0: ਵਾਹ ਜੀ ਵਾਹ।
1: ਸੋ ਇਹਦਾ ਇਹ ਰਿਕਾਰਡ ਬਣ ਗਿਆ ਤੇ ਉਹਨੇ ਹੁਣ ਆਪਣੇ ਗਧੇ ਦੇ ਕੰਨਾਂ ਲਈ ਇੱਕ ਫੇਸ ਦੀ ਇੱਕ ਤਸਵੀਰ ਆਪਣੀ ਟੀ ਸ਼ਰਟ ਤੇ ਛਾਪ ਕੇ ਪੂਰੇ ਅਮਰੀਕਾ ਚ ਘੁੰਮਦੀ ਹੈ ਕਿ ਦੇਖੋ ਮੇਰਾ ਗਧਾ,
0: ਮੇਰਾ ਗਧਾ ਹੈ, ਮੇਰਾ ਗਧਾ। ਜਿਦਾਂ ਕਹਿੰਦੇ ਨਾ ਤੇਰਾ ਮੁੰਡਾ ਤੇ ਗਧਾ, ਉਹ ਮੇਰਾ ਗਧਾ ਹੈ। ਹਾਂ ਦੇਖੋ ਗਧੇ ਨੂੰ ਇਦਾਂ ਆਪਾਂ ਉੱਤੇ ਚੜਦਾ ਹੈ।
1: ਦੇਖੋ ਜੀ ਗਧੇ ਨੇ ਰਿਕਾਰਡ ਬਣਾ ਲਿਆ।
0: ਐਨੀਮਲ ਇਜ਼ ਐਨੀਮਲ ਯਾਰ, ਗਧੇ ਇਦਾਂ ਥੋੜੀ ਹੈ। ਆਪਾਂ ਐਵੇਂ ਆਪਣੇ ਮੁੰਡੇ ਨੂੰ ਕਹਿੰਦੇ ਤੂੰ ਗਧਾ ਤੂੰ ਆ, ਦੇਖੋ ਯਾਰ
1: ਰਿਕਾਰਡ ਵੀ ਬਣਾ,
0: ਉਹਦਾ ਵੀ ਗਿਨੀਜ਼ ਬੁੱਕ ਵਿੱਚ ਰਿਕਾਰਡ
1: ਹੈ। ਕੰਨ ਖਿੱਚਣ ਲੱਗ ਜਾਓ ਆਪਣੇ, ਲਿਆ ਤੇਰਾ ਗਿਨੀਜ਼ ਬੁੱਕ ਚ ਨਾ ਲਿਆ।
0: ਹਾਂ ਸਹੀ ਗੱਲ ਆ।
1: ਚਲੋ ਫਿਰ ਆਪਾਂ ਲਈਏ ਇਜਾਜ਼ਤ ਭਾਜੀ।
0: ਚਲੋ ਜੀ ਹਾਂਜੀ, ਫਿਰ ਮਿਲਦੇ ਆ ਨੈਕਸਟ ਵੈਨਸਡੇ ਫਿਰ, ਤੇ ਆਪਣਾ ਖਬਰ ਬੜੀ ਬੇਕਾਰ ਲੈ ਕੇ। ਤੇ ਮੈਂ ਜੀ ਮਨਤੇਜ ਸਿੰਘ ਮੌਂਟੀ ਇੰਟਰਟੇਨਰ, ਤੇ ਮੇਰੇ ਨਾਲ ਨੇ ਕਪਿਲ ਗੌਤਮ, ਕਪਿਲ ਭਾਜੀ, ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ,
1: ਟਾਟਾ
0: ਟਾਟਾ, ਬਾਏ ਬਾਏ,
1: ਜਿਉਂ
0: ਬਰਾਬਰ ਜਿਉਂ। ਆਹ ਮਿਊਜ਼ਿਕ ਬਹੁਤ ਘੈਂਟ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

de tos y sonreír, yo, Fatih.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
1: ਹਾਂਜੀ
2: 1674 AM

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਉਹਨਾਂ ਕੰਮਾਂ ਦੀ ਗੱਲ ਕਰਦੀ ਜਿਹੜੇ ਆਪਾਂ ਹਮੇਸ਼ਾ ਕੱਲ ਪਰਸੋਂ ਤੇ ਪਾ ਦਿੰਦੇ, ਕੋਈ ਨਾ ਦੇਖੀ ਜਾਊਗੀ, ਇਹ ਕੱਲ ਨੂੰ ਕਰ ਲਾਂਗੇ, ਇਹ ਪਰਸੋਂ ਨੂੰ ਕਰ ਲਾਂਗੇ। ਉਹ ਸ਼ਾਇਦ ਕੰਮ ਇੰਨਾ ਜ਼ਰੂਰੀ ਵੀ ਨਹੀਂ ਹੁੰਦਾ, ਤਾਂ ਕਰਕੇ ਤੁਸੀਂ ਅੱਗੇ ਪਾਇਆ ਹੁੰਦਾ। ਪਰ ਜਿਹੜੀ ਦਿਮਾਗ ਵਾਲੀ ਲਿਸਟ ਆ ਨਾ, ਉਹਨੇ ਉਹ ਹਮੇਸ਼ਾ ਉੱਤੇ ਹੀ ਰੱਖਿਆ ਹੁੰਦਾ, ਪ੍ਰਾਇਓਰਿਟੀ ਤੇ। ਇੱਦਾਂ ਹੀ ਅੱਜ ਦੀ ਕਹਾਣੀ ਆ ਇੱਕ ਸਾਧੂ ਦੀ, ਇੱਕ ਸਟੂਡੈਂਟ ਦੀ। ਦੱਸਦੇ ਨੇ ਇੱਕ ਚੇਲਾ ਆਪਣੇ ਗੁਰੂ ਦੇ ਨਾਲ ਆਸ਼ਰਮ ਦੇ ਵਿੱਚ ਰਹਿੰਦਾ ਸੀਗਾ। ਚੇਲਾ ਕਹਿੰਦੇ ਬੜਾ ਆਲਸੀ ਸੀਗਾ, ਉਹ ਅੱਜ ਦਾ ਕੰਮ ਕੱਲ੍ਹ ਤੇ, ਕੱਲ੍ਹ ਦਾ ਪਰਸੋਂ ਤੇ, ਇੱਦਾਂ ਕਰਕੇ ਉਹ ਟਾਲਦਾ ਰਹਿੰਦਾ ਕਾਫੀ ਕੰਮ। ਇਸੇ ਹੱਥ ਕਰਕੇ ਉਹਦੇ ਸਾਰੇ ਕੰਮ ਹੌਲੀ ਹੌਲੀ ਜਾਂ ਕਹਿ ਲਓ ਦੇਰੀ ਨਾਲ ਪੂਰੇ ਹੁੰਦੇ। ਫਿਰ ਉਹ ਪਛਤਾਉਂਦਾ ਰਹਿੰਦਾ। ਜਿਹੜਾ ਗੁਰੂ ਸੀ ਉਹ ਇਸ ਆਦਤ ਤੋਂ ਜਾਣੂ ਸੀ, ਚਿੰਤਿਤ ਵੀ ਸੀ। ਇੱਕ ਦਿਨ ਗੁਰੂ ਨੇ ਸੋਚਿਆ ਕਿ ਇਸ ਨੂੰ ਸਬਕ ਜ਼ਰੂਰ ਦਿੱਤਾ ਜਾਵੇ। ਹੁਣ ਗੁਰੂਕੁਲ ਦਾ ਸਮਾਂ, ਉੱਥੇ ਤਰੀਕੇ ਹੀ ਵੱਖ ਵੱਖ ਹੁੰਦੇ ਸਨ। ਗੁਰੂ ਨੇ ਚੇਲੇ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਕਾਲਾ ਪੱਥਰ ਦਿੱਤਾ ਤੇ ਕਿਹਾ, ਪੱਥਰ ਰੱਖ ਲੈ ਤੂੰ ਆਪਣੇ ਕੋਲ, ਮੈਂ 2 ਦਿਨਾਂ ਲਈ ਬਾਹਰ ਸ਼ਹਿਰ ਚੱਲਿਆ ਕਿਸੇ ਕੰਮ ਵਾਸਤੇ। ਪਰ ਇਹ ਪੱਥਰ ਕੋਈ ਆਮ ਪੱਥਰ ਨਹੀਂ ਹੈ, ਇਹ ਬੜਾ ਤਲਿਸਮੀ ਪੱਥਰ ਆ, ਜਾਦੂਈ ਪੱਥਰ ਕਹਿ ਲਓ। ਇਸ ਪੱਥਰ ਦੀ ਖਾਸੀਅਤ ਆ ਕਿ ਜੇ ਕਿਸੇ ਲੋਹੇ ਨਾਲ ਰਗੜੇਗਾ ਨਾ ਇਹਨੂੰ, ਇਹ ਸੋਨਾ ਬਣ ਜੂ। ਮੈਂ ਕਾਲਾ ਪੱਥਰ ਤੈਨੂੰ ਦੇ ਰਿਹਾ ਤੇ ਇਹਦੇ ਨਾਲ ਤੂੰ ਜਿੰਨਾ ਸੋਨਾ ਬਣਾਉਣਾ ਹੋ ਬਣਾ ਲਈ, ਪਰ ਮੈਂ ਕੱਲ ਸ਼ਾਮ ਤੱਕ ਵਾਪਸ ਆ ਜਾਣਾ, ਉਦੋਂ ਤੱਕ ਤੂੰ ਇਹਨੂੰ ਰੱਖ ਸਕਦਾ। ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੇ ਪੱਥਰ ਤੇਰਾ, ਪਰ ਕੱਲ ਸ਼ਾਮ ਨੂੰ ਤੈਨੂੰ ਇਹ ਪੱਥਰ ਮੈਨੂੰ ਵਾਪਸ ਕਰਨਾ ਪਊਗਾ। ਗੁਰੂ ਤਾਂ ਚਲਿਆ ਗਿਆ, ਹੁਣ ਜਿਹਦੇ ਕੋਲ ਪੱਥਰ ਆਇਆ ਕਰਨ ਨੂੰ ਤਾਂ ਕੀ ਨਹੀਂ ਕਰ ਸਕਦਾ ਸੀ, ਪਰ ਸੀਗਾ ਆਲਸੀ। ਸੋਚਣ ਹੀ ਲੱਗ ਗਿਆ, ਕਹਿੰਦਾ ਵੀ ਹੁਣ ਸਟੋਨ ਤਾਂ ਆ ਗਿਆ, ਉਹ ਪੱਥਰ ਤਾਂ ਆ ਗਿਆ, ਜਿੰਨਾ ਮਰਜ਼ੀ ਸੋਨਾ ਬਣਾਈ ਜਾਵਾਂਗੇ। ਫਿਰ ਬਹਿ ਕੇ ਹਿਸਾਬ ਜਿਹਾ ਲਾਉਂਦਾ ਵੀ ਕੱਲ੍ਹ ਸ਼ਾਮਾਂ ਤੱਕ ਦਾ ਤਾਂ ਸਮਾਂ ਹੀ ਸਮਾਂ ਆ, ਬੜਾ ਸੋਨਾ ਬਣ ਜੂ। ਫਿਰ ਸੋਚਣ ਲੱਗ ਜਾਂਦਾ ਕਿ ਇੰਨਾ ਸੋਨਾ ਮੈਂ ਬਣਾਊਂਗਾ ਕਿੱਦਾਂ। ਸੋਚਦਾ ਕਿ ਕਿਸੇ ਮਾਰਕੀਟ ਜਾ ਕੇ ਕਬਾੜੀ ਕੋਲੋਂ ਮੈਂ ਲੋਹਾ ਲੈ ਲੂੰਗਾ, ਉਹਨੂੰ ਫਿਰ ਸੋਨੇ 'ਚ ਬਦਲ ਲਾਂਗੇ। ਇੱਦਾਂ ਸੋਚਦਿਆਂ ਸੋਚਦਿਆਂ ਉਹਦਾ ਸਾਰਾ ਦਿਨ ਲੰਘ ਜਾਂਦਾ। ਸ਼ਾਮਾਂ ਹੁੰਦੀਆਂ ਨੇ, ਸੋਚਦਾ ਕਿ ਹੁਣ ਕੀ ਹੀ ਮੈਂ ਮਾਰਕੀਟ ਜਾਊਂਗਾ, ਸ਼ਹਿਰ ਨੂੰ ਜਾਊਂਗਾ, ਦਿਨ ਤਾਂ ਢਲ ਗਿਆ। ਉਹ ਆਪਣਾ ਰਾਤ ਦਾ ਭੋਜਨ ਛਕਦਾ, ਫਿਰ ਉਹਨਾਂ ਹੀ ਸੋਚਾਂ ਸੁਪਨਿਆਂ 'ਚ ਗਵਾ ਜਾਂਦਾ ਤੇ ਸੌਂ ਜਾਂਦਾ। ਸਵੇਰੇ ਉੱਠ ਤਾਂ ਜਲਦੀ ਜਾਂਦਾ, ਪਰ ਫਿਰ ਇਹੋ ਸੋਚਦਾ ਕਿ ਸ਼ਾਮ ਤੱਕ ਦਾ ਸਮਾਂ ਹਾਲੇ ਵੀ ਹੈਗਾ, ਪਹਿਲਾਂ ਨਾਸ਼ਤਾ ਕਰਦੇ ਹਾਂ ਫਿਰ ਬਾਜ਼ਾਰ ਜਾਵਾਂਗੇ, ਫਿਰ ਸੋਨਾ ਹੀ ਸੋਨਾ। ਪਰ ਗੱਲ ਇਹ ਬਣਦੀ ਕਿ ਨਾਸ਼ਤਾ ਕਰਨ ਤੋਂ ਬਾਅਦ ਫਿਰ ਉਹਨੂੰ ਨੀਂਦ ਆ ਜਾਂਦੀ। ਸੋਚਦਾ ਥੋੜ੍ਹਾ ਸੁਸਤਾ ਲਈਏ, ਗਰਮੀਆਂ ਦੇ ਦਿਨ ਨੇ, ਐਵੇਂ ਕਿੱਥੇ ਮੈਂ ਧੁੱਪਾ ਖੱਜਲ ਹੁੰਦਾ ਜਾਊਂਗਾ, ਖਰਾਬ ਹੁੰਦਾ ਜਾਊਂਗਾ। ਕੋਈ ਨਾ ਥੋੜ੍ਹਾ ਸੌਂਦੇ ਹਾਂ, ਸ਼ਾਮ ਪਈ ਹਾਲੇ, ਦੁਪਹਿਰਾਂ ਨੂੰ ਉੱਠੂੰਗਾ, ਫਿਰ ਬਾਜ਼ਾਰ ਜਾਵਾਂਗੇ, ਆਰਾਮ ਨਾਲ ਲੋਹਾ ਖਰੀਦਾਂਗੇ ਤੇ ਸੋਨਾ ਤੇ ਝਾਟੀ ਬਣ ਜਾਣਾ। ਸੋਚਦਿਆਂ ਸੋਚਦਿਆਂ ਫਿਰ ਸੌਂ ਗਿਆ।
ਜਦੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸੂਰਜ ਤਾਂ ਡੁੱਬਣ ਵਾਲਾ, ਹੁਣ ਸ਼ਾਮਾਂ ਪੈ ਚੁੱਕੀਆਂ ਨੇ। ਤੁਰੰਤ ਹਫੜਾ ਦਫੜੀ ਦੇ ਵਿੱਚ ਉੱਠਿਆ, ਮਾਰਕੀਟ ਜਾਣ ਲਈ ਤਿਆਰ ਹੋਇਆ। ਜਿਵੇਂ ਆਸ਼ਰਮ ਚੋਂ ਬਾਹਰ ਨਿਕਲਦਾ ਤੇ ਦੇਖਦਾ ਵੀ ਗੁਰੂ ਜੀ ਤਾਂ ਵਾਪਸ ਆ ਗਏ ਨੇ। ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਕੀ ਕਰਾਂ, ਮੈਂ ਤੇ ਹਾਲੇ ਗਿਆ ਵੀ ਨਹੀਂ ਇੱਕ ਵਾਰ ਵੀ, ਸੋਨਾ ਬਣਾ ਕੇ ਦੇਖਿਆ ਤੱਕ ਨਹੀਂ। ਪਰ ਗੁਰੂ ਨੇ ਆਉਂਦੇ ਪੱਥਰ ਲੈ ਲਿਆ ਵੀ ਪੁੱਤ ਤੇਰਾ ਸਮਾਂ ਮੁੱਕ ਗਿਆ, ਇਹ ਪੱਥਰ ਹੁਣ ਵਾਪਸ ਕਰਦੇ। ਬਥੇਰੀ ਉਹਨੇ ਬੇਨਤੀ ਕੀਤੀ ਚੇਲੇ ਨੇ ਵੀ ਗੁਰੂ ਜੀ ਥੋੜ੍ਹਾ ਸਮਾਂ ਹੋਰ ਦੇ ਦਿਓ, ਮੈਨੂੰ ਬਸ ਇੱਕ ਗੇੜਾ ਲਾ ਆਉਣ ਦਿਓ, ਮੈਂ ਹੁਣੇ ਗਿਆ ਹੁਣੇ ਆਇਆ। ਪਰ ਨਾ, ਗੁਰੂ ਜੀ ਨੇ ਕਿਹਾ ਕਿ ਤੇਰੇ ਵਰਗਾ ਆਲਸੀ ਤਾਂ ਕੁਝ ਨਹੀਂ ਕਰ ਸਕਦਾ, ਤੈਨੂੰ 24 ਘੰਟੇ ਮਿਲੇ ਸੀ, ਤੂੰ ਜਿੰਨਾ ਸੋਨਾ ਬਣਾਉਣਾ ਚਾਹੁੰਦਾ ਸੀ ਤੂੰ ਬਣਾ ਸਕਦਾ ਸੀ, ਤੂੰ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ ਸੀ, ਕਰਨ ਨੂੰ ਸ਼ਾਇਦ ਹੁਣ ਵੀ ਕੁਝ ਕਰਦੇ। ਪਰ ਇੱਕ ਗੱਲ ਚੇਤਾ ਰੱਖੀ ਵੀ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਜੀਵਨ 'ਚ ਕੁਝ ਨਹੀਂ ਕਰਦਾ। ਇਹ ਕਹਿ ਕੇ ਗੁਰੂ ਜੀ ਤਾਂ ਚਲੇ ਗਏ, ਪਰ ਉਹ ਸ਼ਰਮਿੰਦਾ ਖੜਾ ਸੀ। ਉਹਨੂੰ ਸ਼ਾਇਦ ਸਮਝ ਆ ਗਈ ਸੀ ਕਿ ਗੁਰੂ ਜੀ ਕੀ ਸਬਕ ਸਿਖਾਉਣਾ ਚਾਹੁੰਦੇ। ਇਹ ਤਾਂ ਰਹੀ ਉਹ ਚੇਲੇ ਦੀ ਗੱਲ, ਜੇ ਆਪਾਂ ਅੱਜ ਤੇ ਆ ਜਾਈਏ, ਕੋਈ ਪੱਥਰ ਨਹੀਂ ਹੈਗੇ ਆਪਣੇ ਕੋਲ ਜਿਹਨੂੰ ਕਸਾ ਕੇ ਸੋਨਾ ਬਣਾਉਣਾ। ਵੱਡੇ ਵੱਡੇ ਕੰਮ ਅਸੀਂ ਚਾਟੀ ਨੂੰ ਬੇੜ ਲੈਂਦੇ ਹਾਂ। ਇਹ ਮੇਰੀ ਜ਼ਿੰਦਗੀ ਦਾ ਵੱਡਾ ਗੋਲ ਹੈ, ਇਸ ਨੂੰ ਛੇਤੀ ਤੋਂ ਛੇਤੀ ਪੂਰਿਆਂ ਕੀਤਾ ਜਾਵੇ। ਪਰ ਕਈ ਵਾਰੀ ਅਸੀਂ ਛੋਟੇ ਛੋਟੇ ਕੰਮ ਟਾਲ ਜਾਂਦੇ ਹਾਂ, ਵੱਧਦੇ ਸਟ੍ਰੈਸ ਨਾਲ, ਤਣਾਅ ਦੇ ਨਾਲ, ਕੰਮਾਂ ਦੇ ਨਾਲ ਕੁਝ ਹੋਰ ਪੋਟਲੀਆਂ ਬੰਨੀਆਂ ਹੁੰਦੀਆਂ ਆਪਾਂ ਛੋਟੇ ਛੋਟੇ ਕੰਮਾਂ ਦੀਆਂ, ਉਹ ਛੋਟੇ ਛੋਟੇ ਕੰਮ ਜਿਹੜੇ ਸਾਨੂੰ ਜ਼ਰੂਰੀ ਨਹੀਂ ਜਾਪਦੇ, ਅਤੇ ਹਾਂ ਕਈ ਵਾਰੀ ਉਹ ਜ਼ਰੂਰੀ ਹੁੰਦੇ ਵੀ ਨਹੀਂ, ਪਰ ਉਹਨੂੰ ਛੋਟਾ ਛੋਟੇ ਕੰਮ ਹੀ ਸਾਡੇ ਸਟ੍ਰੈਸ ਦਾ, ਸਾਡੀ ਚਿੰਤਾ ਦਾ, ਸਾਡੀ ਖਿੱਚ ਦਾ ਕਾਰਨ ਬਣਦੇ ਨੇ। ਕਦੀ ਆਪ ਮੁਹਾਰੇ ਨੋਟਿਸ ਕਰਨਾ ਕਿ ਖਿੱਚ ਕਈ ਵਾਰੀ ਵੱਧ ਆਉਂਦੀ ਹੈ, ਐਵੇਂ ਬਿਨਾਂ ਮਤਲਬ ਦਾ ਗੁੱਸਾ, ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ, ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੌਬ ਲਈ ਜ਼ਰੂਰੀ ਨਹੀਂ ਹੁੰਦਾ, ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜਿਹੀ 'ਚ ਬੰਨ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿ ਇਹਨੂੰ ਤੁਸੀਂ ਬੰਨ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ, ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

This is the Rishi Rich beat. इजाजत है।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਸ਼ੈਰਨੈਕਸਸ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਹਾਂਜੀ, ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ। 16-74 ये नहीं है 71-72, ये है 16-74, ये है 16-74। सुनते रहो, सुनते रहो। हाँ जी।

0: ਲੇਸਤਾਨ ਮਾਹੇ ਮਟਾਵੋ
1: ਸਿਮਰੋ ਜਸ ਪਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਦਾਖਰ ਕੀਨੇ ਰਾਮ ਨਾਮ ਏਕਾਖਰ
1: ਇਨਕੈ ਚੇ ਜੀ ਵਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸ਼ਿਤ ਨਾ ਉਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਜੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਇੱਕ ਸਲੋ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਨ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਵਿਸਰਾਮ
0: ਹਉ ਮਹਿਲਾ ਮਲ ਕਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ
1: ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬਹੁ ਦਾਨ
0: ਨਿਉਲੀ ਕਰਮ ਕਰੈ ਬਹੁ आसन जैन मार्ग संयमत साधन
1: निमक निम कर सीर कटावे तो भी होमे मैल न जावे
0: हर के नाम संसर कछ नाहे नानक गुरमुख नाम जपत गत पाहे
1: मन कामना तीरथ दे छुटे गर्व गुमान न मन ते हुटे
0: सोच करे दिन सा रात मन की मैल न तन ते जास
1: देही को वो साधना करे मन ते कबू न बिख्या टरे
0: जल तो वह बहु देह अनीत शुद्ध कहां होए काची पी
1: मन हर के नाम की महिमा ऊच नानक नाम उदरे पतत बहु मूच
0: बहुत स्यान जों का पौ व्यापे अनक जतन का तृष्णा त्रापे
1: एक अनेक गन्नी बुझे कोट पाव दरगनी सिजे
0: छूट सनाही उब पायाल मोहे व्यापे माया जाल
1: अवर कर तू सगली जमडाने गोविंद भजन बिनती नीमाने
0: हर का नाम जपत दुख जाए नानक बोले सह सुभाए
1: चार पदार्थ जे को मांगे साजना की सेवा लागे
0: जे को अपना दुख मिटावे हर हर नाम हृदय सद गावे
1: जे को अपनी सुभा लोरे सास सिंह ए हो मैं छोरे
0: जे को जन्म मरण ते डारे साजना की शरणी पारे
1: जिसन को पव दस प्यासा नानक ताके बल बल जासा
0: सगल पुरख मैं पुरख प्रधान साध संग जाके मिटे बिमान
1: आपस को जो जाना नीचा सो गनी सब ते ऊंचा
0: जाका मन हुए सगल की रीना हर हर नाम तिन कट कर चीना
1: मन अपने ते बुरा मटाना पेख है सगल शिष्ट साजना
0: सुख दुख जन सम दृष्टि ता नानक पापो निहले पा
1: निधन को धन तेरो नाव निथावे को नाव तेरा थाओ
0: निमाने को प्राप्त तेरो मान सगल कटा को दे बहुदान
1: करन करावन हर स्वामी सगल कटा के अंतर जामी
0: अपने गत मित जान हो आपे अपन संग आप प्रभ राते
1: तुमरी उस्त तुम ते होए नानक अवर न जानस कोए
0: सर्व धर्म है श्रेष्ठ धर्म हर को नाम जप निर्मल कर्म
1: सगल क्रिया मैं उत्तम क्रिया सास संग दुर्मत मल हिरिया
0: सगल उद्यम मैं उद्यम भाला हर का नाम जपो जी सदा
1: सगल बानी मैं अमृत बानी हर को जस नुर सुन बखानी
0: सगल थान ते ओह उत्तम थान नानक जी घट बसै हर नाम
1: सुख मनी सुख अमृत पव नाम भगजना कै मन विश्राम अठ तीन श्लोक
0: निर्गुण यार ए आनिया सो प्रभ सदा संभाल जिनकी आतिश चीत रख नानक निभी नाल सत नाम श्री वाहे गुरु अष्टपदी
1: मैया की गुणचेत परानी कवन मूल ते कवन दृष्टानी
0: जिंतु साठ सवार सिगारिया गर्भ अगन मह जिने उबारिया
1: बार बस्ता तुझे प्यार है दूध पर जो बन भोजन सुख सूद
0: बिरद पया ऊपर साख सैन मुख पया बैठ कौ दैन
1: एहो निर्गुण गुण कुछ न बुझे बख्श देहो तो नानक सीजै
0: जय प्रसाद धार ऊपर सुख बस है सुत परात मीत बनता संघर्ष है
1: जय प्रसाद पीवे शीतल जला सुखदाई पवन पावक अमूला
0: जय प्रसाद भोगै सब रसा सगल समग्री संग साथ बसा
1: दीने हस्त पाव कर नेत्रसना तिसे त्याग अवर संगरचना
0: ऐसे दुख मूड अंध व्यापे नान काढ़ लेहो प्रभ आपे
1: आद अंध जो राखन हा तिस्यो प्रीत न करे गवार
0: जाकी सेवा नम निद पावे तासो मूड़ा मन हिलावे
1: जो ठाकर ससदा हजूरे ताको अंधा जान दूरे
0: जाकी टहल पावे दरगह मान तिसह बसारे मुग्ध अजान
1: सदा सदा भूलन हार नानक राखन हार अपार
0: रतन त्या कौडी संग रचै साच छोड़ झूठ संग मचै
1: जो छड़ना सो अस्त्र कर मान जो होवन सो दूर परान
0: छोड़ जाए तिसका शर्म कर संग सहाई तिस पर हारे
1: चंदन लेप उधारे तोए घर तो पीर प्रसम संग होए
0: अंध कूप में पतत विकराल नान काढ़ लेहो प्रभ दयाल
1: दूत पशु की मानस जात लोक पचारा करे दिन रात
0: बाहर पे खांतर मल माया छप सनाहे कच करे छपाया
1: बाहर ज्ञान ध्यान स्नान अंतर व्यापै लो स्वान
0: अंतर अग्न बाहर तन स्वाहा गल पाथर कैसे तरह अथाह
1: जाके अंतर बसे प्रभा अपना तेजन सहज समा
0: सुन अंधा कैसे मार्ग पावे कर गह लेहो उड़न बिहावे
1: कहा बुजात बुझे डोरा निष्किय तो समझे भोरा
0: कहा विष्णु पद गावे गुंग जतन करे तो पीसुर भंग
1: कहा पिंगल पर्वत पर भवन नहीं होत कुहा उस गवन
0: करतार करुणा में दीन बेनती करे नानक तुमरी कृपा तरे
1: संग सहाय सो आवे न चीत जो बह राय ता सो प्रीत
0: बलुआ के ग्रह पीतर वसै आनंद केल माया रंग रसै
1: दृढ़ कर माने मने प्रतीत काल न आवे मूड़े चीत
0: बैर विरोध काम क्रोध मोह झूठ विकार महा लोभ त्रोह
1: यहो जुगत बिहाने कई जन्म नानक राख लियो आपन कर कर्म
0: ठूठा कर तुम पहर दास जियो पिंड सब तेरी रास
1: तुम मात पिता हम बार तेरे तुमरी कृपा मैं सू गनेरे
0: कोई न जाने तुमरांत ऊंचे ते ऊंचा भगवंत
1: सगल समगरी तुमरे सूत्रधारी तुम ते हो स्वाज्ञाकारी
0: तुमरी गत में तुम ही जानी नानक दास दा कुर्बानी
1: सुख मनी सुख अमृत पव नाम भगजना कै मन विश्राम अठ चार श्लोक
0: दीन हार प्रभ छोड़ कह लागे आन सुआए नानक कहू नसी जई बिना वै पत जाए सत नाम श्री वाहे गुरु अष्टपदी
1: दस वस्तु ले पाछे पावे एक बस्त कारण भी खोट गवावे
0: एक पीना दे दस पीहर ले तो मूड़ा कहो कहां करे
1: जिस ठाकर सो नाही चारा ताको कीजे सद नमस्कारा
0: जाके मन लागा प्रा मीठा सर्व सुख ताहू मन बूठा
1: जिस जन अपना हुक्म मनाया सर्व थोक नानक तिन पाया
0: अगणत साहू अपनी दे रास खात पीत बरते आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खोवे बहुर उसका विश्वास न होवे
1: जिसकी बस सागे राख है पप की आ गया माने माथे
0: उसते चौगन करे निहाल नानक साहेब सदा दयाल।
1: अनक पात माया के हे सर पर होवत जान अनेक।
0: बिरकी छाया सो रंग लावे ओ बिन सह ओ मन पछतावे।
1: ज्योति सह सो चालन हार लपट रहो तै अंध अंधार।
0: बटाऊ सो जो लावे नेह ताको हाथ ना आवे के हे।
1: मन हर के नाम की प्रीत सुखदाई कर कृपा नानक आप ले लाई।
0: मिथ्या तन तन कुटंब सुबाया मिथ्या हो मैं ममता माया।
1: मिथ्या राजु मंतन माल मिथ्या काम क्रोध विकराल।
0: मिथ्या रथ हस्ती अस वस्त्रा मिथ्या रंग संग माया पे खस्ता।
1: मिथ्या त्रोह मोह अभिमान मिथ्या आपस ऊपर करत गुमान।
0: अस्त्र भगत साध की शरण नानक जप जप जीवे हर के चरण।
1: मिथ्या शरण पर निंदा सुने मिथ्या हस पर दर्व कुहरे।
0: मिथ्या नेत्र पेखत पर तिर रूपाद मिथ्या रसना भोजन अनुसवाद।
1: मिथ्या चिन्ह पर विकार कुतावे मिथ्या मन पर लोभ लुभावे।
0: मिथ्या तन ही पर उपकारा मिथ्या बास लेत विकारा।
1: बिन मुझे मिथ्या सब पै सफल दे नानक हर हर नाम लै।
0: बिरथी साख्त की आर जा सच बिना कह होवत सूचा।
1: बिरथा नाम बिना तन अंध मुखावता कह दुर्गंध।
0: बिन सिमरन दिन रैन बिरथा बिहाई मेघ बिना ज्यों खेती जाए।
1: गोविंद भजन बिन बिथे सब काम जो कर प्रते निदार दाम।
0: तन तन ते जन जिह घट बस्यो हर नाओ नानक ताकै बल बल जाओ।
1: रहत वर कछ अवर कमावत मानी पीत मुखो गंडलावत।
0: जानन हार प्रभु प्रवीण बाहर भेख न काहू पीन।
1: और उपदेश है अपना करै आवत जावत जन मैं मरै।
0: जिसके अंतर बसै निरंकार तिसकी सीख तरै संसार।
1: जो तुम भाने तिन प्रभ जाता नानक उंजन चन पराता।
0: करो बेनती पार ब्रह्म सब जानै अपना किया आपह मानै।
1: आपे आप आप करत नवेरा किसे दूर जिनावत किसे बुझावत नेरा।
0: उपाव स्यानप सगल ते रहत सब कछ जानै आत्म की रहत।
1: पावै तिसलै लड़ लाए थान थनंत रहा समाए।
0: सो सेवक जिस कृपा करी निमख निमख जप नानक हरी।
1: सुख मणि सुख अमृत प्रभ नाम भग जना कै मन विश्राम अठ पंज सलोक।
0: काम क्रोध अर लोभ मोह बिनस जाए अहमेव। नानक प्रशर नागती कर प्रसाद गुरुदेव। सत नाम श्री वाहे गुरु अष्टपदी।
1: जय प्रसाद छत्ती अमृत खाहे तिस ठाकुर को रख मन माहे।
0: जय प्रसाद सुगंध तन लावे तिसको सिमरत परमत पावे।
1: जय प्रसाद बसे सुख मंदिर तिसे त्याज सदा मन अंदर।
0: जय प्रसाद ग्रह संग सुख बसना आठ पहर सिमरो तिस रसना।
1: जय प्रसाद रंग रस भोग नानक सदा त्याय त्यावन जोग।
0: जय प्रसाद पाठ पटम्बर हंडावे तिसे त्याका तब लुभावे।
1: जय प्रसाद सुसे सुई जय मन आठ पहता का जस गवि जय।
0: जय प्रसाद तुझ सब को मान मुखता को जस रसन बखान।
1: जय प्रसाद तेरहता धर्म मन सदा त्याय केवल पार ब्रह्म।
0: प्रभ जी जपत दर गय मान पावे नानक पथ सेती कर जावे।
1: जय प्रसाद और कंचन देही लिवलाओ तिस नाम स्नेही।
0: जय प्रसाद तेरा उला रह तो मन सुख पावे हर हर जस कहत।
1: जय प्रसाद तेरे सगल छिद्र ढाकै मन सनी प्रभ ठाकर प्रभता कह।
0: जय प्रसाद तुझ को न पहुंचै मन सास सास सिमरो प्रभ उचे।
1: जय प्रसाद पाई दुर्लभ देहे नानक ताकी भगत करे।
0: जय प्रसाद आभूखन पहरी जय मन तिन सिमरत क्यों आलस की जय।
1: जय प्रसाद असुहस्त असवारी मन तिस पर को कबू ना बिसारी।
0: जय प्रसाद बाग मिलक तना राख पुरोहि प्रभ अपने मना।
1: जिन तेरी मन बंत बनाई उठत बैठ सत सहते आई।
0: तिसे त्या जो एक अलख है इहा उहा नानक तेरी रखै।
1: जय प्रसाद करे पुन बहुदान मन आठ पहर कर तिसका ध्यान।
0: जय प्रसाद तू आचार बिहारी तिस प्रभ को सास सास चितारी।
1: जय प्रसाद तेरा सुंदर रूप सो प्रभ सिमरो सदा अनूप।
0: जय प्रसाद तेरी नीकी जात सो प्रभ सिमर सदा दिन रात।
1: जय प्रसाद तेरी पत्र है गुर प्रसाद नानक जस कह।
0: जय प्रसाद सुनै करनाद जय प्रसाद पेखै बिस्माद।
1: जय प्रसाद बोले अमृत रसना जय प्रसाद सो सहजे बसना।
0: जय प्रसाद हस्त कर चल है जय प्रसाद संपूर्ण फल है।
1: जय प्रसाद परम गत पावै जय प्रसाद सो सह समावै।
0: ऐसा प्रभ त्याग अवर कत लागो गुर प्रसाद नानक मन जागो।
1: जय प्रसाद तू पट संसार तिस प्रभ को मूल न मनो विसार।
0: जय प्रसाद तेरा प्रताप रे मन मूड तुता को जाप।
1: जय प्रसाद तेरे कारज पूरे तिसे जान मन सदा हजूर है।
0: जय प्रसाद तू पावे साच रे मन मेरे तू ता सुराच।
1: जय प्रसाद सब कीरत होए नानक जाप जपै जप सोए।
0: आप जपाई जपै सो नाओ आप गाए सो हर गुण गाओ।
1: प्रभ कृपा ते होए प्रगास प्रभु दया ते कमल विगास।
0: प्रभ सो प्रसन्न बसै मन सोए प्रभ दया ते मत उत्तम होए।
1: सर्व निधान प्रभ तेरी माया आपो कछु ना किन्हू लया।
0: जित जित लावो तित लगै हर नाथ नानक न कह कछु न हाथ।
1: सुखमणि सुख अमृत प्रभ नाम भगत जना कह मन विश्राम अठ छे श्लोक।
0: आगम अगाध पार ब्रह्म सोए जो जो कह सुमुक्ता होए। सुन मीता नानक बिनवंता साध जना की अचार्ज कथा। सत नाम श्री वाहे गुरु अष्टपदी।
1: साधक संग जल होत साध संग मल सगली को।
0: साधक संग मिटै अभिमान साधक संग प्रगटै सो ज्ञान।
1: साधक संग बुझे पवनेरा साध संग सुबहुत नबेरा।
0: साधक संग पाए नाम रतन साधक संगे कुपर जतन।
1: साध की महिमा बरने कौन पुरानी नानक साध की शोभा ब्रह्म है समानी।
0: साधक संग अगोचर मिले साधक संग सदा प्रफुल्ल।
1: ਹੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨੂੰ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੈ ਸਭ ਆਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਵਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਨਾਨਕ ਹੋ ਅਪਰਸ ਸਗਲ ਨਿਸਤਾਰ ਹੈ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਿਥਿਆ ਨਾਹੀ ਰਸਨਾ ਪਰਸ, ਮਨ ਮੈ ਪੀਤ ਨਿਰੰਜਨ ਦਰਸ,
0: ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ,
1: ਨ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ,
0: ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰ ਹੈ,
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ,
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ,
1: ਕਰਮ ਕਰਤ ਹੋਏ ਨੇ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ,
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਾਤ ਕੀਰਤਨ ਸੰਗ ਰਾਚੈ,
1: ਮੰਤ ਅਨੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ,
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ, ਨਾਨਕ ਹੋ ਵੈਸ਼ਨੋ ਪਰਮਗਤ ਪਾਵੈ,
1: ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ,
0: ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ,
1: ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ,
0: ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤਾ ਨਰਪੈ ਵਿਸ਼ਨ ਪ੍ਰੀਤ,
1: ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ,
0: ਸੋ ਪੰਡਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ,
1: ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ,
0: ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ,
1: ਵੇਦ ਪ੍ਰਾਣ ਸਿਮਰਤ ਬੂਜੈ ਮੂਲ, ਸੁਖਮ ਮੈਂ ਜਾਣੇ ਸਥੂਲ,
0: ਸੋ ਵਰ ਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼,
1: ਬੀਜ ਮੰਤਰ ਸਰਵ ਕੋ ਗਿਆਨ, ਚੌਵਰਨਾ ਮੈਂ ਜਪੇ ਕੋ ਨਾਮ,
0: ਜੋ ਜੋ ਜਪੈ ਤਿਸ ਕੀ ਗਾਥ ਹੋਏ, ਸਾਧ ਸੰਗ ਪਾਵੈ ਜਨ ਕੋਏ,
1: ਕਰ ਕਿਰਪਾ ਅੰਤਰ ਉਰਧਾਰੇ, ਪਸ਼ੂ ਪ੍ਰੇਤ ਮੁਕਤ ਪਾਥਰ ਕੋ ਤਾਰੇ,
0: ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ,
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ,
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ,
1: ਆਤਮ ਨਾਮ ਤਿਸ ਨਦਰੀ ਆਇਆ, ਦਾਤ ਸੰਤਰ ਭਾਇ ਤਿਨ ਪਾਇਆ,
0: ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪ੍ਰਵਾਨ,
1: ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ,
0: ਸਗਲ ਸੰਗ ਆਤਮ ਉਦਾਸ, ਐਸੀ ਜੋਗਤ ਨਾਨਕ ਰਾਮਦਾਸ,
1: ਕੀ ਆ ਗਿਆ ਤੁਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ,
0: ਐਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ,
1: ਐਸਾ ਸੁਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ,
0: ਤੈਸਾ ਮਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ,
1: ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ,
0: ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨਾਉ,
1: ਆਪੇ ਕਨ ਕਰਾਵਨ ਜੋਗ, ਪ੍ਰਭਾਵੈ ਸੋਈ ਫਨ ਹੋਗ,
0: ਪਸਰੇ ਆਪ ਹੋਏ ਅੰਤ ਰੰਗ, ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ,
1: ਜੈਸੀ ਮਤ ਦੀ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਨਾਸ,
0: ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ,
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-9 ਸਲੋਕ,
0: ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਦ ਅਨਕ ਪ੍ਰਕਾਰ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਮਨ ਭਰਮ ਹਦਾਸੀ,
1: ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ,
0: ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾ ਵਿਚਾਰ ਹੈ,
1: ਕਈ ਕੋਟ ਨਵਤ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ,
0: ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ,
1: ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ,
0: ਕਈ ਕੋਟ ਪਰ ਦਰਬ ਕੋ ਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ,
1: ਕਈ ਕੋਟ ਮਾਇਆ ਸੁਰਮਾਹੇ, ਕਈ ਕੋਟ ਪਰਦੇਸ਼ ਭਰਮਾਹੇ,
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
1: ਕਈ ਕੋਟ ਸਿਰਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਪੋ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ,
1: ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ,
0: ਕਈ ਕੋਟ ਸਿਰ ਸੂਰ ਨਖੱਤਰ, ਕਈ ਕੋਟ ਦੇਵ ਦਾਨਵਿੰਦਰ ਸਿਰ ਛੱਤਰ,
1: ਸੁਮਦਰੀ ਆਪਣਾ ਸੂਤਾਰ ਹੈ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ,
0: ਕਈ ਕੋਟ ਰਾਜਸ ਤਾਮ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ,
1: ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀ,
1: ਕਈ ਕੋਟ ਜਾਂ ਕਿਨ ਪ੍ਰਸਾਚ, ਕਈ ਕੋਟ ਭੂਤ ਪੇ ਸੁਕਰ ਮਿਰਗਾ,
0: ਸਭ ਤੇ ਨੇਰਾ ਸਭ ਹੂਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨ ਮੈਂ ਜੀਵੈ ਮਰ ਹੈ, ਕਈ ਕੋਟ ਬਹੁ ਜੂਨੀ ਫਿਰ ਹੈ,
1: ਕਈ ਕੋਟ ਬੈਠ ਥੀ ਖਾਏ, ਕਈ ਕੋਟ ਖਾ ਲੇ ਤਕ ਪਾਏ,
0: ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ,
1: ਜਹਿ ਜੈ ਬਹਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ,
0: ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮੈਂ ਪਾਰ ਬ੍ਰਹਮ ਲਹਨ ਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ,
1: ਕਈ ਕੋਟ ਮਾਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ,
1: ਕਈ ਬਾਰ ਪਸਰੋ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ,
0: ਕਈ ਕੋਟ ਕੀਨੇ ਜਿਵੇਂ ਬਹੁ ਭਾਂਤ ਪ੍ਰਭਤੇ ਹੋਏ ਬ੍ਰਹਮਾ ਹੈ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪਵ ਸੋਈ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ
1: ਜੀਉ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਵਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਾ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੂਜਾ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਦੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਵ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ,
1: ਸੱਚ ਸੱਚ ਸੱਚ ਸਭ ਕੀਨਾ, ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ,
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਸੰਤ ਕੇ ਦੁਖਨ ਹਾਰ ਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੁਛ ਹਲੈ।
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ।
0: ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਿਮਿਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨ ਮੈਂ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਧਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੇ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵਾਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਿਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਵਿਧੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਛ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਪਿਵ ਠਾਕੁਰ ਕਾਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੈ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਓ ਹਰ ਜਨ ਨਹਿਤ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨੇ ਡੁਲਾਵੈ।
0: ਜਿਸ ਪਰਾ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋ ਤਾਂ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆਕਾਰੀ ਧਾਰੀ ਸਭ ਸਿਸ਼ਟ।
0: ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪੋ ਥਾਪ।
1: ਅਵਨਾਸੀ ਨਾਏ ਕਿਛ ਖੰਡ, ਧਾਰਨ ਧਾਰ ਰਿਓ ਬ੍ਰਹਮੰਡ।
0: ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ।
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਨਮੰਤ।
0: ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ।
1: ਆਪੇ ਮੇਲ ਲਏ ਕਿਰਪਾਲ, ਗੁਰ ਕਾ ਸੋਜਾ ਪਏ ਨਿਹਾਲ।
0: ਹੁਣ ਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰੇ ਬਡਭਾਗੈ।
1: ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕੋ ਉਤਮ ਕਰਮਾਨ।
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ
1: ਸਹਿ ਸੁਭਾ ਹੋਵੇ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹੇ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੀ ਤਿਸ ਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂ ਤਸੈ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤੇ ਸਾਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਟ ਪੈਰ ਪ੍ਰਭ ਸਹਿ ਹਜੂਰ ਹੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸ ਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਣ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੂਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਵਨ
0: ਨਿਰਗੁਣ ਆਪ ਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪਾਪ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦਮੈ ਉਰਧਾਰ ਹੋ
1: ਕਰਮ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾਗਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕੋ ਪਾਵ ਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਚਾਹੇ ਹੋ ਮੈਂ ਮਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਸ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤਿਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੋ ਸੁਆਓ
1: ਨੇਤਰੋ ਪੇਕ ਦਰਸਕ ਹੋਏ ਮਨ ਵਿਕਸੈ ਸਾਧ ਚਰਨ ਤੋਏ
0: ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਨ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
1: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪਹਿ ਪਰਵੀਨ ਤਹ ਵੇਦਕ ਤੇਵ ਕਹਾ ਕੋਚੀਨ
1: ਜਬ ਆਪਨੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ਼
0: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤੀਆਰਾ ਤਹ ਕੌਣ ਕਥੈ ਕੁਣ ਸੁਨ ਨੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਰੂਹ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪਹਿ ਕੌਤਕ ਕਰੈ ਆਨੰਦ ਚੋਜ ਆਪਹਿ ਰਸ ਭੋਗਣ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇ ਇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਾਂ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ आनंद
0: राम नाम तत करो हो विचार दुर्लभ देह का करो उदार
1: अमृत वचन हर की गुण गाओ प्रांत नुन का हे सुआओ
0: आठ पहर प्रापी खुह नीरा मिटे अज्ञान बिन सहंदीरा
1: सुन उपदेश हृदय बसावो मन इच्छा नानक फल पावो
0: हलत पलत दो लिहो सवार राम नाम अंतर उतार
1: पूरे गुर की पूरी दिखिया जिसमन बसै ते साच परीखिया
0: मनता नाम जपो लिव लाए दुख दर्द मन ते पाओ जाए
1: सच व्यापार करो व्यापारी दरगह निभ खेप तुम्हारी
0: टीका टीक रखो मन माहे नानक बहुर न आवे जाहे
1: इसते दूर कहा को जाए उबरे रख न हार ते आए
0: निरभउ जपै सगल भउ मिटै प्रभु कृपा ते प्राणी छुटै
1: जिस प्रभु राखै तिस नाही दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कै कारज पूरा
0: मत पूरी अमृत जाकी दृष्ट दर्शन पेखत उदरत श्रेष्ठ
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताके निकट न आवत काल
0: अमर भय अमरा पद पाया साध संग नानक हर ध्याया
1: सुख मनि सुख अमृत पव नाम भल जना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
1: संत संग अंतर प्रभ डीठा नाम प्रभु काला का मीठा
0: सगल समिग्री एक स्कट माहे अनक रंग नाना दृष्टा हे
1: नौनद अमृत पव का नाम देही में इसका विश्राम
0: सुन समाध अनहत तै नाद कहन न जाई अचार्य विस्माद
1: इन देखिया जिसे आप दिखाए नानक ते संत सो जी पाए
0: सो अंतर सो बाहर अनंत घट घट व्याप रहे आप भगवंत
1: करण माहे आकाश पयाल सर्व लोक पूर्ण प्रतपाल
0: बंतन पर्वत है पार ब्रह्म जैसी आज्ञा तैसा कर्म
1: पौन पानी बैसंतर माहे चार कुंड दै दिसै समाहे
0: जिस ते पिन नहीं कोठाओ गुर प्रसाद

0: ਨਾਨਕ ਦਰਸ਼ਨ ਦੇਖ ਸਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਣੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵੰਤ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵਨਾ ਭਗ ਜਨਾ ਕੈ ਮਨ ਵਿਸਰਾਮ 8-23 ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8-24 ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अंत ना वेखण सुन ना अंत अंत ना जापै क्या मनमंत्र।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: गरीबी से बुरा हाल, धर्म पत्नी के बार बार कहने पर सुदामा ना चाहते हुए अपने बचपन के मित्र कृष्ण से मिलने चला। द्वारकाधीश के महलों के अंदर जाने का प्रयास किया तो द्वारपालों ने रोका, है किधर जाता है। सुदामा ने प्रार्थना की, ए द्वारपालों।

0: ரேடியோ ஆஞ்சி 1674 AM 24/7 இந்தியன் ரேடியோ சிட்னி கா அப்னா இந்தியன் ரேடியோ ஸ்டேஷன்.
1: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਮੈਂ ਵਾਅਦਾ ਕਰਦਾ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਸਾਰੇ ਸੁਣਨ ਵਾਲੇ ਵੀ ਜ਼ਰੂਰ ਹੱਸਿਓ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ, ਹੱਸਣਾ ਆਪਾਂ ਆਪਣੀ ਤੰਦਰੁਸਤੀ ਦੇ ਲਈ, ਆਪਣੇ ਜੀਆਂ ਦੇ ਲਈ। ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਹਾਂ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਸਾਡੇ ਹੱਸਣ ਜਾਂ ਨਾ ਹੱਸਣ ਦੇ ਨਾਲ। ਆਓ ਫਿਰ ਆਪਣੇ ਆਪ ਨੂੰ ਹੱਸਣ ਦੀ ਇੱਕ ਕਮਾਂਡ ਦੇ ਕੇ ਅੱਗੇ ਵੱਧਦੇ ਹਾਂ ਅਤੇ ਬੱਚਿਆਂ ਦੇ ਨਾਲ ਲਾਫਟਰ ਥੈਰੇਪੀ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆਏ ਨੇ ਅਰਨਵ, ਅਤੇ ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਤੁਹਾਡਾ?
2: ਵਧੀਆ, ਤੁਹਾਡਾ ਕੀ ਹਾਲ ਆ?
1: ਹਾਂਜੀ, ਮੇਰਾ ਵੀ ਠੀਕ ਹੈ ਪੁੱਤਰ। ਹੋ ਗਏ ਤਿਆਰ?
2: ਹਾਂਜੀ।
1: ਓਕੇ, ਤੇ ਤਿਆਰ ਹੋ ਕੇ ਕੀ ਸੁਣਾਓਗੇ ਫਿਰ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
1: ਹਾਂਜੀ।
2: ਉਹ ਕਿਹੜਾ ਹੈ, ਉਹ ਕਿਹੜਾ ਬੰਦਾ ਹੈ ਜਿਹੜਾ ਵਿਆਹ ਦੇ ਵਿੱਚ ਹਰ ਵਾਰ ਕੁੱਟ ਖਾਂਦਾ ਹੈ?
1: ਹੂੰ, ਵਿਆਹ ਦੇ ਵਿੱਚ ਕੁੱਟ ਖਾਂਦਾ?
2: ਹਾਂਜੀ, ਬੰਦਾ ਨਹੀਂ ਹੈ ਪਰ।
1: ਅੱਛਾ, ਬੰਦਾ ਨਹੀਂ।
2: ਫੁੱਫੜ ਨਾਲ।
1: ਹਾਂ
2: ਜੀਜੂ।
1: ਅੱਛਾ, ਬੰਦਾ ਨਹੀਂ ਹੈ। ਓਕੇ, ਫਿਰ ਕੌਣ ਕੁੱਟ ਖਾਂਦਾ? ਛੱਜ?
2: ਹਾਂਜੀ।
1: ਓ ਵਾਹ ਵਾਹ ਵਾਹ, ਤਾੜੀਆਂ ਮੇਰੇ ਲਈ। ਅਰਨਵ, ਅਰਨਵ ਦੀਆਂ ਬੁੱਝੀਆਂ ਜਾਂਦੀਆਂ ਮੇਰੇ ਕੋਲ ਨਾ।
2: ਹਾਂਜੀ, ਔਖੀਆਂ ਲਿਆਉਣੀਆਂ।
1: ਔਖੀਆਂ ਕਿਉਂ ਲਿਆਉਣੀਆਂ ਯਾਰ, ਸੌਖੇ ਸੌਖੇ ਠੀਕ ਆ, ਸਾਰੇ ਔਖੀਆਂ ਲਿਆਓਗੇ ਹੈਂ? ਕਲਾਸ ਵੱਡੀ ਹੋ ਗਈ ਹੁਣ।
2: ਹਾਂਜੀ,
1: ਚਲੋ ਠੀਕ ਆ, ਫਿਰ ਕੱਲ ਫਿਰ ਸੈਕੰਡ ਕਲਾਸ ਵਾਲੀ ਲੈ ਕੇ ਆਇਓ। ਥੈਂਕ ਯੂ,
2: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਸੀ ਸਾਡੇ ਨਾਲ ਅਰਨਵ, ਥੈਂਕ ਯੂ ਅਰਨਵ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਉਸ ਤੋਂ ਬਾਅਦ ਫਿਰ ਯੁਵਰਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
3: ਮੈਂ ਠੀਕ ਆ, ਤੁਸੀਂ ਦੱਸੋ?
1: ਮੈਂ ਵੀ ਠੀਕ ਆ। ਕਿੱਥੇ ਕੇ ਪਹੁੰਚ ਗਏ?
3: ਗੁਰਦੁਆਰਾ ਸਾਹਿਬ ਪਹੁੰਚ ਵੀ ਗਏ ਸੀ।
1: ਅੱਛਾ, ਮੱਥਾ ਠੀਕ ਆ ਕਿ ਨਹੀਂ?
3: ਨਹੀਂ ਹਜੇ ਨਹੀਂ।
1: ਅੱਛਾ, ਹਲੇ ਅੰਦਰ ਜਾਣਾ ਹੈ?
3: ਹਾਂਜੀ।
1: ਓਕੇ, ਦੇਗ ਦੀ ਤੁਹਾਨੂੰ ਸੁਗੰਧੀ ਆਉਣ ਲੱਗ ਪਈ ਕਿ ਨਹੀਂ?
3: ਆਉਂਦੀ ਆ।
1: ਹੋਰ ਜੀ ਕਰਦਾ ਫਿਰ, ਹੈ ਨਾ, ਅੰਦਰ ਜਾਣ। ਉਹ ਬੱਲੇ ਮੱਲੇ, ਤੇ ਕੀ ਲਿਆਇਓ ਫਿਰ ਅੱਜ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਓਕੇ।
3: ਇੱਕ ਵਾਰੀ ਤਿੰਨ ਸਰਦਾਰ ਗੱਡੀ ਵਿੱਚ ਫਸ ਜਾਂਦੇ ਆ, ਤੇ ਫਿਰ ਪਹਿਲਾ ਸਰਦਾਰ ਕਹਿੰਦਾ ਆਪਾਂ ਐਂ ਕਰਦੇ ਆ, ਆਪਾਂ ਇੰਜਣ ਵਿੱਚ ਦੀ ਨਿਕਲ ਜਾਂਦੇ ਆ, ਤੇ ਦੂਜੇ ਸਰਦਾਰ ਕਹਿੰਦਾ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ, ਆਪਾਂ ਆਪਾਂ ਡਿੱਗੀ ਵਿੱਚ ਦੀ ਨਿਕਲ ਜਾਂਦੇ ਆ।
1: ਅੱਛਾ,
3: ਤੇ ਫਿਰ ਤੀਜਾ ਸਰਦਾਰ ਕਹਿੰਦਾ ਜੋ ਕੁਛ ਕਰਨਾ ਤੇ ਛੇਤੀ ਕਰ ਲਓ, ਛੱਤ ਖੁੱਲੀ ਪਈ ਆ ਤੇ ਨਾਲੇ ਮੀਂਹ ਵੀ ਆਉਣ ਵਾਲਾ ਵਾ।
1: ਹਾਂ ਵੀ ਠੀਕ ਆ, ਥੈਂਕ ਯੂ ਮੰਨਤ,
3: ਥੈਂਕ ਯੂ। ਹੁਣ ਫਤਿਹ ਦਾ ਵੀ ਗੱਲ ਕਰ ਲਓ,
1: ਲਿਆਓ ਫਿਰ, ਕਰਾ ਹੀ ਦੋ ਫਿਰ ਕੇ।
4: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਅੰਕਲ ਜੀ ਜਿਹੜੇ ਲੇਟ ਹੋ ਗਏ ਪਰ ਉਹ ਆਏ ਨੀ ਹਜੇ ਤੱਕ।
1: ਉਹ ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਆ ਤੁਹਾਡਾ?
4: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਮੈਂ ਵੀ ਠੀਕ ਹਾਂ ਯਾਰ, ਤੇਰੇ ਫਾਈਨਾਂ ਫੁਈਨਾਂ ਤੋਂ ਨਾ ਕੋਈ ਡਰਦਾ ਨਹੀਂ, ਮੈਂ ਹਿਸਾਬ ਲਾਇਆ, ਤੇਰੀ ਦਹਿਸ਼ਤ ਖਤਮ ਹੋ ਗਈ ਆ।
4: ਠੀਕ ਆ, ਫਿਰ ਤਾਂ ਮੈਂ ਹੁਣੀ ਲਾ
1: ਫਾਈਨ ਨਹੀਂ, ਹੁਣ ਤੂੰ ਨਾ ਰਿਕਵਰੀ ਕਰਿਆ ਕਰ ਮੇਰਾ ਵੀਰ। ਯਾਰ ਫਾਈਨ ਤੇ ਤੂੰ ਪਾਈ ਜਾਣਾ ਤੇ ਦਿੰਦਾ ਤੇ ਕੋਈ ਹੈ ਨੀ ਆ।
4: ਰਿਕਵਰੀ
1: ਸ਼ੁਰੂ ਕਰਨੀ ਪੈਣੀ ਆਪਾਂ ਨੂੰ ਵਸੂਲੀ ਵਸੂਲੀ ਠੀਕ ਆ ਹੋਰ ਫਿਰ
4: ਹਾਂਜੀ
1: ਹਾਂਜੀ
4: ਮੈਂ ਉੱਡਦਾ ਵਾਂ ਪਰ ਖੰਭ ਨਹੀਂ ਮੈਂ ਰੋਨਾ ਵਾਂ ਪਰ ਅੱਖਾਂ ਨਹੀਂ
1: ਅੱਛਾ
4: ਦੱਸ ਜੋ ਕੀ
1: ਮੈਂ ਉੱਡਦਾ ਵਾਂ ਪਰ ਖੰਭ ਨਹੀਂ ਹੈਗੇ
4: ਹਾਂਜੀ
1: ਮੈਂ ਰੋਨਾ ਵਾਂ ਪਰ ਅੱਖਾਂ ਨਹੀਂ ਹੈਗੀਆਂ
4: ਹਾਂਜੀ
1: ਓਕੇ ਉੱਡਣ ਵਾਲੀ ਚੀਜ਼ ਆ ਕੋਈ ਹੈ
4: ਹਾਂਜੀ ਪਰ ਰੋਣਾ
1: ਤੇ ਰੋਣ ਵਾਲੀ ਚੀਜ਼ ਛੋਟੀ ਆ ਓਕੇ ਬੱਦਲ ਬੱਦਲ ਯਾਰ ਤੂੰ ਮੈਨੂੰ ਇੰਨਾ ਨਾ ਲਾਇਕ ਸਮਝਦਾ ਇੱਕ ਮਿੰਟ ਮੈਂ ਵੇਖ ਕੇ ਦੱਸਾਂ ਕਿੰਨੇ ਹੈਲਪ ਕੀਤੀ ਆ ਹੈ ਅੱਜ ਤੇ ਜ਼ਿਆਦਾ ਹੈਲਪਾਂ ਤੇ ਅੱਜ ਜੱਸੋਵਾਲ ਅੰਕਲ ਕਰਨ ਡੇ ਖਿੱਚ ਕੇ ਰੱਖਿਆ ਘਰ ਨੂੰ ਆ ਸੁਖਵਿੰਦਰ ਆਂਟੀ ਨੇ ਵੀ ਭੇਜਿਆ ਜੀ ਇਹਨਾਂ ਨੂੰ ਵੀ ਲੱਗਦੇ ਬਸ ਹੁਣ ਬਣੀ ਗੱਲ ਥੋੜੀ ਜੀ ਹੁਣ ਇਹ ਸਵੇਰੇ ਸਵੇਰੇ ਕਰਜਾਈ ਹੈ ਨਾ ਆਪੇ ਸੋਚ ਕੇ ਦੱਸਣਗੇ ਗਾਂ ਤੋਂ ਥੈਂਕ ਯੂ ਫਤਿਹ
4: ਥੈਂਕ ਯੂ ਹੈਵ ਅ ਨਾਈਸ ਡੇ ਬਾਏ
1: ਥੈਂਕ ਯੂ ਇਹ ਸਨ ਸਾਡੇ ਨਾਲ ਮੰਨਤ ਤੇ ਫਤਿਹ ਤੇ ਹੁਣ ਪਈ ਸਾਡੇ ਨਾਲ ਯੁਵਰਾਜ ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ ਤੁਸੀਂ ਤਿਆਰ ਰਹੋ ਸਤਿ ਸ੍ਰੀ ਅਕਾਲ ਯੁਵਰਾਜ ਕੀ ਹਾਲ ਹੈ
4: ਸਤਿ ਸ੍ਰੀ ਅਕਾਲ ਅੰਕਲ ਜੀ
1: ਸਤਿ ਸ੍ਰੀ ਅਕਾਲ ਯੁਵਰਾਜ ਕੀ ਹਾਲ ਹੈ
4: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
1: ਮੇਰਾ ਵੀ ਠੀਕ ਹੈ ਹੋਰ ਕਿੱਦਾਂ ਫਿਰ
4: ਮੈਂ ਤਾਂ ਠੀਕ ਹਾਂ ਤੁਸੀਂ ਕੀ ਕਰਦੇ ਹੋ
1: ਮੈਂ ਕੁਛ ਨਹੀਂ ਰੋਟੀ ਖਾਣ ਡਿਆ ਖਾਓਗੇ
4: ਨਹੀਂ ਮੈਂ ਆਪਦੀ ਖਾਲੀ ਸੀ
1: ਅੱਛਾ ਆਪਦੀ ਖਾਲੀ ਸੀ ਓਕੇ ਚਲੋ ਫਿਰ ਮੈਂ ਫਿਰ ਖਾ ਲਾਂ
4: ਹਾਂਜੀ ਤੁਸੀਂ ਖਾ ਲਓ
1: ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਹੋਰ ਫਿਰ ਤਿਆਰ ਹੋ ਗਏ ਹੋ
4: ਹਾਂਜੀ ਪਰ ਮੈਂ ਅੱਜ ਸਕੂਲ ਨਹੀਂ ਜਾਣਾ ਮੇਰੀ ਛੁੱਟੀ ਆ ਕਿਉਂਕਿ ਅੱਜ ਮੇਰੀ ਦੰਦਾਂ ਦੀ ਅਪੁਆਇੰਟਮੈਂਟ ਸੀ
1: ਓਕੇ ਓਕੇ ਓਕੇ ਜੇ ਨਹੀਂ ਜਾਣਾ ਤੇ ਫਿਰ ਆਪਾਂ ਤੁਹਾਨੂੰ ਪਿੱਛੇ ਰੱਖੀਏ
4: ਨਹੀਂ ਨਹੀਂ ਮੈਂ ਬੋਲਦਾ
1: ਚਲੋ ਬੋਲੋ ਫਿਰ ਦਵਾ ਦੋ
4: ਮੈਂ ਇੱਕ ਚੁਟਕਲਾ ਸੁਣਾਣਾ
1: ਹਾਂਜੀ
4: ਇੱਕ ਵਾਰੀ ਰਮੇਸ਼ ਇੱਕ ਵਕੀਲ ਕੋਲ ਜਾਂਦਾ ਤੇ ਕਹਿੰਦਾ ਵੀ ਮੈਂ ਆਪਦੀ ਪਤਨੀ ਨੂੰ ਇੱਕ ਤਲਾਕ ਦੇਣਾ ਤੇ ਫਿਰ ਵਕੀਲ ਕਹਿੰਦਾ ਵੀ ਕਿਉਂ ਤੇ ਫਿਰ ਰਮੇਸ਼ ਕਹਿੰਦਾ ਵੀ 5 ਮਹੀਨੇ ਹੋ ਗਏ ਮੇਰੇ ਨਾਲ ਬੋਲਦੀ ਨੀ ਗੱਲ ਹੀ ਨੀ ਕਰਦੀ ਤੇ ਫਿਰ ਵਕੀਲ ਕਹਿੰਦਾ ਸੋਚ ਲਾ ਅਜੇ ਪਤਨੀ ਬਾਰ ਬਾਰ ਨੀ ਮਿਲਦੀ
1: ਨਾ ਬੋਲਣ ਵਾਲੀਆਂ ਥੈਂਕ ਯੂ
4: ਥੈਂਕ ਯੂ ਹੈਵ ਅ ਨਾਈਸ ਡੇ ਬਾਏ
1: ਬਾਏ ਬਾਏ ਥੈਂਕ ਯੂ ਭਾਈ ਇਹ ਸੀ ਸਾਡੇ ਨਾਲ ਯੁਵਰਾਜ ਤੇ ਨੈਕਸਟ ਸਾਡੇ ਨਾਲ ਆ ਤੇਗ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਣਗੀਆਂ ਓਬਰਾਏ ਸਿਸਟਰਸ ਓਬਰਾਏ ਸਿਸਟਰਸ ਤੁਸੀਂ ਘੱਟ ਗਈਆਂ ਫਿਰ ਦੁਬਾਰਾ ਤੋਂ ਕਰਿਓ ਤੇ ਉਦੋਂ ਕਰਿਆ ਕਰੋ ਜਦੋਂ ਪੁੱਤ ਮੈਂ ਬੋਲਦਾ ਜਦੋਂ ਕੋਈ ਕਾਲ ਕਰ ਰਿਹਾ ਜਦੋਂ ਕੋਈ ਚੁਟਕਲਾ ਸੁਣਾ ਰਿਹਾ ਨਾ ਉਦੋਂ ਨਾ ਤੁਸੀਂ ਕਰਿਆ ਕਰੋ ਉਦੋਂ ਚੁੱਕਣਾ ਔਖਾ ਹੋ ਜਾਂਦਾ ਹਾਂਜੀ ਤੇਗ ਤੁਸੀਂ ਆਉਂਦੇ ਰਹੋ ਪੁੱਤੋਂ ਸਤਿ ਸ੍ਰੀ ਅਕਾਲ ਤੇਗ ਜੀ ਕੀ ਹਾਲ ਆ ਹਾਂਜੀ ਮੈਂ ਵੀ ਠੀਕ ਆ ਤੁਸੀਂ ਦੱਸੋ ਕੀ ਕਰਦੇ ਸੀ
5: ਮੈਂ ਸੋਫੇ ਤੇ ਬੈਠੀ ਆ ਮੰਮਾ ਬਾਹਰ ਆ ਤੇ ਅੰਬਰ ਦਾ ਬ੍ਰੈਕਫਾਸਟ ਨਹੀਂ ਫਿਨਿਸ਼ਡ ਆ
1: ਓਕੇ ਹਾਂ ਸੱਚ ਅੱਜ ਤੇ ਅੰਬਰ ਨੇ ਵੀ ਜਾਣਾ ਤੇ ਅੰਬਰ ਨੇ ਵੀ ਸੁਣਾਉਣਾ ਅੱਜ ਤੇ
5: ਹੈਲੋ
1: ਤੇ ਨਾਲੇ ਅੱਜ ਤੁਸੀਂ ਆਪੇ ਸੁਣਾਉਣਾ ਹੈ ਨਾ ਵਿਦਆਊਟ ਮੰਮਾ ਹੈਲਪ
5: ਹਾਂਜੀ ਮੰਮਾ ਨਾਲ ਵੀ ਨਹੀਂ ਹੈਗੇ ਸੀ ਦਾਦੀ ਨੂੰ ਪਤਾ ਨਹੀਂ ਹੈਗਾ ਕਿਹੜਾ ਬਾਤ ਬੋਲਾਂ
1: ਵੈਰੀ ਗੁੱਡ ਚਲੋ ਫਿਰ ਹੁਣ ਸੁਣਾਓ ਤੁਸੀਂ
5: ਮਾਂ ਜਮੀਨੀ ਪੁੱਤ ਕੋਠੇ ਤੇ।
1: ਅੱਛਾ, ਮਾਂ ਜਮੀਨੀ ਤੇ ਪੁੱਤ ਕੋਠੇ ਤੇ ਚਲ ਗਿਆ।
5: ਹਾਂਜੀ।
1: ਓਕੇ, ਤੇ ਆਪਣਾ ਮਸਲਾ ਕੀ ਹੈ? ਮਤਲਬ ਮਾਂ ਨੂੰ ਜੰਮ ਲੈਣ ਦੇਣਾ ਚਾਹੀਦਾ ਸੀ? ਮਾਂ ਨੇ ਬਾਅਦ ਚ ਆਉਣਾ ਵਾ।
5: ਹਾਂਜੀ।
1: ਤੇ ਪੁੱਤ ਪਹਿਲਾਂ ਹੀ ਆ ਗਿਆ।
5: ਹਾਂਜੀ।
1: ਓਕੇ ਓਕੇ, ਤੇ ਫਿਰ ਹੁਣ ਕੀ ਮਸਲਾ ਹੱਲ ਕਰੀਏ ਫਿਰ ਇਹਦਾ? ਮੈਂ ਬੁੱਝਾਂ ਹੁਣ?
5: ਹਾਂਜੀ।
1: ਅੱਛਾ, ਕੀ ਬੁੱਝਣਾ, ਮਾਂ ਬੁੱਝਣੀ ਆ ਕਿ ਪੁੱਤ ਬੁੱਝਣਾ?
5: ਦੋਵੇਂ।
1: ਦੋਵੇਂ ਬੁੱਝਣੇ ਆ?
5: ਹਾਂਜੀ।
1: ਓਕੇ ਓਕੇ, ਦੋਵੇਂ ਬੁੱਝਣੇ ਆ, ਤੇ ਇਹ ਫਿਰ ਮੈਨੂੰ ਲੱਗਦਾ ਵਾ ਧੂੰਆਂ ਆ ਇੱਕ ਤੇ ਮਾਂ ਫਿਰ ਅੱਗ ਹੋਊਗੀ।
5: ਹਾਂਜੀ।
1: ਵਾਹ, ਵੈਰੀ ਨਾਈਸ ਆਫ ਮੀ, ਥੈਂਕ ਯੂ। ਤੇ ਵੇਖਿਆ, ਤੁਸੀਂ ਤੇ ਆਪ ਸਗੋਂ ਬੜਾ ਵਧੀਆ ਕਰ ਲੈਂਦੇ ਹੋ, ਹੈ ਨਾ? ਤੁਸੀਂ ਤੇ ਕੱਲੇ ਕੱਲੇ ਹੀ ਬੜਾ ਸੋਹਣਾ ਤੁਸੀਂ ਬੋਲ ਰਹਿੰਦੇ ਹੋ ਪੁੱਤ। ਐਵੇਂ ਆਪਾਂ ਮੰਮਾ ਨੂੰ ਵੀ ਲਾਗੇ ਬਾ ਕੇ ਇੰਗੇਜ ਕਰ ਛੱਡਦੇ, ਹੈ ਨਾ? ਮੈਨੂੰ ਤੇ ਯਕੀਨ ਹੀ ਵੀ ਤੇਗ ਨੇ ਕੱਲੀ ਨੇ ਬੜਾ ਵਧੀਆ ਸੁਣਾ ਲੈਣਾ। ਤੇ ਐਂਬਰ ਵੀ ਹੈਗੀ ਅੱਜ ਸੱਚ?
5: ਹਾਂਜੀ।
1: ਓਕੇ ਓਕੇ, ਸੁਣਾਓ ਸੁਣਾਓ ਸੁਣਾਓ।
5: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਉਹ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਅੰਬਰ ਦਾ?
5: ਮੈਂ ਵਧੀਆ।
1: ਓਕੇ, ਅੱਜ ਮੈਨੂੰ ਤੁਹਾਡੀ ਨਾ
5: ਕੀ ਹਾਲ ਚਾਲ?
1: ਮੇਰਾ ਵੀ ਠੀਕ ਆ। ਅੱਜ ਮੈਨੂੰ ਤੁਹਾਡੀ ਆਵਾਜ਼ ਵੱਡੀ ਵੱਡੀ ਲੱਗਣ ਡਈ ਆ।
5: ਹਾਂਜੀ।
1: ਵੈਰੀ ਨਾਈਸ, ਕੀ ਖਾਦਾ ਅੱਜ?
5: ਮਲਟੀ ਗ੍ਰੇਨ।
1: ਓ, ਤਾਂ ਕਰਕੇ ਫਿਰ ਵੱਡੀ ਹੋ ਗਈ ਆਵਾਜ਼।
5: ਹਾਂਜੀ।
1: ਓਏ, ਬੀਬੇ ਬੀਬੇ ਪੁੱਤ ਹੋ ਗਏ ਨਾ ਫਿਰ। ਤੇ ਲਾਹੀ ਕੀ ਕਰਦੀ ਆ?
5: ਲਾਹੀ ਲਾਹੀ ਗਲਾਸਿਸ ਗਲਾਸਿਸ
1: ਖੇਡਦੀ ਆ ਗਲਾਸਿਸ ਨਾਲ?
5: ਖੇਡਦੀ
1: ਆ। ਅੱਛਾ, ਇਹ ਲਾਹੀ ਗਲਾਸਿਸ ਲਾਉਂਦੀ? ਉਹ ਤੇ ਨਿੱਕੀ ਜੀ ਆ।
5: ਹਾਂਜੀ,
1: ਉਹ ਤੇ ਨਿੱਕੀ ਜੀ ਆ, ਉਹ ਗਲਾਸਿਸ ਲਾਉਂਦੀ ਆ।
5: ਇੱਕ ਮਾਊਸ ਹੈਗਾ,
1: ਮਾਊਸ ਵਾਲੀ ਕਿਹੜੀ ਗੱਲ ਸੀ? ਹਾਂਜੀ,
5: ਟੌਮ ਐਂਡ ਜੈਰੀ।
1: ਟੌਮ ਐਂਡ ਜੈਰੀ, ਓਕੇ ਓਕੇ, ਤੁਸੀਂ ਲਾਈਕ ਕਰਦੇ ਹੋ ਟੌਮ ਐਂਡ ਜੈਰੀ?
5: ਹਾਂਜੀ।
1: ਓ ਵੈਰੀ, ਮੈਂ ਵੀ ਬੜਾ ਲਾਈਕ ਕਰਦਾ ਟੌਮ ਐਂਡ ਜੈਰੀ। ਤੇ ਟੌਮ ਐਂਡ ਜੈਰੀ ਦੇ ਵਿੱਚੋਂ ਕੀ ਸੁਣਾਇਆ ਤੁਸੀਂ? ਹਾਂਜੀ,
5: ਓਲਨੀ ਮੋਲਨੀ ਦਰਾਂ ਵਿੱਚ ਖੋਲਣੀ।
1: ਅੱਛਾ, ਓਲਨੀ ਮੋਲਨੀ ਤੇ ਦਰਾਂ ਵਿੱਚ ਖੋਲਣੀ।
5: ਹਾਂਜੀ।
1: ਤੇ ਟੌਮ,
5: ਇਹ ਮੇਰਾ ਪਾਠ ਹੈਗਾ।
1: ਅੱਛਾ, ਇਹ ਤੁਹਾਡਾ ਪਾਠ ਆ? ਓਕੇ, ਓਲਨੀ ਮੋਲਨੀ ਤੇ ਦਰਾਂ ਵਿੱਚ ਖੋਲਣੀ।
5: ਹਾਂਜੀ।
1: ਓਕੇ, ਹੋ ਇਹ ਇਹ ਔਖਾ ਵਾ ਬੜਾ।
5: ਹਾਂਜੀ,
1: ਇਹ ਬਹੁਤ ਟਫ ਆ, ਤੁਸੀਂ ਮੇਰੀ ਹੈਲਪ ਕਰ ਦੋਗੇ?
5: ਹਾਂਜੀ।
1: ਕੀ ਕਿੱਦਾਂ ਹੈਲਪ ਕਰੋਗੇ? ਮੈਨੂੰ ਤਾਂ ਸਮਝ ਹੀ ਨਹੀਂ ਲੱਗਣ ਡਈ, ਹੋਰ ਔਖਾ ਹੋ ਗਿਆ। ਹੈ
5: ਛੁੱਟੀਆਂ?
1: ਛੁੱਟੀਆਂ,
5: ਛੁੱਟੀਆਂ,
1: ਹੋ ਇਹ ਤੇ ਹੋਰ ਔਖਾ ਹੋ ਗਿਆ।
5: ਛੁੱਟੀਆਂ
1: ਹੈ,
5: ਛੁੱਟੀਆਂ।
1: ਸੋਰੀ ਅੰਬਰ, ਮੈਨੂੰ ਤਾਂ ਸਮਝ ਨਹੀਂ ਲੱਗਦੀ ਪੁੱਤ। ਤੇਗ ਦੀਦੀ, ਤੇਗ ਦੀਦੀ ਦੱਸ ਦੂਗੀ। ਛੁੱਟੀਆਂ,
5: ਛੁੱਟੀਆਂ।
1: ਚੱਲ ਮੈਨੂੰ ਲਿਖ ਕੇ ਭੇਜ ਦਿਓ।
5: ਚੱਪਲਾਂ, ਚੱਪਲਾਂ।
1: ਉਹ ਚੱਪਲਾਂ, ਤੇ ਪਹਿਲਾਂ ਕੀ ਕਹਿ ਰਹੇ ਸੀ? ਜੁੱਤੀਆਂ,
5: ਜੁੱਤੀਆਂ,
1: ਜੁੱਤੀਆਂ ਕਹਿ ਰਹੇ ਸੀ।
5: ਹਾਂਜੀ।
1: ਓ, ਤੁਹਾਨੂੰ ਪਤਾ ਈਜ਼ੀ, ਤੁਸੀਂ ਸ਼ੂਜ਼ ਕਹਿ ਦੇਣਾ ਸੀ।
5: ਮਹਿਸੂਸ ਖਾਇਆ ਸੀ।
1: ਕਿਆ ਸੀ ਉਹ? ਸੋਰੀ ਪੁੱਤ ਸੋਰੀ, ਮੈਨੂੰ ਨਹੀਂ ਸਮਝ ਲੱਗਾ, ਸੋਰੀ, ਮੈਂ ਸਵੇਰੇ ਸਵੇਰੇ ਇੰਨਾ ਜ਼ੋਰ ਲਵਾਤਾ ਤੁਹਾਡਾ, ਸੋਰੀ ਪੁੱਤ ਸੋਰੀ। ਥੈਂਕ ਯੂ, ਤੁਸੀਂ ਬਹੁਤ ਸੋਹਣਾ ਸੁਣਾਇਆ, ਇੰਨਾ ਟਫ ਤੁਸੀਂ ਸਵੇਰੇ ਸਵੇਰੇ, ਵੈਰੀ ਨਾਈਸ, ਥੈਂਕ ਯੂ।
5: ਥੈਂਕ
1: ਯੂ ਪੁੱਤੂ, ਥੈਂਕ ਯੂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਅਤੇ ਹਰਗੁਣ, ਅਤੇ ਉਸ ਤੋਂ ਬਾਅਦ ਫਿਰ ਅਸੀਸ ਤੁਹਾਡੀ ਵਾਰੀ ਪੁੱਤ। ਸਤਿ ਸ਼੍ਰੀ ਅਕਾਲ ਅਨਾਹਤ।
6: ਸਤਿ ਸ਼੍ਰੀ ਅਕਾਲ ਵੀਰ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਅਨਾਹਤ ਦਾ?
6: ਵਧੀਆ, ਤੁਸੀਂ ਸੁਣਾਓ?
1: ਵਧੀਆ, ਕਿੱਦਾਂ ਹੋ ਗਈ ਸੁਲਾ ਫਿਰ?
6: ਹਾਂਜੀ ਹੋ ਗਈ।
1: ਕਿੱਦਾਂ ਕੀਤੀ ਸੁਲਾ ਫਿਰ? ਕੋਈ ਵਿਚੋਲਾ ਵਿਚਾਲਾ ਪਾਇਆ ਕਿ ਆਪੇ ਮੰਨ ਗਈਆਂ ਜੇ?
6: ਮੰਮਾ ਨੇ ਕਰਵਾਈ।
1: ਮੰਮਾ ਨੇ ਭਰਾਈ, ਓਕੇ। ਅੱਛਾ, ਪਾਪਾ ਪਾਪਾ ਕੋ ਨਹੀਂ ਗੱਲ ਬਣੀ? ਹਾਂ
6: ਹੈਂ, ਨਹੀਂ।
1: ਮੈਨੂੰ ਤਾਂ ਇਦਾਂ ਲੱਗਦਾ ਜਦੋਂ ਤੁਸੀਂ ਲੜਦੀਆਂ ਤੇ ਪਾਪਾ ਇੰਜੋਏ ਕਰਦੇ ਸਗੋਂ। ਹੈਂ,
6: ਸਾਨੂੰ ਵੀ ਇਹੀ ਲੱਗਦਾ
1: ਹੈ ਨਾ? ਮੈਨੂੰ ਵੀ ਇਦਾਂ ਹੀ ਲੱਗਾ ਵੀ ਪਾਪਾ ਤੇ ਸਗੋਂ ਇੰਜੋਏ ਕਰਨ ਡੇ ਹੀ ਹੈ। ਮੰਮਾ ਨੇ ਫਿਰ ਕਿਹੜਾ ਟੈਕਟ ਵਰਤਿਆ, ਕਿੱਦਾਂ ਕਰਾਈ ਸੀ?
6: ਉਹਨਾਂ ਨੇ ਕਿਹਾ ਕਿ ਚੁੱਪ ਕਰਕੇ ਗੱਲ ਕਰ ਲਓ ਇੱਕ ਦੂਜੇ ਨਾਲ, ਨਹੀਂ ਤਾਂ ਛੇੜ
1: ਸਕਦੇ। ਅੱਛਾ, ਫਿਰ ਮੰਮਾ ਦਾ ਦਬਕਾ ਚੱਲਦਾ ਫਿਰ?
6: ਹਾਂਜੀ।
1: ਓਏ, ਤੁਸੀਂ ਤਾਂ ਫਿਰ ਡਰਦੀਆਂ ਮੰਨ ਗਈਆਂ ਜੇ? ਇਹ ਬੈਸਟ ਹੈ ਨਾ?
6: ਹਾਂਜੀ,
1: ਪਰ ਹੋ ਸਕਦਾ ਤੁਹਾਡਾ ਪਹਿਲਾਂ ਹੀ ਜੀ ਕਰਨ ਡਿਆ ਹੋਵੇ ਵੀ ਮੰਨ ਹੀ ਜਾਈਏ ਐਵੇਂ, ਹੈ ਨਾ? ਜੀ ਕਰਦਾ
6: ਜੀ ਸਾਰਾ ਦਿਨ ਤੱਕ ਤਾਂ ਮੂੰਹ ਫਲਾ ਕੇ ਨਹੀਂ ਬੰਦੇ ਸੀ।
1: ਹਾਂ, ਸਾਰਾ ਦਿਨ ਮੂੰਹ ਫਲਾ ਕੇ ਥੋੜੀ ਬਹਿਣਾ ਸੀ, ਨਾਲੇ ਕਿੰਨੇ ਕੰਮ ਹੁੰਦੇ ਆ ਜਿਹੜੇ ਇੱਕ ਦੂਸਰੇ ਨੂੰ ਕਹਿਣੇ ਹੁੰਦੇ ਆ, ਇੱਕ ਦੂਜੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਹੈ ਨਾ, ਫਿਰ ਉਹ ਹੁੰਦੀਆਂ ਹੀ ਨਹੀਂ ਆ ਤੇ।
6: ਹਾਂਜੀ, ਨਹੀਂ ਤਾਂ ਅਸੀਂ ਇੱਕ ਦੂਜੇ ਨੂੰ ਦੇਖ ਕੇ ਹੱਸੀ ਜਾਂਦੇ ਆ।
1: ਚਲੋ ਉਹ ਵੀ ਠੀਕ ਆ, ਹੱਸਣਾ ਤੇ ਠੀਕ ਆ।
6: ਹਾਂਜੀ,
1: ਹਾਂ ਕੀ ਸੁਣਾਓਗੇ ਫਿਰ?
6: ਅੱਜ ਮੈਂ ਤੁਹਾਨੂੰ ਅਦਰਸ ਤੇ ਇੰਡੀਅਨਸ ਦੇ ਵਿੱਚ ਡਿਫਰੈਂਸ ਦੱਸਾਂਗੀ।
1: ਓਕੇ ਓਕੇ, ਪਲੀਜ਼।
6: ਅਦਰ, ਓ ਨੋ, ਮਾਈ ਸਾਈਕਲ ਗਾਟ ਪੰਚਰ, ਆਈ ਸ਼ੁਡ ਕਾਲ ਦ ਮੈਕੈਨਿਕ। ਇੰਡੀਅਨਸ, ਪਾਪਾ ਆ ਵੇਖਿਓ। ਅਦਰ, ਓ ਨੋ, ਇਟਸ ਲੀਕੇਜ ਇਨ ਮਾਈ ਬਾਥਰੂਮ, ਆਈ ਸ਼ੁਡ ਕਾਲ ਦ ਪਲੰਬਰ। ਇੰਡੀਅਨ, ਪਾਪਾ ਆ ਵੇਖਿਓ।
1: ਓਕੇ,
6: ਅਦਰ ਅਦਰ, ਓ ਨੋ, my kitchen door got stuck, I should call the carpenter. Indians, papa avekyo. Others, oh no, my shoelace broke, I should buy a new one. Others, I mean Indians, papa avekyo. Papa kende
7: koi nahi putt kare ja ke gund naal jod da.
1: ਗੂੰਦ ਪਈ ਘਰ ਤੁਹਾਡੇ ਵੀ ਇੱਦਾਂ ਕਰਦੇ ਪਾਪਾ ਫਿਰ?
6: ਕਦੀ ਕਦੀ
1: ਕਦੀ ਕਦੀ। ਥੈਂਕ ਯੂ, ਥੈਂਕ ਯੂ ਪੁੱਤੋ, ਥੈਂਕ ਯੂ। ਮੈਂ ਇੱਕ ਮਿੰਟ ਸੁਖਨ ਸਾਹਿਬ ਨੂੰ ਵੀ ਮੈਂ ਨਾਲ ਲੈ ਲਵਾਂ, ਤੇ ਸੁਖਨ ਨੂੰ ਵੀ ਆਪਾਂ ਗੱਡੀ 'ਚ ਚੜਾ ਲਈਏ ਨਾਲ। ਹਾਂਜੀ
6: ਦੀਦੀ ਨਾਲ ਗੱਲ ਕਰ ਲਓ।
1: ਥੈਂਕ ਯੂ ਪੁੱਤੋ, ਥੈਂਕ ਯੂ। ਹੈਲੋ ਹੈਲੋ, ਹਾਂਜੀ ਅਰਗੁਣ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਅਰਗੁਣ ਦਾ?
8: ਮੈਂ ਵਧੀਆ, ਤੁਸੀਂ ਦੱਸੋ?
1: ਠੀਕ ਆ, ਵਧੀਆ। ਕਿੱਦਾਂ ਫਿਰ ਸੁਲਾ ਕਰਨ ਚ ਫਾਇਦਾ ਹੋਇਆ ਕਿ ਉਦਾਂ ਫਾਇਦਾ ਹੀ?
8: ਹਾਂਜੀ, ਫਾਇਦਾ ਤਾਂ ਹੋਇਆ, ਮੈਂ ਵੀ ਕੰਮ ਹੀ ਕਰ ਰਹੀ
1: ਹਾਂ। ਆਵਾਜ਼ ਤੁਹਾਡੀ ਖਰਾਬ ਹੁੰਦੀ ਵਿੱਚ ਵਿੱਚ ਅਰਗੁਣ ਦੀ। ਹਾਂ, ਅਨਾਹਤ ਦੀ ਵੀ ਹੋ ਰਹੀ ਸੀ ਥੋੜੀ ਥੋੜੀ।
8: ਇੱਥੇ ਨੈਟਵਰਕ ਪ੍ਰੋਬਲਮ ਆ।
1: ਅੱਛਾ, ਕਿੱਥੇ ਕਿਹੜੀ ਜਗ੍ਹਾ ਤੁਸੀਂ?
8: ਫਲਾਈਡ।
1: ਓਕੇ ਓਕੇ ਓਕੇ ਓਕੇ, ਤੁਸੀਂ ਇਹਨਾਂ ਕਾਲ ਕਰਨ ਤੋਂ ਪਹਿਲਾਂ ਹੀ ਕਹਿ ਦਿਆ ਕਰੋ ਅਸੀਂ ਕਲਾਈਡ ਤੋਂ ਗੱਲ ਕਰ ਰਹੇ ਹਾਂ, ਫਿਰ ਤੁਹਾਨੂੰ ਇਹ ਵੀ ਨਹੀਂ ਦੱਸਣ ਦੀ ਲੋੜ ਵੀ ਫੋਨ ਦੇ ਨੈਟਵਰਕ ਨਹੀਂ ਸਹੀ।
8: ਹਾਂਜੀ,
1: ਕੀ ਲਿਆਇਓ ਫਿਰ?
9: ਅੱਜ ਇੱਕ ਬੁਝਾਰਤ।
1: ਹਾਂਜੀ।
9: ਤਿੰਨ ਪੈਰਾਂ ਵਾਲੀ ਸਿੱਕਲੀ ਇਸ਼ਨਾਨ ਕਰਕੇ ਬਾਹਰ ਨਿਕਲੀ।
1: ਤਿੰਨ ਪੈਰਾਂ ਵਾਲੀ,
9: ਪੈਰਾਂ
1: ਤਿੰਨ ਪੈਰਾਂ ਵਾਲੀ,
9: ਹਾਂਜੀ
1: ਤਿੰਨ ਪੈਰਾਂ ਵਾਲੀ ਤਿੱਤਲੀ,
9: ਹਾਂਜੀ
1: ਤੇ ਇਸ਼ਨਾਨ ਕਰਕੇ ਨਿਕਲੀ।
9: ਹਾਂਜੀ।
1: ਓਕੇ, ਤਿੰਨ ਪੈਰਾਂ ਵਾਲੀ ਤਿੱਤਲੀ, ਵਾਹ ਨਾਈਸ, ਸਮਥਿੰਗ ਕ੍ਰੀਏਟਿਵ। ਓਕੇ, ਤਿੱਤਲੀ, ਤਿੰਨ ਪੈਰਾਂ ਵਾਲੀ ਤਿੱਤਲੀ। ਓਕੇ, ਉੜਦੀ ਵੀ ਆ?
9: ਨਹੀਂ।
1: ਫਲੋਟ ਤੇ ਕਰਦੀ ਆ ਨਾ?
9: ਨਹੀਂ। ਹਾਂਜੀ ਫਲੋਟ ਵੀ ਕਰਦੀ ਆ।
1: ਕਰ ਜਾਂਦੀ ਫਲੋਟ?
9: ਹਾਂਜੀ।
1: ਤੁਸੀਂ ਲਾਈਕ ਕਰਦੇ ਹੋ?
9: ਹਾਂਜੀ ਬਹੁਤ ਸਵਾਦ, ਹਾਂਜੀ।
1: ਇਹ ਤਾਂ ਮਤਲਬ ਖਾਣ ਵਾਲੀ ਆ, ਹੈ?
9: ਹਾਂਜੀ।
1: ਓ ਯਮ, ਸਵੇਰੇ ਸਵੇਰੇ ਖਾ ਲਈਦੀ ਆ ਕਿ ਦੁਪਹਿਰੇ ਖਾਈਦੀ ਕਿ ਸ਼ਾਮ ਨੂੰ ਕਿ ਰਾਤ ਨੂੰ?
9: ਚਾਹ ਨਾਲ ਖਾ ਸਕਦੇ ਆ ਕਦੀ ਵੀ।
1: ਚਾਹ ਨਾਲ ਕਦੀ ਵੀ?
9: ਹਾਂਜੀ।
1: ਤੁਸੀਂ ਚਾਹ ਪੀਂਦੇ ਹੋ?
9: ਹਾਂਜੀ ਪੀ ਲੈਂਦੇ ਆ ਪੰਜਾਬੀਆਂ ਤਾਂ।
1: ਹਾਏ, ਅਨਾਥ ਵੀ ਪੀ ਲੈਂਦੀ ਆ?
9: ਹਾਂਜੀ ਉਹ ਵੀ ਪੀ ਲੈਂਦੀ।
1: ਤੇ ਮੰਮੀ ਕਹਿੰਦੇ ਨੀ ਆ ਤੁਸੀਂ ਕਾਲੀਆਂ ਹੋ ਜਾਣਾ, ਨੀ ਰੰਗ ਕਾਲਾ ਹੋ ਜਾਂਦਾ? ਹੈ
9: ਹਾਂਜੀ।
1: ਹਾਂ, ਵੱਡਿਆਂ ਤੇ ਪੀਣੀ ਹੁੰਦੀ ਆ, ਨਿਆਣੇ ਥੋੜੀ ਪੀਂਦੇ ਆ, ਏਦਾਂ ਨੀ ਕਹਿੰਦੇ?
9: ਹਾਂਜੀ।
1: ਹੈ, ਫਿਰ ਤੁਹਾਡਾ ਨੀ ਜੀ ਕਰਦਾ ਤੁਸੀਂ ਬੋਨਵੀਟਾ ਪੀਆ ਕਰੋ?
9: ਅਸੀਂ ਪੀਂਦੇ ਹੁੰਦੇ ਸੀਗੇ ਤਾਂ ਮੰਮਾ ਕਹਿੰਦੇ ਹੁਣ ਤੁਸੀਂ ਵੱਡੇ ਹੋ ਗਏ ਤਾਂ ਚਿੱਟਾ ਦੁੱਧ ਪੀਆ ਕਰੋ।
1: ਅੱਛਾ, ਤੇ ਫਿਰ ਤੁਸੀਂ ਚਾਹ ਤੇ ਆ ਗਏ? ਹੈ
9: ਨਹੀਂ, ਕਦੀ ਕਦੀ ਪੀ ਲੈਂਦਾ ਚਾਹ।
1: ਓਕੇ ਓਕੇ, ਗੁੱਡ ਗੁੱਡ, ਠੀਕ ਆ। ਫਿਰ ਇਹ ਮੈਨੂੰ ਲੱਗਦਾ ਵੀ ਸਮੋਸਾ।
9: ਹਾਂਜੀ।
1: ਯਮ, ਤੁਹਾਨੂੰ ਬਣਾਉਣਾ ਆਉਂਦਾ?
9: ਨਹੀਂ।
1: ਤੁਹਾਡੇ ਸਕੂਲ ਸਿਖਾਉਂਦੇ ਕੁਕਿੰਗ?
9: ਹਾਂਜੀ ਸਿਖਾਉਂਦੇ ਆ।
1: ਕੀ ਸਿੱਖਿਆ ਵਾ?
9: ਸਪ੍ਰਿੰਗ ਰੋਲ ਸਿੱਖੇ ਸੀਗੇ, ਪੀਜ਼ਾ ਵੀ ਸਿੱਖਿਆ ਸੀ।
1: ਅੱਛਾ, ਪੀਜ਼ਾ ਵੀ ਸਿੱਖਿਆ ਸੀ ਤੇ ਸਪ੍ਰਿੰਗ ਰੋਲ ਵੀ।
9: ਹਾਂਜੀ।
1: ਗੁੱਡ, ਫਿਰ ਚਲੋ ਫਿਰ ਨੈਕਸਟ ਟਾਈਮ ਸਮੋਸਾ ਵੀ ਸਿੱਖਿਓ ਫਿਰ।
9: ਹਾਂਜੀ,
1: ਠੀਕ ਆ।
10: ਮੈਂ
1: ਠੀਕ ਆ, ਤੁਸੀਂ ਕਿੱਦਾਂ ਹੋ?
10: ਮੈਂ ਠੀਕ ਆ।
1: ਇਦਾਂ ਕਿੱਦਾਂ ਮੇਰੇ ਨਾਲ ਗੁੱਸੇ ਹੋ ਗਈ? ਦਬਕੇ ਮਾਰੋਗੇ ਮੈਨੂੰ? ਫਿਰ ਦਬਕੇ ਕੋ ਮਾਰਦੀ ਮੈਨੂੰ?
10: ਦਬਕੇ ਨਹੀਂ ਮਾਰਦੀ।
1: ਹੋਰ ਕੀ? ਤੂੰ ਮੇਰੇ ਨਾਲ
10: ਉਹੀ ਹੌਲੀ ਬੋਲ ਰਹੀ, ਫਿਰ ਆਵਾਜ਼ ਨਹੀਂ ਆਉਂਦੀ।
1: ਮੈਨੂੰ ਇਦਾਂ ਲੱਗਾ ਤੁਸੀਂ ਚੋਰ ਦੀ ਮੇਰੇ ਤੇ ਯੈਲ ਕੀਤਾ।
10: ਨਹੀਂ, ਪਰ ਜੋ ਮੈਂ ਚੀਕ ਕਰਦੀ, ਫਿਰ ਜੋ ਮੈਂ ਚੀਕਦੀ ਆ, ਫਿਰ ਗੱਲ, ਫਿਰ ਉਹ ਆਉਂਦੀ ਨਹੀਂ ਆਵਾਜ਼।
1: ਓਹੋ, ਤੁਹਾਨੂੰ ਪਤਾ ਜਦੋਂ ਚੀਕੀ, ਜਦੋਂ ਚੀਕੀ ਤੇ ਗਲਾ ਵੱਡਾ ਹੋ ਜਾਂਦਾ, ਪਤਾ ਤੁਹਾਨੂੰ?
10: ਗਲਾ ਵੱਡਾ ਹੁੰਦਾ? ਅੱਛਾ, ਠੀਕ ਆ ਠੀਕ ਆ।
1: ਗਲਾ ਵੱਡਾ ਹੋ ਜਾਣਾ ਤੁਹਾਡਾ?
10: I was not yelling.
1: ਹੋਰ ਫਿਰ ਤਿਆਰ ਹੋ ਗਏ ਹੋ? ਨਹੀਂ, ਸਿਆਣੀ ਤੇ ਬਹੁਤ ਹੈ ਅਸੀਂ, ਬਹੁਤ ਸਿਆਣੀ ਆ।
10: ਸੁਣੋ, ਪਤਾ ਕੀ, ਮੈਂ ਇੱਕ ਵਾਰੀ ਨਾ ਮੇਰੇ ਪਾਪਾ ਨੇ ਕਿਹਾ ਬਈ ਜਦੋਂ ਮੇਰੇ ਫਰੈਂਡ ਜ਼ਾਵੀਅਰ ਨੇ ਨਾ ਓਕੇ, ਮੰਮਾ ਕਹਿੰਦੇ ਨੋ ਨੋ,
1: ਹਾਂ ਉਹਨੂੰ ਕਹੀਦਾ ਹੁੰਦਾ ਵਾ ਵੀ ਨੋ, ਮੈਂ ਤੇਰੇ ਨਾਲ ਬੈਡ ਨਹੀਂ ਨਾ ਕਰਦੀ, ਮੈਂ ਤੇਰੇ ਨਾਲ ਰਿਸਪੈਕਟਫੁਲੀ ਗੱਲ ਕਰਦੀ ਆ, ਤੈਨੂੰ ਵੀ ਰਿਸਪੈਕਟਫੁਲੀ ਗੱਲ ਕਰਨੀ ਚਾਹੀਦੀ।
10: ਸੀਰੀਅਸਲੀ ਮੈਂ ਬਸ ਨੋਰਮਲ ਕਾਇੰਡਲੀ ਵੀ ਉਹ ਰੋਏ ਨਾ, ਚੱਲ ਕੋਈ ਨੀ ਹੈਨਾ, ਮਾਰਿਆ ਨੀ।
1: ਨਹੀਂ, ਗੁੱਡ ਕੀਤਾ ਕਿ
10: ਉਹ ਤਾਂ ਅਜੇ ਬੱਚਾ ਹੀ ਆ।
1: ਹਾਂ, ਬੱਚਾ ਹੀ ਆ ਕਿ ਉਹ ਹਲੇ ਉਹ ਮੈਚੋਰ ਥੋੜੀ ਹੋਇਆ ਵਾਲੇ। ਤੁਹਾਡੀ ਕਲਾਸ ਚ ਹੀ ਹੁੰਦਾ?
10: ਕਈ ਵਾਰੀ ਨਾ ਜਦੋਂ ਅਸੀਂ ਕੁਛ ਕਰਦੇ ਆ ਨਾ, ਕੁਛ ਕਹਿੰਦੇ ਆ, ਫਿਰ ਉਹਦੇ ਉਹ ਕਹਿ ਕੇ ਨਾ ਕੁਛ ਬੈਡ ਕਹਿ ਦਿੰਦਾ ਉਹਦੇ ਪਿੱਛੇ।
1: ਓਹਦੇ ਫਿਰ ਮੰਮਾ ਪਾਪਾ ਨੇ ਨਾ ਓਹਨੂੰ ਚੰਗੀਆਂ ਗੱਲਾਂ ਨੀ ਨਾ ਸਿਖਾਈਆਂ,
10: ਓਹਦੇ ਮੰਮਾ ਪਾਪਾ ਬਹੁਤ ਮਾਰਦੇ ਓਹਦੇ।
1: ਹਾਂ ਫਿਰ ਉਹ
10: ਇੰਨਾ ਜ਼ਿਆਦਾ
1: ਫਿਰ ਉਹਨਾਂ ਨੇ ਨਹੀਂ ਨਾ ਉਹਨੂੰ
10: ਜਦੋਂ ਬੈਟ ਕਰੇ ਬਸ ਓਨਲੀ ਜਦੋਂ ਬੈਟ ਕਰੇ।
1: ਹਾਂ ਜਦੋਂ ਬੈਟ ਕਰੋ ਤੇ ਫਿਰ ਤੇ ਤੁਹਾਨੂੰ ਵੱਜਣੀਆਂ ਹੀ ਆ। ਪਰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ, ਪਰ ਉਹ ਸਮਝਦਾ ਨਹੀਂ ਹੈ ਨਾ, ਸਮਝਦਾ ਨਹੀਂ ਆ। ਚਲੋ ਕੋਈ ਗੱਲ ਨੀ, ਤੁਹਾਡੀ ਕਲਾਸ ਜਾਓ
10: ਨਾ।
1: ਕਲਾਸ
10: ਨੈਕਸਟ ਟੂ ਮਾਈ ਕਲਾਸ।
1: ਅੱਛਾ ਅੱਛਾ ਅੱਛਾ, ਕੋਈ ਨੀ, ਤੁਸੀਂ ਥੋੜਾ ਅਵੋਇਡ ਕਰਿਆ ਕਰੋ। ਤੁਸੀਂ ਜਿਹੜੇ ਇਦਾਂ ਦੇ ਚੀਕੀ ਬੱਚੇ ਹੁੰਦੇ ਨਾ, ਜ਼ਿਆਦਾ ਤੰਗ ਕਰਦੇ ਆ, ਉਹਨਾਂ ਨੂੰ ਅਵੋਇਡ ਕਰ ਲਈਦਾ ਹੁੰਦਾ ਥੋੜਾ ਜਿਹਾ। ਠੀਕ ਆ, ਤੁਸੀਂ ਤੇ ਬੀਬੇ ਪੋਤੇ ਹੋ ਨਾ, ਤੁਸੀਂ ਟੀਚਰ ਨੂੰ ਦੱਸੋ ਨਾ ਵੀ ਇਹ ਬੈਡ ਵਰਡਸ ਕਹਿੰਦਾ ਵਾ, ਤੁਸੀਂ ਟੀਚਰ ਕੁਛ
10: ਸਕੂਲ ਚ ਤਾਂ ਨੀ ਮੈਂ ਟੈਲ ਆਫ ਕਰਦੀ, ਸਕੂਲ ਚ ਤਾਂ ਨੀ ਉਹ ਬੈਡ ਵਰਡ ਕਹਿੰਦਾ, ਕਿਉਂਕਿ ਨਹੀਂ ਤਾਂ ਤੁਸੀਂ ਰਿਫਲੈਕਸ਼ਨ ਜਾਣਗੇ, ਉਹ ਰਿਫਲੈਕਸ਼ਨ ਨਹੀਂ ਨਾ ਜ਼ਿਆਦਾ ਚਾਹੇ ਤੰਗ, ਉਹ ਕਹਿੰਦਾ ਨੀ ਸਕੂਲ ਚ।
1: ਓ ਪਰ ਤੁਸੀਂ ਫਿਰ ਕਹਿ ਸਕਦੇ ਹੋ ਨਾ ਫਿਰ ਵੀ ਟੀਚਰ,
10: ਬਸ ਬਸ ਮੈਂ ਇਰੀਟੇਟ ਹੁੰਦੀ ਕਿਉਂਕਿ ਉਹ ਸਾਨੂੰ ਪਾਰਕ ਚ ਕਹਿੰਦਾ।
1: ਓ ਤੇ ਫਿਰ ਉਹਦੇ ਮੰਮੀ ਪਾਪਾ ਨੂੰ ਤੁਸੀਂ ਸ਼ਿਕਾਇਤ ਲਾ ਸਕਦੇ ਹੋ ਵੀ ਮੈਂ ਇਹਦਾ ਹਨਾ, ਤੁਸੀਂ ਉਹਨੂੰ ਅੰਗਰੇਜ਼ੀ ਚ ਕਹੋ ਵੀ ਆਈ ਡੋਂਟ ਲਾਈਕ।
10: ਹਾਂਜੀ ਪਰ ਮੈਂ ਉਹ ਕਦੇ ਕਦੇ ਕਹਿੰਦੀ ਹੁੰਦੀ ਬਈ ਸਟਾਪ ਇਟ, ਆਈ ਡੋਂਟ ਲਾਈਕ ਇਟ, ਸਟਾਪ ਫਾਲੋਇੰਗ ਅਸ, ਹਨਾ
1: ਉਹਨੂੰ ਕੋ ਵੀ ਅਹੀਂ ਤਾਂ ਦੇਣਾ ਤਾਂ
10: ਮੇਰੇ ਫਰੈਂਡ ਦਾ ਹਨਾ। ਤੇ ਫਿਰ ਇੱਕ ਵਾਰੀ ਨਾ ਅਸੀਂ ਇੱਕ ਛੋਟੀ ਬਾਗ ਦੀ ਟ੍ਰੇਲ ਬਣਾ ਰਹੇ ਸੀ, ਤਾਂ ਵੀ ਜਦੋਂ ਪਾਪਾ ਤੇ ਪਾਪਾ ਮੇਰੇ ਪਾਪਾ ਤੇ ਮੇਰੇ ਫਰੈਂਡ ਦੇ ਪਾਪਾ ਦਿਖਣ ਨਾ ਸਾਨੂੰ ਦੋਨਾਂ ਨੂੰ ਹਨਾ, ਫਿਰ ਉਹ ਟ੍ਰੇਲ ਨੂੰ ਫੋਲੋ ਕਰ ਸਕਦੇ, ਉੱਥੇ ਮੈਂ ਉੱਥੇ ਅਸੀਂ ਹੋਵਾਂਗੇ। ਤੇ ਜਦੋਂ ਅਸੀਂ ਘਰ ਜਾਣਾ ਸੀ ਨਾ, ਕੁਝ ਜਿਹੜਾ ਜ਼ਾਵੀਅਰ ਸੀਗਾ ਨਾ ਜਿਹੜਾ ਬੜੇ ਬੈਡ ਵਰਡਸ ਕਹਿੰਦਾ ਹਨਾ, ਉਹਨੇ ਨਾ ਸਾਰੇ ਆਏ ਪਾਪਾ ਪਿੱਛੇ ਦੇਖੀ ਜਾਂਦੇ ਬਈ ਜੇ ਉਹਨੇ ਉਹਨੂੰ ਲਾਈਕ ਖਰਾਬ ਕੀਤਾ ਫਿਰ ਉਹਦੇ ਥੱਪੜ ਮਾਰਨਗੇ। ਤੇ ਫਿਰ ਪਾਪਾ ਨੇ ਦੇਖਿਆ ਨੀ, ਤੇ ਫਿਰ ਪਾਪਾ ਨੇ ਦੇਖਿਆ ਨੀ ਤੇ ਫਿਰ ਉਹਨੇ ਬਸ ਕਰਤਾ।
1: ਓਕੇ ਚਲੋ ਕੋਈ ਨੀ, ਤੁਸੀਂ ਨਾ ਇੱਕ ਵਾਰੀ ਫਿਰ ਉਹਨੂੰ ਨਾ ਪਿਆਰ ਨਾਲ ਉਹਨੂੰ ਕਿਹੋ ਵੀ ਅਸੀਂ ਤੇਰੇ ਨਾਲ ਜਿਹੜੀ ਤੂੰ ਇੱਦਾਂ ਕਰਦਾ ਹੈ ਨਾ, ਤੇ ਅਸੀਂ ਤਾਂ ਕਰਕੇ ਤੇਰੇ ਨਾਲ ਖੇਡਣਾ ਪਸੰਦ ਨਹੀਂ ਕਰਦੇ, ਤੇ ਪਲੀਜ਼ ਤੂੰ ਆਪਣਾ ਬਿਹੇਵੀਅਰ ਠੀਕ ਕਰ ਲੈ, ਤੇ ਨਾਲੇ ਇੱਕ ਵਾਰੀ ਉਹਦੇ ਮੰਮੀ ਪਾਪਾ ਨੂੰ ਵੀ ਕਹਿ ਦਿਓ। ਠੀਕ ਆ, ਫਿਰ ਵੇਖਾਂਗੇ ਕੀ ਕਰਦਾ।
10: ਉਹ ਤਾਂ ਮੈਂ ਕਹਿੰਦੀ ਹੁੰਨੀ।
1: ਹਾਂ ਫਿਰ ਵੇਨ, ਫਿਰ ਤਾਂ ਵੀ ਨਹੀਂ ਠੀਕ ਹੁੰਦਾ
10: ਨਾ।
1: ਉਹ
10: ਥੋੜਾ ਟਾਈਮ ਠੀਕ ਹੁੰਦਾ ਫਿਰ ਵਾਪਸ ਕਰ ਲੱਗ ਜਾਂਦਾ ਜੋ ਸੀ ਘਰ ਜਾਂਦੇ।
1: ਨਾ ਹੋ ਜਾਊਗਾ ਠੀਕ ਪੁੱਤ।
10: ਬੋਲੀ
1: ਹੈ, ਬੋਲੀ ਸੁਣਾਓ। ਚਲੋ ਉਹਨੂੰ ਨਹੀਂ ਸੁਣਾਉਣੀ, ਸਾਨੂੰ ਸੁਣਾ। ਹਾਂਜੀ,
10: ਉਹ ਕਿਹੜੀ ਚੀਜ਼ ਆ ਜੀ ਚ ਬੜਾ ਸਾਰੀ ਚੀਜ਼ ਜੋ ਭਰ ਜਾਂਦੀ ਉਹ ਬਾਹਰ ਨਿਕਲਣ ਲੱਗ ਜਾਂਦਾ?
1: ਫਿਰ ਦੱਸੋ।
10: ਮੈਂ ਬਣਾਈ ਆ, ਆਪੇ ਬਣਾਉਂਦੀ ਆ ਮੈਂ ਹਾਰ ਹਾਰ।
1: ਅੱਛਾ ਫਿਰ ਦੱਸੋ ਕੀ, ਦੁਬਾਰਾ ਦੱਸੋ।
10: ਹੈਗੀ ਸੀ ਉਹ ਕਿਹੜੀ ਚੀਜ਼ ਜੀ ਚ ਬਾਹਲੀ ਜ਼ਿਆਦਾ ਕੋਈ ਚੀਜ਼ ਪੈਂਦੀ ਫਿਰ ਬਾਹਰ ਨਿਕਲਣ ਲੱਗ ਜਾਂਦੀ ਆ?
1: ਅੱਛਾ ਬਾਲੀ ਜਿਆਦੀ ਚੀਜ਼
10: ਲਾਸਟ ਹੋ ਜਾਂਦੀ।
1: ਅੱਛਾ ਕਿਹੜੀ ਚੀਜ਼ ਆ ਜਿਸ ਚ ਬਾਲੀ ਜਿਆਦੀ ਪੈ ਜਾਂਦੀ ਆ ਤੇ ਫਿਰ ਉਹ ਲਾਸਟ ਹੋ ਜਾਂਦੀ ਆ? ਇਦਾਂ
10: ਹਿੰਟ ਦੇ ਦੋ ਮੈਂ।
1: ਹਾਂ ਹਿੰਟ ਦੇ ਦੋ। ਚਲੋ
10: ਇੱਕ ਰੈੱਡ ਐਂਡ ਔਰੇਂਜ ਜਾਂ ਜੀ ਥੋੜਾ ਯੈਲੋ ਆ ਉਹ ਚੀਜ਼ ਜਿਹੜੀ ਬਲਾਸਟ ਹੁੰਦੀ।
1: ਤੇ ਉਹ ਆਪਾਂ ਖਾਣੇ ਆ?
10: ਉਹ ਵਲ
1: ਜਸਵਾਲ ਅੰਕਲ ਕਹਿੰਦੇ ਪਕਾਨਾ ਬਲੂਨ।
10: ਬਲੂਨ?
1: ਹਾਂ ਬਲੂਨ ਥੋੜੀ ਆ।
10: ਦੱਸਦਾ?
1: ਹਾਂ ਦੱਸੋ।
10: ਪਹਿਲਾਂ ਇੱਕ ਵਾਰੀ ਦੱਸੋ ਵੀ ਵਟ ਯੂ ਥਿੰਕ, ਕੋਈ ਹੈਲਪ ਨਹੀਂ ਲੈਣੀ,
1: ਮੈਨੂੰ ਤੇ ਬਿਲਕੁਲ ਵੀ ਨੀ ਸਮਝ ਚ ਆਉਣ ਡਿਆ। ਤੇ ਉਹ ਤਾਂ ਗੁਰਪ੍ਰੀਤ ਆਂਟੀ ਮੈਨੂੰ ਕਹਿੰਦੇ ਆ ਵਲਕਾਨੋ ਕਹਿ ਦੋ।
10: ਯੈਸ
1: ਹੈ,
10: ਯੈਸ ਵਲਕਾਨੋ ਹੈ।
1: ਓਹੋ ਅੱਛਾ, ਇੰਨਾ ਔਖਾ, ਇੰਨੇ ਔਖੇ ਨਾ ਮੈਨੂੰ ਪੁੱਛਿਆ ਕਰ ਕੁੜੀ ਸਵੇਰੇ ਸਵੇਰੇ।
10: ਮੈਂ ਬਿਠਾਈ, ਤੁਸੀਂ ਸੋਚੋ ਮੈਂ ਹੈਲਪ ਵੀ ਨਹੀਂ ਲਈ।
1: ਪਰ ਮੈਨੂੰ ਇੰਨਾ ਔਖਾ ਨਾ ਪੁੱਛਿਆ ਕਰ ਮੇਰ, ਮੈਨੂੰ ਤਾਂ ਨਿੱਕੇ ਨਿੱਕੇ ਜੇ ਆਉਂਦੇ ਆ ਛੋਟੇ ਛੋਟੇ।
10: ਪਹਿਲਾਂ ਮੈਂ ਕੋਈ ਈਜ਼ੀ ਵਾਲਾ ਬਣਾ
1: ਕੇ। ਹਾਂ, ਮੈਨੂੰ ਨਿੱਕੇ ਨਿੱਕੇ ਸੌਖੇ ਸੌਖੇ ਜੇ ਆਉਂਦੇ ਆ। ਓਕੇ,
10: ਪਹਿਲਾਂ ਮੈਂ ਛੋਟੇ ਛੋਟੇ ਲੋਜੇ ਤੋਂ ਐਵਰੀ ਡੇ ਉਹਨਾਂ ਸਹੀ ਕਰਤਾ ਨਾ, ਫਿਰ ਮੈਂ ਹਾਰਡਰ ਕਰੂੰ ਹਾਰਡਰ ਕਰੂੰ, ਫਿਰ ਸਾਨੂੰ ਆ ਜਾਣੀ।
1: ਹਾਂ, ਇਦਾਂ ਠੀਕ ਆ।
10: ਮੈਂ ਪਹਿਲਾਂ ਛੋਟਿਆਂ ਨਾਲ ਸਟਾਰਟ ਕਰੂ ਨੈਕਸਟ ਮੰਡੇ, ਤੇ ਫਿਰ ਮੈਂ ਵੱਡੇ ਵੱਡੇ ਵੱਡੇ ਕਰੀ ਜਾਓ ਜੇ ਤੁਸੀਂ ਗੈਸ ਕਰੀ।
1: ਹਾਂ, ਇਦਾਂ ਇਹ ਠੀਕ ਆ, ਇਹ ਠੀਕ ਆ। ਥੈਂਕ ਯੂ ਪੁੱਤਰ।
10: ਸਾਡੇ ਕੋਲ ਈਚ ਦੇ 3 ਗੈਸਸ ਹੋਣਗੇ।
1: ਚਲੋ, ਹਾਂ ਆ ਵੀ ਠੀਕ ਆ।
10: ਓਕੇ ਬਾਬਾ, ਲੇਟ ਹੋ ਗਏ, ਲੇਟ।
1: ਥੈਂਕ ਯੂ, ਥੈਂਕ ਯੂ, ਲੇਟ ਲੇਟ ਲੇਟ ਲੇਟ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਨੈਕਸਟ ਸਾਡੇ
10: ਨਾਲ ਨੈਕਸਟ ਪਰਸਨ।
1: ਓਕੇ, ਨੈਕਸਟ ਪਰਸਨ। ਹਾਂਜੀ, ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
11: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕਸ਼ਨੀ।
1: ਕੁਛ ਨੀ ਕੀ, ਆਈ ਨੀ ਹਲੇ ਭੈਣ?
11: ਅੱਜ ਆਣਾ।
1: ਅੱਜ ਆਉਣਾ? ਓਕੇ, ਕਿੰਨੀਆਂ ਕੁ ਲੜਾਈਆਂ ਇਕੱਠੀਆਂ ਕਰਕੇ ਰੱਖੀਆਂ?
11: ਪਤਾ ਨੀ,
1: ਜੁੰਡੋ ਜੁੰਡੀ ਹੋਣਾ ਕਿ ਨਹੀਂ ਹੋਣਾ ਫਿਰ? ਮਿਸ ਕਰਦੇ ਹੋ ਕਿ ਨਹੀਂ ਜੁੰਡੋ ਜੁੰਡੀ ਹੋਣਾ? ਹੈ,
11: ਤੇ ਅੱਜ ਅਸੀਂ ਵਾਕ ਕਰਕੇ ਸਕੂਲੇ ਆਏ, ਵੈਸੇ ਵੀ ਅਸੀਂ ਹੁਣ ਵਾਕ ਕਰਦੇ।
1: ਹਾਂ, ਕਿਉਂਕਿ ਵੱਡੀ ਦੀਦੀ ਵਾਕ ਨਹੀਂ ਨਾ ਪਸੰਦ ਕਰਦੀ, ਤੇ ਤੁਸੀਂ ਹੁਣ ਵਾਕ ਕਰਦੇ ਹੋ।
11: ਹਾਂਜੀ,
1: ਹੈ ਨਾ, ਉਹ ਕਹਿ ਦਿੰਦੀ ਹੈ ਨਹੀਂ ਮੈਂ ਨਹੀਂ
11: ਵਾਕ। ਅਸੀਂ ਹਾਂਜੀ, ਤੇ ਗੱਡੀ ਅਸੀਂ ਬਲੇਜ਼ਰ ਦੇ ਥੱਲੇ ਲਾਤੀ ਸੀ, ਤੇ ਫਿਰ ਅੱਗੋਂ ਤੁਰਕੀ ਆ ਕੇ।
1: ਅੱਛਾ, ਰਾਹ ਹੀ ਲਾਇਓ ਗੱਡੀ?
11: ਹਾਂਜੀ।
1: ਓਕੇ ਓਕੇ, ਤੂੰ ਭੇਜ ਨਾ ਜਾਵੇ ਕਿਤੇ। ਮੀਂਹ ਤੇ ਨੀ ਆਉਂਦਾ?
11: ਨਹੀਂ।
1: ਓਕੇ, ਖਲੋਤੀ ਰਹੋਗੀ ਉੱਥੇ?
11: ਹਾਂਜੀ, ਤੇ ਫਿਰ ਜਦੋਂ ਮੰਮਾ ਨੇ ਸਾਨੂੰ ਸਕੂਲ ਤੇ ਛੱਡ ਦਿੱਤਾ, ਮੰਮਾ ਨੇ ਵਾਕ ਕਰਕੇ ਜਾਣਾ ਗੱਡੀ ਦੇ ਪਿੱਕ ਕਰਕੇ, ਤੇ ਫਿਰ ਕਦੇ ਜਾਣਾ,
1: ਫਿਰ ਉੱਥੋਂ ਘਰੇ ਚਲ ਜਾਣਾ। ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ। ਅੱਜ ਤੇ ਫਿਰ ਐਕਸਰਸਾਈਜ਼ ਹੋ ਗਈ ਸਵੇਰੇ ਸਵੇਰੇ?
11: ਹਾਂਜੀ,
1: ਗੁੱਡ। ਕੀ ਸੁਣਾਓਗੇ ਫਿਰ ਐਕਸਰਸਾਈਜ਼ ਕਰਕੇ?
11: ਇੱਕ ਬੋਲੀ।
1: ਓਕੇ,
11: ਤਾਈ ਸਾਡੇ ਨੇ ਫੈਸ਼ਨ ਕਾਲਾ, ਤਾਈ ਸਾਡੇ ਨੇ ਫੈਸ਼ਨ ਕਾਲੀ ਐ ਨੇ ਕਲਾਕੀ, ਤਾਈ ਤਾਏ ਤੇ ਹੱਥ ਨਿਕਲ ਕੇ ਜਾਏ, ਤਾਈ ਤਾਏ ਤੇ ਹੱਥ ਨਿਕਲ ਤੇ ਜਾਏ,
1: ਸਾਰੀ ਤਾਏ ਦੇ ਹੱਥੋਂ ਨਿਕਲ ਦੀ ਬੱਲੇ ਬੱਲੇ, ਤਾਈ ਬੱਲੇ ਬੱਲੇ, ਤਾਇਆ ਸ਼ਾਵਾ ਸ਼ਾਵਾ,
11: ਤਾਈ ਬੱਲੇ ਬੱਲੇ,
1: ਨਿਕਲ ਗਈ ਨਿਕਲ ਗਈ ਹੱਥੋਂ,
11: ਸ਼ਾਵਾ ਸ਼ਾਵਾ।
1: ਥੈਂਕ ਯੂ, ਥੈਂਕ ਯੂ
11: ਜੀ, ਅੱਜ ਆਏ ਨਹੀਂ।
1: ਹਾਂ ਤਾਇਆ ਜੀ, ਉਹ ਠੀਕ ਨਹੀਂ ਗਏ ਪੁੱਤੋ।
11: ਓਕੇ, ਵੀਰ ਜੀ ਨਾਲ ਗੱਲ ਕਰ ਲਓ।
1: ਹਾਂਜੀ, ਵੀਰ ਜੀ ਨਾਲ ਗੱਲ ਕਰ।
11: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ ਜੀ।
1: ਸਤਿ ਸ਼੍ਰੀ ਅਕਾਲ ਸਰਦਾਰ ਜੀ, ਕੀ ਹਾਲ
11: ਹਾਲ ਹੈ?
1: ਉਹ ਠੀਕ ਆ, ਤੁਹਾਡਾ ਕੀ ਹਾਲ ਆ?
11: ਮੇਰਾ ਵੀ ਠੀਕ ਹੈ।
1: ਅੱਜ ਤੇ ਯਾਰ ਤੁਰਨਾ ਪੈ ਗਿਆ ਇੰਨਾ। ਹਾਂ
11: ਲੱਗੇ।
1: ਅੱਛਾ, ਕਿਤੇ ਉਹ ਪਿਛਲੇ ਚੌਂਕ ਚ ਲਾਤੀ ਆ, ਉਹ ਜਿੱਥੇ ਕਾਲੀ ਜੀ ਸੜਕ ਆ? ਕਿੰਨਾ ਚਿਰ ਲੱਗਣਾ ਤੁਹਾਨੂੰ ਪਹੁੰਚਦੇ?
11: ਲੱਗਦਾ 3 ਮਿੰਟ।
1: ਅੱਛਾ, 3 ਮਿੰਟ ਹਲੇ ਵਾਕ ਕਰਨੀ ਤੁਸੀਂ?
11: हां जी
1: गुड गुड आज ते फिर सोनी एक्सरसाइज होगी के
11: हां जी
1: ओके ते की सुनाओगे आज
11: एक बुजालट
1: हां जी
11: निका जा काक अच्छी
1: निका जा पाई
11: नहीं मैं पता नहीं निका जा काका काल दा रखा
1: अच्छा निका जा काका घर दा रखा ओ सरदार जी आ ओते
11: हां जी
1: ये यस
11: दादा भी है गे
1: हां डैडा भी आ गए डैडा भी डैडा ते बड़ा जा काका हो गया
11: दादा ब्रिस्बेन गए
1: अच्छा ब्रिस्बेन गए ओके ओके, ओके।
11: बले गर्मी है
1: अच्छा बड़ी गर्मी है ओहो
11: हां जी
1: ओहो डैडी ने कहना है गर्मी ले आंदे
11: हां जी
1: ले आंगे वो तो कह ले आई आंदे है
11: सरदार जी अम ने अम जिंदा पान
1: हां की किता
11: सरदार जी ने जिंदा पान क्या
1: अच्छा जिंदाबाद क्या
11: हां जी
1: अच्छा
11: सरदार जी बल्ले बल्ले सरदार जी शाबाश शाबाश सरदार जी जिंदाबाद रे हां जी जिंदाबाद
1: अच्छा सरदार जी ने जिंदा कहना ही ये कह रहे हो
11: जी जिंदाबाद
1: ट्रैफिक का क्या हाल है आज
11: हम ठीक
1: हैं ट्रैफिक दी नहीं कोई अपडेट आई आज
11: नहीं
1: ले कुटना ही तेनू फड़ के तेन कुटना ही फड़ के
11: हां
1: सही गल है यार पैसे बचाने जो मर्जी खराब हो जाते फिर थैंक यू सरदार जी
11: थैंक यू सत
1: श्री अकाल ये सन साढ़े सरदार जी थैंक यू सरदार जी ਤੇ ਨੈਕਸਟ ਸਾਡੇ ਨਾਲ ਹਨ ਨਿੱਕੇ ਸਰਦਾਰ ਜੀ ਸੁਖਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ ਉਹ ਹੈਲੋ ਉਹ ਗਾਇਬ ਹੀ ਹੋ ਗਏ ਉਹ ਲੁਕ ਗਏ ਉਹ ਕਿੱਥੇ ਚਲ ਗਏ ਉਹ ਆਵਾਜ਼ ਹੀ ਨਹੀਂ ਦਿੰਦੇ ਉਹ ਬੋਲਦੇ ਨਹੀਂ ਉਹ ਬਰਥਡੇ ਬੋਏ ਕਿੱਥੇ ਗਿਆ फिर बोलता क्यों नहीं है मेनू लगता हां जी
11: स्कूल गए
1: अच्छा स्कूल गए हो अज
11: वीर नु छड्डन
1: अच्छा वीर जी नु छड्डन ओके ओके ओके तुहाडी ते छुट्टी अज है
11: नहीं
1: जाना तुसीं
11: हां जी
1: ओके गुड थैंक यू आगे फिर की सुनाओगे फिर ओके निका जहा काका घर का रखा ओके ये यार हुणे सरदार जी भी सुना के गए ही उन्हां दा ते बजार उन्हां दा आंसर हैगा ही सरदार जी ते तुहाडा हैगा वा सुखन
11: नहीं
1: सुखन राखी करदा घर दी
11: नहीं
1: ओ वड्डा हो गया वा
11: हार गए
1: हैं हां हार गए यार हार गए हार ओ अच्छा लॉक दी गल कर दे तुही
11: मम्मा ने सुनाई
1: ही
11: मम्मा ने दी थी
1: ओ यार तुही इन्हें
11: साहिब ने भी सुनाना वा बुजार
1: अच्छा साहिब ने भी सुनाना वा ओके ले आओ फिर साहिब को भी सुन लेने
10: ਸਸਿਕਾ ਅੰਕਲ ਜੀ।
1: ਸਸਿਕਾ ਸਾਹਿਬ, ਕੀ ਹਾਲ ਹੈ?
10: ਵਧੀਆ, ਤੁਹਾਡਾ ਕੀ ਹੈ?
1: ਮੇਰਾ ਵੀ ਠੀਕ ਹੈ ਪੁੱਤੂ, ਥੈਂਕ ਯੂ। ਪਹੁੰਚ ਗਏ ਸਕੂਲ?
10: ਹਾਂਜੀ।
1: ਓਕੇ, ਕਿੰਨੇ ਵਜੇ ਲੱਗਣਾ?
10: 9 ਵਜੇ।
1: ਓਕੇ ਓਕੇ ਓਕੇ, ਤੇ ਕੀ ਸੁਣਾਓਗੇ ਫਿਰ?
10: ਗੁਜ਼ਾਰੇ ਤੇ।
1: ਓਕੇ, ਕਿਹੜੀ?
10: ਪੈਰਾਂ ਨਾਲ ਚਲਾਈ ਜਾ, ਸਿੰਘਾਂ ਨੂੰ ਹੱਥ ਪਾਈ ਜਾ।
1: ਪੈਰਾਂ ਨਾਲ ਚਲਾਈ ਜਾ ਤੇ ਸਿੰਘਾਂ ਨੂੰ ਹੱਥ ਪਾਈ ਜਾ।
10: ਹਾਂਜੀ।
1: ਓਕੇ, ਤੁਸੀਂ ਚਲਾਉਂਦੇ ਹੁੰਦੇ ਹੋ?
10: ਹਾਂਜੀ।
1: ਓਕੇ, ਕੌਣ ਤੇਜ ਭਜਾਉਂਦਾ ਵਾ? ਹੈ,
10: ਸੁਖਮੀ।
1: ਸੁਖਮੀ ਚਲਾਉਂਦਾ ਵਾ? ਓਹੀ। ਤੇ ਤੇਜ ਕੌਣ ਭਜਾਉਂਦਾ, ਜ਼ਿਆਦਾ ਸਪੀਡ ਕਿਹਦੀ ਆ?
10: ਮੇਰੀ।
1: ਹੈ, ਤੇ ਸੁਖਨ, ਸੁਖਨ ਨਹੀਂ ਭਜਾਉਂਦਾ? ਇਹਨੂੰ ਬਰਥਡੇ ਤੇ ਫਿਰ ਨਵਾਂ ਮਿਲਿਆ ਭਲਾ? ਅੱਛਾ, ਪਹਿਲਾਂ ਤਾਂ ਹੈਗਾ ਇਹ। ਓਕੇ, ਖਰਾਬ ਤੇ ਨੀ ਕਰਦਾ ਹੁੰਦਾ? ਟੁੱਟ ਗਿਆ। ਅੱਛਾ, ਅੱਛਾ, ਇਹ ਧਿਆਨ ਨੀ ਰੱਖਦਾ ਨਾ? ਓਕੇ ਓਕੇ ਓਕੇ, ਬਰਥਡੇ ਵਧੀਆ ਵਧੀਆ ਹੋ ਗਿਆ ਫਿਰ? ਹੈਪੀ ਹੀ? ਹੈਪੀ ਹੋ ਗਿਆ ਬਰਥਡੇ ਤੇ?
10: ਹਾਂਜੀ।
1: ਚਲੋ ਠੀਕ ਆ, ਥੈਂਕ ਯੂ, ਥੈਂਕ ਯੂ ਡਡਵਾਲ ਬ੍ਰਦਰਸ, ਥੈਂਕ ਯੂ ਸੁਖਮ, ਥੈਂਕ ਯੂ ਸਾਹਿਬ, ਥੈਂਕ ਯੂ, ਬਾਏ ਬਾਏ। ਪੁੱਤੂ ਹੱਸਦੇ ਖੇਡਦੇ ਰਹੋ, ਸੋਹਣਾ ਸੋਹਣਾ ਤੁਹਾਡਾ ਦਿਨ ਲੰਘੇ, ਸੋਹਣੀਆਂ ਸੋਹਣੀਆਂ ਪੜ੍ਹਾਈਆਂ ਕਰੋ, ਸੋਹਣਾ ਸੋਹਣਾ ਸਿੱਖ ਕੇ ਘਰਾਂ ਨੂੰ ਵਾਪਸ ਆਓ। ਥੈਂਕ ਯੂ, ਧੰਨਵਾਦ ਤੁਹਾਡਾ। ਮਨਜੀਤ ਬਟਾਲਾ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਿਮਰਨ ਜੀ ਧੰਨਵਾਦ। ਮਿਹਰਬਾਨੀ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਕਿ ਜਨਮ ਦਿਨ ਦੀਆਂ ਮੁਬਾਰਕਾਂ ਦੇ ਦਿਓ ਅੱਜ ਮੇਰੇ ਭਾਣਜੇ ਸਿਮਰਨਜੀਤ ਸਿੰਘ ਚਾਹਲ ਇਟਲੀ ਦੇ ਵਿੱਚ ਆ, ਅਤੇ ਉਹਨਾਂ ਦਾ ਜਨਮਦਿਨ ਆ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਵਧਾਈਆਂ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ, ਮਾਮੇ ਨੂੰ ਵੀ ਅਤੇ ਸਿਮਰਨਜੀਤ ਸਿੰਘ ਹੋਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ, ਵੀ ਇਟਲੀ ਬੈਠਿਆਂ ਨੂੰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਦੇਵੇ, ਤਰੱਕੀਆਂ ਬਖਸ਼ੇ। ਬਹੁਤ ਬਹੁਤ ਵਧਾਈਆਂ, ਇਹ ਵਰਾ ਤੁਹਾਡੇ ਲਈ ਯਾਦਗਾਰੀ ਹੋਣੇ ਬੜੇ। ਹੈਪੀ ਬਰਥਡੇ ਟੂ ਯੂ। ਪਰਥ ਤੋਂ ਗੁੱਡ ਮੋਰਨਿੰਗ ਦੀਆਂ ਸਾਂਝਾਂ ਇੱਧਰ ਭਾਈ ਸਾਰਿਆਂ ਦੇ ਲਈ ਜੋਸ਼ੀ ਸਾਹਿਬ ਵੀ ਪਾਉਂਦੇ ਨੇ, ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਰੇਟ ਆ, ਯਾਨੀ ਕਿ ਰੇਟ $5 ਖਿਸਕਿਆ ਇੱਕ ਦਿਨ ਦੇ ਵਿੱਚ, ਯਾਨੀ ਕਿ ਘਟਿਆ ਜੇ। ਲੈ ਲਓ ਲੈ ਲਓ ਲੈ ਲਓ। ਜਤਿੰਦਰ ਨੰਦਾ ਜੀ ਕਲਕਾਲੋਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਕਰਮ ਜੀ, ਸਤਿ ਸ਼੍ਰੀ ਅਕਾਲ ਰਕੇਸ਼ ਕੁਮਾਰ ਜੀ ਕਹਿੰਦੇ ਕਿ ਅੱਜ ਦਾ ਦਿਨ ਸਾਰਿਆਂ ਲਈ ਵਧੀਆ ਵਧੀਆ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਪਰਮਜੋਸ਼ਨ ਜੀ, ਬਹੁਤ ਮਿਹਰਬਾਨੀ ਸੁਖਵਿੰਦਰ ਭੈਣ ਜੀ, ਅਮਨ ਸੋਹਤਾ ਜੀ, ਸਤਿ ਸ਼੍ਰੀ ਅਕਾਲ। ਬਹੁਤ ਕਹਿੰਦੇ ਕਿ ਆਹ, ਅੱਛਾ ਕੀ ਆ, ਓਕੇ ਸੋਰੀ, ਮੈਂ ਪਹਿਲਾਂ ਮੈਸੇਜ ਕੱਢ ਲਵਾਂ ਤੁਹਾਡਾ। ਕਹਿੰਦੇ ਕਿ ਆਹ ਬਹੁਤ ਨਾਈਸ ਜਿਹਾ ਸੀ ਜਦੋਂ ਤੁਸੀਂ ਰੇਡੀਓ ਹਾਂਜੀ ਥੈਰੇਪੀ ਮਿਊਜ਼ਿਕ ਲਾਇਆ ਸੀ ਬਿਟਵੀਨ ਵਨ ਕਾਲਰ ਟੂ ਅਨਦਰ ਕਾਲ, ਤਾਂ ਦਿਆ ਕਰੋ 2-3 ਸਕਿੰਟ ਸਾਊਂਡ, ਵੈਰੀ ਪ੍ਰੋਫੈਸ਼ਨਲ। ਠੀਕ ਹੈ ਜੀ, ਧੰਨਵਾਦ ਤੁਹਾਡਾ ਇਸ ਫੀਡਬੈਕ ਦੇ ਲਈ। ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਕੁਛ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਊਣ, ਅਤੇ ਥੈਂਕ ਯੂ। ਅਤੇ ਇਹਨਾਂ ਨੇ ਓਕੇ, ਥੈਂਕ ਯੂ ਜੈਜ਼ਲੀਨ ਨੇ ਬਣਾਈਆਂ, ਓਕੇ ਵਾਹ, ਵੈਰੀ ਨਾਈਸ ਪੁੱਤੋ, ਥੈਂਕ ਯੂ, ਤੁਸੀਂ ਤਾਂ ਕਮਾਲ ਹੀ ਕਰ ਛੱਡਿਆ, ਅਤੇ ਵੈਰੀ ਨਾਈਸ, ਮੈਂ ਇਹ ਜ਼ਰੂਰ ਮੈਂ ਸ਼ੇਅਰ ਕਰੂੰਗਾ, ਤੁਸੀਂ ਤਾਂ ਬਹੁਤ ਸੋਹਣੀ ਬਣਾਈ ਆ ਪੇਂਟਿੰਗ, ਵੈਰੀ ਨਾਈਸ, ਥੈਂਕ ਯੂ। ਅਤੇ ਮਾਨ ਸਾਹਿਬ ਬਾਕੀਆਂ ਨੂੰ ਵੀ ਵਿਖਾਉਂਦੇ ਹਾਂ ਵੀ ਆਪਾਂ ਕੀ ਬਣਾਇਆ ਵਾ ਕੁੜੀ ਨੇ, ਤੁਸੀਂ ਵੀ ਵੇਖਿਓ ਵੀ ਕਿੱਡੀ ਸੋਹਣੀ ਕਲਾਕਾਰੀ ਕੀਤੀ, ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ 'ਚ। ਮਾਨ ਸਾਹਿਬ ਧੰਨਵਾਦ ਤੁਹਾਡਾ, ਇਕਬਾਲ ਸੈਣੀ ਜੀ ਧੰਨਵਾਦ, ਜਤਿੰਦਰ ਪਾਲ ਸਿੰਘ ਜੀ ਅਤੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
12: ਸੁਣੋ ਜੀ, गड्डी अक्षरा ज्वेलर्स वाल ले लो।
13: ओ जो हुकम मेरी सरकार।
12: ओ आ किधर, हैरी स्पार्क वाल जाना, तुसी आ किथे जा रहे हो?
13: अक्षरा ज्वेलर्स दी दूजी लोकेशन रिवर्स तंच।
12: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
13: आहो जी आहो।
12: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
14: हां जी हां जी, ओए हां जी हां जी,
15: हां जी रेडियो।
12: सुनो जी, गड्डी अक्षरा ज्वेलर्स वाल ले लो।
13: ओ जो हुकम मेरी सरकार।
12: ओ आ किधर, हैरी स्पार्क वाल जाना, तुसी आ किथे जा रहे हो?
13: अक्षरा ज्वेलर्स दी दूजी लोकेशन रिवर्स तंच।
12: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
13: आहो जी आहो।
12: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच। हुन थोड़े मोडे नाल मोडा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा।
16: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले, जो ने एक दहाके तो वेर बी टोयोटा दे नाल।
12: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
17: यार तू इत्थे इनी छेती आके पक्का भी हो गया, की जुगाड़ लाया है?
18: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
17: नंबर ता दे बंसल इमीग्रेशन वालियां दा।
18: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Swagat hai tuhanu aaj di kahani, aaj de vichar de vich. ਬਾਪੂ ਜੀ ਦੇ ਮੁਤਾਬਕ ਜ਼ਿੰਦਗੀ ਖਵਾਹਿਸ਼ਾਂ ਅਤੇ ਔਕਾਤਾਂ ਦਰਮਿਆਨ ਹੁੰਦੀ ਤਾਂ ਇੱਕ ਲਗਾਤਾਰ ਖਿੱਚੋ ਤਾਣ ਦੇ ਨਾਮ ਹੈ ਕਿ ਜਿੱਥੇ ਇੱਕ ਪਾਸੇ ਤਾਂ ਤੁਹਾਡੀਆਂ ਖਵਾਹਿਸ਼ਾਂ ਨੇ ਅਤੇ ਦੂਜੇ ਪਾਸੇ ਔਕਾਤ ਆ। ਉਸੇ ਖਿੱਚੋ ਤਾਣ ਨੂੰ ਬੰਦਾ ਸਾਰੀ ਉਮਰ ਹੜਾਉਂਦਾ ਰਹਿੰਦਾ। ਕੁਝ ਥਾਵਾਂ 'ਤੇ ਤਾਂ ਖਵਾਹਿਸ਼ਾਂ ਦੀ ਜਿੱਤ ਹੋ ਜਾਂਦੀ ਅਤੇ ਕਿਤੇ ਕਿਤੇ ਔਕਾਤ ਆਪਣਾ ਜ਼ੋਰ ਪਾ ਦਿੰਦੀ ਹੈ। ਇੱਦਾਂ ਹੀ ਪਿਤਾ ਜੀ ਦੇ ਦੱਸਣ ਮੁਤਾਬਕ ਜਾਂ ਜਿਹੜਾ ਅੱਖਾਂ ਸਾਹਮਣੇ ਹੁੰਦਾ ਦੇਖਿਆ, ਇੱਕ ਅੰਕਲ ਹੁੰਦੇ ਸਨ ਸਾਡੇ ਜਾਣ ਪਛਾਣ ਦੇ, ਸੋਹਣੇ ਸੁਨੱਖੇ ਉੱਚੇ ਲੰਮੇ, ਹਮੇਸ਼ਾ ਉਹਨਾਂ ਨੇ ਬੜੀ ਸੋਹਣੀ ਪੱਗ ਬੰਨ ਕੇ ਰੱਖਣੀ, ਕਿਸੇ ਹੀਰੋ ਦਾ ਭੁਲੇਖਾ ਪਾਉਂਦੇ ਸਨ। ਪਰ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਪੱਖ ਇਹ ਵੀ ਕਿ ਸਾਰੀ ਉਮਰ ਬਸ ਕਿੰਨੀਆਂ ਖਿੱਚੋ ਤਾਣਾਂ ਦੇ ਵਿੱਚ ਉਲਝਦੇ ਰਹੇ। ਪਹਿਲੋਂ ਦੋ ਧੀਆਂ ਹੋਈਆਂ, ਉਹਨਾਂ ਮਗਰੋਂ ਇੱਕ ਪੁੱਤ ਹੋਇਆ ਜਿਹੜਾ ਕਿ ਖਵਾਹਿਸ਼ਾਂ ਵਾਲੀ ਪੰਡ ਨੂੰ ਭਰੀ ਗਿਆ ਅਤੇ ਉਹ ਵੀ ਹੱਸ ਹੱਸ ਬਰਦਾਸ਼ਤ ਕਰਦੇ ਗਏ। ਪੁੱਤ ਨੇ ਜੋ ਕਹਿਣਾ ਪੂਰਾ ਕਰ ਦੇਣਾ ਕਿ ਜਿਵੇਂ ਬੰਦਾ ਬਸ ਡਰਿਆ ਜਿਹਾ ਰਹਿੰਦਾ। ਜੇ ਨਾਲ ਦੀ ਨੇ ਕਹਿਣਾ ਵੀ ਇੰਨਾ ਕਿਉਂ ਕਰਦੇ ਹੋ, ਹਰ ਇੱਕ ਖਵਾਹਿਸ਼ ਕਿਉਂ ਪੂਰੀ ਕਰਨੀ, ਅੰਕਲ ਹੁਣਾਂ ਦਾ ਅੱਗੋਂ ਜਵਾਬ ਹੁੰਦਾ ਕਿ ਇਹ ਸਭ ਕੁਝ ਸਹਿਣਾ ਪੈਂਦਾ, ਨਹੀਂ ਤਾਂ ਜਿਹੜੀ ਅਗਲੀ ਪੀੜ੍ਹੀ ਹੁੰਦੀ ਹੈ ਨਾ, ਰੁਸ ਕੇ ਦੂਜੇ ਦੇ ਪਲੜੇ ਬਹਿ ਜਾਂਦੀ ਆ। ਬਸ ਇਸੇ ਦੂਜੇ ਪਲੜੇ ਦੇ ਡਰ ਦੇ ਖਾਤਰ ਜ਼ਿੰਦਗੀ ਕੱਟਦੇ ਕੱਟਦੇ ਅੰਕਲ ਜੀ ਬਿਮਾਰ ਰਹਿਣ ਲੱਗ ਗਏ। ਬਿਮਾਰ ਸੋਚਾਂ ਪ੍ਰਤੀ ਕਿ ਮੈਂ ਆਹ ਚੀਜ਼ ਪੂਰੀ ਕਰ ਦੇਵਾਂ, ਮੈਥੋਂ ਇਹ ਚੀਜ਼ ਮੰਗੀ ਗਈ ਹੈ ਮੈਂ ਪੂਰੀ ਕਰ ਦੇਵਾਂ, ਆਹ ਖਵਾਹਿਸ਼ਾਂ ਪੂਰੀਆਂ ਕਰ ਦੇਵਾਂ, ਪਰ ਆਪਣੇ ਆਪ ਬਾਰੇ ਸੋਚਿਆ ਨਹੀਂ। ਗੱਲ ਇੰਨੀ ਵੱਧ ਗਈ ਕਿ ਗੱਲਾਂ ਕਰਦੇ ਅਕਸਰ ਹੱਥ ਕੰਬਦੇ ਉਹਨਾਂ ਦੇ। ਫਿਰ ਅੰਕਲ ਹੁਣਾਂ ਨੇ ਇੱਕ ਵਪਾਰ ਸ਼ੁਰੂ ਕੀਤਾ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਵਪਾਰ 'ਚ ਵੀ ਘਾਟਾ ਪੈ ਗਿਆ। ਡਾਵਾਂਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰਨ ਖਰ ਖਾਤਰ ਸਾਰੀ ਜ਼ਮੀਨ ਵੀ ਵੇਚਤੀ ਕਿ ਬਸ ਜਿਹੜੀ ਇਹ ਔਕਾਤ ਹੈ ਬਚੀ ਰਵੇ, ਜਿਹੜੀ ਇਹ ਮੈਂ ਰੁਤਬਾ ਕਮਾਇਆ ਇਹ ਬਣਿਆ ਰਵੇ। ਇਸ ਖਾਤਰ ਜੇ ਜ਼ਮੀਨ ਵੀ ਜਾਂਦੀ ਹੈ ਤਾਂ ਜਾਵੇ, ਬੈਂਕਾਂ ਦੀਆਂ ਲਿਮਟਾਂ, ਕਰਜ਼ੇ, ਮੌਰਗੇਜਾਂ, ਉਧਾਰ, ਫਾਈਨੈਂਸ, ਇਹ ਸਾਰਾ ਕੁਝ ਬਸ ਇੱਕ ਡਾਵਾਡੋਲ ਹੋਈ ਜਾਂਦੀ ਹੈ ਔਕਾਤ ਨੂੰ ਪੈਰਾਂ ਭਾਰ ਕਰਨ ਲਈ। ਊਠਾਂ ਵਾਲੇ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਰੀ ਸਰਦਲ ਉੱਚੀ ਮਜਬੂਰ ਕਰਨ ਨੂੰ ਕਰ ਹੀ ਦਿੱਤਾ ਸੀ। ਕਈ ਵਾਰੀ ਦੋਸਤ ਮਿੱਤਰ ਆਉਂਦੇ ਤੇ ਕਹਿੰਦੇ ਜਾਂ ਹਮਦਰਦੀ ਦਿੰਦੇ ਜਾਂ ਕੋਈ ਸਲਾਹ ਦੇਣ ਆਉਂਦੇ ਤਾਂ ਅੱਗਿਓਂ ਅੰਕਲ ਵੀ ਹੱਸ ਪੈਂਦੇ, ਪਰ ਅੰਦਰੋਂ ਅੰਦਰ ਹੀ ਸ਼ਾਇਦ ਦੁਖੀ ਸਨ। ਅਖੀਰ ਉਦਣ ਰੋਏ ਜਿੱਦਣ ਲਾਡਾਂ ਨਾਲ ਪਾਲੇ ਹੋਏ ਗੱਭਰੂ ਪੁੱਤ ਨੇ ਬਾਹਰੋਂ ਫੋਨ ਦੇ ਉੱਪਰ ਜਦੋਂ ਗੱਲ ਕਰਨੀ ਚਾਹੀ ਤਾਂ ਅੱਗੋਂ ਝਿੜਕਾਂ ਮਾਰਤੀਆਂ। ਉਹ ਗੱਲ ਸ਼ਾਇਦ ਅੰਕਲ ਦੇ ਦਿਲ ਨੂੰ ਬਹੁਤ ਜ਼ਿਆਦਾ ਚੁੱਭ ਗਈ, ਪਰ ਕਿਸੇ ਨੂੰ ਵੀ ਅਸਲ ਗੱਲ ਦਾ ਪਤਾ ਨਾ ਲੱਗਣ ਦਿੱਤਾ। बस अखीर तक यही आखते रहे कि मैं इतों कोई गलती हो गई होनी है। बस अंदर दिया सोचा एक दिन मारू साहब तो हुई तो अंकल उन्हें रवानगी पा के सारे जने बड़े हैरान सी कि इन्नी छेती जाने वाला इंसान तो नहीं सी अंकल पर चले गए। इंज तुसी भी हजारां होर वेखियां होनियां चीजां अपनी सेहत ते समर्था नाल चढ़दी कला नाल कदी भी समझौता ना कीता जावे। बस इहो खातर कि एक रुतबा बनिया बनिया रहे सारे नूं पता कि मेरे कोल इन्ना कुछ है ते इन्ना कुछ ही रहे उस खातर बंदा भज नठ करी जावे रोटी पानी नूं समां ना दवे अपनी सेहत नूं समां ना दवे ते बस भज्जा फिरदा रहे। इस भुलेखे च कि जेड़ी मैं अकात की कंध खड़ी की है कित ना डिग जे सेहत ता ही बरकरार रह सकती जो भुख प्यास लगन ते सत काम छड़ के भी रोटी खाधी जाए। यह सारा कुछ ये सारा काम करता है क्योंकि तुसी हाफ तुरे फिरते हो ते रही गल चढ़ती कला दी ते जे नितनेम दा ते तुरकी बाणी दा लड़ फड़िया रवे ना ते सब कुछ कैम हो जाता उदा ही जिदा दसम पिता ने माछीवाड़े के जंगलों के कंडिया की सेज से इस चढ़ती कला नूं काम करके विखाया सी। सो चढ़दियां कलावां च रहो यह सारा कुछ यह सारे रिश्तियां नूं तां समां दिओ पर अपने शरीर नूं अपनी समय की खुराक नूं अपनी चढ़ती कला नूं उहनूं भी तजबी दिओ। पल चुकली माफी ज्यों दे वास्ते रहो। अज की कहानी लिखी सी हरप्रीत सिंह जवंदा ने आस करते हैं थोनू पसंद आई होगी।
2: रेडियो हांजी 1674 AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਅਸੀਂ ਇੰਨੇ ਬੁਰੇ ਵੀ ਨਹੀਂ ਹੈਗੇ ਤੇ ਨਾ ਹੀ ਸਾਡੇ ਤੋਂ ਬਚਣ ਦੀ ਲੋੜ ਹੈਗੀ ਹੈ, ਪਰ ਹਾਂ ਸਾਨੂੰ ਸੁਣਨਾ ਤੁਹਾਨੂੰ ਧਿਆਨ ਨਾਲ ਪੈਣਾ ਕਿਉਂਕਿ ਪ੍ਰੋਗਰਾਮ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਰੇਡੀਓ ਹਾਂਜੀ 1674 AM ਦੇ ਉੱਤੇ। ਕੈਸੇ ਹੋ ਸਰ?
1: ਅਰੇ ਮਾਇਆ ਬੜੀਆ ਬੜੀਆ। ਅੱਛਾ ਜਿੱਦਾਂ ਦਾ ਤੁਸੀਂ ਗਾਣਾ ਪਹਿਲਾਂ ਲਾਤਾ ਨਾ, ਜਿੱਦਾਂ ਦਾ ਇਹ ਗਾਣਾ ਮੈਨੂੰ ਸਮਝ ਨਹੀਂ ਆਇਆ ਸ਼ੁਰੂ ਤੋਂ,
0: ਮਤਲਬ
1: ਇਹ ਸਾਡਾ ਮੇਰੇ ਗੱਲਾਂ ਕਈਆਂ ਨੂੰ ਸਮਝ ਵੀ ਨਹੀਂ ਆਉਣਾ ਇਹ ਕੀ ਗੱਲਾਂ ਕਰਕੇ ਭੱਜ ਭੁੱਜ ਗਏ ਭਾਈ ਸਾਡੀਆਂ। ਅੱਜ ਨਾ ਗੱਲਾਂ ਆਪਣੀਆਂ ਨਾ ਆਰਾਮ ਨਾਲ ਕਰਨੀਆਂ ਵਾ,
0: ਪਰ
1: ਆਪਾਂ ਆਰਾਮ ਨਾਲ ਕਰ ਹੀ ਨਹੀਂ ਸਕਦੇ ਨਾ। ਆਪਾਂ ਜਿੱਦਾਂ ਕਹਿੰਦੇ ਨਾ ਆਰਾਮ ਨਾਲ ਬੰਦੇ ਬਹਿਣ ਵਾਲੇ ਨਹੀਂ ਹੈ, ਆਪਾਂ ਨਹੀਂ ਬਹਿ ਸਕਦੇ ਆਰਾਮ ਨਾਲ,
0: ਬੈਠਣ ਵਾਲੇ ਵੀ ਨਹੀਂ ਹੈਗੇ।
1: ਹਾਂ ਸਹੀ ਗੱਲ ਆ,
0: ਸਾਡੇ ਚੁੱਲ ਜੀ ਲੱਗੀ ਰਹਿੰਦੀ ਹੈ
1: ਸਾਡੇ। ਮੈਂ ਕਹਿੰਦਾ ਆਹ ਜਿਹੜਾ ਤੂੰ ਯਾਰ ਮੈਨੂੰ ਕਾਹਵਾ ਕੀ ਆ ਪਿਆ ਦਿੱਤਾ ਤੇ ਜਿਹੜਾ
0: ਇਹਦੇ ਤੇ ਲਿਖਿਆ ਹੀ ਹੋਇਆ,
1: ਮਤਲਬ ਇਹ ਹੈਗੀ ਹਿਲਟਨ ਨਹੀਂ ਹਿਲ ਟੌਪ।
0: ਤੁਸੀਂ ਇਹ ਕੰਪਨੀ ਦੀ ਐਡ ਕਿਉਂ ਕਰੀ ਜਾਂਦੇ? ਸਿਰ ਉਹ ਦੱਸੋ ਵੀ ਇਹ ਚ ਰਲਿਆ ਕੀ?
1: ਅੱਛਾ ਉਹ ਲੈ ਯਾਰ ਭਾਈ ਗਰੀਬ
0: ਰਲਿਆ ਹੈ ਜੈਸਮੀਨ
1: ਜੈਰ
0: ਮੈਨੂੰ
1: ਹਲੇ ਤੱਕ ਇਹ ਨੀ ਸਮਝ ਲੱਗਿਆ ਕਿਹੜੀ ਦੁੱਧ ਪਾਉਣਾ ਤੇ ਕਿਹੜੀ ਨਹੀਂ ਪਾਉਣਾ।
0: ਇਹ ਹਾਈਬ੍ਰਿਡ ਆਣ ਲੱਗ ਗਿਆ ਨਾ ਹੁਣ ਤਾਂ ਮਾਰਕੀਟ, ਜੇ ਤੁਸੀਂ ਏਦਾਂ ਪੀਣੀ ਆ, ਪਹਿਲਾਂ ਵੀ ਆਉਂਦੀਆਂ ਸੀ ਕਿ ਆਪਾਂ ਕਦੇ ਧਿਆਨ ਨਹੀਂ ਦਿੱਤਾ ਹੈਗਾ।
1: ਅੱਛਾ,
0: ਪਰ ਇਹਨੂੰ ਜੇ ਤੁਸੀਂ ਏਦਾਂ ਹੀ ਪੀਣਾ ਬਲੈਕ ਟੀ ਦੀ ਤਰ੍ਹਾਂ ਵੀ ਸਿਰਫ ਪਾਣੀ ਉਬਲੇ ਪਾਣੀ ਉਵੇਂ ਪੀ ਲਓ,
1: ਪਰ ਇਹਦੇ ਵਿੱਚ
0: ਜੇ ਦੁੱਧ ਪਾ ਲਓਗੇ ਤਾਂ ਫ੍ਰੈਗਰੈਂਸ ਆ ਜਾਏਗੀ।
1: ਭਾਈ ਤੁਸੀਂ ਚੀਨੀ ਵੀ ਨਹੀਂ ਪਵਾਈ ਮੇਰੇ ਤੋਂ, ਏਦਾਂ ਹੀ ਮੈਨੂੰ ਮਤਲਬ ਕਹਿਤਾ ਤੁਸੀਂ ਪੀ ਲਓ।
0: ਆਪਾਂ ਤਾਂ ਇਹਨੂੰ ਗ੍ਰੀਨ ਟੀ ਦੇ ਤਰੀਕੇ ਦੇ ਨਾਲ ਪੀ ਰਹੇ ਨਾ, ਹਾਲਾਂਕਿ ਗ੍ਰੀਨ ਟੀ ਹੈ ਨਹੀਂ।
1: ਅੱਛਾ, ਮਤਲਬ ਗ੍ਰੀਨ ਟੀ
0: ਚ ਕੈਫੀਨ ਹੁੰਦਾ, ਇਹ ਚ ਕੈਫੀਨ ਨਹੀਂ ਹੈ ਸਰ।
1: ਚਲੋ ਇੰਨਾ ਕੁ ਤਾਂ ਮੈਨੂੰ ਇਹ ਪਤਾ ਵੀ ਕਹਿੰਦੇ ਆ ਲੋਕੀ ਪਤਲੇ ਹੋਣ ਲਈ ਗ੍ਰੀਨ ਟੀ ਪੀਂਦੇ, ਪਰ ਅੱਜ ਤੱਕ ਕੋਈ ਪਤਲਾ ਹੋਇਆ ਨਹੀਂ।
0: ਕਹਿੰਦੇ ਨੇ ਏਦਾਂ ਨਹੀਂ ਹੁੰਦਾ ਹੁੰਦਾ ਗ੍ਰੀਨ ਟੀ, ਮੈਨੂੰ ਨਹੀਂ ਪਤਾ ਹੈਗਾ। ਪਤਲੇ ਹੋਣ ਦੇ ਲਈ ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ, ਜਦੋਂ ਤੁਸੀਂ ਉਹ ਸਾਰੀਆਂ ਅਪਣਾ ਲੈਂਦੇ ਹੋ ਤੇ ਫਿਰ ਲੱਗਦਾ ਕਿ ਤੁਹਾਨੂੰ ਤੁਸੀਂ ਪਤਲੇ ਹੋ ਗਏ। ਆਹ ਮਿਊਜ਼ਿਕ ਕਿਹੋ ਜਿਹਾ ਚੱਲ ਪਿਆ ਪਿੱਛੇ?
1: ਮੈਂ ਉਹ ਵੀ ਵੇਖਣ
0: ਡਿਆ ਕੰਮ, ਇਹ ਤਾਂ ਆਪਣਾ ਅੰਦਾਜ਼ ਹੀ ਨਹੀਂ ਹੈਗਾ।
1: ਮੈਂ ਕਿਹਾ ਲੱਗਦਾ ਦੂਜਾ ਸ਼ੋਅ ਵਿੱਚ ਸ਼ੁਰੂ ਹੋ ਗਿਆ ਸਾਡੇ।
0: ਨਹੀਂ ਇਹ ਮਿਊਜ਼ਿਕ ਆਪਾਂ ਸੈੱਟ ਕਰ ਲੈਂਦੇ, ਪਰ ਗੱਲ ਇਹ ਹੈ ਕਿ ਇਹ ਪਤਲੇ ਹੋਣ ਦੇ ਲਈ ਨਾ ਜਦੋਂ ਤੁਸੀਂ ਲੋਕ ਜਿਹੜੇ ਅਲੱਗ ਅਲੱਗ ਤਰੀਕੇ ਅਪਣਾ ਲੈਂਦੇ ਹੈਗੇ ਨੇ ਕਿ ਸੈਰ ਕਰਨੀ ਹੈ, ਸਵੇਰੇ ਸਵੇਰੇ ਉੱਠ ਕੇ ਹਲਕਾ ਖਾਣਾ ਖਾਣਾ ਹੈ, ਹਨਾ, ਰਾਤ ਨੂੰ 7 ਵਜੇ ਤੋਂ ਬਾਅਦ ਖਾਣਾ ਨਹੀਂ ਖਾਣਾ, ਉਹ ਸਾਰੀਆਂ ਚੀਜ਼ਾਂ ਕੰਮ ਆਉਣ ਲੱਗ ਜਾਂਦੀਆਂ ਨੇ ਤੇ ਬੰਦੇ ਨੂੰ ਲੱਗਦਾ ਕਿ ਰਾਤ ਨੂੰ ਜਿਹੜੀ ਗ੍ਰੀਨ ਟੀ ਪੀ ਰਿਹਾ ਨਾ ਉਹੀ ਮੇਰਾ ਕੰਮ ਕਰ ਰਹੀ ਹੈ।
1: ਅੱਛਾ ਹਾਂ, ਇਹ ਨਹੀਂ ਰਹਿਦਾ
0: ਬਾਕੀ ਚੀਜ਼ਾਂ ਵੀ ਕਰ ਰਹੇ ਹੋ ਤੁਸੀਂ, ਹਨਾ, ਤੁਸੀਂ ਸ਼ੂਗਰ ਛੱਡਤੀ ਹੈ,
1: ਹਾਂ ਸਹੀ,
0: ਤੁਸੀਂ ਐਕਸਟਰਾ ਕਾਰਬਸ ਛੱਡਤੇ ਨੇ ਤੇ ਉਹ ਸਾਰੀਆਂ ਸਲਾਦ ਤੇ ਆ ਗਏ ਹੋ। ਸਭ ਤੋਂ ਵੱਡੀ ਚੀਜ਼ ਤਾਂ ਇੱਥੇ ਫਰਕ ਪੈ ਜਾਂਦੀ ਹੈ ਭਾਜੀ, ਤੁਹਾਡਾ ਸਾਈਕਲ, ਸਲੀਪਿੰਗ ਸਾਈਕਲ ਜਿਹੜਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਦੇ ਦਰਮਿਆਨ ਤੱਕ ਸਾਰੀ ਚੀਜ਼ਾਂ ਤੈਅ ਹੋ ਜਾਂਦੀਆਂ ਨੇ।
1: ਪਰ ਆਪਾਂ ਜਦੋਂ ਡਾਈਟ ਹੀ ਚੇਂਜ ਕਰਤੀ ਨਾ ਤੇ ਆਪੇ ਫਰਕ ਪੈਣਾ ਹੀ ਪੈਣਾ। ਮਤਲਬ ਅੱਛਾ, ਸਭ ਤੋਂ ਜ਼ਰੂਰੀ ਹੈਗਾ ਉਹ ਡਾਇਟ ਨੂੰ ਫੋਲੋ ਕਰਨਾ, ਜਿਹੜਾ ਬੰਦਾ ਫੋਲੋ ਕਰ ਗਿਆ ਫਿਰ ਤੇ ਉਹ ਚੱਲ ਗਿਆ
0: ਉਹ ਬਾਦਸ਼ਾਹ।
1: ਜੇ ਨੀਤੂ ਕਹਿੰਦੀ ਹੁੰਦੀ ਮੈਂ ਨਾ ਆਹ ਮੇਰਾ ਲਾਸਟ ਚਾਹ ਦਾ ਕੱਪ ਹੈ, ਇਹ ਤੋਂ ਬਾਅਦ ਮੈਂ ਚਾਹ ਪੀਣੀ ਨੀ, ਹਫ਼ਤੇ ਬਾਅਦ ਫਿਰ ਚਾਹ ਲਿਆਉਂਦੀ ਹੁੰਦੀ। ਮੈਂ ਕਿਹਾ ਕੀ ਹੈ, ਮੈਂ ਕਿਹਾ ਤੁਸੀਂ ਤੇ ਹੁਣੇ ਕਿਹਾ ਸੀ ਵੀ ਇਹ ਲਾਸਟ ਕੱਪ ਆ। ਨਹੀਂ ਨਹੀਂ ਆਹ ਵਾਲਾ ਹੁਣ ਲਾਸਟ ਕੱਪ ਆ ਕਹਿੰਦੀ।
0: ਚਾਹ ਵੀ ਬਹੁਤ ਜ਼ਿਆਦਾ ਤੰਗ ਕਰ ਜਾਂਦੀ ਹੈ
1: ਭਾਜੀ। ਚਾਹ ਦੇ ਨਾਲ ਪਰੌਂਠੇ।
0: ਅੱਛਾ,
1: ਜਿਹੜੇ
0: ਪੇਟ
1: ਆਪਣਾ ਹੈ, ਠੀਕ ਹੈ, ਪਰ ਤੁਸੀਂ ਆਪਣਾ ਵੇਖ ਕੇ ਖਾਣਾ, ਠੀਕ ਹੈ। ਦੂਜਾ ਬੰਦਾ ਤੁਹਾਨੂੰ ਜਿੰਨਾ ਮਰਜ਼ੀ ਕਹਿੰਦਾ ਰਹੇ ਨਾ ਘੱਟ ਖਾ ਲਓ, ਆਹ ਨਾ ਖਾਓ, ਉਹ ਨਾ ਖਾਓ, ਕੋਈ ਬੰਦਾ ਕੋਈ ਨੀ ਕਰ ਸਕਦਾ।
0: ਸਭ ਨੇ ਆਪਣੀ ਆਪਣੀ ਡਾਇਟ ਸੈੱਟ ਕਰਨੀ ਇੱਕ ਟਾਈਮ ਤੇ ਆ ਕੇ, ਮੈਨੂੰ ਲੱਗਦਾ ਹੈ ਕਿ ਸਭ ਨੂੰ ਪਤਾ ਵੀ ਲੱਗ ਜਾਂਦਾ ਕਿ ਮੇਰੇ ਲਈ ਆਹ ਚੀਜ਼ ਮਾਫਕ ਹੈ, ਆਹ ਨਹੀਂ।
1: ਹਾਂ, ਪਰ ਉਹ ਕਈ ਵਾਰੀ ਲੇਟ ਵੀ ਹੋ ਜਾਂਦੇ ਆਪਾਂ, ਜੇ ਆਪਾਂ ਨੂੰ ਟਾਈਮ ਤੇ ਪਤਾ ਲੱਗ ਜੇ ਨਾ, ਜੇ ਮਤਲਬ ਵੈਸੇ ਕੋਸ਼ਿਸ਼ ਕਰੋ।
0: ਤਜਰਬੇ ਮੈਨੂੰ ਲੱਗਦਾ ਨਾ, ਜਿਵੇਂ ਹੁਣ ਜਿਹੜੇ ਆਪਣੀ ਅਗਲੀ ਜਨਰੇਸ਼ਨ, ਨਹੀਂ ਨਹੀਂ 40 ਤੋਂ, ਮੈਨੂੰ ਲੱਗਦਾ 30 ਤੋਂ ਬਾਅਦ ਤੁਸੀਂ ਤਜਰਬੇ ਕਰਨ ਲੱਗ ਜਾਓ ਆਪਣੀ ਸਿਹਤ ਦੇ
1: ਉੱਤੇ। ਹਾਂ, ਮਤਲਬ ਉਹ ਤਾਂ ਹੈ,
0: ਆਹ ਖਾ ਕੇ ਛੱਡ, ਆਹ ਮੈਂ ਮਹੀਨਾ ਕੁ ਖਾ ਕੇ ਦੇਖਣਾ ਹੈ, ਆਹ ਮੈਂ 2 ਮਹੀਨੇ ਛੱਡ ਕੇ ਦੇਖਣਾ ਹੈ, ਇਹੋ ਜਿਹੀਆਂ ਚੀਜ਼ਾਂ ਵਿੱਚ ਆਹ ਮੈਂ 3 ਮਹੀਨੇ ਪੀਣੀਓ ਨਹੀਂ ਹੈਗੀ, ਲੈਟਸ ਸੀ ਦੀ ਰਿਜ਼ਲਟਸ। ਜਦੋਂ 90 ਡੇਜ਼ ਤੱਕ ਤੁਸੀਂ ਛੱਡ ਰੱਖੋਗੇ, ਵੈਸੇ ਤਾਂ 40 ਦਿਨ ਦਾ ਕੋਰਸ ਕਹਿ ਲੈਂਦੇ,
1: ਪਰ
0: ਜਦੋਂ ਤੁਸੀਂ 90 ਡੇਜ਼ ਤੱਕ ਛੱਡ ਕੇ ਰੱਖੋਗੇ ਉਹਦੇ ਵਾਕਈ ਫਿਰ ਰਿਜ਼ਲਟ ਦਿਖਣਗੇ।
1: ਹਾਂ ਸਹੀ ਗੱਲ ਆ।
0: ਮੈਨੂੰ ਡਾਕਟਰ ਨੇ ਹੋਰ ਹੀ ਗੱਲ ਕਹਿਤੀ, ਮੈਨੂੰ ਕਹਿੰਦਾ ਕਿ ਤੂੰ ਹੁਣ ਪ੍ਰੋਟੀਨ ਵੱਲ ਧਿਆਨ ਨਾ ਦੇ, ਤੂੰ ਫਾਈਬਰ ਵੱਲ ਧਿਆਨ ਦੇ।
1: ਅੱਛਾ ਜੀ।
0: ਮੇਰੀਆਂ ਜ਼ਿਆਦਾਤਰ ਸ਼ਿਕਾਇਤਾਂ ਹੁਣ ਪਿੱਛੇ ਜੇ ਸਾਰੀਆਂ ਪੇਟ ਦੇ ਨਾਲ ਜੁੜੀਆਂ ਹੋਈਆਂ ਆਈਆਂ।
1: ਓਕੇ, ਠੀਕ ਹੈ।
0: ਕਹਿੰਦੇ ਨੇ 90% ਬਿਮਾਰੀਆਂ ਪੇਟ ਤੋਂ ਆਉਂਦੀਆਂ।
1: ਹਾਂ ਜੀ, ਠੀਕ ਹੈ।
0: ਸੋ ਉਹਨੇ ਮੈਨੂੰ ਕਿਹਾ, ਕਹਿੰਦਾ ਫਾਈਬਰ ਦੇ ਵੱਲ ਧਿਆਨ ਦੇ, ਇਹ ਵੀ 40 ਤੋਂ ਬਾਅਦ ਇਹ ਵੀ ਬੜੀ ਇੱਕ ਜ਼ਰੂਰੀ ਚੀਜ਼ ਹੈ ਜਿਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ।
1: ਫਾਈਬਰ
0: ਕਿੰਨਾ ਕੁ ਲੈਣਾ, ਮਸ਼ਰੂਮ ਖਾਣੇ ਹੈ, ਆਪਣਾ ਖੀਰਾ ਖਾਣਾ ਹੈ, ਹਨਾ, ਤੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਚ ਫਾਈਬਰ ਜ਼ਿਆਦਾ ਹੁੰਦਾ?
1: ਮੈਨੂੰ ਤਾਂ ਤੁਸੀਂ ਦੱਸੀ ਜਾ, ਮੈਨੂੰ ਤਾਂ ਇੰਨੀਆਂ ਵੀ ਨਹੀਂ ਪਤਾ। ਅੱਛਾ, ਮਸ਼ਰੂਮ, ਖੀਰਾ, ਇਹ ਸਾਰੀਆਂ ਫਾਈਬਰ ਵਾਲੀਆਂ ਹੁੰਦੀਆਂ,
0: ਫਾਈਬਰ ਵਾਲੀਆਂ ਚੀਜ਼ਾਂ।
1: ਗਾਜਰ ਚ ਹੁੰਦਾ?
0: ਗਾਜਰ
1: ਵੀ ਤਾਂ ਖੀਰੇ ਦਾ ਭੈਣ ਭਰਾ ਹੀ ਆ ਨਾ,
0: ਫਾਈਬਰ ਇੰਨਾ ਨਹੀਂ ਹੁੰਦਾ ਹੈਗਾ।
1: ਅੱਛਾ ਅੱਛਾ, ਗਾਜਰ ਚ ਆਇਰਨ ਹੁੰਦਾ ਨਾ,
0: ਆਇਰਨ
1: ਕਹਿੰਦੇ। ਹਾਂ, ਆਇਰਨ ਖਾਓ ਗਾਜਰ, ਆਪਾਂ
0: ਹੋਰ ਬਹੁਤ ਕੁਝ ਹੁੰਦਾ ਗਾਜਰ ਚ।
1: ਮਤਲਬ ਹੁਣ ਪਤਾ ਨਹੀਂ,
0: ਗਾਜਰ ਦਾ ਬਹੁਤ ਵਧੀਆ ਚੀਜ਼ ਹੈ।
1: ਗਾਜਰ ਦਾ ਆਪਾਂ ਜੂਸ ਕਿੰਨਾ ਪੀਂਦੇ ਹੁੰਦੇ ਆ। ਗਾਜਰ ਦਾ ਜੂਸ
0: ਉਹ ਤੁਸੀਂ ਦੁਪਹਿਰ ਵੇਲੇ ਰੋਟੀ ਸਕਿਪ ਕਰਕੇ ਦੁਪਹਿਰ ਨੂੰ ਗਾਜਰ ਚੁਕੰਦਰ ਦਾ ਜੂਸ ਪੀ ਲਓ ਬਸ।
1: ਹਾਂ, ਚੁਕੰਦਰ ਵਿੱਚ ਪਾ ਕੇ। ਹਾਂ, ਸਹੀ ਗੱਲ ਆ,
0: ਗੱਲ ਬਣ ਗਈ ਉਹਦੇ ਚ।
1: ਤੇ ਵਿੱਚ ਬਾਅਦ ਚ ਸੰਤਰਿਆਂ ਦਾ ਵੀ ਹੁੰਦਾ ਸੀ, ਮਸੰਮੀਆਂ ਦਾ।
0: ਹਾਂ, ਫਾਈਬਰ ਚ ਸੰਤਰਾ,
1: ਮਸੰਮੀਆਂ ਦਾ ਜੂਸ।
0: ਮੈਂਡਰਿਨ ਦੇ ਵਿੱਚ ਜਿੰਨਾ ਫਾਈਬਰ ਹੈਗਾ ਉਹਨਾਂ ਕਿਸੇ ਚ ਨਹੀਂ ਹੈ। ਉਹ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਪੇਟ ਸਾਫ਼ ਕਰਨਾ ਨਾ ਜੇ।
1: ਅੱਛਾ, ਜੇ ਮਤਲਬ ਪੇਟ ਦੀਆਂ,
0: ਪੇਟ ਸਾਫ਼ ਕਰਨਾ, ਜਿਵੇਂ ਜੇ ਤੁਹਾਨੂੰ ਲੱਗਦਾ ਕਨਸਟੀਪੇਸ਼ਨ ਵਗੈਰਾ, ਸੰਤਰੇ ਖਾਓ ਡੇਲੀ। ਦੋ
1: ਸੰਤਰੇ ਹੋ ਗਿਆ, ਕੁਕੰਬਰ ਹੋ ਗਿਆ।
0: ਫਿਰ ਮੈਂ ਜਿਵੇਂ ਏਦਾਂ ਕਿਸੇ ਨੂੰ ਦੱਸਿਆ ਉੱਥੇ, ਮੈਂ ਚਲ ਮਤਲਬ ਉੱਦਾਂ ਹੀ ਬੈਠੇ ਹਨਾ, ਤੇ ਉਹ ਬੈਠੇ ਰਾਤ ਨੂੰ ਖਾਣ ਲੱਗੇ। ਕਹਿੰਦੇ ਆਓ ਭਾਈ, ਤੁਸੀਂ ਕਿਹਾ ਸੀ ਸੰਤਰੇ ਖਾਣੇ।
1: ਅੱਛਾ, ਰਾਤ ਨੂੰ। ਅੱਛਾ,
0: ਰੋਟੀ ਤੋਂ ਬਾਅਦ ਸੰਤਰੇ? ਮੈਂ ਕਿਹਾ ਨਹੀਂ, ਟਾਈਮ ਹੁੰਦਾ ਹਰ ਇੱਕ ਚੀਜ਼ ਦਾ,
1: ਜਦੋਂ ਮਰਜ਼ੀ ਖਾ ਲਓ।
0: ਹਾਂ, ਨਹੀਂ ਕਿ ਹਾਂ ਤੁਸੀਂ ਜਦ ਮਰਜ਼ੀ ਖਾ ਲਓ।
1: ਹਾਂ,
0: ਤੇ ਚਲੋ, ਇੱਕ ਟਾਈਮ ਵੀ ਹੁੰਦਾ ਤੇ ਇੱਕ ਥਾਂ ਟਿਕਾਣਾ ਵੀ ਹੁੰਦਾ ਖਾਣ ਦਾ। ਅੱਜ ਦੀ ਸਾਡੀ ਪਹਿਲੀ ਖਬਰ
1: ਹੈਗੀ। ਦੇਖੋ ਤੁਸੀਂ ਫੇਰ ਥਾਂ ਟਿਕਾਣੇ ਤੇ ਵੀ ਆ ਗਏ ਖਬਰ ਲੈ ਕੇ। ਹੈ
0: ਪਹਿਲੀ ਖਬਰ ਚਲਾਉਣ ਤੋਂ ਪਹਿਲਾਂ
1: ਝਿਲਮਿਲ ਤਾਰੇ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
0: ਇਹ ਮਿਊਜ਼ਿਕ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਮਿਸ ਨਾ ਕਰ ਰਹੇ ਹੋਵੋ, ਤਾਂ ਮੈਂ ਇਹ ਸੋਚਿਆ। ਮੈਂ ਨਾ ਇੱਕ ਦਿਨ ਭਾਜੀ, ਚਲੋ ਆਹ ਖਬਰ ਦੇ ਵੱਲ ਵੀ ਆਉਂਦੇ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਇਫ ਆਈ ਵੁੱਡ ਹੈਵ ਬੀਨ ਰਾਹੁਲ ਗਾਂਧੀ।
1: ਹਾਂਜੀ,
0: ਮਤਲਬ ਹੁਣ ਮੋਦੀ ਬਣਨ ਦਾ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਉਹ ਤਾਂ ਦਿਨ ਲੱਥ ਰਹੇ ਨੇ, ਉਹਨਾਂ ਤਾਂ ਜਾਂਦੀ ਸਰਕਾਰ ਹੈਗੀ। ਪਰ ਜੇ ਮੈਂ ਕੋਈ ਅਪੋਜੀਸ਼ਨ ਦਾ ਕੋਈ ਵੱਡਾ ਲੀਡਰ ਹੁੰਦਾ, ਤਾਂ ਮੈਂ ਇੱਕ ਮਾਸਟਰ ਪਲਾਨ ਦੇ ਨਾਲ ਆਉਣਾ ਸੀਗਾ।
1: ਅੱਛਾ ਜੀ,
0: ਕਿ ਇੰਡੀਆ ਦੇ ਵਿੱਚ ਮੀਡੀਆ ਦਾ ਜਿਹੜਾ ਹੁਣ ਬੇੜਾ ਗਰਕ ਹੋਇਆ ਨਾ, ਜਿੰਨਾ ਬੇੜਾ ਗਰਕ ਹੋਇਆ, ਉਹਦਾ ਇੱਕੋ ਇੱਕ ਰਾਮਬਾਣ ਹੈ। ਤੂੰ ਸੋਚ ਕੇ ਦੇਖੋ, ਇੱਕੋ ਹੀ ਤਰੀਕਾ ਉਹਦਾ,
1: ਮਤਲਬ ਉਹਨੂੰ ਠੀਕ ਕਰਨ ਦਾ।
0: ਹਾਂ, ਉਹਦਾ ਇੱਕੋ ਹੀ ਤਰੀਕਾ ਠੀਕ ਕਰਨ ਦਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਸਰਕਾਰੀ ਟੀਵੀ ਹੈ ਦੂਰਦਰਸ਼ਨ, ਉਹਨੂੰ ਰਿਵਾਈਵ ਕਰ ਦਿਓ। ਉਹਦੀਆਂ ਖਬਰਾਂ, ਉਹਦਾ ਕੰਟੈਂਟ ਇੰਨਾ ਹੋਵੇ ਕਿ ਦੁਨੀਆ 'ਚ ਜਿਵੇਂ ਰਸ਼ੀਆ ਦੇ ਵਿੱਚ RT ਦੇਖਿਆ ਜਾਂਦਾ ਹੈ, ਆਸਟ੍ਰੇਲੀਆ 'ਚ ABC ਨਿਊਜ਼ ਦੇਖਿਆ ਜਾਂਦਾ ਹੈ, ਅਮੈਰੀਕਾ 'ਚ ਵੀ ABC ਹੈ, ਉੱਥੇ ਦਾ CBS ਹੈ, ਕੈਨੇਡਾ ਦਾ, ਇੱਦਾਂ ਦੇ। ਸੋ ਜਿੰਨੀਆਂ ਵੀ ਕੰਟਰੀਜ਼ ਨੇ, ਪ੍ਰੋਗਰੈਸਿਵ ਕੰਟਰੀਜ਼ ਨੇ, ਉਹਨਾਂ ਦਾ ਜਿਹੜਾ ਉੱਥੋਂ ਦਾ ਸਰਕਾਰੀ ਟੀਵੀ ਚੈਨਲ,
1: ਉਹ ਜ਼ਿਆਦਾ ਦੇਖਦੇ ਆ,
0: ਉਹਦੇ ਤੇ ਲੋਕ ਡਿਪੈਂਡ ਰਹਿੰਦੇ ਨੇ। ਤੇ ਸਾਡਾ ਸਰਕਾਰੀ ਤਾਂ ਖਸਤਾ ਹਾਲ
1: ਹੈ,
0: ਬੁਰਾ ਹੀ ਹਾਲ ਹੈਗਾ।
1: ਸਹੀ ਗੱਲ
0: ਆ। ਮੇਰਾ ਇਹ ਪਰਸਨਲ ਪਲਾਨ ਹੋਊਗਾ ਕਿ ਜੇ ਮੈਂ, ਜੇ ਕੋਈ ਸੁਣ ਵੀ ਲਵੇ, ਤੇ ਮੈਂ ਉਹਨੂੰ ਰਿਵਾਈਵ ਕਰ ਦਵਾਂ,
1: ਸਰਕਾਰੀ ਜਿਹੜਾ
0: ਚੱਕ ਕੇ ਰੱਖ
1: ਉਹਨੂੰ, ਉੱਥੇ ਉਹੀ ਸਾਰੇ ਸੁਣ, ਉਹ ਚ ਸਾਰੀਆਂ ਕੁਆਲਿਟੀ ਦੀਆਂ ਖਬਰਾਂ,
0: ਉਹ ਚ ਸਾਰੀਆਂ,
1: ਬਾਕੀ ਕੋਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਲੱਲੇ ਭੱਬੇ ਵਾਲਾ,
0: ਲੱਲੇ ਭੱਬੇ ਨਹੀਂ ਹੋਣੇ,
1: ਉਹ ਲੱਲੇ ਭੱਬੇ ਨਹੀਂ
0: ਚਾਹੀਦੇ। ਹੋਰ ਹੋਣ, ਪ੍ਰਾਈਵੇਟ ਚੈਨਲਸ ਵੀ ਹੋਣ, ਪਰ ਇੱਕ ਸਰਕਾਰੀ ਟੀਵੀ ਦਾ, ਇੱਕ ਜਿਵੇਂ ਆਪਾਂ ਇੱਥੇ ਨਹੀਂ ਹੈਗਾ ਕਿ ਪਬਲਿਕ ਹਸਪੀਟਲਸ ਦਾ ਸਟੈਂਡਰਡ ਇੰਨਾ ਜ਼ਿਆਦਾ ਹੈ ਕਿ ਲੋਕੀ ਸੋਚਦੇ ਨੇ ਵੀ ਠੀਕ ਹੈ ਕੋਈ ਨਹੀਂ ਪ੍ਰਾਈਵੇਟ ਚ ਚੱਲੇ ਤਾਂ ਜਾਈਏ, ਪਰ ਉਹਨਾਂ ਦੇ ਕੋਲ ਉਹ ਮਸ਼ੀਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਕੋਲ ਨੇ। ਉਹੀ ਚੀਜ਼ ਵੀ ਜਿਹੜਾ ਸਰਕਾਰੀ ਟੀਵੀ ਚੈਨਲ, ਉਹਦੇ ਕੋਲ ਇੰਨੇ ਕੁ ਸੋਰਸਿਸ ਹੋਣ, ਸਰਕਾਰ ਦੀਆਂ ਅੰਦਰੂਨੀ ਖਬਰਾਂ ਹੋਣ, ਈਚ ਐਂਡ ਐਵਰੀਥਿੰਗ, ਮਤਲਬ ਉਹਦੇ ਕੋਲ ਐਕਸੈਸ ਹੋਵੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆਉਣ ਜਾਣ ਦੀ, ਡਿਫੈਂਸ ਤੋਂ ਇਲਾਵਾ, ਫੋਰਨ ਅਫੇਅਰਸ ਤੋਂ ਇਲਾਵਾ, ਤੇ ਏਦਾਂ ਦੀ ਇੱਕ ਪਾਲਿਸੀ ਆਣੀ ਚਾਹੀਦੀ ਹੈਗੀ ਇੰਡੀਆ 'ਚ। ਪਰ ਮੈਂ ਪਤਾ ਨਹੀਂ ਤੁਹਾਡੇ ਨਾਲ ਕਿਉਂ ਡਿਸਕਸ ਕਰ ਰਿਹਾ,
1: ਪਰ ਇੱਕ ਗੱਲ ਹੈ ਕਿ ਮੈਂ ਵੀ ਇਹਨੂੰ ਐਡ ਕਰਨਾ ਚਾਹੁੰਦਾ, ਪਰ ਮੇਰੇ ਖਿਆਲ ਨਾਲ ਜਿੱਦਾਂ ਜਿਹੜਾ ਚੈਨਲ ਆ ਨਾ, ਜਿਹੜਾ ਨਿਊਜ਼ ਚੈਨਲ ਹੈ, ਉੱਥੇ ਕਿਸੇ ਦਾ ਦਬਾਅ ਨਹੀਂ ਹੋਣਾ ਚਾਹੀਦਾ। ਜਿਹੜੀ ਜਿਹੜੀ ਨਿਊਜ਼ ਆ ਗਈ ਹੈ ਨਾ, ਉਹ ਭਾਈ ਪਹਿਲਾਂ ਸਰਕਾਰ ਨੂੰ ਪੁੱਛੋ ਵੀ ਯਾਰ ਇਹ ਮਤਲਬ ਹੈ, ਮਤਲਬ ਉਹ ਹੋਵੇ ਵੀ ਜਿਹੜੀ ਸੱਚ ਹੈਗੀ ਹੈ ਲੋਕਾਂ ਨੂੰ ਦੱਸਿਆ ਜਾਵੇ।
0: ਅੱਗੇ ਏਦਾਂ ਹੀ ਚੱਲਦਾ ਸੀ ਦੂਰਦਰਸ਼ਨ,
1: ਕੋਈ ਉਹ ਨਹੀਂ ਹੈ ਭਾਈ।
0: ਦੇਖੋ, ਅੱਗੇ ਪੁਰਾਣੇ ਟਾਈਮਾਂ ਦੇ ਵਿੱਚ ਦੂਰਦਰਸ਼ਨ ਚੱਲਦਾ ਸੀ ਤੇ ਸਰਕਾਰੀ ਖਬਰਾਂ ਹੀ ਚਲਾਉਂਦੇ ਸੀਗੇ, ਸਰਕਾਰ ਦੇ ਅਗੇਂਸਟ ਵੀ ਮਾੜੀਆਂ ਮੋਟੀਆਂ ਚੱਲਦੀਆਂ ਸੀ, ਬਟ ਉਹਦਾ ਇੱਕ ਤਰੀਕਾ ਹੁੰਦਾ ਸੀ
1: ਜੀ ਜੀ,
0: ਉਹਨਾਂ ਸ਼ੂਗਰ ਕੋਟ ਕਰਕੇ। ਇਹਨਾਂ ਕੰਟਰੀਜ਼ ਦੇ ਵਿੱਚ ਨਹੀਂ ਹੈਗਾ, ਇੰਡੀਆ ਦੇ ਵਿੱਚ ਵੀ ਜੇ ਉਹ ਤਰੀਕਾ ਨਾ ਹੋਵੇ, ਵੀ ਜੇ ਸਰਕਾਰ ਦੇ ਉਲਟ ਕੋਈ ਚੀਜ਼ ਜਾਂਦੀ ਹੈ ਤਾਂ ਉਹ ਜਾਵੇ।
1: ਹਾਂ ਬਿਲਕੁਲ, ਦੱਸਣਾ।
0: ਬਟ ਉਹ ਟੀਵੀ ਚੈਨਲ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦਿਖਣ ਵੀ ਕੋਵਿਡ ਦੇ ਟਾਈਮ ਦੇ ਉੱਤੇ ਸਰਕਾਰ ਨੇ ਇੰਨੇ ਟੀਕੇ ਲਗਾਏ ਤੇ ਇੰਨੀਆਂ ਗਲਤ ਰਿਪੋਰਟਿੰਗ ਵੀ ਆਈਆਂ, ਆਹ ਫਲਾਣੇ ਸਟੇਟ ਦਾ, ਆਹ ਹੈਲਥ ਡਿਪਾਰਟਮੈਂਟ ਦਾ ਬੁਰਾ ਹਾਲ, ਆਹ ਇੱਥੇ ਇੰਜੈਕਸ਼ਨ ਨਹੀਂ ਮਿਲ ਸਕੇ, ਇੱਥੇ ਸਪਲਾਈਜ਼ ਨਹੀਂ ਹੋ ਸਕੀ, ਇੱਥੇ ਆਕਸੀਜਨ ਸਿਲੰਡਰ ਨਹੀਂ, ਆਹ ਕੰਮ ਸਰਕਾਰੀ ਮੀਡੀਆ ਦਾ ਹੁੰਦਾ ਨਾ,
1: ਇਹ ਚੀਜ਼ ਵੀ ਹੋਣੀ ਚਾਹੀਦੀ ਆ,
0: ਤੇ ਫਿਰ ਜ਼ਿਆਦਾ ਵਧੀਆ ਹੈਗਾ। ਤੇ ਉਹ ਆਈ ਵੁੱਡ ਸੇ ਕਿ ਕੋਈ ਸੁਣ ਲਵੇ ਕਾਂਗਰਸ ਵਾਲਾ ਬੰਦਾ ਤੇ ਉਹ ਅੱਗੇ ਰਾਹੁਲ ਗਾਂਧੀ ਨੂੰ ਦੱਸ ਦੇਵੇ, ਤੇ ਜੇ ਆਉਣ ਵਾਲੇ ਟਾਈਮ 'ਚ ਜੇ ਇਹ ਇੰਪਲੀਮੈਂਟ ਹੋਊਗੀ ਪਾਲਿਸੀ, ਤੁਸੀਂ ਯਾਦ ਰੱਖਿਓ ਕਿ ਦੁਨੀਆ ਦੇ ਸਭ ਤੋਂ ਘਟੀਆ ਸ਼ੋਅ ਦੇ ਵਿੱਚ ਇਹ ਗੱਲ ਆਪਾਂ ਕਰਕੇ ਗਏ ਸੀਗੇ।
1: ਘਟੀਆ ਸ਼ੋਅ 'ਚ ਵਧੀਆ ਗੱਲ ਹੈ,
0: ਵਧੀਆ ਗੱਲ ਕਰ ਗਏ ਸੀਗੇ,
1: ਬਹੁਤ ਵਧੀਆ ਗੱਲ ਕਰ ਰਹੇ। ਪਹਿਲੇ ਇਹ ਗੱਲ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਤਲਬ ਜੇ ਮੀਡੀਆ
0: ਨਾਲ ਬਾਕੀ ਚੈਨਲ ਦੱਬ ਜਾਣਗੇ, ਕਿਉਂਕਿ ਤੁਸੀਂ ਪੈਸਾ ਇੰਨਾ ਇੰਤਹਾ ਉਹਦੇ ਤੇ ਲਗਾਤਾ, ਤੁਸੀਂ ਉਹਨੂੰ ਐਡਵਰਟੀਜ਼ਮੈਂਟ ਦੇਤੀ, ਤੁਸੀਂ ਪ੍ਰਾਈਵੇਟ ਇਨਵੈਸਟਰਸ ਨੂੰ ਖਿੱਚ ਕੇ ਲਿਆ ਰਹੇ ਹੋ ਕਿ ਇਹਨਾਂ ਨੂੰ ਐਡਾਂ ਦਿਓ ਜੀ, ਸਰਕਾਰ ਚਾਹੇ ਤਾਂ ਕੋਈ ਨੀ ਕਰਵਾ ਸਕਦੀ, ਤੁਸੀਂ ਉਹਨਾਂ ਦੇ ਸ਼ੋਜ਼ ਵਧਾਤੇ, ਤੁਸੀਂ ਉਹਨਾਂ ਦੀਆਂ ਚੈਨਲ ਨਿਊਜ਼ ਦਾ ਸਟੈਂਡਰਡ ਵਧਾਤਾ, ਤੁਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇਤਾ, ਸਰਕਾਰੀ ਨੌਕਰੀ ਉਹ ਦੇ, ਫਿਰ ਅਗਲੀ ਆਉਣ ਵਾਲੀ ਤੁਹਾਡੀ ਸਰਕਾਰ ਚਾਹੇ ਚਲੀ ਜਾਵੇ, ਅਗਲੀ ਸਰਕਾਰ ਜਿਹੜੀ ਵੀ ਆਊਗੀ, ਜੇ ਉਹ ਪਾਰਟੀ ਉਸ ਚੈਨਲ ਨੂੰ ਜਾਂ ਉਹਦੀ ਇੰਡੀਪੈਂਡੈਂਸ ਨੂੰ ਬੰਦ ਕਰਦੀ ਹੈ, ਤਾਂ ਲੋਕਾਂ ਨੂੰ ਕਲੀਅਰਲੀ ਦਿਖ ਜਾਊਗਾ ਕਿ ਆਹ ਦੇਖੋ ਫਰਕ ਹੈ, ਹਨਾ ਫਰਕ ਦੇਖਿਆ ਕਿੰਨਾ, ਜ਼ਮੀਨ ਆਸਮਾਨ ਦਾ ਫਰਕ, ਪਿਛਲੀ ਸਰਕਾਰ ਨੇ ਐਦਾਂ ਕੀਤਾ ਸੀ, ਸਾਰਾ ਕੁਛ ਆਉਂਦਾ ਹੋਣਾ, ਉਹ ਵੀ ਇੱਕ ਜਿਹੜੀ ਗੱਲ ਹੈ ਉਹ ਢੱਕੀ ਢਕਾਈ ਨਹੀਂ ਰਹੂਗੀ, ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਮਾਸਟਰ ਸਟ੍ਰੋਕ ਹੋਣਾ ਚਾਹੀਦਾ ਹੈ,
1: ਨਹੀਂ ਵੈਰੀ ਗੁੱਡ, ਇਹ ਹੋਣਾ ਚਾਹੀਦਾ ਜੀ।
0: ਬਾਕੀ ਐਨੀਵੇਜ਼ ਆਪਾਂ ਮਿਊਜ਼ਿਕ ਚਲਾ ਕੇ ਦੂਰਦਰਸ਼ਨ ਦਾ ਇਸ ਕਰਕੇ ਗੱਲ ਕਹਿ ਰਹੇ ਸੀਗੇ ਕਿ ਅਸੀਂ ਉਹਨੂੰ ਜਿੰਦਾ ਰੱਖ ਰਹੇ ਹਾਂ, ਸ਼ਾਇਦ ਅਸੀਂ ਉਸ ਚੈਨਲ ਨੂੰ ਜਿੰਦਾ ਰੱਖ ਰਹੇ ਹਾਂ
1: ਜਿਹੜਾ ਛੋਟੇ ਹੁੰਦੇ ਆਪਾਂ ਸੁਣਦੇ ਹੁੰਦੇ ਹਾਂ,
0: ਹੋਰ ਕੋਈ ਵੀ ਨਹੀਂ ਸੁਣਦੇ,
1: ਆ ਜਾਓ ਤੁਸੀਂ ਫਿਰ ਲੈ ਕੇ ਆਓ ਉਹ ਚੀਜ਼ਾਂ ਤੇ ਪੁਰਾਣੀਆਂ ਚੀਜ਼ਾਂ ਲੈ ਕੇ
0: ਆਓ, ਇਹਨੀਆਂ ਖਬਰਾਂ ਤਾਂ ਨਹੀਂ ਸੀ ਹੁੰਦੀਆਂ, ਪਰ ਅਸੀਂ ਸੋਚਿਆ ਵੀ ਸਟੈਂਡਰਡ ਉਹ ਖਬਰਾਂ ਦਾ ਸਟੈਂਡਰਡ ਸਾਡਾ
1: ਸਹੀ ਗੱਲ
0: ਮੈਚ ਕਰਦੀ ਹੈ ਆਪਸ ਦੇ ਵਿੱਚ,
1: ਬਿਲਕੁਲ ਬਿਲਕੁਲ।
0: ਤੇ ਅੱਛਾ ਆਪਾਂ ਖਾਣ ਦੀ ਗੱਲ ਕਰ ਰਹੇ ਸੀ, ਥਾਂ ਟਿਕਾਣੇ ਦੀ ਗੱਲ ਕਰ ਰਹੇ ਸੀ ਭਾਜੀ, ਇੱਕ ਨਾ ਵੀਡੀਓ ਆਈ ਪਿੱਛੇ ਜੇ, ਵੀਡੀਓ ਇੰਡੀਗੋ ਦੀ ਇੱਕ ਫਲਾਈਟ ਸੀਗੀ ਤੇ ਉਹ ਖਾਸੀ ਵਾਇਰਲ ਹੋ ਗਈ, ਉਹ ਵਾਇਰਲ ਏਦਾਂ ਹੋਈ ਕਿ ਸੋਸ਼ਲ ਐਕਸ ਦੇ ਉੱਤੇ ਨਾ ਇੱਕ ਵੀਡੀਓ ਪਾਈ ਇੱਕ ਜਨਾਨੀ, ਤੇ ਉਹ ਆਪਣੇ ਜਿਵੇਂ ਅਗਲੀ ਸੀਟ ਤੇ ਜਿਹੜੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਢੋਕਲਾ ਦੇ ਰਹੀ ਹੈ, ਥੇਪਲਾ ਚਨੇ ਪਾ ਕੇ ਦੇ ਰਹੀ ਹੈ,
1: ਪਿਛਲੀ ਸੀਟ ਤੋਂ ਅੱਗੇ ਜਿੱਦਾਂ ਆਪਾਂ ਅਗਲੀ ਤੇ ਸਾਰੇ ਜਿੱਦਾਂ ਪਿਕਨਿਕ ਪਾਰਟੀ ਕਰਦੇ
0: ਹੋ, ਉਹੀ ਕੈਮਰਾ ਘੁੰਮਦਾ, ਫਿਰ ਉਹ ਨਾਲ ਦੀ ਸੀਟ ਤੇ ਜਾਂਦਾ,
1: ਅੱਛਾ ਠੀਕ ਹੈ,
0: ਫਿਰ ਉਹ ਤੋਂ ਪਿਛਲੀ ਤੇ, ਫਿਰ ਉਹ ਆਪਣੀ ਪਿਛਲੀ ਤੇ, ਤੇ ਏਦਾਂ ਕਰਕੇ ਦੇਖਦੇ ਨੇ ਕਿ ਉਹਨਾਂ ਨੇ ਜਹਾਜ਼ ਦੇ ਵਿੱਚ ਇੱਕੋ ਹੀ ਫੈਮਿਲੀ ਦੇ ਘੱਟੋ ਘੱਟ 15-20 ਮੈਂਬਰਸ ਹੋਣਗੇ, ਪਰ ਉਹਨਾਂ ਨੇ ਕਸਮਾਨ ਜੋ ਪਾ ਕੇ ਰੱਖਿਆ ਹੋਇਆ ਨਾ ਜਹਾਜ਼ ਦੇ ਵਿੱਚ, ਕੈਸਾ ਲਗਾ ਚਾਚਾ, ਕੈਸਾ ਲਗਾ ਦਾਦਾ, ਖੀਰ ਖਾ ਰਹੇ ਹੋ,
1: ਅਰੇ ਵੋ ਜੋ ਤੁਮਨੇ ਵੋ ਬਨਾਈ ਹੈ ਨਾ,
0: ਅਰੇ ਅਚਾਰ ਦੇ ਨਾ, ਉਹ ਯਾਰ ਭਾਜੀ, ਮਤਲਬ ਬੱਸ ਦੇ ਵਿੱਚ ਵੀ ਨੀ ਆਪਾਂ ਇਹ ਕੰਮ ਕਰਦੇ ਜੋ ਉਹਨਾਂ ਨੇ ਇੰਡੀਗੋ ਦੀ ਫਲਾਈਟ ਦੇ ਵਿੱਚ ਰਲ ਕੇ ਕੀਤਾ
1: ਹੈਗਾ,
0: ਮਤਲਬ ਆਪਣਾ ਹੀ ਕੈਫੇਟੇਰੀਆ ਖੋਲਿਆ ਹੋਇਆ। ਹੁਣ ਇਹਦੇ ਇਹਨੂੰ ਦੋ ਤਰੀਕੇ ਦੇ ਲੋਕ ਲੈਣਗੇ, ਇੱਕ ਤਾਂ ਉਹ ਲੋਕ ਕਹਿਣਗੇ ਕਿ ਦੇਖਿਆ ਅਸੀਂ ਇੰਡੀਅਨ ਜਿੱਥੇ ਵੀ ਜਾਂਦੇ ਹਾਂ ਆਪਣਾ ਦੇਸੀ ਪਣਾ ਨਾਲ ਲੈ ਕੇ ਜਾਂਦੇ ਹੈਗੇ,
1: ਸਹੀ ਹੈ,
0: ਤੇ ਦੂਸਰੇ ਉਹ ਹੈਗੇ ਨੇ ਕਿ ਸ਼ਰਮ ਕਰੋ,
1: ਸਹੀ ਗੱਲ ਹੈ ਬਿਲਕੁਲ,
0: ਦਿਸ ਇਜ਼ ਨਾਟ ਦੀ ਏਵੀਏਸ਼ਨ ਕਲਚਰ,
1: ਕਿਉਂਕਿ ਉੱਥੇ ਮਤਲਬ ਇੱਕ ਤਾਂ ਉਹੀ ਹੈ ਨਾ ਵੀ ਉੱਥੇ ਸਾਰੇ ਇੰਡੀਅਨ ਨਹੀਂ ਹੈਗੇ, ਸਾਰੇ ਮਲਟੀ ਕਲਚਰਲ ਆ, ਉੱਥੇ ਕੋਈ ਅਲੱਗ ਬੰਦੇ ਵੀ ਹੈਗੇ ਆ ਤੇ ਤੁਸੀਂ ਬਾਕੀਆਂ ਨੂੰ ਡਿਸਟਰਬ ਕਰਦੇ ਪਏ ਹੋ। ਭਾਈ ਪਿੱਛੇ ਜੇ ਇਹ ਵੀ ਤੇ ਵੀਡੀਓ ਆਈ ਸੀ ਨਾ ਜਦੋਂ ਮੇਰੇ ਖਿਆਲ ਦਾ ਜਹਾਜ਼ ਜਾਂ ਏਅਰਪੋਰਟ ਤੇ ਗਰਬਾ ਕਰਨ ਲੱਗ ਪਏ ਸੀ ਸਾਰੇ ਜਣੇ, ਤੁਸੀਂ ਆਪਣਾ ਜੋ ਮਰਜ਼ੀ ਕਰੋ, ਕੰਨਾਂ ਤੇ ਹੈਡਫੋਨ ਲਾ ਕੇ ਜਿੰਨੀ ਮਰਜ਼ੀ ਉੱਚੀ ਆਵਾਜ਼ ਕਰ ਲਓ,
0: ਡਿਸਟਰਬ ਨਹੀਂ,
1: ਪਰ ਤੁਹਾਡੀ ਆਵਾਜ਼ ਜੇ ਬੰਦੇ ਨੂੰ ਨਹੀਂ ਸੁਣੀ ਚਾਹੀਦੀ ਵੀ ਉਹਨੇ ਆਪਣਾ
0: ਆਪਸ ਦੇ ਵਿੱਚ ਵੰਡੇ ਨੇ, ਚਣੇ ਚੁਣੇ, ਪੂਰੀਆਂ, ਭਟੂਰੇ, ਛੋਲੇ,
1: ਯਾਰ ਇਹ ਤਾਂ ਮਤਲਬ ਪੂਰਾ
0: ਜੋ ਇਹਨਾਂ ਨੇ ਤੋਂ ਆਲੇ ਦੁਆਲੇ ਜਹਾਜ਼ ਦੇ ਵਿੱਚ, ਸ਼ੁਕਰ ਇਸ ਗੱਲ ਦਾ ਹੈ, ਸ਼ੁਕਰ, ਮਤਲਬ ਮੈਨੂੰ ਨੀ ਪਤਾ ਹੈਗਾ ਪਰ ਪੂਰੀ ਵੀਡੀਓ ਚ ਦਿਖਦਾ ਨੀ, ਪਰ ਸ਼ੁਕਰ ਇਸ ਗੱਲ ਦਾ ਹੈ ਕਿ ਇਹ ਡੋਮੈਸਟਿਕ ਫਲਾਈਟ ਸੀ, ਇੰਡੀਆ ਦੇ ਵਿੱਚ ਬਾਕੀ ਲੋਕ ਸ਼ਾਇਦ ਜਰ ਰਹੇ ਹੋਣ,
1: ਡੋਮੈਸਟਿਕ
0: ਸੀਗੀ ਤੇ ਇੰਡੀਗੋ ਦੀ ਸੀਗੀ, ਤਾਂ ਆਪਾਂ ਅਸਿਊਮ ਕਰਕੇ ਚੱਲ ਰਹੇ ਹਾਂ ਕਿ ਉਹ ਲੋ ਕੈਰੀਏਜ ਕੋਸਟ ਵਾਲੀਆਂ ਹੁੰਦੀਆਂ ਨੇ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਖਾਣਾ ਜੇ ਤੁਸੀਂ ਲੈਣਾ ਤਾਂ ਪੇ ਕਰਕੇ ਲੈ ਲਓ, ਹਨਾ, ਉਹ ਵਾਲੀਆਂ ਹੁੰਦੀਆਂ ਨੇ ਉਹ ਨੋਰਮਲੀ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾ ਰਹੀ ਹੈ ਤੇ 1.5-2 ਘੰਟੇ ਦੀਆਂ ਫਲਾਈਟਾਂ ਨੇ, ਉਹ ਜੋ ਕੀ ਸਰਵ ਕਰਨ ਹੋਣਾ,
1: ਸਾਰੇ ਉਹਦਾ ਮਤਲਬ ਪਿਕਨਿਕ ਕਿ ਮਨਾਉਣ ਆਏ ਹੋਣੇ ਸਾਰੇ ਜਣੇ, ਤੇ ਚਲੋ ਖਾਣਾ ਖੋਣਾ ਆਪਣਾ ਲੈ ਜਾਓ,
0: ਮਤਲਬ ਟ੍ਰੇਨਾਂ ਟਰੂਨਾਂ ਦੇ ਵਿੱਚ ਵੀ ਇਹ ਮਾਹੌਲ ਠੀਕ ਲੱਗਦਾ, ਫਿਰ ਵੀ ਕਿਸੇ ਹੱਦ ਤੱਕ ਠੀਕ ਨਹੀਂ ਲੱਗਦਾ, ਇਦਾਂ ਹੋਣਾ ਨਹੀਂ ਚਾਹੀਦਾ,
1: ਟ੍ਰੇਨਾਂ ਵਿੱਚ ਵੀ ਨਾ ਜਦੋਂ ਕੋਈ ਆਪਣਾ ਜਿਹੜਾ ਕੈਰੀ ਡੱਬਾ ਹੁੰਦਾ ਨਾ ਜਿੱਥੇ ਆਪਣੀ ਸੀਟ ਹੁੰਦੀ ਹੈ, ਉੱਥੇ ਥੋੜਾ ਬਹੁਤ ਚੱਲ ਜਾਂਦਾ, ਮਤਲਬ ਇਹ ਨਹੀਂ ਹੈ ਵੀ ਤੁਸੀਂ
0: ਆਪਣੀਆਂ
1: ਕਿਉਂਕਿ ਉਹ ਇੱਕੋ ਹੀ ਕਵਰ ਹੋ ਜਾਂਦਾ,
0: ਕਿਉਂਕਿ ਇਹਦੇ ਵਿੱਚ ਉਹਨਾਂ ਦੀਆਂ ਆਲੇ ਦੁਆਲੇ ਵਾਲੀਆਂ ਸੀਟਾਂ ਤੇ ਵੀ ਹੋਰ ਹੋਰ ਸਵਾਰੀਆਂ ਬੈਠੀਆਂ ਨੇ, ਹਨਾ, ਉਹਨਾਂ ਨੂੰ ਉਹ ਸਮੈਲ ਜਾਂ ਉਹ ਨਹੀਂ ਚਾਹੁੰਦੇ ਹੋਣਗੇ ਕਿ ਫਰਜ਼ ਕਰੋ ਕੋਈ ਜਿਵੇਂ ਮੈਂ ਹੁਣ ਕੁਛ ਚੀਜ਼ਾਂ ਡਾਇਟ ਦੇ ਵਿੱਚ ਚੇਂਜ ਕਰ ਰਿਹਾ, ਮੈਂ ਨਹੀਂ ਚਾਹੁੰਦਾ ਮੈਂ ਸਮੈਲ ਕਰਾਂ, ਜਿਵੇਂ ਤੁਸੀਂ ਪਰੌਂਠਿਆਂ ਦੀ ਗੱਲ ਕਰਤੀ,
1: ਸਹੀ ਗੱਲ,
0: ਚਾਹ ਦੇ ਨਾਲ ਪਰੌਂਠੇ, ਸਾਡੇ ਨਾਲ ਨਾ ਗੁਜਰਾਤੀ ਤੋਂ ਗੱਲ ਯਾਦ ਆ ਗਿਆ, ਬੜੀ ਪਹਿਲਾਂ ਦੀ ਗੱਲ ਆ ਸੀ ਜਦੋਂ ਰਹਿੰਦੇ ਆਈ ਆਏ ਆਸਟ੍ਰੇਲੀਆ, ਤੇ ਉਹ ਸਾਡੇ ਨਾਲ ਕੋਈ ਆ ਕੇ ਰਹਿਣ ਲੱਗ ਗਿਆ ਸੀਗਾ, ਹਨਾ, ਸਾਡੇ ਗੁਜਰਾਤ ਦੇ ਵਿੱਚ, ਹਾਂ, ਤੇ ਉਹ ਫਿਰ ਜਦੋਂ ਮੂਵ ਕਰ ਗਏ ਹੈਰੀ ਸਪਾਰਕ ਤੇ ਉਹ ਆਏ ਤੇ ਉਹ ਮਿਲੇ ਅਰੇ ਭਈਆ ਕੈਸੇ ਹੋ ਬਾਬੀ ਕੈਸੇ ਹੋ ਅਰੇ कैसे हो ना वो पर केम चो करके फिर होने ना आओ कभी चाय स्नेक्स पे मैं ना हो ना मतलब चाय स्नेक्स मैं क्या की मेरी वाइफ कह रही है स्नैक्स नू कह रही
1: है
0: मैं क्या चाय स्नेक्स पे चलते हैं ना किसी दिन
1: तसा इधर की है
0: मैं क्या चाह देना आलू सापा खिलाने के
1: ਜਿੱਦਾਂ ਤੁਸੀਂ ਚਾਹ ਸਨੇਕ ਕਿਹਾ ਨਾ ਮੈਂ ਦੁਬਈ ਰਹਿੰਦਾ ਹੁੰਦਾ ਸਾਡੇ ਨਾਲ ਭਾਬੀ ਜੀ ਰਹਿੰਦੇ ਹੁੰਦੇ ਸੀ ਤੇ ਉਹ ਨਾ ਅਸੀਂ ਨਾ ਮਤਲਬ ਨੀਤੂ ਬੜੀ ਵਧੀਆ ਗੱਲ ਸੁਣਾਉਂਦੀ ਹੁੰਦੀ ਉਹ ਨਾ ਅਸੀਂ ਨਾ ਸਾਰੇ ਜਣੇ ਨੀਤੂ ਤੇ ਉਹ ਭਾਬੀ ਵੀ ਬੈਠੇ ਨਾ ਤੇ ਉਹਨਾਂ ਕੋਈ ਸਰਚ ਕਰਦੇ ਪਏ ਹਾਂ ਠੀਕ ਹੈ ਤੇ ਕੋਈ ਸਰਚ ਨਾ ਭਾਬੀ ਕੋ ਹੋ ਨਹੀਂ ਸੀ ਰਿਹਾ ਅਰੇ ਬਾਬੀ ਇਹ ਦੇਖਣਾ ਮੇਰੀ ਗੁਗਲੀ ਖੁੱਲ ਨਹੀਂ ਰਹੀ ਗੁਗਲੀ ਗੁਗਲੀ ਗੂਗਲ ਗੂਗਲ ਕਹਿੰਦੇ ਗੁਗਲੀ ਇਹ ਬਾਬੀ ਮੇਰੀ ਗੁਗਲੀ ਖੁੱਲ ਨਹੀਂ ਰਹੀ ਪਲੀਜ਼ ਆ ਗੁਗਲੀ ਖੋਲ ਦੇ ਲਾ ਓਏ ਓਏ ਉਹ ਆਪਾਂ ਇੰਨਾ ਯਾਦ ਕਰਦੇ ਹੈ ਨਾ ਤੇ ਉਹ ਮਤਲਬ ਪਰ ਉਹ ਵੀ ਗੱਲਾਂ ਯਾਦ ਰਹਿੰਦੀਆਂ ਆਪਣੀਆਂ ਤੇ ਮਤਲਬ ਉਹ ਕਹਿੰਦਾ ਉੱਥੇ ਅੱਛਾ ਉਹ ਵੀ ਗੱਲ ਹੁੰਦੀ ਅੱਛਾ ਕਈ ਭਾਜੀ ਮਤਲਬ ਜਦੋਂ ਤੁਸੀਂ ਕਿਸੇ ਨਾਲ ਰਹਿੰਦੇ ਹੋ ਨਾ ਕਈ ਗੱਲਾਂ ਏਦਾਂ ਦੀਆਂ ਹੁੰਦੀਆਂ ਬੜੀਆਂ ਯਾਦ ਰਹਿੰਦੀਆਂ ਹਨਾ ਤੇ ਇੱਕ ਹੁੰਦਾ ਸੀ ਮਤਲਬ ਮੇਰਾ ਦੋਸਤ ਹੁੰਦਾ ਸੀ ਉਹੀ ਮਤਲਬ ਜਿਹੜੇ ਆਪਾਂ ਫੈਮਿਲੀ ਨਾਲ ਰਹਿੰਦੇ ਹੁੰਦੇ ਸੀ ਨਾ ਤੇ ਉਹਨੇ ਆ ਕੇ ਕਹਿਣਾ ਉਹਦਾ ਨਾਂ ਉਹਦੀ ਵਾਈਫ ਦਾ ਨਾਂ ਤਾਂ ਨਹੀਂ ਪਤਾ ਕੋਈ ਨਾਮ ਲੈ ਕੇ ਨਾ ਅੱਛਾ ਐਸਾ ਕਰਨਾ ਇੱਕ ਅੱਛੀ ਸੀ ਚਾਏ ਬਣਾ ਦੇਣਾ ਫਿਰ ਉਹ ਕਹਿੰਦਾ ਅੱਛੀ ਸੀ ਚਾਏ ਹਾਂ ਅਦਰਕ ਕੂਟ ਕੂਟ ਕੇ ਡਾਲਦਾ ਉਹ ਅਦਰਕ ਇੰਨਾ ਪਾਉਂਦੇ ਹੁੰਦੇ ਸੀ ਚਾਹ ਭਾਜੀ ਓਏ ਹੋਏ ਹੋਏ ਹੋਏ ਮਤਲਬ ਉਹ ਹਮੇਸ਼ਾ ਹਾਲੇ ਤੱਕ ਕਿਸੇ ਨੂੰ ਯਾਦ ਰਹਿੰਦਾ ਕਈ ਚੀਜ਼ਾਂ ਜਿੱਦਾਂ ਹੁੰਦੇ ਨਾ ਇੱਕ ਮੇਰਾ ਯਾਰ ਹੁੰਦਾ ਸੀ
0: ਚਾਹ ਚ ਅਦਰਕ ਪਾ ਲੈਂਦੇ ਸੀ ਸਬਜ਼ੀ ਫੋਕੀ
1: ਨਹੀਂ ਨਹੀਂ ਮੈਂ ਕਹਿੰਦਾ ਮੈਂ ਹੁਣ ਜਦੋਂ ਵੀ
0: ਅਦਰਕ
1: ਮੈਂ ਹਮੇਸ਼ਾ ਉਹਨੂੰ ਕਹਿੰਦਾ ਹੁੰਦਾ ਫੋਨ ਕਰਕੇ ਅਰੇ ਯੋਗੇਸ਼ ਭਈਆ ਉਹ ਚਾਏ ਅਦਰਕ ਵਾਲੀ ਪੀਣੀ ਹੈ ਕਿ ਨਹੀਂ ਉਹ ਮਤਲਬ ਅਦਰਕ ਵਾਲੀ ਚਾਏ ਉਹਨਾਂ ਦੀ ਹੁੰਦੀ ਸੀ ਮਸ਼ਹੂਰ ਉਹ ਬੜਾ ਅਦਰਕ ਪਾਉਂਦੇ ਹੁੰਦੇ ਸੀ ਤੇ ਇੱਕ ਸਾਡਾ ਯਾਰ ਹੁੰਦਾ ਸੀ ਉਹ ਸਾਊਥ ਇੰਡੀਅਨ ਹੁੰਦਾ ਸੀ ਭਾਜੀ ਉਹ ਜਿੰਨੀ ਵਧੀਆ ਫਿਸ਼ ਬਣਾਉਂਦਾ ਹੁੰਦਾ ਸੀ ਨਾ ਮੈਂ ਕਹਿੰਦਾ ਹਾਲੇ ਤੱਕ ਮੈਂ ਉਹ ਇੱਥੋਂ ਦੀ ਅੱਛਾ ਖਾਧੀ ਨਹੀਂ ਆ ਉਹਨੇ ਨਾ ਐ ਗੋਲ ਜੀ ਬਣਾ ਕੇ ਉੱਤੇ ਪਤਾ ਨੀ ਕੀ ਪਾ ਕੇ ਉਹ ਮਤਲਬ ਮਸਾਲੇ ਵੀ ਉਹਦੇ ਮਤਲਬ ਸਾਊਥ ਇੰਡੀਅਨ ਟਾਈਪ ਹੀ ਹੁੰਦੇ ਸੀ ਪੂਰੇ ਮਤਲਬ ਇਹ ਵੀ ਨੀ ਵੀ ਉਹਨੇ ਤੇਲ ਲਾਉਣਾ ਪੂਰਾ ਜਿੱਦਾਂ ਨਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਐ ਉੱਪਰ ਪਾ ਕੇ ਨਾ ਤੁਸੀਂ ਜੇ ਖਾ ਤੁਸੀਂ ਖਾਂਦੇ ਹੋ ਨਾ ਮੈਂ ਫਿਸ਼ ਖਾ ਲੈਂਦੇ ਹੋ
0: ਸਰ
1: ਜੇ ਤੁਸੀਂ ਉਹ ਫਿਸ਼
0: ਖਾਂਦੇ
1: ਮਤਲਬ ਮੈਂ ਉਹ ਜੀ ਫਿਸ਼ ਹਾਲੇ ਤੱਕ ਨੀ ਖਾਧੀ ਬਈ ਮਤਲਬ ਰੈਸਟੋਰੈਂਟ ਵੀ ਹੋ ਜੇ ਜਾਂ ਕਿੱਦਾਂ ਵੀ ਹੋ ਜੇ ਨਾ ਉਹਨੇ ਪੂਰੀ ਰੀਝ ਨਾ ਬਣਾਉਣੀ ਹੈ ਐ ਉਹਨੇ ਪਹਿਲਾਂ ਗੱਲਾਂ ਗੁੱਲਾਂ ਕਰਨੀਆਂ ਮਤਲਬ ਸਾਡੇ ਨਾਲ ਗਲਾਸਾਂ ਗਲਾਸੀਆਂ ਵੀ ਲੱਗੇ ਹੁੰਦੀਆਂ ਸੀ ਰਸੋਈ ਚ ਨਾਲ ਨਾਲ ਆਪਾਂ ਲਾਉਣੇ ਤੇ ਨਾਲ ਨਾਲ ਆਪਾਂ ਫਿਸ਼ ਗਰਮ ਗਰਮ ਖਾਣੀ ਤੇ ਅੰਨਾ ਦੀ ਫਿਸ਼ ਸਾਨੂੰ ਬਹੁਤ ਯਾਦ ਆਉਂਦੀ ਹੈ ਤੇ ਅਦਰਕ ਵਾਲੀ ਚਾਹ ਇੰਡੀਗੋ ਦੀ ਫਲਾਈਟ ਵੀ ਯਾਦ ਆਇਆ ਕਰੇਗੀ ਹੁਣ ਹੋਰ ਤੇ ਮੈਂ ਸਾਗ ਦੀ ਰੋਟੀ ਵੀ ਲੈ ਜਾ ਕਰਨੀ ਜੇ ਏਦਾਂ ਹੋਣਾ ਫਿਰ
0: ਹੁਣ ਦੇਖੋ ਅੱਜ ਪੁਰਾਣੀਆਂ ਗੱਲਾਂ ਹੁਣ ਤੁਹਾਡੀਆਂ ਤੁਰੀਆਂ ਹੈਗੀਆਂ ਨੇ ਤੇ ਮੈਂ ਸੋਚਿਆ ਕਿ ਅੱਜ ਗਾਣਾ ਵੀ ਓਦਾਂ ਦਾ ਲੱਗ ਗਿਆ ਸੀਗਾ ਕਿ ਤੁਹਾਨੂੰ ਨੋਸਟੈਲਜੀਆ ਨਾ ਕਰਵਾ ਦਈਏ ਫੀਲ ਤੁਹਾਨੂੰ ਉਹ 2000 ਵਾਲਾ ਐਰਾ ਚ ਨਾ ਲੈ ਚੱਲੀ ਜਵਾਨੀ ਵਾਲਾ ਜੋਰ ਸੀ ਵੇ ਜਾਨ
1: ਜੋ ਜੋ ਜੋ ਜੋ ਜੋ ਮਾਈ ਫੇਵਰਿਟ ਸੌਂਗ

0: तमन्ना पाटिया दा जेड़ा बॉयफ्रेंड हुंदा सी पहला हीरोइन दा ते ओदी यार केड़ी है बड़ी वधिया एक मटका किंग ਜਿਹੜਾ ਸੱਟਾ ਲੱਗਦਾ ਸੀ ਉਹ ਸੱਟਾ ਲਗਾਉਣ ਵਾਲਾ ਜਿਹੜਾ ਮੇਨ ਬੰਦਾ ਸੀ ਜਿਹੜਾ ਇੰਡੀਆ ਚ ਸੱਟਾ ਲੈ ਕੇ ਆਇਆ ਕ੍ਰਿਕਟ ਦਾ ਉਹਨੂੰ ਲਗਾਉਣ ਦੇ ਲਈ ਕਿਸੇ ਨੇ ਕਿਹਾ ਸੀ ਸੈਵਨਟੀਜ਼ ਦੇ ਦੌਰ ਦੇ ਵਿੱਚ ਪਰ ਉਹਨੇ ਮਨਾ ਕਰਤਾ ਸੀ ਵੀ ਕ੍ਰਿਕਟ ਵਾਲੇ
1: ਨਾ ਮੈਨੂੰ ਇੱਕ ਗੱਲ ਯਾਦ ਕਰਾਤੀ ਆ, ਜਿਹੜਾ ਤੁਸੀਂ ਤਾਸ਼ ਦੇ ਪੱਤੇ ਕੀਤੇ ਆ ਨਾ, ਮਤਲਬ ਕਈ ਗੱਲਾਂ ਨਾ ਬੜੀਆਂ ਯਾਦ ਰਹਿ ਜਾਂਦੀਆਂ। ਮਤਲਬ ਬਾਕੀ ਵੇਖੋ ਬਚਪਨ ਚ ਆਪਾਂ ਬਹੁਤ ਚੀਜ਼ਾਂ ਭੁੱਲ ਜਾਂਦੇ ਹਾਂ, ਪਰ ਕੀ ਹੋਇਆ ਸੀ ਉਦੋਂ ਮੇਰੇ ਖਿਆਲ ਨਾਲ ਮੈਂ ਤੀਜੀ ਚੌਥੀ ਚ ਪੜ੍ਹਦਾ ਹੋਵਾਂਗਾ, ਤੇ ਉਦੋਂ ਨਾ ਜਦੋਂ ਪੇਰੈਂਟਸ ਨੂੰ ਛੁੱਟੀਆਂ ਮਿਲਦੀਆਂ ਸਰਕਾਰੀ ਛੁੱਟੀਆਂ, ਤੇ ਅਸੀਂ ਨਾ ਹਜ਼ੂਰ ਸਾਹਿਬ ਬੋਂਬੇ ਬੜਾ ਏਦਾਂ ਘੁੰਮਣ ਚਲ ਜਾਂਦੇ ਹੁੰਦੇ ਹਾਂ, ਤੇ ਕੀ ਹੋਇਆ ਅਸੀਂ ਬੋਂਬੇ ਚਲੇ ਗਏ, ਅਸੀਂ ਪਹਿਲੀ ਵਾਰੀ ਬੋਂਬੇ ਦੇਖਿਆ।
0: ਕਿੰਨੀ ਉਮਰ ਸੀ ਤੁਹਾਡੀ?
1: ਸਿਰਫ 2-3 ਸਾਲ ਹੀ, ਮੈਨੂੰ ਇਸ ਕਰਕੇ ਯਾਦ ਹੈ ਨਾ,
0: 2-3 ਸਾਲ ਦੇ ਨੇ ਤੁਹਾਨੂੰ ਯਾਦ ਹੈ ਭਾਜੀ?
1: 2-3 ਸਾਲ
0: ਮੈਂ ਜਦੋਂ 10-11 ਸਾਲ ਦਾ ਸੀ, ਮੈਨੂੰ ਉਦੋਂ ਤੋਂ ਪਹਿਲਾਂ ਦੀ ਕੋਈ ਮੈਮਰੀ ਨਹੀਂ ਯਾਦ।
1: ਮੈਂ ਤਾਂ ਉਹੀ ਕਹਿੰਦਾ ਨਾ, ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਸ ਕਰਕੇ ਯਾਦ ਰਹਿੰਦੀਆਂ ਵਾ, ਉਹ ਕਦੀ ਭੁੱਲ ਨਹੀਂ ਸਕਦੀਆਂ। ਉਹ ਮੈਂ ਕੀ ਹੋਇਆ ਸੀ, ਐਂ ਜੀ ਨਾ ਉੱਥੇ ਬੰਦੇ ਆਇਆ ਤਾਸ਼ ਵਾਲੇ ਬੈਠੇ ਸੀ, ਉਹਨਾਂ ਨੇ ਕੱਪ ਰੱਖੇ ਸੀ, ਠੀਕ ਹੈ, ਉਹ ਕਹਿੰਦੇ ਵੀ ਆਹ ਦੇਖੋ ਇਹਦੇ ਥੱਲੇ ਕੱਪ ਦੇ ਥੱਲੇ ਜਿੱਥੇ ਤੁਹਾਨੂੰ ਆ ਗਿਆ ਤੁਹਾਡਾ ਡਬਲ ਪੈਸੇ ਹੋ ਜਾਣਗੇ, ਠੀਕ ਹੈ। ਤੇ ਮੈਂ ਦੇਖਦਾ ਰਿਹਾ, ਤੇ ਇੱਕ ਬੰਦਾ ਮੈਨੂੰ ਕਹਿੰਦਾ ਬੇਟਾ ਉਹ ਉਸ ਪੇ ਲਗਾ ਦੇ, ਤੇ ਮੈਂ ਕਹਿਤਾ ਵੀ ਯਾਰ ਉਹ ਠੀਕ ਹੈ, ਤੇ ਉਹ ਨਾ ਮੈਂ ਜਿੱਤ ਗਿਆ, ਉਹਨੇ ਮੈਨੂੰ ਲਾਲਚ ਪਾਤੀ, ਮੈਂ ਆਪਣੇ ਡੈਡੀ ਨੂੰ ਖਿੱਚ ਲਿਆਂਦਾ, ਮੈਂ ਕਿਹਾ ਡੈਡੀ ਜੀ ਇੱਧਰ ਆਓ, ਇਹ ਤੇ ਬੜੀ ਵਧੀਆ ਗੇਮ ਹੈਗੀ ਜੀ। ਤੇ ਉਹਨਾਂ ਨੇ ਮੈਨੂੰ ਪਹਿਲਾਂ, ਮੈਂ ਪਹਿਲਾਂ 10 ਰੁਪਈਆਂ ਦਾ ਲਾਇਆ, ਉਹਨਾਂ ਨੇ ਜਿਤਾਤਾ, ਫਿਰ ਮੈਂ 20 ਰੁਪਈਆਂ ਦਾ ਲਾਇਆ, ਉਹਨਾਂ ਨੇ ਫਿਰ ਮੈਨੂੰ ਜਿਤਾਤਾ, ਉਹਨਾਂ ਲਾਲਚ ਕਰਾਈ ਜਾ ਰਹੀ, ਲਾਲਚ ਕਰਾਈ ਜਾ ਰਹੀ, ਫਿਰ ਮੈਂ ਜੇ 100 ਰੁਪਈਏ ਦਾ ਲਾਇਆ, ਉਹਨਾਂ ਨੇ ਫਿਰ ਜਿਤਾਤਾ, ਫਿਰ ਮੈਂ ਰੱਖੇ 200, ਉਹ ਹਰਾ ਗਏ ਮੈਨੂੰ। ਡੈਡੀ ਕਹਿੰਦੇ ਮੈਂ ਰੋਣ ਲੱਗ ਪਿਆ, ਮੈਂ ਕਿਹਾ ਡੈਡੀ ਜੀ ਮੈਂ ਤੁਹਾਡੇ ਪੈਸੇ ਵੇਸਟ ਕਰਾਤੇ ਆ। ਮਤਲਬ ਉਹ ਏਦਾਂ ਬੰਦੇ ਨੂੰ ਨਾ ਮਤਲਬ ਆਪਣੇ ਅੰਦਰ ਖਿੱਚ ਲੈਂਦੇ ਆ ਨਾ।
0: ਉਹ ਉਦੋਂ ਤੁਹਾਡੀ ਉਮਰ ਕਿੰਨੀ ਸੀ?
1: ਮਤਲਬ ਉਹੀ, ਮਤਲਬ ਜੇ ਤੁਸੀਂ 3-4 ਜਿਆਦਾ ਘੱਟ ਕਹਿਣ ਦੇ, ਉਹ ਤੋਂ ਵੱਧ 4 ਸਾਲ ਹੋਏਗੀ, 4-5 ਸਾਲ
0: ਦੀ ਉਮਰ ਚ ਤੁਸੀਂ ਆਪਣਾ ਪਹਿਲਾ ਸੱਟਾ ਲਾਇਆ?
1: ਹਾਂ, ਉਹ ਮੈਨੂੰ ਹਲੇ ਤੱਕ ਯਾਦ ਆ ਭਾਈ। ਉਹ ਨਾ ਮਤਲਬ ਇੰਨਾ, ਮਤਲਬ ਉਹਨੇ ਬੰਦੇ ਨੇ ਕਰਤਾ ਸੀ ਆਪਣੇ ਵਾਸਤੇ।
0: ਜਿਹੜੀਆਂ ਕਹਾਵਤਾਂ ਬਣੀਆਂ ਨੇ ਇਹ ਸਾਰੀਆਂ ਫਾਲਤੂ ਨੇ, ਜਿਵੇਂ ਉਹ ਕਹਿੰਦੇ ਨੇ ਹੋਨਹਾਰ ਬਰਵਾਨ ਕੇ ਹੋ ਚਿਕਨੇ ਪਾਤ, ਵੀ ਬਚਪਨ ਚ ਪਤਾ ਲੱਗ ਜਾਂਦਾ ਜਵਾਕ ਕੀ ਕਰੂਗਾ। ਮਤਲਬ ਉਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਹੁਣ ਜਵਾਰੀ ਹੋਣਾ ਚਾਹੀਦਾ ਸੀ, ਪਰ ਤੁਸੀਂ ਨਹੀਂ ਲਾ
1: ਰਹੇ। ਪਰ ਮੈਂ ਸਿੱਖ ਗਿਆ ਨਾ ਉੱਥੋਂ, ਵੀ ਆਹ ਕੰਮ ਨਹੀਂ ਕਰਨਾ,
0: ਆਹ ਕੰਮ ਨਹੀਂ ਕਰਨਾ,
1: ਇਹ ਕੰਮ ਤੇ ਬਹੁਤ ਗਲਤ ਹੈਗਾ ਵੀ ਇਹਦੇ ਵਿੱਚ।
0: ਮੈਂ ਲਾਉਂ ਹੈ ਭਾਜੀ ਤੁਹਾਨੂੰ 3-4 ਸਾਲ ਦੀ ਆਪਣੀ ਸਾਰੀ ਮੈਮਰੀ ਯਾਦ।
1: ਯਾਰ ਮੈਂ ਤੁਹਾਨੂੰ ਉਹੀ ਕਹਿੰਦਾ ਨਾ, ਉਦੋਂ ਆਪਾਂ ਸਕੂਲ
0: ਨਹੀਂ ਹੋ ਸਕਦੀ ਯਾਰ, ਕਮਾਲ ਸਵਾਲ ਹੀ ਨਹੀਂ ਪੈਦਾ
1: ਯਾਰ।
0: 3-4 ਸਾਲ
1: ਦਾ ਮੈਂ ਨਾ ਅੱਜ ਹੀ ਫੋਨ ਕਰਕੇ ਪੁੱਛਦਾ ਡੈਡੀ ਜੀ ਉਹਨਾਂ ਨੂੰ ਵੀ ਕਿੰਨੇ ਸਾਲਾਂ ਦਾ ਮੈਂ। ਮੇਰੇ ਖਿਆਲ ਨਾਲ ਤਾਂ 4 ਸਾਲ ਨਹੀਂ,
0: ਹੁਣ ਤੱਕ ਤਾਂ ਤੁਸੀਂ 2 ਹੀ ਦੱਸ ਰਹੇ ਸੀਗੇ, ਪਰ 2 ਸਾਲ ਦੀ ਮੈਮਰੀ ਤਾਂ ਇੰਪੋਸੀਬਲ ਹੈ।
1: ਨਹੀਂ ਚੱਲ 2 ਨਹੀਂ, ਮਤਲਬ ਹੋ ਸਕਦਾ, ਮਤਲਬ ਮੈਂ ਘੱਟ ਬਹੁਤ ਦੱਸਦੇ ਹੋ ਨਾ, 4-5 ਸਾਲ ਤੇ ਠੀਕ ਹੈ,
0: ਠੀਕ ਹੋ ਰਹੇ ਹੋ ਤੁਸੀਂ ਹੌਲੀ ਹੌਲੀ।
1: 4-5 ਸਾਲ
0: ਮੈਂ ਲਿਆ ਨਾ ਤੁਹਾਨੂੰ 8 ਸਾਲ ਤੱਕ।
1: ਨਹੀਂ 8 ਹੌਲੀ ਹੌਲੀ, ਉਦੋਂ ਮੇਰੀ, ਮੈਂ ਤਾਂ ਦੱਸਦਾ ਨਾ ਉਦੋਂ ਮੈਂ ਕਿੰਨੀ ਕਲਾਸ ਚ ਹੁੰਦਾ ਹਾਂ।
0: ਉਦੋਂ ਮੈਂ 4 ਸਾਲ ਦਾ ਬੱਚਾ ਕਿਹੜੀ ਕਲਾਸ ਚ ਹੁੰਦਾ ਭਾਜੀ? ਕਿਸੇ ਕਲਾਸ ਚ ਨਹੀਂ ਹੁੰਦਾ।
1: ਚੱਲ ਮੈਂ ਦੱਸਦਾ ਨਾ, ਉਦੋਂ ਦੂਜੀ ਤੀਜੀ ਕਲਾਸ ਚ ਹੋਵਾਂਗਾ ਮੈਂ।
0: ਦੂਜੀ ਕਲਾਸ ਚ 4 ਸਾਲ ਦਾ ਮੈਂ ਕੀ ਕਰੀ ਜਾ
1: ਰਿਹਾ? ਕਿੰਨੇ 6 ਸਾਲ ਦਾ? 6 ਸਾਲ ਦਾ, ਚਲੋ ਯਾਰ ਮੰਨ ਲਓ 6 ਸਾਲ ਦਾ ਹੀ ਸਹੀ।
0: ਤੁਹਾਡੇ ਆਂਕੜੇ ਚ ਹੇਰ ਫੇਰ ਹੈਗਾ?
1: ਹੇਰ ਫੇਰ ਤੇ ਹਲੇ ਵੀ ਹੋ ਜਾਂਦਾ ਜਦੋਂ ਮੈਂ ਜੱਪਾ ਦੀ ਕੋਈ ਉਮਰ ਪਹੁੰਚ ਜਾਂਦਾ, ਮੈਨੂੰ ਪਤਾ ਨੀ ਲੱਗਦਾ 10-11 ਦਾ। ਮੈਂ ਕਹਿੰਦੇ 10-11
0: ਯਾਦ ਰੱਖਿਆ ਵੀ ਮੇਰਾ, ਬਾਕੀ ਗੱਲਾਂ ਦਾ ਕੋਈ,
1: ਬਾਕੀ ਗੱਲਾਂ ਬਾਅਦ।
0: ਜਵਾਕ ਤੋਂ ਗੱਲ ਯਾਦ ਆਈ ਕਿ ਨਿਊਜ਼ੀਲੈਂਡ ਦੀ ਅਗਲੀ ਖਬਰ ਹੈਗੀ ਆ
1: ਜਵਾਕਾਂ ਤੇ,
0: ਜਵਾਕ ਦੇ
1: ਜਵਾਕ ਨੇ ਹਾਈਜੈਕ ਕਰ ਲਿਆ।
0: ਹਾਈਜੈਕ ਨਹੀਂ ਕੀਤਾ ਪਰ ਖਬਰ ਇਹ ਏਦਾਂ ਦੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਤਾਂ ਨਾ ਅੱਜ ਕੱਲ ਉਹ ਜਿਹੜਾ ਤੁਰ ਪਿਆ ਟ੍ਰੈਂਡ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ ਜਾਣੀ ਉਹ ਕੋਈ ਨਵੀਂ ਨਵੀਂ ਮੂਵ ਹੋਈ ਹੋਣੀ ਹੈ ਜਾਂ 5-10 ਸਾਲ ਹੋਏ ਹੋਣੇ ਆ ਜਨਾਨੀ ਨੂੰ
1: ਮਤਲਬ
0: ਉਹਦੇ ਵਿਵਹਾਰ ਤੋਂ ਮੈਨੂੰ ਇਹ ਲੱਗ ਰਿਹਾ
1: ਮਤਲਬ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ
0: ਜਾਣੀ ਹਰ ਹਾਂ ਨਾ ਬਈ ਘਰ ਵਾਲਾ ਪਿਛਲੇ ਸਟੂਡੈਂਟ ਵੀਜ਼ੇ ਤੇ 8-10 ਸਾਲ ਤੋਂ ਮਿਹਨਤ ਕਰ ਰਿਹਾ ਸੀ ਜਨਾਨੀ ਆ ਗਈ
1: ਠੀਕ ਹੈ
0: ਪੱਕੀ ਹੋ ਗਈ ਤੇ ਨਾਲ ਦੀ ਨਾਲ ਉੱਥੋਂ ਦੀਆਂ ਕਮੀਆਂ ਕੱਢਣ ਲੱਗ ਗਈ ਤੇ ਉਦਾਂ ਦੀਆਂ ਕੋਈ ਚੀਜ਼ਾਂ ਅੱਜ ਕੱਲ ਬੜੀਆਂ ਬਣਨ ਲੱਗ ਗਈਆਂ
1: ਠੀਕ ਹੈ
0: ਅੱਛਾ ਇਹਨੇ ਪਾਇਆ ਜਨਾਨੀ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਲੋਕੀ ਮੈਨੂੰ ਪੁੱਛਦੇ ਰਹਿੰਦੇ ਨੇ ਬਈ ਕਿੰਨੀ ਵਧੀਆ ਲਾਈਫ ਹੈ ਕਿੰਨਾ ਵਧੀਆ ਉੱਥੇ ਹਨਾ ਪਰ ਨਿਊਜ਼ੀਲੈਂਡ 'ਚ ਕਹਿੰਦੀ ਮੇਰਾ ਜਵਾਕ ਚਲੋ ਇਹ ਗੱਲ ਸਹੀ ਹੈ ਬਾਕੀ ਗੱਲਾਂ ਦੀ ਤੁਸੀਂ ਉਹ ਕਰ ਸਕਦੇ ਹੋ ਇਹ ਗੱਲ ਸਹੀ ਹੈ ਵੀ ਉਹਦਾ ਜਵਾਕ 4-5 ਦਿਨਾਂ ਤੋਂ 6-7 ਦਿਨਾਂ ਤੋਂ ਖੰਘ ਰਿਹਾ ਸੀਗਾ ਖਾਂਸੀ ਕਰੀ ਜਾ ਰਿਹਾ ਸੀ
1: ਠੀਕ ਹੈ
0: ਤੇ ਉਹਨੇ ਲੋਕਲ ਮੈਡੀਕਲ ਸੈਂਟਰ ਦੇ ਵਿੱਚ ਕਾਲ ਕੀਤੀ ਵੀ ਮੈਨੂੰ ਜੀਪੀ ਦੇ ਨਾਲ ਮਿਲਣਾ ਉਹ ਕਹਿੰਦੇ ਵੀ ਅਗਲੇ ਬੁੱਧਵਾਰ ਦੀ ਲੈ ਲਓ ਕਰਦੇ ਕਰਦੇ ਉਹ ਕਹਿੰਦੇ ਵੀ 10 ਦਿਨ ਤੋਂ ਉਹ ਲਗਾਤਾਰ ਖੰਘੀ ਗਿਆ ਫੇਰ ਜਾ ਕੇ ਡਾਕਟਰ ਦੀ ਅਪਾਇੰਟਮੈਂਟ ਮਿਲੀ ਤੇ ਆਹ ਕੰਮ ਹੁੰਦਾ
1: ਅੱਛਾ
0: ਨਿਊਜ਼ੀਲੈਂਡ ਉਹ ਜਿਹਨੂੰ ਟਾਪ 20 ਦੇ ਵਿੱਚ ਗਿਣਿਆ ਜਾਂਦਾ ਹੈ ਵੈਨ ਇਟ ਕਮਸ ਟੂ ਹੈਲਥ
1: ਜਦੋਂ
0: ਦੁਨੀਆ ਦੇ ਹੈਲਥ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਟਾਪ ਲੈਵਲ ਤੇ ਹੈ
1: ਤੇ
0: ਇੰਡੀਅਨ ਬੰਦੇ ਜਿਹੜਾ ਇੰਡੀਆ ਜਿਹੜਾ ਕਿ ਅੱਜ ਦੀ ਤਰੀਕ 'ਚ 80ਵੇਂ ਨੰਬਰ ਦੇ ਉੱਤੇ ਹੈ
1: ਹੈਲਥ
0: ਇਨਫਰਾਸਟ੍ਰਕਚਰ
1: ਜਾ ਕੇ ਉਹ
0: ਲੋਕ ਜਦੋਂ ਇਹ ਗੱਲ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਕਮੀਆਂ ਹੈਗੀਆਂ ਨੇ ਤਾਂ ਹੈ ਨਾ ਤਾਂ ਇੱਕ ਤਰਾਸਦੀ ਵੀ ਲੱਗਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਐਟ ਦੀ ਸੇਮ ਟਾਈਮ ਕਿ ਤੁਸੀਂ ਕਿਸੇ ਚੀਜ਼ ਦੀ ਗਲਤੀ ਉਭਾਰ ਨਹੀਂ ਸਕਦੇ ਹਨਾ ਉਭਾਰਨੀ ਨਹੀਂ ਚਾਹੀਦੀ ਹੈਗੀ ਉਭਾਰਨੀ ਵੀ ਚਾਹੀਦੀ ਹੈਗੀ ਹੈ ਦੱਸਣੀ ਵੀ ਚਾਹੀਦੀ ਹੈ ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਦੋਏ ਕਿਸਮ ਦੇ ਜਿਹੜੇ ਫੀਡਬੈਕ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੇ ਨੇ ਕੁਛ ਲੋਕ ਤਾਂ ਇਹ ਕਹਿ ਰਹੇ ਨੇ ਵੀ ਤੂੰ ਗਈ ਕਿੱਥੋਂ ਹੈ ਗਈ ਤਾਂ ਇੰਡੀਆ 'ਚੋਂ ਹੀ ਹੈ ਕਈ ਕਹਿ ਰਹੇ ਨੇ ਕਿ ਤੂੰ ਆਪਣੇ ਹਸਬੈਂਡ ਦੇ ਵੀਜ਼ੇ ਤੇ ਚਲੀ ਗਈ ਉੱਥੇ ਜਾ ਕੇ ਪੱਕੀ ਹੋ ਗਈ ਤੇ ਹੁਣ ਸਿਲਵਰ ਸਪੂਨ ਭਾਲਦੀ ਹੈ ਹਨਾ
1: ਠੀਕ ਹੈ
0: ਬਟ ਐਟ ਦੀ ਸੇਮ ਟਾਈਮ ਉਹ ਸਾਰੀਆਂ ਚੀਜ਼ਾਂ ਅੱਡ ਨੇ ਮੈਂ ਇਹ ਕਹਿ ਰਿਹਾ ਕਿ ਇੱਕ ਮਾਂ ਦੀ ਫੀਲਿੰਗ ਤਾਂ ਇਹ ਹੈਗੀ ਹੈ ਨਾ ਕਿ ਮੇਰਾ ਜਵਾਕ ਖੰਘੀ ਜਾ ਰਹੇ ਬਣਾਓ ਚਾਹੇ ਇੰਡੀਆ ਦੀ ਹੈ
1: ਜਿਹੜਾ ਮਰਜ਼ੀ ਹੋਵੇ ਭਾਜੀ
0: ਹਾਂ ਚਾਹੇ ਕੀਨੀਆ ਦੀ ਹੈ ਜਿੱਥੇ ਮਰਜ਼ੀ ਹੈ
1: ਉਹਦੇ ਲਈ
0: ਉਹਦੇ ਬੱਚੇ ਦਾ ਦਰਦ ਜਿਹੜਾ ਉਹਨੂੰ ਉਹ ਸਹਿ ਰਹੀ ਸੀਗੀ ਚਾਹੇ ਖਾਂਗੀ ਹੈ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਬਟ ਐਨੀਵੇਜ਼
1: ਨਹੀਂ ਇਹਦਾ ਮਤਲਬ ਹਾਂ ਇਹ ਤਾਂ ਇਹਦੇ ਵਿੱਚ ਤਾਂ ਮੈਂ ਵੀ ਮਤਲਬ ਐਡ ਕਰਨਾ ਚਾਹੁੰਦਾ ਵੀ ਆਹ ਜਿਹੜੀ ਕਹਿ ਦਿੰਦੇ ਨਾ ਵੀ ਵੇਟਿੰਗ ਲਿਸਟ ਆ ਤੁਸੀਂ ਏਦਾਂ ਮਤਲਬ
0: ਏਦਾਂ
1: ਨਹੀਂ ਹੋਣਾ ਮਤਲਬ ਇੰਨੇ ਕਿੱਦਾਂ ਭਾਜੀ ਕੋਈ ਬਿਮਾਰ ਹੋ ਜਾਂਦੇ ਜਾਂ ਕੀ ਆ ਏਦਾਂ ਤੇ ਹੈ ਨਹੀਂ ਆ ਵੀ ਵੇਟਿੰਗ ਲਿਸਟ ਆ ਜਾਂ
0: ਦੇਖੋ ਮੈਂ ਜਦੋਂ ਪਿੱਛੇ ਜੇ ਤੁਹਾਨੂੰ ਦੱਸਿਆ ਕਿ ਮੈਂ ਗਿਆ ਹਸਪੀਟਲ
1: ਤੁਸੀਂ ਵੀ ਹਾਂ
0: ਅਸਹਿਨੀਆ ਪੀੜਾ ਹੋਈ ਸੀਗੀ ਮੈਨੂੰ ਮੈਂ ਤਾਂ ਚਲੋ ਜੀਪੀ ਤੇ ਗਿਆ ਤੇ ਉਹਨੇ ਮੈਨੂੰ ਓਬਵੀਅਸਲੀ ਉਹ ਕਹਿੰਦਾ ਕਿ ਇਟਸ ਨਾਟ ਰਾਈਟ ਤੇ ਤੈਨੂੰ ਭੇਜਣਾ ਪੈਣਾ ਤੇ ਉਹ ਮੈਂ ਨਾਲ ਜਿਹੜਾ ਲੈ ਕੇ ਗਿਆ ਸੀ ਮੁੰਡਾ ਉਹ ਕਹਿੰਦਾ ਵੀ ਲੈ ਜਾਂਦਾ ਮੈਂ ਉਹ ਕਹਿੰਦਾ ਨਹੀਂ ਵੀ ਐਂਬੂਲੈਂਸ 'ਚ ਭੇਜਣਾ ਮੈਂ ਉਹਨੇ ਤਾਂ ਜੀਪੀ ਨੇ ਤਾਂ ਐਂਬੂਲੈਂਸ ਇਸ ਕਰਕੇ ਕੀਤੀ ਵੀ ਇਹਨੂੰ ਇਮੀਡੀਏਟ ਬੇਸ ਦੇ ਉੱਤੇ ਭਰਤੀ ਕਰੋ
1: ਉਸੇ ਵੇਲੇ ਹਾਂ ਉੱਥੇ ਜਾ ਕੇ
0: ਉੱਥੇ ਜਾ ਕੇ ਉਹ ਜਿਹੜਾ ਟ੍ਰਿਆਜ ਜਿਹਾ ਬਣਾਉਂਦੇ ਹੁੰਦੇ ਨੇ ਮੈਨੂੰ ਹੁਣ ਇਹ ਵੀ ਪਤਾ ਚੱਲਿਆ ਵੀ ਉਹ ਟ੍ਰਿਆਜ ਦੇ ਵਿੱਚ ਉਹ ਐਥਨੀਸਿਟੀ ਵੀ ਨੋਟ ਕਰਦੇ ਨੇ
1: ਅੱਛਾ
0: ਪਰ ਇੱਦਾਂ ਹੋਣਾ ਨਹੀਂ ਚਾਹੀਦਾ ਹੈਗਾ ਇਟਸ ਵੈਰੀ ਵੈਰੀ ਰੋਂਗ ਕਿ ਐਥਨੀਸਿਟੀ ਦੇ ਬੇਸ ਦੇ ਉੱਤੇ ਉਹ ਕਿਸੇ ਨੂੰ ਕਹਿ ਦੇਣ ਵੀ ਤੂੰ ਲੇਟ ਜਾਈ ਹਨਾ
1: ਅੱਛਾ
0: ਜਾਂ ਫਿਰ ਉਹ ਇਹ ਦੇਖ ਲੈਂਦੇ ਨੇ ਕਿ ਕਿਹੜਾ ਕਿੰਨਾ ਜ਼ਿਆਦਾ ਲਾਊਡ ਹੈਗਾ ਜਾਂ ਕੀ ਹੈ ਫਲਾਣਾ ਧਮਕਾ ਕਰਕੇ ਇੱਦਾਂ ਕਰਕੇ ਤੇ ਮੈਂ ਉੱਥੇ ਘੱਟੋ ਘੱਟ ਨਹੀਂ ਤੇ 4 ਘੰਟੇ ਤਾਂ ਮੈਂ ਉੱਥੇ ਬੈਠੇ
1: ਵੇਟ ਕੀਤੀ ਭਾਈ ਇਹ ਨੋਰਮਲ ਗੱਲ ਹੈ ਮਤਲਬ ਤੁਸੀਂ ਐਮਰਜੈਂਸੀ ਵੀ ਚਲ ਜਾਓ
0: ਉਹ ਵੀ ਛੋਟੇ ਮਤਲਬ ਜਿਹੜਾ ਉਹ ਡਿਸਟ੍ਰਿਕਟ ਕਮਿਊਨਿਟੀ ਸੈਂਟਰ ਹੁੰਦਾ ਉਹਦੇ 'ਚ ਹਾਲੇ ਵੱਡਾ ਹਸਪੀਟਲ ਵੀ ਨਹੀਂ ਸੀਗਾ ਐਂਬੂਲੈਂਸ ਵਾਲੀ ਥੋੜ੍ਹਾ ਜਿਹਾ ਗਿਆਨ ਵਰਤ ਗਈ ਉਹ ਕਹਿੰਦੀ ਆਪਣੇ ਕੋਲ ਦੋ ਆਪਸ਼ਨਸ ਹੈ ਇੱਕ ਰਸਤਾ ਦਾਏ ਮੁੜੇਗਾ ਇੱਕ ਬਾਏ ਮੁੜੇਗਾ ਇੰਗਲਿਸ਼ 'ਚ
1: ਅੱਛਾ ਠੀਕ ਹੈ
0: ਹਨਾ ਦਾਏ ਵਾਲਾ ਵੀ ਕਹਿੰਦੀ 10 ਕਿਲੋਮੀਟਰ ਹੈ ਬਾਏ ਵਾਲਾ ਵੀ 10 ਕਿਲੋਮੀਟਰ ਹੈਗੇ
1: ਠੀਕ ਹੈ
0: ਕਹਿੰਦੀ ਕਿਹਦੇ 'ਚ ਜਾਣਾ ਮੈਂ ਕਿਹਾ ਦਾਏ ਵਾਲੇ 'ਚ ਕਿਉਂਕਿ ਉਹ ਵੱਡਾ ਹਸਪੀਟਲ ਕਹਿੰਦੀ ਰੋਂਗ ਬਾਏ ਵਾਲਾ ਮੈਂ ਕਿਹਾ ਕਿਉਂ ਕਹਿੰਦੀ ਉੱਥੇ ਤਾਂ ਲੱਗ ਗਿਆ ਨੰਬਰ ਕਹਿੰਦੀ ਸਿਰਫ ਤੈਨੂੰ ਹੀ ਨਹੀਂ ਛੱਡਣਾ ਅਸੀਂ ਫੇਰ ਹੋਰ ਵੀ ਜਾਣਾ ਹੈਗਾ ਮੇਨ ਇਹ ਚੀਜ਼ ਹੁੰਦੀ ਹੈਗੀ ਹੈ ਕਿ ਉੱਥੇ ਤਾਂ ਕਹਿੰਦੀ ਤੂੰ 5-6 ਘੰਟੇ ਲੱਗਿਆ ਰਹੇਗਾ
1: ਅੱਛਾ ਉੱਥੇ ਹੋਰ ਵੇਟ ਹੁੰਦੀ
0: ਹਾਂ ਉੱਥੇ ਤਾਂ ਉਹ ਆਪਣਾ ਪੈਂਦੇ ਥਲਾ ਨੇਪੀਅਨ
1: ਅੱਛਾ ਅੱਛਾ ਹਾਂ
0: ਉੱਥੇ ਤਾਂ ਕਹਿੰਦੀ 6-8 ਘੰਟੇ ਤੋਂ ਪਹਿਲਾਂ ਤੇਰਾ ਨੰਬਰ ਨਹੀਂ ਲੱਗਦਾ ਐਮਰਜੈਂਸੀ ਡਿਪਾਰਟਮੈਂਟ ਮੈਂ ਕਿਹਾ ਐਂਬੂਲੈਂਸ ਵੀ ਕਹਿੰਦੀ ਇਹੀ ਹੁੰਦਾ ਕਹਿੰਦੇ ਸਾਡੇ ਸਾਰਿਆਂ ਦੇ
1: ਨਾਲ ਨਹੀਂ ਪਤਾ ਨਹੀਂ ਇਹ ਤਾਂ ਮੈਨੂੰ ਆਪ ਨਹੀਂ ਹਲੇ ਤੱਕ ਸਮਝ ਆਈ ਵੀ ਐਮਰਜੈਂਸੀ ਦਾ ਨਾਮ ਐਮਰਜੈਂਸੀ ਕਿਉਂ ਰੱਖਿਆ ਗਿਆ ਮਤਲਬ ਐਮਰਜੈਂਸੀ ਨਹੀਂ ਨਹੀਂ ਤੁਸੀਂ ਆਸਾ ਹੋ ਮਤਲਬ ਮੈਂ ਤੁਹਾਨੂੰ ਦੱਸ ਦੇਣਾ ਭਾਈ ਜੱਪਣ ਦੇ ਨਾ ਇੱਥੇ ਕੁਝ ਚੀਜ਼ ਪਤਾ ਨੀ ਕੀ ਹੋਇਆ ਸੀ ਉਦੋਂ ਉਹਨੂੰ ਜ਼ਿਆਦਾ ਕੋਈ ਬੁਖਾਰ ਸੀ ਜਾਂ ਕੀ ਸੀ ਅਸੀਂ ਉਹਨੂੰ ਐਮਰਜੈਂਸੀ ਲੈ ਗਏ
0: ਐਮਰਜੈਂਸੀ ਚੋ ਸਾਰੀ ਰਾਤ ਹੀ ਲੱਗ ਗਈ ਉਸ ਤੋਂ ਬਾਅਦ ਇੱਕ ਮੂਮੈਂਟ ਦੇ ਉੱਤੇ ਤਾਂ ਅਸੀਂ ਇਹੀ ਡਿਸਾਈਡ ਕਰ ਲਿਆ ਸੀ ਚੱਲਦੇ ਹਾਂ ਤੇ ਕਿਉਂਕਿ ਉਸ ਵਕਤ ਰਾਤ ਨੂੰ ਨਾ ਅੱਧੀ ਰਾਤ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਆਉਣ ਲੱਗ ਜਾਂਦੇ ਨੇ 10-11-12 ਵਜੇ ਤੋਂ ਬਾਅਦ। ਉਹ ਫਿਰ ਪੀਣ ਪੂਣ ਤੋਂ ਬਾਅਦ ਜਿਵੇਂ ਹੀ ਉਹਨਾਂ ਨੂੰ ਨਸ਼ਾ ਚੜਦਾ ਫਿਰ ਉਹ ਕੁੱਟਣ ਲੱਗ ਜਾਂਦੇ ਨੇ ਜਨਾਨੀਆਂ, ਫਿਰ ਉਹ ਸਾਰੇ ਕੇਸ ਉੱਥੇ ਆਉਂਦੇ ਨੇ ਹਸਪਤਾਲਾਂ ਦੇ ਵਿੱਚ।
1: ਉਹੀ ਨਾ,
0: ਤੇ ਅਸੀਂ ਕਿਹਾ ਵੀ ਲੈ ਵੀ ਹੁਣ ਤਾਂ ਜਮਾਂ ਹੀ ਨਹੀਂ ਲੱਗਦਾ ਹੈਗਾ ਨੰਬਰ, ਤਾਂ ਚਲੋ ਚੱਲੀਏ। ਬਟ ਉਹ ਇੱਕ ਵਾਰਡ ਹੀ ਵੱਖਰਾ ਹੁੰਦਾ, ਬਰਨ ਵਾਲਾ ਵਾਰਡ ਜਿਹੜਾ ਹੁੰਦਾ, ਉਹਦੇ ਚ ਲੱਗ ਗਿਆ ਸੀਗਾ ਬਸ।
1: ਪਰ ਮੈਂ ਜਦੋਂ ਛੋਟਾ
0: ਹੁੰਦਾ, 5 ਘੰਟਿਆਂ ਬਾਅਦ ਨੰਬਰ ਲੱਗ ਗਿਆ
1: ਭਾਈ, ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ ਨਾ ਬੜਾ ਸੋਚਦਾ ਹੁੰਦਾ ਸੀ ਵੀ ਜਿੱਦਾਂ ਕਹਿੰਦੇ ਨਾ ਉਹ ਬੰਦੇ ਨੇ ਬਾਹਰ ਜਾ ਕੇ ਇਲਾਜ ਕਰਾਇਆ, ਉਹ ਬੰਦੇ ਨੇ ਆਹ ਕੀਤਾ, ਏਦਾਂ ਹੁੰਦਾ ਵੀ ਹੈਗਾ ਕਿ ਨਹੀਂ?
0: ਇਹ ਉਲਟਾ ਹੋਣ ਲੱਗ ਗਿਆ ਹੁਣ, ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਜਿਹੜੇ ਇੰਡੀਆ ਚ ਜਾ ਕੇ ਕਰਵਾ ਰਹੇ ਨੇ, ਬਸ ਇਹੀ ਹੈ ਵੀ ਫੋਲੋ ਅਪ ਆਹ ਦੰਦਾਂ ਦੁੰਦਾਂ ਦੇ ਚੱਕਰਾਂ ਚ ਨਾ ਪਿਆ ਕਰੋ, ਕਿਉਂਕਿ ਇਹਦਾ ਫਿਰ ਫੋਲੋ ਅਪ ਜ਼ਰੂਰੀ ਹੁੰਦਾ। ਪਰ ਬਾਕੀ ਜਿਹੜੇ ਇਲਾਜ ਹੈਗੇ ਨੇ ਉਹ ਜਿਨ੍ਹਾਂ ਦੇ ਫੋਲੋ ਅਪ ਐਡੇ ਜਿਵੇਂ ਸਾਲ ਬਾਅਦ ਹੈ ਜਾਂ 2 ਸਾਲ ਬਾਅਦ ਹੈ ਫੋਲੋ ਅਪ, ਉਹ ਕਰਵਾ ਲੇ। ਜਿਵੇਂ ਮੋਟਾਪੇ ਦਾ ਇਲਾਜ ਲੋਕੀ ਇੰਡੀਆ ਕਰਵਾਉਣ ਜਾਂਦੇ,
1: ਸਹੀ ਗੱਲ,
0: ਉਹ ਬੜਾ ਸਸਤਾ ਤੇ ਬੜਾ ਟਿਕਾਊ ਹੈਗਾ। ਹੋਰ ਬੜੇ ਇਲਾਜ ਹੈਗੇ ਨੇ ਉੱਥੋਂ ਕਰਵਾ ਲਿਆ
1: ਯਾਰ, ਆਪਣਾ ਹੈ ਤੇ ਮੈਂ ਕਹਿੰਦਾ ਇੰਡੀਆ ਪੂਰਾ ਘੈਂਟ ਹੈ, ਜੇ ਆਪਣੇ ਜਿੱਦਾਂ ਪੋਲੀਟਿਕਸ ਤੇ ਪੁਲਿਸ ਜਿਹੜੀ ਇਹ ਸਹੀ ਹੋ ਜਾਏ ਨਾ ਆਪਣੀ,
0: ਸਹੀ ਹੋ ਜਾਵੇ।
1: ਮੈਂ ਕਹਿੰਦਾ
0: ਪੁਲਿਸ ਤਾਂ ਸਹੀ
1: ਵਾਰੇ ਨਿਆਰੇ ਹੋ
0: ਖਿਆਲ ਦੇ ਨਾਲ, ਕੋਈ ਉੱਪਰਲੀਆਂ ਜਿਹੜੀਆਂ ਪੋਜੀਸ਼ਨ ਹੋਲਡਰਸ ਨੇ ਉਹਨਾਂ ਨੂੰ ਠੀਕ ਹੋ ਜਾਣਾ ਚਾਹੀਦਾ,
1: ਬਸ ਮਤਲਬ ਉਹੀ ਨਾ,
0: ਬਾਕੀ ਚੀਜ਼ਾਂ ਸੈੱਟ ਆਪਣੇ ਆਪ ਹੋ ਜਾਂਦੀਆਂ,
1: ਔਰ ਫਿਰ ਆਪਣਾ ਸੋਨੇ ਦੀ ਚਿੜੀ ਬਣ ਜਾਵੇ ਜਿੱਦਾਂ ਪਹਿਲਾਂ ਕਹਿੰਦੇ ਸੀ ਨਾ।
0: ਸੋਨੇ ਦੀ ਵੀ ਨਹੀਂ ਲੋੜ ਹੈਗੀ, ਤੁਸੀਂ ਪਿੱਤਲ ਦੀ ਉਹ ਬਣਾ ਦਿਓ,
1: ਕੁਛ ਨਾ ਕੁਛ ਬਣਾ ਦਿਓ
0: ਬੇਬੀ ਡੋਲ।
1: ਅੱਜ ਇਹ ਆਪਾਂ ਬੜੀਆਂ ਗਹਿਰੀਆਂ ਗਹਿਰੀਆਂ ਗੱਲਾਂ ਕਰ ਰਹੇ
0: ਹਾਂ ਨਾ, ਜ਼ਿਆਦਾ ਹੋ ਗਈ
1: ਭਾਜੀ। ਆ ਤੁਹਾਡੀ ਚਾਹ ਦਾ ਅਸਰ ਜੀ, ਇਹ ਮੈਂ
0: ਤੁਹਾਨੂੰ ਬਾਹਰ ਨਿਕਲੀ ਇਹਦੇ, ਚਲ ਇਵੈਂਟ ਦੱਸੀ ਅਗਲੇ ਸੈਗਮੈਂਟ।
1: ਹਾਂ ਸਹੀ ਗੱਲ।

0: forever ever
1: jigna jigna
2: eh eh ha eh ni mainu pata lag gaya ki kehnde jigna jigna
3: bring it on bring it on
2: bring it on bring it on kai gaane te na bila upar paar hi lang jande jidda jahaz to da ke da wala acha tanu ek cheez hai bhai yaad to yaad aaya ਮੈਂ ਜਦੋਂ ਵੀ ਚਾਈਲਡ ਕੇਅਰ ਸੈਂਟਰ ਚ ਹੁਣ ਜੋਬ ਕਰਦਾ ਨਾ ਜਦੋਂ ਬੱਚਿਆਂ ਦੇ ਨਾਲ ਗੇਮਸ ਕਰਵਾਉਂਦਾ ਜਦੋਂ ਵੀ ਕੋਈ ਜਹਾਜ਼ ਲੰਘਦਾ ਨਾ ਜਿੱਦਾਂ ਆਪਾਂ ਛੋਟੇ ਬਾਏ ਬਾਏ ਨਹੀਂ ਕਰਦੇ ਹਲੇ ਤੱਕ ਵੀ ਸਾਰੇ ਕਰਦੇ ਆ ਯਾਰ ਪਤਾ ਨੀ ਕੀ ਮਤਲਬ ਕਸ਼ਿਸ਼ ਹੈ ਜਾਂ ਕੀ ਹੈ
3: ਅਸੀਂ ਤਾਂ ਰਹਿੰਦੇ ਹੀ ਉਧਰਲੇ ਪਾਸੇ
2: ਆ ਉਹ ਛਾ ਤੁਹਾਡੇ ਵਿੱਚ ਦੂਜੇ ਜਹਾਜ਼ ਆਉਂਦੇ ਆ
3: ਫਾਈਟਰ ਜੈਟ
2: ਉਹ ਬੜੇ ਖਤਰਨਾਕ ਤਗੜੇ ਜਹਾਜ਼ ਹੁੰਦੇ ਉਹਦੇ ਯਾਰ
3: ਹੇਠਲਾ ਪਾਸਾ ਹੀ ਬਹੁਤ ਭਾਰਾ
2: ਬੜਾ ਜਿੱਦਾਂ ਢੇਡੇ ਜਾਂ ਨਹੀਂ ਆ ਗੱਡੇ ਹੁੰਦੇ ਉਹਦੇ ਕਰਕੇ ਦਲਿੱਦਰ ਜਿਹਾ ਹੌਲੀ ਜੀ ਜਾ ਰਹੇ ਹੁੰਦੇ ਆ
3: ਕਰਕੇ ਉਹਨਾਂ ਦੇ ਫਿਨਸ ਵੀ ਬਹੁਤ ਭਾਰੇ ਵੱਡੇ ਵੱਡੇ ਚੌੜੇ
2: ਚੌੜੇ ਅਲੱਗ ਹੀ ਹੁੰਦੇ ਆ
3: ਸਹੀ ਅਲੱਗ ਹੀ ਇੱਕ ਔਰ ਉਹਨਾਂ ਦੀ ਆਵਾਜ਼ ਮਤਲਬ ਓਮਪੁਰੀ ਲੰਘ ਰਿਹਾ ਨਾ ਜਿਵੇਂ ਤੁਹਾਡੇ ਸਿਰ ਦੇ
2: ਉੱਤੇ
3: ਹਨਾ ਯਾ ਉਹ ਕਈ ਸਾਰੇ ਅਮਰੀਸ਼ਪੁਰੀ ਤੁਹਾਡੇ ਸਿਰ ਤੋਂ ਲੰਘ ਰਹੇ ਦਗੜ ਦਗੜ ਦਗੜ ਕਰਕੇ
2: ਸਹੀ ਹੈ ਅੱਛਾ ਇੱਕ ਇੱਕ ਚਲੋ ਹੋਰ ਛੇਤੀ ਛੇਤੀ ਮੈਨੂੰ ਯਾਦ ਆ ਗਈ ਹੈ ਬਾਅਦ ਚ ਗੱਲ ਨਹੀਂ ਯਾਦ ਆਣੀ ਭਾਈ ਜਿੱਦਾਂ ਮੈਂ ਨਾ ਲਾਸਟ ਟਾਈਮ ਇੱਥੇ M7 ਤੇ ਰਨਿੰਗ ਕਰਨ ਗਿਆ ਜਿਹੜਾ M7 ਟਰੈਕ ਆ ਨਾ ਉਹਨਾਂ ਉੱਪਰ ਨਾ ਹੈਲੀਕਾਪਟਰ ਜਾ ਰਿਹਾ ਸੀ ਉਹਨਾਂ ਕੁਝ ਉਹ ਕੋਈ ਸਪੀਕਰ ਚ ਬੋਲ ਰਿਹਾ ਸੀ
3: ਆਪਣੀ ਗਰਾਊਂਡ ਯੂਨਿਟ ਦੇ ਨਾਲ ਸੰਪਰਕ ਕਰ ਰਹੇ ਹੁੰਦੇ
2: ਅੱਛਾ ਉਹਨਾਂ ਦਾ ਮੈਸੇਜ ਹੁੰਦਾ ਮੈਂ ਮੈਨੂੰ ਸਮਝ ਨਹੀਂ ਲੱਗਦਾ
3: ਉਹਨਾਂ ਨੂੰ ਦੱਸ ਰਹੇ ਹੁੰਦੇ ਨੇ ਵੀ ਜਿਵੇਂ ਡਾਇਰੈਕਸ਼ਨਸ ਦੱਸ ਰਹੇ ਹੁੰਦੇ ਨੇ ਜਾਂ ਲੌਂਗੀਟਿਊਡ ਲੈਟੀਟਿਊਡ ਦੱਸ ਰਹੇ ਹੁੰਦੇ ਨੇ ਵੀ ਇਸ ਪਾਸੇ ਨੂੰ ਗੱਡੀ ਲੈ ਜਾਓ ਜਾਂ ਸੜਕ ਦਾ ਨਾਮ ਦੱਸ ਦਿੰਦੇ ਹੁੰਦੇ ਨੇ ਵੀ ਹੁਣ
2: ਗੱਡੀ ਚਲਾ ਰਹੇ ਨਾ ਨਾਲ ਗੱਲ ਪੁਲਿਸ ਹੈ ਨਾ ਸਾਡੀ ਸਲੋ ਤਾਂ ਵੀ ਸਲੋ ਹੋ ਜਾਏਗੀ ਗੱਡੀ ਇੰਨਾ ਡਰ ਜਾਂਦੇ ਆਪਾਂ
3: ਅੱਛਾ ਆਪਣੇ ਗੱਲ ਯਾਦ ਆਈ ਡਰਨ ਤੋਂ ਕਿ ਮਹਾਰਾਣੀ ਜਿੰਦਾਂ ਦਾ ਸ਼ਮੂਲੀਅਤ ਕੱਢਣੀ ਭਾਜੀ ਤੁਸੀਂ ਵੀ ਜਰੂਰ ਆਣਾ ਹੈਗਾ
2: ਹਾਂ ਬਿਲਕੁਲ ਅਸੀਂ ਤੇ ਪੂਰੇ ਆਵਾਂਗੇ ਹਾਂ
3: 24 ਅਕਤੂਬਰ
2: ਨੂੰ 24 ਅਕਤੂਬਰ ਨੂੰ ਹੋ ਰਿਹਾ
3: ਤੇ ਪਲੰਪਟਨ ਦੇ ਵਿੱਚ ਜਿਹੜਾ ਆਪਣਾ ਰਿਚਮੰਡ ਰੋਡ ਦੇ ਉੱਤੇ ਉਹ ਜਿਹੜਾ ਪੱਬ ਜਿਹਾ ਹੈ ਪਲੰਪਟਨ ਦਾ
2: ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ ਹਾਈ ਸਕੂਲ ਹੈਗਾ ਉਹਦੇ ਅੰਦਰ ਬਹੁਤ ਵਧੀਆ ਆਡੀਟੋਰੀਅਮ ਬਣਿਆ ਪਿਆ ਤੇ ਲਾਸਟ ਕੁਈਨ ਆਫ ਪੰਜਾਬ ਮਹਾਰਾਣੀ ਜਿੰਦਾ ਮਤਲਬ ਉਹਦੇ ਵਿੱਚ ਸਾਰੀ ਸਟੋਰੀ ਦੱਸੀ ਗਈ ਹੈ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਤਲਬ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦਲੀਪ ਸਿੰਘ ਦਾ ਬਾਹਰ ਜਾਣਾ ਫਿਰ ਮਤਲਬ ਪੂਰੀ ਹਿਸਟਰੀ ਦੱਸੀ ਗਈ ਹੈ ਮਤਲਬ ਜੇ ਅਸੀਂ ਭੁੱਲੇ ਬੈਠੇ ਹਾਂ ਨਾ ਤੁਸੀਂ ਪਲੀਜ਼ ਆਪਣੀ ਫੈਮਿਲੀ ਦੇ ਨਾਲ ਆਓ
3: ਬਿਲਕੁਲ ਤੇ ਜੀਡਬਲਿਊ ਪਰਫਾਰਮਿੰਗ ਆਰਟ ਸੈਂਟਰ ਪਲੰਪਟਨ ਦੇ ਵਿੱਚ ਸਿਡਨੀ ਚ ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਫਿਰ ਵੀ ਤੇ ਆ ਭਾਜੀ ਨੇ ਤਾਂ ਗੱਲ ਕਰਤੀ ਵੀ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ ਮੈਂ ਕੰਮ ਦੀ ਗੱਲ ਦੱਸਦਾ
2: ਦੱਸੋ ਜੀ
3: 4 ਟਿਕਟਾਂ ਇਕੱਠੀਆਂ ਲਓ ਤੇ 15% ਡਿਸਕਾਊਂਟ ਮਿਲਦਾ
2: ਹਾਂਜੀ
3: 10 ਟਿਕਟਾਂ ਇਕੱਠੀਆਂ ਲਓ ਤੇ 20% ਡਿਸਕਾਊਂਟ ਮਿਲਦਾ ਹੁਣ ਉਹਦੇ ਕੂਪਨ ਕੋਡ ਕੀ ਨੇ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖੋ ਨੰਬਰ 2 ਗੱਲ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ 4 ਨਹੀਂ ਹੈਗੀਆਂ ਜੀ ਸਾਡੇ ਕੋਲ 1 ਜਾਂ 2 ਹੀ ਨੇ ਸਿਰਫ ਕੁਛ ਕੁ ਦਿਨਾਂ ਦੇ ਲਈ ਆ ਮਤਲਬ ਤੁਸੀਂ ਇਹ ਲਗਾ ਲਓ ਕਿ ਸਾਨੂੰ ਆਪ ਨੂੰ ਨਹੀਂ ਪਤਾ ਅਸੀਂ ਕਦ ਆਫਰ ਉਹ ਬੰਦ ਕਰਦੇ
2: ਨੇ
3: ਇਸੇ 2-4 ਦਿਨਾਂ ਦੇ ਲਈ ਜੇ ਤੁਸੀਂ ਅਰਲੀ ਟਿਕਟਸ ਕਰਵਾ ਲਓ ਅਰਲੀ ਬਰਡ ਡਿਸਕਾਊਂਟ ਜਿਹੜਾ ਹੈਗਾ 10% ਆਫ ਹੈਗਾ ਨਾਟ ਔਨ 4 ਟਿਕਟਸ ਨਾਟ ਔਨ 10 ਟਿਕਟਸ ਬਟ ਔਨ 2, 3, 6, 7
2: ਮੋਰ ਦੈਨ 1 ਟਿਕਟ
3: ਹਾਂ ਮੋਰ ਦੈਨ 1 ਟਿਕਟ ਦੇ ਉੱਤੇ ਤੁਹਾਨੂੰ ਉਹ ਡਿਸਕਾਊਂਟ ਜਿਹੜਾ ਰੇਡੀਓ ਹਾਂਜੀ ਦਾ ਇੱਕ ਸਪੈਸ਼ਲ 10% ਡਿਸਕਾਊਂਟ ਅਸੀਂ ਤੁਹਾਨੂੰ ਉਹ ਵੀ ਕੋਡ ਦੇ ਦਾਂਗੇ ਕਿ ਉਹ ਕੋਡ ਕੀ ਹੈਗਾ ਤੇ ਉਹ ਤੁਸੀਂ ਲੈ ਸਕਦੇ ਹੋ ਪਰ ਇਹ ਸਿਰਫ ਕੁਛ ਕੁ ਦਿਨਾਂ ਲਈ ਕਿਉਂਕਿ ਇੰਟਰੋਡਕਟਰੀ ਫੇਰ ਤਾਂ ਟਿਕਟਾਂ ਵਿਕਣ ਹੀ ਲੱਗ ਜਾਣੀਆਂ ਫੇਰ ਤਾਂ ਉਹਨਾਂ ਨੇ ਦੇਣੇ ਨੇ
2: ਹਾਂਜੀ
3: ਤੇ ਦੂਜੀ ਚੀਜ਼ ਕੈਨਬਰਾ ਵਾਲਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਉਹਨੂੰ ਫਲੋਰ ਡੀਲਾ ਕਿਹੜਾ ਉਹ
2: ਫਲੋਰ ਡੀਲਾ ਕੈਨਬਰਾ
3: ਯਾਰ ਫੁੱਲਾਂ ਵਾਲਾ ਫੈਸਟੀਵਲ ਜਿਹੜਾ ਹੁੰਦਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਨਾ
2: ਅੱਛਾ
3: ਹਾਂ ਸੋ ਉਹ ਵੀ ਹੁਣ ਕਿਉਂਕਿ ਸਪਰਿੰਗ ਆ ਗਈ ਸਰ ਸਪਟੰਬਰ ਆ ਗਿਆ ਹੁਣ ਸਪਟੰਬਰ ਆ ਗਿਆ ਤੇ ਸਪਟੰਬਰ ਚ ਕਹਿੰਦੇ ਸਪਰਿੰਗ ਹੈ ਸਪਰੰਗ ਫਲਾਵਰਸ ਹੈ ਬਲੋਸਮ
2: ਹਨਾ
3: ਅਸੀਂ ਚਾਹੇ ਜਿਹੋ ਜਿਹੀ ਮਰਜ਼ੀ ਲੈਂਗੁਏਜ ਕਹਿ ਰਹੀ
2: ਹੋਵੇ
3: ਫਲੋਰੀਏਡ ਫਲੋਰੀਏਡ ਜਿਹੜਾ ਉਹ
2: ਫਲੋਰੀ
3: ਸ਼ੁਰੂ ਹੋ ਜਾਣਾ 12 ਸਪਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਚੱਲਣਾ ਭਾਜੀ ਜੇ ਤੁਸੀਂ ਇਫ ਯੂ ਹੈਵ ਨੈਵਰ ਬੀਨ ਪਾਰਟ ਆਫ ਕੈਨਬਰਾਜ਼ ਉਹ ਫੁੱਲਾਂ ਦਾ ਫੈਸਟੀਵਲ
2: ਹਾਂਜੀ
3: ਯੂ ਮਸਟ ਗੋ ਵਿਦ ਕਿਡਸ ਜਿਹੜੇ ਕਿ ਤੁਹਾਡੇ ਹਾਲੇ ਹੈ ਨਹੀਂ झूठे लैन लग जाने मोन्टीनर लगे
2: बारह सितंबर
3: तो शुरू हो रहा जी। सो सवेरे 9:30 तो शाम 5:30 तक हुंदा कॉमनवेल्थ पार्क कैनबरा दे अंदर ते आओ जाओ जाके आओ घूम के आओ। बाकी रीजनल फेस्टिवल भी जड़े ने ओ सितंबर च शुरू होने इनफैक्ट सितंबर दे एंड च जदों स्कूल हॉलीडेज शुरू होनी ने मेरे ख्याल 25-26 सितंबर तो
2: शायद
3: उदों तो फिर रीजनल एरियाज जिन्ने हैगे ने NSW दे ऑरेंज देख लो डबो देख लो पार्क्स देख लो ਉੱਥੇ ਦੇ ਰੀਜਨਲ ਫੈਸਟੀਵਲ ਜਿਹੜੇ ਨੇ ਸਪਰਿੰਗ ਦੇ ਉਹ ਸ਼ੁਰੂ ਹੋ ਜਾਂਦੇ ਨੇ ਇਹਨਾਂ ਦਿਨਾਂ 'ਚ।
2: ਅੱਛਾ
3: ਉਹ ਜੇ ਛੁੱਟੀਆਂ ਦੇ ਵਿੱਚ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਰੀਜਨਲ ਫੈਸਟੀਵਲਸ ਵੀ ਇੰਜੋਏ ਕਰਨ ਦਾ ਮੌਕਾ ਮਿਲੇਗਾ। ਪੇਂਡੂ ਇਲਾਕਿਆਂ ਦੇ ਜਿਹੜੇ ਫੈਸਟੀਵਲਸ ਹੈਗੇ ਨੇ ਉਹ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ।
2: ਵੈਰੀ ਗੁੱਡ, ਦੇਖਣੇ ਚਾਹੀਦੇ ਸਾਨੂੰ ਉਹ ਵੀ ਭਾਜੀ ਪਿੰਡ 'ਚ ਜਾ ਕੇ ਪਿੰਡ ਦੀ ਯਾਦ ਆਉਂਦੀ ਹੈ ਫਿਰ ਹੋਰ ਕੀ ਹੈ।
3: विक्टोरिया चो थोड़े जे वकरे आ पिंड थोड़े जे ऑस्ट्रेलियन पिंड ने पार्क्स दा एरिया हो गया या अपना उधर दा हो गया ऑरेंज दा लिथगो दा हो गया है ना।
2: अच्छा अच्छा
3: डबो दा फिर थोड़े जे इंडियंस हैगे ने उत्थे पर आ जिहड़े टिपिकल गोरियां दे एरियाज हैगे ने इत्थे नहीं ਇੱਥੇ ਤਾਂ ਜਮਾ ਹੀ ਨਹੀਂ।
2: ਚਲੋ ਗੋਰਿਆਂ ਦੇ ਟਮਾਟਰ ਖਾਵਾਂਗੇ ਭਾਈ ਇੱਥੇ ਟਮਾਟਰ ਟਮੂਟਰ ਤੇ ਪੂਰੇ ਹੋਣਗੇ ਨਾ ਖੇਤਾਂ ਕੋਲ।
3: ਟਮਾਟਰ ਖਾਣੇ ਚਾਹੀਦੇ ਨੇ ਸਰ।
2: ਉਹ ਟਮਾਟਰ ਅੱਜ ਮੈਂ ਲਿਆਂਦੇ ਵੀ ਆ ਕੱਟ ਕੱਟ ਕੇ। ਹਾਂ ਮੈਂ ਕਿਹਾ ਥੋੜਾ
3: ਹੈ ਲਿਆਣ ਲੱਗਿਆ ਸੀ ਆਂਦਾ ਹੋਇਆ ਮੈਂ ਕਿਹਾ ਚੱਲ ਟਮਾਟਰ ਲੈ ਕੇ ਆਨੇ ਤੇ ਖਾਣੇ ਆਪਾਂ।
2: ਅੱਛਾ ਨਹੀਂ ਨਹੀਂ ਟਮਾਟਰ
3: ਸ਼ਾਮ ਨੂੰ ਅਸੀਂ ਟਮਾਟਰ ਦਾ ਜੂਸ ਪੀਨੇ ਹੁੰਨੇ ਜੀ। ਓਕੇ ਤੇ 1 ਮਿੰਟ ਆਪਾਂ ਟਾਈਮ ਦੇ ਲਈ। ਹਾਂ ਜਾਣ ਤੋਂ ਪਹਿਲਾਂ ਇੱਕ ਆਖਰੀ ਖਬਰ ਦੱਸ ਦਈਏ ਤੁਹਾਨੂੰ।
2: ਓਹੋ
3: ਅਮਰੀਕਾ ਦੇ ਵਿੱਚ
2: ਹਾਂਜੀ
3: ਇੱਕ ਜਨਾਨੀ ਨੇ ਆਪਣੇ ਗਧੇ ਦੀ ਮਾਲਕਨ ਹੈ ਉਹ ਗਧੇ ਦੀ ਤਸਵੀਰ ਆਪਣੀ ਟੀ ਸ਼ਰਟ ਦੇ ਉੱਤੇ ਛਾਪੀ ਹੈ ਕਿਉਂਕਿ ਉਹਦੇ ਗਧੇ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾ ਲਿਆ। ਪੈਨਸਿਲਵੇਨੀਆ ਅਮਰੀਕਾ ਦੀ ਸਟੇਟ ਹੈਗੀ ਹੈ ਉੱਥੇ ਇਹ ਜਿਹੜਾ ਗਧਾ ਹੈਗਾ ਉਹਨੇ ਗਿਨੀਜ਼ ਬੁੱਕ ਆਫ ਉਹਦੀ ਮਾਲਕਨ ਹੈ ਜੈਨੀਫਰ ਜੀ ਉਹਦੇ ਗਧੇ ਦਾ ਨਾਮ ਹੈਗਾ ਹੈਂਕ ਟੋਮ ਹੈਂਕ ਨੀ ਹੈਂਕ
2: ਹੈਂਕ
3: ਉਹਨੇ ਹੈਂਕ ਨੇ ਰਿਕਾਰਡ ਬਣਾਇਆ ਉਹਦੇ ਕੰਨ 17 ਇੰਚ ਲੰਬੇ ਨੇ।
2: ਓਕੇ
3: ਤੇ ਉਹ ਤੋਂ ਪਿਛਲਾ ਜਿਹੜਾ ਗਧਾ ਸੀਗਾ ਜਿਹਦੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਸੀਗੇ ਉਹਦੇ ਨਾਲੋਂ 1.5 ਇੰਚ ਲੰਬੇ ਹੈਗੇ ਨੇ।
2: ਵਾਹ ਜੀ ਵਾਹ।
3: ਸੋ ਇਹਦਾ ਇਹ ਰਿਕਾਰਡ ਬਣ ਗਿਆ ਤੇ ਉਹਨੇ ਹੁਣ ਆਪਣੇ ਗਧੇ ਦੇ ਕੰਨਾਂ ਲਈ ਇੱਕ ਫੇਸ ਦੀ ਇੱਕ ਤਸਵੀਰ ਆਪਣੀ ਟੀ ਸ਼ਰਟ ਤੇ ਛਾਪ ਕੇ ਪੂਰੇ ਅਮਰੀਕਾ ਚ ਘੁੰਮਦੀ ਹੈ ਕਿ ਦੇਖੋ ਮੇਰਾ ਗਧਾ
2: ਮੇਰਾ ਗਧਾ ਹੈ ਮੇਰਾ ਗਧਾ ਜਿਦਾਂ ਕਹਿੰਦੇ ਨਾ ਤੇਰਾ ਮੁੰਡਾ ਤੇ ਗਧਾ ਉਹ ਮੇਰਾ ਗਧਾ ਹੈ। ਹਾਂ ਦੇਖੋ ਗਧੇ ਨੂੰ ਇਦਾਂ ਆਪਾਂ ਉੱਤੇ ਚੜਦਾ ਹੈ।
3: ਦੇਖੋ ਜੀ ਗਧੇ ਨੇ ਰਿਕਾਰਡ ਬਣਾ ਲਿਆ।
2: ਨਹੀਂ ਐਨੀਮਲ ਇਜ਼ ਐਨੀਮਲ ਯਾਰ ਗਧੇ ਇਦਾਂ ਥੋੜੀ ਆਪਾਂ ਐਵੇਂ ਆਪਣੇ ਮੁੰਡੇ ਨੂੰ ਕਹਿੰਦੇ ਨੇ ਤੂੰ ਗਧਾ ਤੂੰ ਆ ਦੇਖੋ ਯਾਰ
3: ਰਿਕਾਰਡ ਵੀ ਬਣਾ
2: ਉਹਦਾ ਵੀ ਗਿਨੀਜ਼ ਬੁੱਕ ਵਿੱਚ ਰਿਕਾਰਡ
3: ਹੈ। ਕੰਨ ਖਿੱਚਣ ਲੱਗ ਜਾਓ ਆਪਣੇ ਲਿਆ ਤੇਰਾ ਗਿਨੀਜ਼ ਬੁੱਕ ਚ ਨਾ ਲਿਆ।
2: ਸਹੀ ਗੱਲ ਆ।
3: ਚਲੋ ਫਿਰ ਆਪਾਂ ਲਈਏ ਇਜਾਜ਼ਤ ਭਾਜੀ।
2: ਚਲੋ ਜੀ ਹਾਂਜੀ ਫਿਰ ਮਿਲਦੇ ਆ ਨੈਕਸਟ ਵੈਨਸਡੇ ਫਿਰ ਤੇ ਆਪਣਾ ਖਬਰ ਬੜੀ ਬੇਕਾਰ ਲੈ ਕੇ ਤੇ ਮੈਂ ਜੀ ਮਨਤੇਜ ਸਿੰਘ ਮੌਂਟੀ ਇੰਟਰਟੇਨਰ ਤੇ ਮੇਰੇ ਨਾਲ ਨੇ ਕਪਿਲ ਗੌਤਮ ਕਪਿਲ ਭਾਜੀ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ
3: ਟਾਟਾ
2: ਬਾਏ ਬਾਏ
3: ਜਿਉਂ
2: ਬਰਾਬਰ ਜਿਉਂ ਆਹ ਮਿਊਜ਼ਿਕ ਬਹੁਤ ਘੈਂਟ ਜੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: Hi, this is Richard Chadda and you're hearing me on Radio Hanji 1674 AM.